ਰਾਜਾ ਰਤਨ ਰਾਏ ਬੜੀ ਸ਼ਰਧਾ ਦੇ ਨਾਲ ਬੜੇ ਪਿਆਰ ਦੇ ਨਾਲ ਇਹ ਭੇਟਾ ਲੈ ਕੇ ਗੁਰੂ ਦਰਬਾਰ ਦੇ ਵਿੱਚ ਪਰਿਵਾਰ ਸਮੇਤ ਕੀਰਤਪੁਰ ਤੋਂ ਅੱਗੇ ਨੰਗੇ ਪੈਰੀ ਚੱਲ ਕੇ ਜਾ ਕੇ ਇਹਨਾਂ ਨੇ ਸਤਿਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਭੇਟਾਂ ਕੀਤੀਆਂ ਨੇ। ਆ ਤਕਰੀਬਨ ਸਤਿਗੁਰੂ ਮਹਾਰਾਜ ਜੀ ਦੀ ਯਾਦ ਵਿੱਚ ਉਹਨਾਂ ਦੇ ਆਗਮਨ ਪੁਰਬ ਨੂੰ ਸਮਰਪਿਤ ਜੋ ਆਪਾਂ ਇਸ ਪਾਵਨ ਪਵਿੱਤਰ ਧਰਤੀ ਉੱਤੇ ਮਨਾ ਰਹੇ ਹਾਂ, ਯਤਨ ਕਰਾਂਗੇ ਉਹਨਾਂ ਦੇ ਜੀਵਨ ਦੀ ਜਿਹੜੀ ਬਖਸ਼ਿਸ਼ ਹੈ ਉਹਦੇ ਵਿੱਚੋਂ ਵਿਚਾਰ ਕਰਦੇ ਰਹੀਏ। ਔਰ ਅੱਜ ਜਿਹੜਾ ਇਸ ਪਾਵਨ ਪਵਿੱਤਰ ਧਰਤੀ ਉੱਤੇ ਬਾਬਾ ਜੀ ਉਹਨਾਂ ਨੇ ਵੀ ਅੱਗੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਸਨ, ਬਾਅਦ ਦੇ ਵਿੱਚ ਵੀ ਕਰਨੇ ਨੇ। ਅਖੰਡ ਪਾਠ ਸਾਹਿਬ ਪ੍ਰਾਰੰਭ ਨੇ, ਹਰ ਸਿੱਖ ਦਾ ਫਰਜ਼ ਬਣਦਾ ਹੈ ਬਈ ਇਹਨਾਂ ਪਾਵਨ ਪਵਿੱਤਰ ਗੁਰਪੁਰਬਾਂ ਦੇ ਵਿੱਚ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਸਤਿਗੁਰੂ ਮਹਾਰਾਜ ਜੀ ਦੇ ਦਰ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੇ। ਕਿਉਂਕਿ ਅੱਜ ਜੋ ਇਹ ਸਵਰਗਮਈ ਜੀਵਨ ਸਾਨੂੰ ਪ੍ਰਾਪਤ ਹੋਇਆ, ਡਿੱਗੀਆਂ ਢੱਠਿਆਂ ਨੂੰ ਗਲ ਨਾਲ ਲਾਉਣ ਵਾਲੇ ਨਿਗਰੀ ਅਵਸਥਾ ਦੇ ਵਿੱਚੋਂ ਅੱਜ ਰਾਜਿਆਂ ਮਹਾਰਾਜਿਆਂ ਤੱਕ ਲਿਆਉਣ ਵਾਲੇ ਸਾਡੇ ਗੁਰੂ ਦੀ ਬਖਸ਼ਿਸ਼ ਅਤੇ ਰਹਿਮਤ ਨੂੰ ਇਹਨਾਂ ਦਿਨਾਂ ਦੇ ਵਿੱਚ ਅਸੀਂ ਯਾਦ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ, ਆਪਣਾ ਲੋਕ ਸੁਖੀਆ ਅਤੇ ਪ੍ਰਲੋਕ ਵੇਲਾ ਕਰ ਸਕਦੇ ਹਾਂ। ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਸਿੰਘਾਂ ਦੇ ਜਾਚਕ ਨੇ ਬੇਅੰਤ ਗੁਰਸਿੱਖ ਸੰਗਤਾਂ ਵੱਲੋਂ ਇਤਿਹਾਸ ਵਿੱਚ ਮਾਇਆ ਹਾਜ਼ਰ ਹੈ। ਵਾਹਿਗੁਰੂ ਖਜ਼ਾਨੇ ਪ੍ਰਫੂਲ ਕਰਨ ਚੜ੍ਹਦੀ ਕਲਾ ਵਸੋਂ ਬੱਚੇ ਕਿ ਜਨ ਬਖਸ਼ਣ। ਆਓ ਇੱਥੇ ਸਮਾਪਤੀ ਹੈ, ਹੁਣ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪੁੱਤਰ ਬਾਣੀ ਆਨੰਦ ਸਾਹਿਬ ਦੇ ਜਾਪ ਹੋਣਗੇ, ਜੱਥੇ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਧਨਾਸਰੀ ਮਹੱਲਾ ਪਹਿਲ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਾਂ ਹਾਂ ਪ੍ਰਭ ਰਾਖ ਲੇ ਹਰੂ ਹਮ ਤੇ ਕਿਛੂ ਨਾ ਹੋਏ, ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹ ਰਹਾਓ। ਅਗਨ ਕੁਟੰਬ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ। ਊਚ ਨੀਚ ਸੁਖ ਦੁਖ, ਤ੍ਰਾਪਸ ਨਾਹੀਂ ਤ੍ਰਿਸ਼ਨਾ ਭੂਖ, ਮਨ ਬਾਸਨਾ ਰਚ ਬਿਖੈ ਬਿਆਦ। ਪੰਚ ਦੂਤ ਸੰਗ ਮਹਾ ਅਸਾਧ, ਜੀ ਜਹਾਨ ਪ੍ਰਾਣ ਧਨ ਤੇਰਾ, ਨਾਨਕ ਜਾਨ ਸਦਾ ਹਰ ਨੇਰਾ। ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰਾਖੇ ਜਨ ਕੀ ਆਪੂ, ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਸ਼ਨਾ ਸੂਜੈ, ਇਹੀ ਜਤਨ ਕਾਟ ਕਲ ਕਾਲ ਰਹਾਉ। ਆਦਿ ਅੰਤ ਦਿਆਲ ਪੂਰਨਉ, ਤਿਸ ਬਿਨਾ ਨਹੀਂ ਕੋਈ। ਜਨਮ ਮਰਨ ਨਿਵਾਰ ਹਰ ਜਾਪੂ, ਸਿਮਰ ਸੁਆਮੀ ਸੋਏ। ਵੇਦ ਸਿਮਰਤ ਕਥਾ ਸਾਸਤ, ਭਗਤ ਕਰੈ ਵਿਚਾਰ, ਮੁਕਤ ਪਾਈਆ ਸਾਧ ਸੰਗਤ, ਬਿਨ ਸਜਾਏ ਅੰਧਾਰ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ, ਏਕੋ ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਗਟੇ। ਏਕੋ ਧਨਾਸਰੀ ਮਹੱਲਾ ਪੰਜਵਾਂ। ਫਿਰਤ ਫਿਰਤ ਭੇਟੇ ਜਨ ਸਾਧੁ, ਪੂਰੈ ਗੁਰ ਸਮਝਾਇਆ, ਆਨ ਸਗਲ ਵਿਦ ਕਾਮਨਾ ਆਵੇ, ਹਰ ਹਰ ਨਾਮ ਤੇ ਆਇਆ। ਤਾਂ ਤੇ ਮੋਹਿ ਧਾਰੀ ਓਟ ਗੋਪਾਲ, ਸ਼ਰਨ ਪਰਿਉ ਪੂਰਨ ਪਰਮੇਸ਼ਰ, ਬਿਨਸੇ ਸਗਲ ਜੰਜਾਲ ਰਹਾਉ। ਸੁਰਗ ਮਿਰਤ ਪਿਆਲ ਭੂ ਮੰਡਲ, ਸਗਲ ਵਿਆਪੇ ਮਾਈ, ਜੀਜ ਉਧਾਰਨ ਸਭ ਕੁਲ ਤਾਰਨੂ, ਹਰ ਹਰ ਨਾਮ ਧਿਆਈ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ, ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਧਨਾਸਰੀ ਮਹੱਲਾ ਪੰਜਵਾਂ। ਕਰ ਦੂਜਾ ਚੌਪ।

ਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਛੋੜ ਜਾਹਿ ਸੇ ਕਰੈ ਪਰਾਲੂ, ਕੰਮ ਨ ਆਵੈ ਸੇ ਜੰਜਾਲੂ, ਸੰਗ ਨ ਚਾਲੈ ਤਿੰਨ ਸੋਹੀਤ, ਜੋ ਬਹਿਰਾਈ ਸੇ ਮੀਤ। ਐਸੇ ਭਰਮ ਭੁੱਲੇ ਸੰਸਾਰ, ਜਨਮ ਪਦਾਰਥ ਕੋਈ ਗਵਾਰਾ ਰਹਾਉ। ਸਾਚ ਧਰਮ ਨਹੀਂ ਭਾਵੈ ਡਿਠਾ, ਧੋ ਝੂਠ ਧੋ ਸਿਉ ਰਚਿਓ ਮਿੱਠਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਵਸਤ ਪਰਾਈ ਕਉ ਉਠ ਧਰੋ ਬੈ, ਕਰਮ ਧਰਮ ਸਗਲਾ ਆਈ ਖੋਵੈ। ਹੁਕਮ ਨਾ ਬੁਝੈ ਆਵਣ ਜਾਣੀ, ਪਾਪ ਕਰੇ ਤਾਂ ਕਰੈ ਤਾਂ ਪਛੋਤਾਣੀ। ਜੋ ਤੁਦ ਭਾਵੈ ਸੋ ਪ੍ਰਵਾਣ, ਤੇਰੇ ਭਾਣੇ ਨੂੰ ਕੁਰਬਾਨ। ਨਾਨਕ ਗਰੀਬ ਬੰਦਾ ਜਨ ਤੇਰਾ, ਰਾਖ ਲਿਹੀ ਸਾਹਿਬ ਪ੍ਰਭ ਮੇਰਾ। ਧਨਾਸਰੀ ਮਹੱਲਾ ਪੰਜਵਾਂ, ਮੋਹੇ ਮਸਕੀਨ ਪ੍ਰਭ ਨਾਮ ਆਧਾਰੂ। ਖਾਟਣ ਕਉ ਹਰ ਹਰ ਰੋਜ਼ਗਾਰੂ, ਸੰਚਣ ਕਉ ਹਰ ਏਕੋ ਨਾਮ। ਹਲਤ ਪਲਤ ਤਾਂ ਕਿਆ ਵੈ ਕਾਮ, ਨਾਮ ਰਤੇ ਪ੍ਰਭ ਰੰਗ ਅਪਾਰੂ। ਸਾਧ ਗਾਵੈ ਗੁਣ ਏਕ ਨਿਰੰਕਾਰੂ, ਰਹਾਉ ਸਾਧ ਕੀ ਸੋਭਾ ਆਤਮ ਸਕੇਨੀ। ਸੰਤ ਵਡਾਈ ਹਰ ਜਾਸ ਚੇਨੀ, ਆਨੰਦ ਸੰਤਨ ਕਹਿ ਭਗਤ ਗੋਬਿੰਦ। ਸੂਖ ਸੰਤਨ ਕਹਿ ਬਿਨਸੀ ਚਿੰਦ, ਜਹਿ ਸਾਧ ਸੰਤਨ ਹੋਵੈ ਇਕੱਤਰ। ਤਹਿ ਹਰ ਜਾਸ ਗਾਵਹਿ ਨਾਦ ਕਵਿਤ, ਸਾਧ ਸਭਾ ਮਹਿ ਆਨੰਦ ਬਿਸਰਾਮ। ਉਨ ਸੰਗ ਸੋ ਪਾਈ ਜਿਸ ਮਸਤਕ ਕਰਾਮ, ਦੋਇ ਕਰ ਜੋੜ ਕਰੀ ਅਰਦਾਸ। ਚਰਨ ਪਖਾਰ ਕਹਾਂ ਗੁਣਤਾਸ, ਪ੍ਰਭ ਦਇਆਲ ਕਿਰਪਾਲ ਹਜੂਰ। ਨਾਨਕ ਜੀਵੈ ਸੰਤਾਂ ਧੂਰ, ਧਨਾਸਰੀ ਮਹੱਲਾ ਪੰਜਵਾਂ। ਸੋ ਕਤ ਡਰੈ ਜੇ ਖਸਮ ਸੰਭਾਰੈ, ਡਰ ਡਰ ਪਚੇ ਮਨਮੁਖ ਵਿਚਾਰੀ। ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵ, ਸਫਲ ਮੂਰਤ ਜਾਂ ਕੀ ਨਿਰਮਲ ਸੇਵ। ਏਕ ਨਿਰੰਜਨ ਜਾਂ ਕੀ ਰਾਸ, ਮਿਲ ਸਾਧ ਸੰਗਤ ਹੋਵਤ ਪ੍ਰਗਾਸ। ਜੀਅਨ ਕਾ ਦਾਤਾ ਪੂਰਨ ਸਭ ਠਾਈ, ਕੋਟ ਕਲੇਸ਼ ਮਿਟੈ ਹਰ ਨਾਈ। ਜਨਮ ਮਰਨ ਸਗਲਾ ਦੁੱਖ ਨਾਸੈ, ਗੁਰਮੁਖ ਜਾ ਕੈ ਮਨ ਪਰ ਮਨ ਤਨ ਵਾਸੈ। ਜਿਸਨੂੰ ਆਪ ਲਈ ਲੜ ਲਾਈ, ਦਰਗਹਿ ਮਿਲੈ ਤੇ ਸਹੀ ਜਾਈ। ਸਹੀ ਭਗਤ ਜੀ ਸਾਚੇ ਭਾਣੇ, ਜਮਕਾਲ ਤੇ ਭਈ ਨਿਕਾਣੇ। ਸਾਚਾ ਸਾਹਿਬ ਸੱਚ ਦਰਬਾਰੂ, ਕੀਮਤ ਕੌਣ ਕਹੈ ਵਿਚਾਰੂ। ਘਟ ਘਟ ਅੰਤਰ ਸਗਲ ਉਧਾਰੂ, ਨਾਨਕ ਜਾਚੈ ਸੰਤ ਰੇਣਾਰੂ। ਧਨਾਸਰੀ ਮਹੱਲਾ ਪੰਜਵਾਂ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਸੰਗ। ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਜਨ ਕਉ ਪ੍ਰਭ ਆਪਣੇ ਕਾ ਤਾਰਨ, ਜੋ ਤੂੰ ਕਰਹਿ ਕਰਾਵੈ ਸੁਆਮੀ। ਸਾ ਮਸਲਤ ਪ੍ਰਵਾਨ ਰਹਾਉ, ਪਤ ਪਰਮੇਸ਼ਰ ਗਤ ਨਾਰਾਇਣ। ਧਨ ਗੋਪਾਲ ਗੁਣ ਸਾਖੀ, ਚਰਨ ਕ ਸਰਣ ਨਾਨਕ ਦਾਸ ਹਰ ਹਰ। ਸੰਤੀ ਇਹ ਬਿਧ ਜਾਤੀ, ਧਨਾਸਰੀ ਮਹੱਲਾ ਪੰਜਵਾਂ। ਸਗਲ ਮਨੋਰਥ ਪ੍ਰਭ ਤੇ ਪਾਈ, ਕੰਠ ਲਾਈ ਗੁਰ ਰਾਖੀ। ਸੰਸਾਰ ਸਾਗਰ ਮਹਿ ਜਲਨ, ਨਾ ਦੀਨੈ ਕਿਨੈ ਨੰਦ ਉਤਰ ਭਾਖੇ। ਜਿਨ ਕੈ ਮਨ ਸਾਚਾ ਵਿਸਵਾਸ, ਪੇਖ ਪੇਖ ਸੁਆਮੀ ਕੀ ਸੋਭਾ। ਆਨੰਦ ਸਦਾ ਉਲਾਸ ਰਹਾਉ, ਚਰਨ ਸਰਣ ਪੂਰਨ ਪਰਮੇਸ਼ਰ। ਅੰਤਰ ਜਾਮੀ ਜਸਾਖੇ ਓ, ਜਾਨ ਬੂਝ ਆਪਣਾ ਕੀਓ। ਨਾਨਕ ਭਗਤਨ ਕਾ ਅੰਕੁਰ ਰਾਖਿਓ। ਧਨਾਸਰੀ ਮਹੱਲਾ ਪੰਜਵਾਂ, ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨ ਜਾਈ। ਰਵ ਰਹੇ ਆਸਰ ਬੱਤਰ ਮਾਏ, ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੁੜੈ, ਸੋ ਸੰਗੀ ਗਨੀਐ। ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਣੀਐ। ਰਹਾਉ ਪ੍ਰਤਪਾਲ ਅਪਿਆਉ, ਦੇ ਕਛੂਨ ਨ ਹੋਈ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਅਸ਼ਾਲਾ ਸ਼ੇਦਾ ਪਾਰ ਪ੍ਰਭ, ਉੱਚਾ ਜਾ ਕਰ ਰੂਪ। ਜਪ ਜਪ ਕਰੇ ਆਨੰਦ ਜਾਨ, ਆਚਾਰਜ ਅਨੂਪ। ਸਾ ਮਤ ਦੇ ਦਿਆਲ ਪ੍ਰਭ, ਜਿਤ ਤੁਮਹਿ ਆਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਧਨਾਸਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿਨਹਿ ਬੁਲਾਏ। ਸੁਖ ਸਹਿਜ ਸੇਤੀ ਘਰ ਆਊ, ਆਨੰਦ ਮੰਗਲ ਗੁਣ ਗਾਓ। ਸਹਿਜ ਧੁਨ ਨਿਚਲ ਰਾਜ ਕਮਾਓ, ਤੁਮ ਘਰ ਆਵੋ ਮੇਰੇ ਮੀਤ। ਤੁਮਰੇ ਦੁਖੀ ਹਰ ਆਪ ਨਿਵਾਰੀ, ਅਪਦਾ ਭਈ ਬਤੀਤ ਰਹਾਉ।
प्रगट कीने प्रभ करने हारी नासन भाजन था की कर मंगल बाजे नवाजी अपने खसम नवाजी आस थिर रहो डोलो मत कबहू गुर कै बचन आधार जय जयकार सगल भूमंडल मुख उजल दरबार जिनके जीत नही फेरे आपे भया सहाई अचरज किया करण हारे नानक सच बड़ियाई धनासरी महला पंजवां घर सेवा एक ओंकार सतगुरु प्रसाद सुनहो संत प्यारे बिनो हमारे जियो बिन हर बिन मुक्त न काहू जियो रहाऊ मन निर्मल कर्म कर तारण तारणु हर अवर जंजाल तेरे काहू न काम जियो जीवन देवा पार ब्रह्म सेवा यही उपदेश मोक गुर दीना जियो तिस स्यौ न लाई अहीत जां को किस नाहीं बीत अंत की बार ओह संग न चालई मन तन तू अराधु हर के च प्रीतम साधु जां कै संग तीरे बंधन छूटै गहो पार ब्रह्म शरण हृदय कमल चरण अवर आस काश अटल न की जय सोई भगत त्या ज्ञानी ध्यानी तपा सोई नानक जाको कृपा की जय धनासरी महला पंजवा मेरे लाल भलो रे भलो हर मंगना देखो सुन पसार नैन सुनो साधु के बैन प्राण पातर जित राख सगल है मरना रहाऊ चंदन चुआ रस भोग करत अनेक बिख्या बिकार देख सगल है फीके एक है गोविंद को नाम नीको कहत है साध जान तन धन आपन था प्यो हर जाप ना निमक जप जाप्यो स अर्थ दर्भ देख काश संग नाही चलना जाको रे कर्म भला तिन ओट गही संत भला तिन नाही रे जम संता वै साधु की संगना पायो रे परम निधान मिट्यो है अभिमान एक अनेय निरंकार नानक मान लगना धनासरी महला पंजवां घर सतवां एक ओंकार सतगुर प्रसाद हार एक सिमर प्यारी काल कलेश लोभ मोह महाभौ जल तारी राव सास सास निमुख निमुख जन सरण चतारी साध संग जापन संग मन निधान तारी चरण कमल नमस्कार गुण गोविंद बिचारी साध जना की रेण नानक मंगल सूख सुधारी धनासरी महला पंजवां घर अठवां दुपदे एक ओंकार सतगुर प्रसाद सिमरो सिमर सिमर सुख पावो सास सास संभाले एह लोक परलोक संग सहाई जात कात मोहे रखवाले गुर का शब्द बसै जी नाले जल नहीं डूबै तस्कर नहीं लेवै भाहि न साकै जल राउ निर धन कौ धन अंधले कौ टेक मात दूध जैसे बाले सागर मैं बोत पायो हर नानक करी कृपा कृपाले धनासरी महला पंजवां भई कृपाल दयाल गोविंदा अमृत हृदय संचाई नाभ निध रिध सिद्ध हर लाग रही जान पाई संतन का आनंद सगल ही जाई गृह बाहर ठाकुर भगतन का राव रहे सर्ब ठाई राव तां कहो कोई ना पहुंचन हारा जां कह अंग गुसाई जम की त्रास मिटै जिस कि सिमरत नानक नाम त्याई धनासरी महला पंजवां दर्भवंत दर्भ देख गर्भ है भूमवंत अभिमानी राजा जान सगल राज हमरा त्यों हार जन टेक स्वामी जे को अपनी ओट संभारे जैसा बित तैसा हुई बरतै अपना बल नहीं हार राउ आन त्याग भई एक आसर शरण शरण कर आई संतन ग्रह भई मन निर्मल नानक हर गुण गाई धनासरी महला पंजवां जा कौ हर रंग लागो इस युग मह सो कही अत है सूरा आत्म जन सगल वसदान कह जा का सतगुर पूरा ठाकुर गाइय आत्म रंग शरणी पावन नाम त्यावन सहज समावन संग राउ जन के चरण बसै मेरा ही राय संग पुनीता देही जन की धूर देहो कृपा निध नानक कह सुख ही धनासरी महला पंजवां जतन करे मानुख डह कावै एहु अंतर जामी जानै पाप करे कर मुकर पावै भीख करे निर्बानै जानत दूर तुम्हें प्रभ नेर ओत ता कै उत ते उत पीखै आवै लूबी फेर राउ।

ਤੁਮਤਉ ਰਾਖਣਹਾਰ ਦਿਆਲੋ ਅਸਰ ਸੰਘਾਰ ਬੇਅੰਤ ਪਿਤਾ ਪ੍ਰਭੂ ਪ੍ਰਭੂ ਕਿਰਪਾ ਦਰਹਾਉ ਮਹਾਨੰਦ ਮੰਗਲ ਸਰੂਪ ਤੁਮਰੇ ਬਚਨ ਅਨੂਪ ਰਸਾਲੁ ਸਿਰਦੈ ਚਰਨ ਸ਼ਬਦ ਸਤਿਗੁਰ ਕੇ ਕੋ ਨਾਨਕ ਬਾਂਧਿਓ ਪਾਲੁ ਧਨਾਸਰੀ ਮਹਲਾ ਪੰਜਵਾਂ ਆਪਣੀ ਉਕਤ ਖਿਲਾਵੈ ਭੋਜਨ ਆਪਣੀ ਉਕਤ ਖਿਲਾਵੈ ਸਰਬ ਸੁਖ ਭੋਗ ਰਸ ਦੀਵੈ ਦੇਵੈ ਮਨ ਹੀ ਨਾਲ ਸਮਾਵੈ ਹਮਰੇ ਪਿਤਾ ਗੋਪਾਲ ਦਿਆਲੁ ਜਉ ਰਾਖੈ ਮੈਂ ਤਾਰੀ ਬਾਰਕ ਕਾਉ ਤੈਸੇ ਹੀ ਪ੍ਰਭੁ ਪਾਲ ਰਹਾਉ ਮੀਤ ਸਾਜਨ ਸਰਬ ਸੁਖ ਗੁਣ ਨਾਇਕੋ ਸਦਾ ਸਲਾਮਤ ਦੇਵਾਈ ਤੂਤ ਜਤ ਗਤ ਤੁਮ ਹੀ ਮੈਂ ਲੈ ਨਾਨਕ ਸੰਤ ਸੇਵਾ ਧਨਾਸਰੀ ਮਹਲਾ ਪੰਜਵਾਂ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਬਿਖਜਾਰੀ ਰਾਮ ਰਾਜ ਮਾਲ ਜੋਬਨ ਤਨ ਜੀਅਰਾ ਇਨ ਉਪਰ ਲੈ ਬਾਰੇ ਮਨ ਧਨ ਰਾਮ ਨਾਮ ਹਿਤਕਾਰੀ ਸੂਖ ਸਹਿਜ ਆਨੰਦ ਮੰਗਲ ਸਾਹਿਤ ਭਾਵ ਨਿਧ ਪਾਰ ਉਤਾਰੇ ਰਾਉ ਧਨ ਸੋ ਥਾਨ ਧਨ ਹੋਏ ਭਵਨਾ ਜਾ ਮੈਂ ਸੰਤ ਬਸਾਰੀ ਜਨ ਨਾਨਕ ਕੀ ਸ਼ਰਧਾ ਪੂਰੋ ਠਾਕੁਰ ਭਗਤ ਤੇਰੇ ਨਮਸਕ ਤੇਰੇ ਨਮਸਕਾਰੀ ਧਨਾਸਰੀ ਮਹਲਾ ਪੰਜਵਾਂ ਛਡਾਏ ਦਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬਿਨ ਸਿਨਾ ਕਤ ਹੂੰ ਜਾਤ ਸਤਿਗੁਰ ਪੂਰੈ ਕੀਨੀ ਗਾਤ ਹਰ ਹਰ ਨਾਮ ਦਿਓ ਕੀਰਤਨ ਕਉ ਪਈ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੇ ਸਗ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹੇ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਧਨਾਸਰੀ ਮਹਲਾ ਪੰਜਵਾਂ ਪਰ ਹਰਨਾ ਲੋਭ ਝੂਠ ਨਿੰਦ ਇਵਹੀ ਕਰਤ ਗੁਜ਼ਾਰੀ ਮਿਰਗ ਤ੍ਰਿਸ਼ਨਾ ਆਸ ਮਿਥਿਆ ਮਿੱਠੀ ਇਹ ਏਕ ਮਨਹਿ ਸਾਧਾਰੀ ਸਾਗਤ ਕੀ ਅਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ਬੂਢਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ਧਨਾਸਰੀ ਮਹਲਾ ਪੰਜਵਾਂ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸ਼ੀਤਲ ਤਨ ਮਨ ਛਾਤੀ ਰੂਪ ਰੰਗ ਸੂਖ ਧਨ ਜੀ ਕਾ ਪਾਰ ਬ੍ਰਹਮ ਮੋਰੈ ਜਾਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ ਰਾਮ ਆਪਣੇ ਕਹਿ ਚਰਨ ਕਮਲ ਨਿਧ ਸਾਤੀ ਰਾਉ ਜਿਸ ਕਾ ਸਾਥ ਨਹੀਂ ਰੱਖ ਲਈਆ ਪੂਰਨ ਪ੍ਰਭ ਕੀ ਭਾਂਤੀ ਮਿਲ ਲਈਓ ਆਪੇ ਸੁਖਦਾਤੈ ਨਾਨਕ ਹਾਰ ਰਾਖੀ ਪਾਤੀ ਧਨਾਸਰੀ ਮਹਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਝ ਤੇ ਨਿਵਰੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਕਹਾ ਦੁਖਾਈ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਓਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕਉ ਕਰ ਗੈਲ ਉਧਰੋ ਮੀਤ ਰਾਉ ਸੁਣੀ ਬੇਨਤੀ ਠਾਕੁਰ ਮੇਰਾ ਏ ਖਸਮਾਨਾ ਕਰਿਆ ਪੂ ਆਨੰਦ ਨਾਨਕ ਨਾਨਕ ਆਨੰਦ ਭਏ ਦੁਖ ਭਾਗੀ ਸਦਾ ਸਦਾ ਹਰ ਜਾਪ ਧਨਾਸਰੀ ਮਹੱਲਾ ਪੰਜਵਾਂ ਚਤੁਰ ਦਿਸਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸੰਦ ਰਾਉ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਊਹਾ ਸਚ ਹੋਵੈ ਧਨਾਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰਾਖੈ ਆਪਣੇ ਕਉ ਸਾਸ ਸਾਸ ਬ੍ਰਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਾਉ ਮਨ ਬਿਲਾਸ ਭਏ ਸਾਹਿਬ ਕੇ ਆਚਾਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਧਨਾਸਰੀ ਮਹਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗੇਉ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਇਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਾਉ ਜਹ ਜਹ ਪੇਖੋ ਤਹ ਨਾਰਾਇਣੋ ਅਸਗਲ ਘਟਾ ਮਹਿ ਤਾਗਾ ਨਾਮ ਉਦਕ ਪੈ ਪੀਵਤ ਨਾ ਜਨ ਨਾਨਕ ਤਿਆਗੇ ਸਭ ਅਨਰਾਗਾ ਧਨਾਸਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾਂ ਵਿਖਿਆ ਮੈਂ ਲੱਜਾ ਰਾਖੀ ਰਾਮ ਰਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ

ਚਰਨ ਕਮਲ ਹਰ ਜਨ ਕੀ ਥਾਤੀ, ਕੋਟ ਸੂਖ ਬਿਸਰਾਮ, ਗੋਬਿੰਦ ਦਾਮੋਦਰ ਸਿਮਰੋ ਦਿਨ ਰਾਇਣੂ, ਨਾਨਕ ਸਤਿਗੁਰਬਾਣੂ, ਧਰਾ ਸ੍ਰੀ ਮਹੱਲਾ ਪੰਜਵਾਂ। ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋ ਗਏ, ਸਿਮਰੋ ਤੁਮਰਾ ਨਾਮ ਰਹਾਉ, ਚਰਨ ਤੁਮਾਰੀ ਹਿਰਦੈ ਵਸ ਹੈ, ਸੰਤਨ ਕਾ ਸੰਗ ਪਾਵੋ, ਸੋਗ ਅਗਨ ਮਹਿ ਅਜਨ ਮਨ ਨਾ ਵਿਆਪੈ, ਆਠ ਪੈਰ ਗੁਣ ਗਾਵੋ, ਸਵਸਥ ਵਿਵਸਥਾ ਹਰ ਕੀ ਸੇਵਾ, ਮਧਿਅੰਤ ਪ੍ਰਭ ਜਾਪਣੂ, ਨਾਨਕ ਰੰਗ ਲੱਗਾ ਪਰਮੇਸ਼ਰ, ਬਹੁੜ ਜਨਮ ਨਾ ਛਾਪਣ, ਧਨਾ ਸ੍ਰੀ ਮਹੱਲਾ ਪੰਜਵਾਂ। ਮੰਗੋ ਰਾਮ ਤੇ ਸਭ ਥੋਕ, ਮਾਨੁਖ ਕਉ ਜਾਚਤ ਸ਼ਰਮ ਪਾਈਐ, ਪ੍ਰਭ ਕਹਿ ਸਿਮਰਨ ਮੋਖ ਰਹਾਉ, ਭੋਖੇ ਮੁਨ ਜਨ ਸਿਮਰਤ ਪੁਰਾਨਾ, ਵੇਦ ਪੁਕਾਰੈ ਭੋ ਭੋਖ, ਕਿਰਪਾ ਸਿੰਧ ਸੇਵ ਸਚ ਪਾਈਐ, ਦੋਵੇਂ ਸੁਹੇ ਲੈ ਲੋਕ, ਆਨ ਆਚਾਰ ਵਿਵਹਾਰ ਹੈ ਜੇਤੇ, ਬਿਨ ਹਾਰ ਸਿਮਰਨ ਫੋਕ, ਨਾਨਕ ਜਨਮ ਮਰਨ ਪੈ ਕਾਟੇ, ਮਿਲ ਸਾਧੂ ਬਿਨ ਸੇ ਸੋਕ, ਧਨਾ ਸ੍ਰੀ ਮਹੱਲਾ ਪੰਜਵਾਂ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾਸੰਤੋਖ ਹੋਵੈ ਗੁਰਬਚਨੀ, ਹਾਂ ਪ੍ਰਭ ਸਿਉ ਲਾਗੈ ਪੂਰਨ ਧਿਆਨ ਰਾਉ, ਮਹਾਂਕਲੋਲ ਬੁਝੈ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲੂ, ਆਪਣਾ ਨਾਮ ਦੇ ਜਪ ਜੀਵਾਂ, ਪੂਰਨ ਦਾ ਹੋਏ ਦਾਸ ਕੀ ਕਾਲ, ਸਰਬ ਮਨੋਰਥ ਰਾਜ ਰੂ ਸੂਖ ਰਸ, ਸਦ ਖੁਸ਼ੀਆਂ ਕੀਰਤਨ ਜਪ ਨਾਮ, ਜਿਸ ਕੈ ਕਰਮ ਲਿਖਿਆ ਤੁਰ ਕਰਤੈ, ਨਾਨਕ ਜਨ ਕੇ ਪੂਰਨ ਕਾਮ, ਧਨਾ ਸ੍ਰੀ ਮਹੱਲਾ ਪੰਜਵਾਂ। ਜਨ ਕੀ ਕਿੰਨੀ ਪਾਰ ਬ੍ਰਹਮਸਾਰੂ, ਨਿੰਦਕ ਟਿਕਣ ਨ ਪਾਵਨ ਮੂਲੇ, ਊਡ ਗਏ ਬੇਕਾਰ ਰਹਾਉ, ਜੈ ਜੈ ਦੇਖੋ ਤਹਿ ਤੈ ਸੁਆਮੀ, ਕੋਈ ਨਾ ਪਹੁੰਚਣ ਹਾਰੂ, ਜੋ ਜੋ ਕਰੈ ਅਵਗਿਆ ਜਨ ਕੀ, ਹੋਏ ਗਿਆ ਤਤਸ਼ਾਰੂ, ਕਰਨ ਹਾਰ ਰਥਵਾਲਾ ਹੋਵਾ, ਜਾਂ ਕਾਂਤ ਨ ਪਾਰਾਵਾ, ਨਾਨਕ ਦਾਸ ਰੱਖੇ ਪ੍ਰਭ ਕਪ ਨੈ, ਨਿੰਦਕ ਕਾਢੇ ਮਾਰੂ, ਧਨਾ ਸ੍ਰੀ ਮਹੱਲਾ ਪੰਜਵਾਂ। ਕਰ ਨੌਵਾਂ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਚਰਨ ਸ਼ਰਨ ਗੋਬਿੰਦ ਦੁਖ ਭੰਜਨਾ, ਦਾਸ ਆਪਣੇ ਕਉ ਨਾਮ ਦੇਵਉ, ਸ੍ਰੇਸ਼ਟ ਦ੍ਰਿਸ਼ਟ ਪ੍ਰਭ ਧਾਰੋ, ਕਿਰਪਾ ਕਰਤਾ ਰਹੁ, ਪੂਜਾ ਗਹਿ ਕੂਪ ਤੇ ਕਾਢ ਲੇ ਬਉ ਰਾਉ, ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ, ਅਨਕ ਦੁਖਾ ਤਨ ਸਾਧ ਪੂਰੇ, ਪ੍ਰਭ ਬਿਨਾ ਆਨ ਨਾ ਰੱਖਣ ਹਾਰਾਉ, ਨਾਮ ਸਿਮਰਾਵੋ ਸਰਨ ਸੂਰੇ, ਪਾਤ ਤੇ ਉਧਾਰਣਾ ਜੀ ਜੰਤ ਤਾਰਣਾ, ਵੇਦ ਉਚਾਰ ਨਹੀਂ ਅੰਤ ਪਾਇਓ, ਗੁਣੈ ਸੁਖ ਸਾਗਰਾ ਬ੍ਰਹਮ ਰਤਨਾਗਰਾ, ਭਗਤ ਵਸਲ ਹਰ ਨਾਨਕ ਗਾਇਓ, ਧਨਾ ਸ੍ਰੀ ਮਹੱਲਾ ਪੰਜਵਾਂ। ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੈ ਕਮਾਣੀ ਪਾਪ ਚਰਾਣੀ, ਸਾਧ ਸੰਗਤ ਮਿਲ ਮੁਆ ਜੀ ਜੈ ਰਾਉ, ਰਾਜ ਜੋਬਨ ਬਿਸਰੰਤ ਹਰ ਮਾਇਆ, ਮਹਾਂ ਦੁੱਖ ਇਹ ਮਹਾਂਤ ਕਹਿ, ਆਸ ਬਿਆਸ ਰਮਣ ਹਰ ਕੀਰਤਨ, ਇਹ ਪਦਾਰਥ ਭਾਗਵੰਤ ਲੈ, ਸ਼ਰਨ ਸਮਰੱਥ ਅਕਾਥ ਗੋਚਰਾ, ਪਤ ਉਧਾਰਨ ਨਾਮ ਤੀਰਾ, ਅੰਤਰਜਾਮੀ ਨਾਨਕ ਕੇ ਸੁਆਮੀ, ਸਰਬੱਤ ਪੂਰਨ ਠਾਕੁਰ ਮੇਰਾ, ਧਨਾ ਸ੍ਰੀ ਮਹੱਲਾ ਪੰਜਵਾਂ। ਕਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਾਉ, ਵੱਡੇ ਭਾਗ ਬੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾ ਕਾ ਮਨ ਰਾਪੈ, ਸੋ ਗਗਨ ਤਿਸ ਜਨ ਨਾ ਵਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪਉ ਹਰ ਰੰਗੇ, ਪਰ ਤਨ ਦੋਖ ਕਿਛ ਪਾਪ ਨਾ ਪੇੜੇ, ਜਮ ਜਨਦਾਰ ਨਾ ਆਵੈ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸ਼ਰਨਾਈ, ਧਨਾ ਸ੍ਰੀ ਮਹੱਲਾ ਪੰਜਵਾਂ। ਤ੍ਰਿਪਤ ਭਈ ਸਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਾਉ, ਅਨਕ ਪ੍ਰਕਾਰੀ ਵਸਤਰ ਉਡਾਈ, ਅਣਦਨ ਕੀਰਤਨ ਹਰ ਗੁਣ ਗਾਈ, ਹਸਤੀ ਰਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ, ਮਨ ਤਨ ਅੰਤਰ ਚਰਨ ਤੇ ਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ, ਧਨਾ ਸ੍ਰੀ ਮਹੱਲਾ ਪੰਜਵਾਂ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮਹਿ ਕਤਾਰਾ ਰਾਉ, ਕੋਈ ਹੋਆ ਕਰਮ ਰਤ ਕੋਈ ਤੀਰਥ ਨਾਇਆ, ਦਾਸੀ ਹਰ ਕਾ ਨਾਮ ਤੇ ਆਇਆ, ਬੰਧਨ ਕਾਟਨ ਹਾਰ ਸੁਆਮੀ, ਜਨ ਨਾਨਕ ਸਿਮਰੈ ਅੰਤਰ ਜਾਮੀ, ਧਨਾ ਸ੍ਰੀ ਮਹੱਲਾ ਪੰਜਵਾਂ। ਕਿਤੈ ਪ੍ਰਕਾਰ ਨਾ ਤੂਟੋ ਪ੍ਰੀਤ, ਦਾਸ ਤੇਰੇ ਕੀ ਨਿਰਮਲ ਰੀਤ ਰਹਾਉ, ਜੀ ਪ੍ਰਾਣ ਮਨ ਤਨ ਤੇ ਪਿਆਰਾ, ਹਉਮੈ ਬੰਧ ਹਰ ਦੇਵਨਹਾਰਾ,
ਚਰਨ ਕਮਲ ਸਿਉ ਲਾਗੋ ਨੇਹ, ਨਾਨਕ ਕੀ ਬੇਨੰਤੀ ਹੈ। ਏਕੋ ਓਂਕਾਰ ਸਤਿਗੁਰ ਪ੍ਰਸਾਦ, ਧਨਾਸਰੀ ਮਹੱਲਾ ਨੌਵਾਂ, ਕਾਹੀ ਰੀਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ ਰਾਉ। ਉਹ ਪਮਦ ਜਿਉਂ ਵਾਸ ਬਸਤ ਹੈ, ਮੁਕਰ ਮਾਹੀ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋਂ ਪਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਨਾ ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਧਨਾਸਰੀ ਮਹੱਲਾ ਨੌਵਾਂ, ਸਾਧੋ ਇਹ ਜਗ ਪਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੂਡਿਆ, ਮਾਇਆ ਹਾਥ ਬੇਕਾਨਾ ਰਾਉ। ਮਾਤ ਪਿਤਾ ਭਾਈ ਸੁਤ ਬਨਤਾ, ਤਾਂ ਕੈ ਰਸ ਲਪਟਾਨਾ, ਜੋਬਨ ਧਨ ਪ੍ਰਭਤਾ ਕੈ ਮਦ ਮੈਂ ਅਹਿਨਸ ਰਹਿ ਨਦਵਾਨਾ। ਦੀਨ ਦਿਆਲ ਸਦਾ ਦੁਖ ਭੰਜਨ, ਤਾਂ ਸਿਉ ਮਨ ਨਾ ਲਗਾਨਾ, ਜਨ ਨਾਨਕ ਕੂਟਨ ਮੈਂ ਕਉ, ਗੁਰਮੁਖ ਹੋਏ ਪਛਾਨਾ। ਧਨਾਸਰੀ ਮਹੱਲਾ ਨੌਵਾਂ, ਤਿਹ ਜੋਗੀ ਕਉ ਜੁਗਤ ਨਾ ਜਾਨੋ, ਲੋਭ ਮੋਹ ਮਾਇਆ ਮਮਤਾ ਫੁਨ, ਜਿਹੇ ਘਟ ਮਾਹੇ ਪਛਾਨੋ ਰਾਉ। ਪਰ ਨਿੰਦਾ ਉਸਤਤ ਨਹਿ ਜਾ ਕੈ, ਸਕੰਚਨ ਲੋਹ ਸਮਾਨੋ, ਹਰਖ ਸੋਗ ਤੇ ਰਹਿ ਅਤੀਤਾ, ਤੈ ਜੋਗੀ ਤਾਹੇ ਬਖਾਨੋ। ਚਾਂਚਲ ਮਨ ਦਹਿ ਦਿਸ ਕਉ ਧਾਵਤ, ਅਚਲ ਜਾਇ ਠਹਿਰਾਨੋ, ਕਉ ਨਾਨਕ ਇਹ ਬਿਦ ਕੋ ਜੋ ਨਾਰ, ਮੁਕਤ ਤਾਹੇ ਤੁਮ ਮਾਨੋ। ਧਨਾਸਰੀ ਮਹੱਲਾ ਨੌਵਾਂ, ਅਬ ਮੈਂ ਕੌਣ ਅਪਾਉ ਕਰੂੰ, ਜਿਹ ਬਿਦ ਮਨ ਕੋ ਸੰਸਾ ਚੁਕੈ, ਭਉ ਨਿਦ ਪਾਰ ਪਰੋਂ ਰਹਾਉ, ਜਨਮ ਪਾਈ ਕਛ ਪਲੋ ਨ ਕੀਨੋ, ਤਾਂ ਤੀ ਅਦਕ ਡਰੋਂ। ਮਨ ਬਚ ਕਰਮ ਪ੍ਰਹਰ ਗੁਣ ਨਹੀਂ ਗਾਏ, ਜਹਿ ਜੀ ਸੋਚ ਧਰੋਂ, ਗੁਰਮਤਿ ਸੁਨ ਕਛ ਗਿਆਨ ਨ ਉਪਜਿਓ, ਪਾਸ ਜਿਉਂ ਉਦਰ ਪਰੋਂ, ਕਉ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹਉ ਪਾਦਤ ਧਰੋਂ। ਧਨਾਸਰੀ ਮਹੱਲਾ ਪਹਿਲਾ, ਕਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰਸਾਗਰ ਰਤਨੀ ਪਰ ਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ, ਹਰ ਰਸ ਚੋਗ ਚੁਗੇ ਪ੍ਰਭ ਪਾਵੇ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੇ। ਕਿਆ ਬਗ ਬਪੜਾ ਛਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਈ ਰਾਉ, ਰੱਖ ਰੱਖ ਚਰਨ ਧਰੇ ਬੀਚਾਰੀ, ਦੁਬਦਾ ਛੋੜ ਭਏ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਜਾਖੀ, ਆਵਣ ਜਾਣ ਰਹੇ ਗੁਰ ਰਾਖੀ, ਸਰਬਰ ਹੰਸਾਂ ਛੋੜ ਨਾ ਜਾਈ, ਪ੍ਰੇਮ ਭਗਤ ਕਰ ਸਾਹਿ ਸਮਾਏ। ਸਰਬਰ ਮੈਂ ਹੰਸ ਹੰਸ ਮੈਂ ਸਾਗਰ, ਅਕਥ ਕਥਾ ਗੁਰ ਬਚਨੀ ਆਦਰ, ਸੁਨ ਮੰਡਲਿਕ ਜੋਗੀ ਵੈਸੇ, ਨਾਰਨਾ ਪੁਰਖ ਕਹੋ ਕਹੁ ਕੈਸੇ। ਤ੍ਰਿਪਵਣ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸੱਚੇ ਸਰਨਾਈ, ਆਨੰਦ ਮੂਲ ਅਨਾਥ ਅਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਵਸਲ ਪੈ ਕਾਟਣ ਹਾਰੀ, ਹਉਮੈ ਮਾਰ ਮਿਲੇ ਭਗਤਾਰੀ, ਅਨਕ ਯਤਨ ਕਰ ਕਾਲ ਸੰਤਾਈ, ਮਰਨ ਲਖਾਈ ਮੰਡਲ ਮੈਂ ਆਈ। ਜਨਮ ਪਦਾਰਥ ਦੁਬਧਾ ਖੋਵੈ, ਆਪਣਾ ਚੀਨਸ ਭ੍ਰਮ ਭ੍ਰਮ ਰੋਵੈ, ਕਹਿਤੋ ਪੜ੍ਹਤੋ ਸੁਣਤੋ ਏਕੋ, ਧੀਰਜ ਧਰਮ ਧਰਣੀ ਧਰ ਟੇਕੋ, ਜਾਤ ਸਤ ਸੰਜਮ ਹਿਰਦੈ ਸਮਾਈ, ਚੌਥੇ ਪਦ ਕਉ ਜੀ ਮਨਪਤੀ ਆਈ, ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਪਉ ਪਾਗੈ। ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸਾਚ ਸਰੂਪ, ਧਨਾਸਰੀ ਮਹੱਲਾ ਪਹਿਲਾ। ਸਹਿਜ ਮਿਲੈ ਮਿਲਿਆ ਪਰਵਾਰ ਨੂੰ, ਨਾ ਤਿਸ ਮਰਨ ਨ ਆਵਣ ਜਾਣੂ, ਠਾਕੁਰ ਮੈਂ ਦਾਸ ਦਾਸ ਮੈਂ ਸੋਏ, ਜੈ ਦੇਖਾਂ ਤੈ ਅਵਰ ਨ ਕੋਏ। ਗੁਰਮੁਖ ਭਗਤ ਸਹਿਜ ਕਰ ਪਾਈਐ, ਬਿਨ ਗੁਰ ਪੇਟੇ ਮਰ ਆਈਐ ਜਾਈਐ ਰਹਾਉ। ਸੋ ਗੌਰ ਕਰੋ ਜੇ ਸਾਚ ਦ੍ਰਿੜਾਈ, ਅਕਥ ਕਥਾਵੈ ਸ਼ਬਦ ਮਿਲਾਵੈ, ਹਰ ਕੇ ਲੋਗ ਅਵਰ ਨਹੀਂ ਚਾਰਾ, ਹਰ ਕੇ ਲੋਕ ਅਵਰ ਨਹੀਂ ਤਾਰਾ, ਸਾਚੋ ਠਾਕੁਰ ਸਾਚ ਪਿਆਰਾ, ਤਨ ਮੈਂ ਮਨੂਆ ਮਨ ਮੈਂ ਸਾਚਾ, ਸੋ ਸਾਚਾ ਮਿਲਕ ਸਾਚੇ ਕਾਚਾ ਰਾਚਾ। ਸੇਵਕ ਪ੍ਰਭ ਕੈ ਲਾਗੈ ਪਾਈ, ਸਤਿਗੁਰ ਪੂਰਾ ਮਿਲੈ ਮਲਾਈ, ਆਪ ਦਿਖਾਵੈ ਆਪੇ ਦੇਖੈ, ਹੱਠ ਨਾ ਭਤੀਜੈ ਨਾ ਬਹੁ ਪੇਖੈ। ਘੜ ਪਾਂਡੇ ਜਿਨ ਅੰਮ੍ਰਿਤ ਪਾਇਆ, ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ, ਪੜ ਪੜ ਭੂਲੈ ਚੋਟਾਂ ਖਾਏ, ਬਹੁਤ ਸਿਆਣਪ ਆਵੈ ਜਾਏ। ਨਾਮ ਜਪੈ ਭਉ ਭੋਜਨ ਖਾਈ, ਗੁਰਮੁਖ ਸੇਵਕ ਰਹੇ ਸਮਾਏ, ਪੂਜ ਸਿਲਾ ਤੀਰਥ ਬਨ ਵਾਸਾ, ਪਰਮਤ ਡੋਲਤ ਭਏ ਉਦਾਸਾ, ਮਨ ਮੈਲੈ ਸੂਚਾ ਕਿਉਂ ਹੋਵੇ, ਸਾਚ ਮਿਲੈ ਪਾਵੈ ਪਤ ਸੋਏ। ਆਚਾਰ ਆਚਾਰਾਂ ਵਿਚਾਰ ਸਰੀਰ, ਆਦਿ ਜੁਗਾਦ ਸਹਿਜ ਮਨ ਤੀਰ,
ਪਾਲ ਪੰਕਜ ਮਹਿ ਕੋਟ ਉਧਾਰੀ ਕਰ ਕਿਰਪਾ ਗੁਰ ਮੇਲ ਪਿਆਰੀ ਕਿਸੇ ਆਗੈ ਪ੍ਰਭ ਤੁਧ ਸਲਾਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜਿਉਂ ਤੁਧ ਪਾਵੈ ਤਿਉਂ ਰਾਖ ਰਜਾਈ ਨਾਨਕ ਸਹਿਜ ਭਾਈ ਗੁਣ ਗਾਈ ਧਨਾਸਰੀ ਮਹੱਲਾ ਪੰਜਵਾਂ ਕਰ ਛੇਵਾਂ ਪੁਸ਼ਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੋਨੀ ਆਇਓ ਤਹਿ ਤੈ ਉਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ

ਸਿਰ ਪਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸੰਜਾਪੈ ਸਾਚਾ ਸਿਰਜਣ ਹਾਰਾ ਭਗਤ ਸੁਹੈ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੈ ਅੰਮ੍ਰਿਤ ਬਾਣੂ ਰਸਨ ਰਸਾਇਆ ਜੀਓ ਰਸਨ ਰਸਾਈ ਨਾਮ ਤਸਾਈ ਗੁਰ ਕੈ ਸ਼ਬਦ ਵਿਕਾਣੀ ਪਾਰਸ ਪਰਸਿਆਂ ਪਾਰਸ ਹੋਏ ਜੋ ਤੇ ਜਾਂ ਤੇਰੇ ਮਨ ਪਾਣੀ ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰ ਸਾਚੈ ਸਾਚੇ ਕੇ ਵਾਪਾਰੀ ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾਜੀਓ ਸਤਿਗੁਰ ਪੁੱਛੋ ਜਾਈ ਨਾਮ ਤੇ ਆਏ ਸਾਜੀਓ ਸੱਚ ਨਾਮ ਤੇ ਆਈ ਸਾਚ ਚਵਾਈ ਗੁਰਮੁਖ ਸਾਚ ਬਛਾਣਾ ਦੀਨਾ ਨਾਥ ਦਇਆਲ ਨਿਰੰਜਨ ਅਣਦਿਨ ਨਾਮ ਬਖਾਣਾ ਕਰਨੀ ਕਾਰ ਕਰ ਧੁਰੋਂ ਫੁਰਮਾਈ ਆਪ ਮੋਆ ਮਨ ਮਾਰੀ ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮ ਨਿਵਾਰੀ ਧਨਾਸਰੀ ਸ਼ੰਤ ਮਹੱਲਾ ਪਹਿਲਾ ਫਿਰ ਸੰਗ ਮੁੱਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖੜਾ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਆਚਾਰ ਨਹੀਂ ਰੰਗ ਰਾਤੀ ਅਵਗੁਣ ਬਹਿ ਬਹਿ ਰੋਸੀ ਧਨ ਜੋਬਨ ਆਕ ਕੀ ਛਾਇਆ ਬਿਰਦ ਭਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਛੂਟੀ ਝੂਠ ਵਿਛੁੰਨਿਆ ਬੂਢੀ ਕਰ ਗਾਲਿਓ ਗੁਰ ਕੈ ਪਾਏ ਚਲੋ ਸਾਚਾ ਨਾਮ ਤੇ ਆਈ ਪਵਹੀਂ ਸੁਖ ਮਹਿਲੋ ਹਰ ਨਾਮ ਤੇ ਆਈ ਤਾਂ ਸੁਖ ਪਾਈ ਪਈੜੈ ਦਿਨ ਚਾਰੀ ਨਿਜ ਘਰ ਜਾਈ ਬਹੈ ਸਚ ਪਾਈ ਅਣਦਿਨ ਨਾਲ ਪਿਆਰੀ ਵਿਣ ਭਗਤੀ ਕਰ ਵਾਸ ਨਾ ਹੋਵੀ ਸੁਣਿਓ ਲੋਕ ਸਬਾਈ ਨਾਨਕ ਸਰਸੀ ਤਾਂ ਪਿਰ ਪਾਈ ਰਾਤੀ ਸਾਚੈ ਨਾਈ ਫਿਰ ਧਨ ਭਾਵੈ ਤਾਂ ਫਿਰ ਭਾਵੈ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾਹ ਪਿਆਰੀ ਨਿਵ ਨਿਵ ਭਗਤ ਕਰੇਈ ਮਾਇਆ ਮੋਹ ਜਲਾਈ ਪ੍ਰੀਤਮ ਰਾਸ ਮਹਿ ਰੰਗ ਕਰੇਈ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣੋ ਫਿਰ ਸਿਉਂ ਪ੍ਰੀਤ ਪਿਆਰੀ।

ਨੈਣੀ ਅਵਗੁਣੇ ਆਰੀ ਕੰਤ ਬਸਾਰੀ ਛੁੱਟੀ ਬਿਧਣ ਰੈਣੀ ਗੁਰ ਸ਼ਬਦ ਨਾ ਮਾਨੈ ਫਾਹੀ ਫਾਤੀ ਸਾ ਧਾਨੋ ਮਹਿਲ ਨਾ ਪਾਈ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿਜ ਸਮਾਈ ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਾਰ ਭਗਤ ਸੁਹਾਵੀ ਸਾਚੇ ਪਾਵੀ ਪਾਏ ਭਗਤ ਪ੍ਰਭ ਰਾਤੀ ਫਿਰ ਰਲਿਆਲਾ ਜੋਬਣ ਵਾਲਾ ਤਿਸਰਾ ਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸਹੁਰਾ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੈ ਵਡਿਆਈ ਪੇਰ ਘਰ ਸੁਹੈ ਨਾਰੀ ਧਨਾਸਰੀ ਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਓ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਆ ਜੀਓ ਗੁਣ ਗਾਈ ਵਿਗਸੈ ਸਦਾ ਅਨ ਦੇਨ ਜਾਂ ਆਪ ਸੱਚ ਪਾਵੇ ਅਹੰਕਾਰ ਹੋਮੈ ਤਜੈ ਮਾਇਆ ਸਹਿਜ ਨਾਮ ਸੁਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਅੰਦਰ ਸਾਚਾ ਨੇਹੇ ਪੂਰੈ ਸਤਿਗੁਰੈ ਜੀਓ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਅਣ ਦਿਨ ਸੁਮਾਰੀ ਜਾਂ ਨਾਮ ਲਈ ਤਾਂ ਜੀਵਾਂ ਸਰਬਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾਂ ਸਤ ਸੰਗਤ ਮਿਲੈ ਵਡਭਾਗ ਤਾਂ ਹਾਰ ਰਸ ਆਵੇ ਜੀਓ ਅਣਦਿਨ ਰਹੇ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ ਸਹਿਜ ਸਮਾਵੇ ਤਾਂ ਹਰ ਮਨ ਪਾਵੇ ਸਦਾ ਤੀਤ ਬੈਰਾਗੀ ਹਲਤ ਪਲਤ ਸੁਭਾ ਜਗ ਅੰਤਰੂ ਰਾਮ ਨਾਮ ਲਿਵ ਲਾਗੀ ਹਰ ਖਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੇ ਜੀਓ ਦੂਜੈ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ ਮਾਇਆ ਦੁੱਖ ਮੋਹਿਆ ਹੋ ਮੈਂ ਰੂਹਿਆ ਮੇਰੀ ਮੇਰੀ ਕਰਤ ਬਿਹਾਵੇ ਸੁਜੋ ਪ੍ਰਭ ਦੇ ਤਿਸ ਜੇ ਤੈ ਨਾਹੀ ਅੰਤ ਗਿਆ ਪਛਤਾਵੇ ਬਿਨ ਨਾਵੈ ਕੋ ਸਾਥ ਨਾ ਚਾਲੇ ਪੁੱਤਰ ਕਲਤਰ ਮਾਇਆ ਧੋਹਿਆ ਦੂਜੈ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ ਕਰ ਕਿਰਪਾ ਲਿਹੋ ਮਿਲਾਈ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਪਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅਣਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤੇ ਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲਿਹੋ ਮਿਲਾਈ ਮਹਿਲ ਹਰ ਪਾਵੇ ਜੀਓ ਧਨਾਸਰੀ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰਿ ਰਾਵੀਐ ਜੀਓ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ ਰਾਵੀਐ ਜੀਓ ਭਜ ਸੰਗ ਸਾਧੂ ਇੱਕ ਅਰਾਧੂ ਜਨਮ ਮਰਨ ਦੁੱਖ ਨਾਸੈ ਧੁਰ ਕਰਮ ਲਿਖਿਆ ਸਾਚ ਵਿਸ ਸਿਖਿਆ ਕੱਟੀ ਜਮ ਕੀ ਫਾਸੈ ਭੈ ਭਰਮ ਨਾਠੇ ਛੂਟੀ ਗਾਠੇ ਜਮ ਪੰਥ ਮੂਲ ਨ ਆਈ ਐ ਆਵੀ ਐ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰਿ ਗੁਣ ਗਾਵੀ ਐ ਨਿਤਰਿਆ ਧਾਰ ਏਕ ਨਾਮ ਨਿਰੰਜਨੋ ਜੀਓ ਤੂੰ ਦਾਤਾ ਦਾ ਤਾਰੂ ਸਰਬ ਦੁੱਖ ਪੰਜਨੋ ਜੀਓ ਦੁੱਖ ਕਰਤ ਹਰਤਾ ਸੁਖੈ ਸੁਆਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾਂ ਵਿਖੜਾ ਪਲ ਏਕ ਮਾਹੇ ਤਰਾਇਆ ਪੂਰ ਰਹਿਆ ਸਰਬ ਠਾਂ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁੱਖ ਪੈ ਪੰਜਨੋ ਆਪ ਲੀਏ ਲੜ ਲਾਈ ਕਿਰਪਾ ਧਾਰੀਐ ਜੀਓ ਮੋਹਿ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਪਾਰੀਐ ਜੀਓ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜੰਤਰ ਸਭ ਵਸ ਤੇਰੇ ਸਗਲ ਤੇਰੀ ਸਾਰਿਆ ਪ੍ਰਭ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਾਰ ਜਪ ਜਪੋ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੋਲੇ ਜੀਓ ਨਿਤ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੇ ਜੀਓ ਸੰਤ ਰਸਨ ਬੂਠਾ ਆਪ ਤੁਠਾ ਸਾਸ ਸਾਸ ਗੁਣ ਬੋਲਈ ਬਿਨਾ ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲਈ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੂ ਮਰਮ ਨਾ ਜਾਣਾ ਸੰਤ ਸੰਗਤ ਰਾਮ ਹਿਰਦੈ ਬਸਾਈ ਰਾਉ ਹਨੂੰਮਾਨ ਸਰ ਗਰੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਣਾ ਚਾਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਮਲਾ ਨਹੀਂ ਜਾਣਾ ਕਹਿ ਕਬੀਰ ਸੋ ਪਰ ਮੈਂ ਨਾਈ ਪਗਲਾਗ ਰਾਮ ਰਹੇ ਸਰਨਾਈ ਜਨ ਤੇ ਪਹਿਰ ਪਹਿਰ ਤੇ ਕਰੀਆਂ ਆਪ ਘਟੈ ਤਨ ਸੀ ਜੈ ਕਾਲ ਹੇਰੀ ਫਿਰੈ ਬਧ ਕਜਿਓ ਕਹੋ ਕਬਨ ਬਧ ਕੀ ਜੈ
ਸੋ ਜਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕਉ ਹੈ ਕਾ ਕਰਾਉ ਜਬ ਲਗ ਜੋਤ ਕਾਇਮ ਹੈ ਵਰਤੈ ਆਪਾ ਪਸ਼ੂ ਨਾ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ

ਜਾਂ ਹੋਈ ਇੰਦਰ ਲੋਕ ਸਿਵ ਲੋਕਾਂ ਜੈ ਬਹੁ ਉਛੈ ਤਾਪ ਕਰ ਬਾਹਰ ਐਬੋ ਕਿਆ ਮੰਗੋ ਕੈ ਸਥਿਰ ਨਾਹੀ ਰਾਮ ਨਾਮ ਰਖ ਮਨ ਵਾਹੀ ਰਾਉ ਸੋਭਾ ਰਾਜ ਬਿਵੈ ਵਡਿਆਈ ਅੰਤ ਨ ਸਾਹਿਬ ਸੰਗ ਸਹਾਈ ਪੁੱਤਰ ਕਲੱਤਰ ਮਾਂ ਲਛਮੀ ਮਾਇਆ ਇਨ ਤੇ ਕਹੋ ਕਬ ਨੈ ਸੁਖ ਪਾਇਆ ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰੈ ਤਾਂ ਮਨ ਧਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਰਾਮ ਨਾਮ ਸਿਮਰਨ ਬਿਨ ਬੁੱਢ ਕੇ ਅਧਕਾਈ ਰਾਉ ਸੁਤ ਬਣਤਾ ਸੁਤ ਦੇਹੇ ਗ੍ਰਹੇ ਸੰਪਦ ਸੁਖਦਾਈ ਇਨ ਮੈਂ ਕਛ ਨਾਹੀਂ ਤੇਰੋ ਕਾਲ ਅਵਦਿਆਈ ਅਜਾਮਲ ਗਜ ਗਨ ਕਾ ਪਤਤ ਕਰਮ ਕਿ ਨਹੀਂ ਤੇਉ ਉਤਰ ਗਏ ਪਾਰੇ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭ੍ਰਮੇ ਤਊ ਲਾਜ ਨ ਆਈ ਰਾਮ ਨਾਮ ਸ਼ਾਡ ਅੰਮ੍ਰਿਤ ਕਾਹੀ ਬਿਖ ਖਾਈ ਤਾਜ ਪਰਮ ਕਰਮ ਬਿਰਧ ਅਨਖੇਦ ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਧਰਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਅਖੋ ਓੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡ ਪਛਾਈ ਮਾਰਕੰਡੇ ਤੇ ਕੋ ਅਧਕਾਈ ਤੇ ਜੈਨ ਤ੍ਰੈਣ ਧਾਨ ਧਾਰ ਮੂਨ ਬੁਲਾਈ ਹਮਰੋ ਕਰਤਾ ਰਾਮ ਸੁਨੇਹੀ ਗਾਹੇ ਰੇ ਨਰ ਗਰਭ ਕਰਤ ਹੋਂ ਬਿਨ ਸਜਾਏ ਝੂਠੀ ਦੇਹੀ ਰਾਉ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਪਾਈ ਬਾਰਾਂ ਯੋਜਨ ਛਤਰ ਚਲੈ ਥਾਂ ਦੇਹੀ ਗਿਰਜਨ ਖਾਈ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾਂ ਪਇਓ ਦਰ ਬਾਂਧੇ ਹਾਥੀ ਫਿਰ ਮੈਂ ਪਈ ਪਰਾਈ ਦੁਰਵਾਸਾ ਸਿਉ ਕਰਤ ਠਗੌਰੀ ਜਾਦ ਇਹ ਫਲ ਪਾਈ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦੇਉ ਹਰ ਗੁਣ ਗਾਈ ਦਸ ਬੈਰਾਗਨ ਮੋਹ ਮੋਹ ਬਾਸ ਕੇ ਨਹੀਂ ਪੰਚਮ ਕਾ ਮਿਟ ਨਾਵੋ ਸਤਰ ਦੋਈ ਭਰੇ ਅੰਮ੍ਰਿਤ ਸਾਰ ਬਿਖ ਕਉ ਮਾਰ ਕਢਾਵੋ ਪਾਛੈ ਬਹੁਰਨ ਆਵਨ ਪਾਵੋ ਅੰਮ੍ਰਿਤ ਬਾਣੀ ਘਟਦੇ ਘਟਦੇ ਉਚਰਾਉ ਆਤਮ ਕਉ ਸਮਝਾਵ ਰਾਉ ਬਜਰ ਕੁਠਾਰ ਮੋਹੇ ਹਸ਼ੀਨਾ ਕਰ ਮਿਹਨਤ ਲੱਗ ਪਾਵੋ ਸੰਤਨ ਕੇ ਹਮ ਉਲਟੇ ਸੇਵਕੋ ਭਗਤਨ ਕਾ ਭਗਤਨ ਤੇ ਡਰ ਪਾਵੋ ਇਹ ਸਰੀਰ ਇਹ ਸੰਸਾਰ ਤੇ ਤਬ ਹੀ ਛੂਟਾਉ ਜਾਂ ਮਾਇਆ ਨਹਿ ਲਪਟਾਵੋ ਮਾਇਆ ਨਾਮ ਗਰਭ ਜੋਨ ਕਾ ਤੇ ਜਯਾ ਤਾਜ ਦਰਸ਼ਨ ਪਾਵੋ ਇਤ ਕਰ ਭਗਤ ਕਰਹੈ ਜੋ ਜਨ ਤਿੰਨ ਭਾਉ ਸਗਲ ਚੁਕਾਈਐ ਕਹਿਤ ਨਾਮ ਦਿਓ ਬਾਹਰ ਕਿਆ ਪਰਮਾਉ ਇਹ ਸੰਜਮ ਹਰ ਪਾਈਐ ਮਾਰ ਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰ ਹਲਾ ਕੁਰੰਗ ਜਿਉਂ ਕੁਰੰਕ ਨਿਸ ਨਾਦ ਬਾਲਹਾ ਤਿਉਂ ਮੇਰੇ ਮਨ ਰਾਮਈਆ ਤੇਰਾ ਨਾਮ ਰੂੜ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ ਰਹਾਉ ਜਿਉਂ ਧਰਣੀ ਕਉ ਇੰਦਰ ਬਾਲਹਾ ਕੁਸਮ ਬਾਸ ਜੈਸੇ ਭਵਰ ਲਾ ਜਿਉਂ ਕੋਕਲ ਕਉ ਅੰਬ ਬਾਲਹਾ ਤਿਉਂ ਮੇਰੇ ਮਨ ਰਾਮਈਆ ਚੱਕ ਵੀ ਕਉ ਜੈਸੇ ਸੂਰ ਬਾਲਹਾ ਮਾਨ ਸਰੋਵਰ ਹੰਸ ਲਾਉ ਜਿਉਂ ਤਰਣੀ ਕਉ ਕੰਤ ਬਾਲਹਾ ਤਿਉਂ ਮੇਰੇ ਮਨ ਰਾਮਈਆ ਬਾਰਕ ਕਉ ਜੈਸੇ ਖੀਰ ਬਾਲਹਾ ਚਾਤਰਕ ਮੁਖ ਜੈਸੇ ਜਲ ਧਰਾ ਮਛਲੀ ਕਉ ਜੈਸੇ ਨੀਰ ਬਾਲਹਾ ਤਿਉਂ ਮੇਰੇ ਮਨ ਰਾਮਈਆ ਸਾਧਕ ਸਿੱਧ ਸਗਲ ਮੁਨ ਚਾਹੇ ਬਿਰਲੇ ਕਾਹੂ ਡੀਠਲਾ ਸਗਲ ਪਵਨ ਤੇਰੂ ਨਾਮ ਬਾਲਹਾ ਤਿਉ ਨਾਮੇ ਮਨ ਬੀਠਲਾ ਪਹਿਲ ਪੁਰੀਏ ਪੁੰਡਰਕ ਬਨਾ ਤਾਂ ਚੇ ਹੰਸਾ ਸਗਲੇ ਜਨਾ ਕ੍ਰਿਸ਼ਨ ਅੰਤੇ ਜਾਨੋ ਹਰ ਹਰ ਨਾ ਚੰਤੀ ਨਾਚਨਾ ਪਹਿਲ ਪੁਰਸਾ ਬਿਰਾ ਥੋਨ ਪੁਰਸਾਦ ਮਰਾ ਅਸਗਾ ਅਸਿਓ ਸਗਾ ਹਰ ਕਾ ਬਾਂਗਰਾ ਨਾਚੈ ਪਿੰਦੀ ਮੈਂ ਸਾਗਰਾ ਰਾਉ ਨਾ ਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਪ੍ਰਮੀਆਂ ਚਾ ਕੇਸਵਾ ਬਚੌਨੀ ਆਈਏ ਮਈਏ ਏਕ ਆਨ ਜੀਓ ਪਿੰਦੀ ਉਬਕਲੇ ਸੰਸਾਰਾ ਪ੍ਰਮ ਪ੍ਰਮ ਆਏ ਤੁਮਚੇ ਦੁਆਰਾ ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਪਾਤਤ ਪਾਵਨ ਮਾਧੋ ਬਿਰਦ ਤੇਰਾ ਧਨ ਤੇ ਵੈ ਮੌਨ ਜਾਨ ਜਿਨ ਧਿਆਇਓ ਹਾਰ ਪ੍ਰਭ ਮੇਰਾ ਮੇਰੇ ਮਾਥੇ ਲਾਗੀ ਦੇ ਧੂਰ ਗੋਬਿੰਦ ਚਰਨਨ ਕੀ ਸੁਰ ਨਾਰ ਮੁਨ ਜਾਨ ਤੈਨੂੰ ਤੇ ਦੂਰ ਰਾਉ ਦੀਨ ਕਾ ਦਿਆਲ ਮਾਧੂ ਗਰਭ ਪਰਹਾਰੀ ਸਰਨ ਚਰਨ ਸ਼ਰਨ ਨਾਮਾ ਬਲ ਤਿਹਾਰੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਵਪਤੀ ਯਾਰ ਕਿਆ ਕੀ ਜਾਏ ਵਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀ ਜਾਏ
हाँ बल बल जाऊँ रमैया कारणे कारण कवन अबूल रहाऊ बहुत जन्म बिछरे थे माधव यही जन्म तुम्हारे लेखे कह रविदास आस लग जीवो जिर पयो दर्शन देखे चित सिमरन करो नैन अवलोकनो श्रवण बाणी सो जस पूर रखो मन सो मधुकर करो चरण हृदय तरऊ चरण रसन अमृत राम नाम पाखो मेरी प्रीत गोविंद स्यों जिन कटै मैं तो मोल महंगी लई जी सकै रहाउ साध संगत बिना भाव नहीं उपजै भाव बिन भगत नहीं होए तेरी कह रविदास एक बिन बेनती हर स्यों पैज राखो राजा राम मेरी तन नाम तेरु आरती मजल मजन मुरारी हर के नाम बिन झूठे सगल पसारी रहाउ नाम तेरो केसर आसनो नाम तेरा उरसा नाम तेरा केसरो ले छटकारी नाम तेरा अम्बुला नाम तेरो चंदनो कास जपे नाम ले तुझे को चारी नाम तेरा दीवा नाम तेरो बाती नाम तेरो तेल ले माए पसारी नाम तेरे की जोत लगाई पयो उजियारो पवन सगलारी नाम तेरो तागा नाम फूल माला पार अठारह सगल जुठारी तेरो किया तुझे क्यार पाओ नाम तेरा तो ही सचबर टलारी दास अठाठ सठे जारे खाणी यह वर्तन है।

ਸ੍ਰੀ ਬਾਣੀ ਭਗਤਾਂ ਕੀ ਤਰਲੋਚਨ ਏਕੋ ਓਂਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦ ਸਕਾਹੀ ਭੂਲੀ ਗਵਾਰੀ ਦੋ ਕ੍ਰਿਤ ਸੋ ਕ੍ਰਿਤ ਸਾਰੂ ਕਰਮਰੀ ਰਾਉ ਸੰਕੁਰਾ ਮਸਤਕ ਬਸਤਾ ਸੁਰਸਰੀ ਸਨਾਨ ਰੇ ਕੁਲ ਜਾਨ ਮੱਧੇ ਮਿਲਿਓ ਸਾਰੰਗ ਪਾਣ ਰੇ ਕਰਮ ਕਾਰ ਕਲੰਕਮ ਫੀਟ ਸਰੀ ਵਿਸ਼ਵ ਕਾ ਦੀਪਕ ਸੁਆਮੀ ਤਾਂ ਚੇ ਰੇ ਸਵਾਰਥੀ ਪੰਖੀ ਰਾਏ ਗਰੁੜ ਤਾਂ ਚੇ ਬਾਧਵਾ ਕਰਮ ਕਾਰ ਅਰਣ ਪਿੰਗਲਾਰੀ ਅਨਕ ਪਕਾ ਪਾਤਕ ਹਰਤਾ ਤ੍ਰੈ ਪਵਨ ਨਾਥ ਰੀ ਤੀਰਥ ਤੀਰਥ ਪਰਮਤਾ।

ਸੰਗ ਕਰਮ ਕਰ ਖਾਰ ਮਫੀ ਟਸਰੀ ਦਾਦੀ ਲੈ ਲੰਕਾ ਗੜੋ ਪਹਾੜੀ ਲੈ ਰਾਵਣ ਬਾਣ ਸਾਸ ਬਿਸਲ ਆਣ ਤੋ ਖੀਲੇ ਹਰੀ ਕਰਮ ਕਰ ਕਸ਼ੌਟੀ ਮਫੀ ਟਸਰੀ ਕਰ ਪੂਰਬ ਲੋ ਕ੍ਰਿਤ ਕਰਮ ਨਾ ਮਿਟੈਰੀ ਕਰ ਗੇਹਨ ਤਾਂ ਚੇ ਮੋਹੇ ਜਾਪੀ ਅਲੇ ਰਾਮ ਚੇ ਨਾਮ ਬਾਦਤ ਤਰਲੋਚਨ ਰਾਮ ਜੀ ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਾਉ ਊਤਮ ਜੀ ਅਰਾ ਊਤਮ ਦੀ ਅਰਾ ਨਿਰਮਲ ਭਾਤੀ ਤੁਹੀ ਨਿਰੰਜਨ ਕਵਲਾ ਗਾਤੀ ਰਾਮਾ ਭਗਤ ਰਾਮਾਨੰਦ ਜਾਨੈ ਪੂਰਨ ਪੁਰ ਪੂਰਨ ਪਰਮਾਨੰਦ ਬਖਾਨੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਧਾਰ ਰਾਗ ਅਸਾਰ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰੂ ਸਾਹਿਬ ਜੀਓ। ਸੋਧਾਰ ਰਾਗ ਅਸਾਰ ਮਹੱਲਾ ਪਹਿਲਾ।

ਕਹੀਆ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਣ ਪਾਣੀ ਬਸੰਤਰੂ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵ ਧਿਆਨ ਧਰਨ ਵਾਲੀ ਗਾਵਣ ਤੁਧਨੋ ਸਦ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਇੰਦਰ ਅੰਦਰ ਆਸਣ ਬੈਠੇ ਦੇਵ ਧਿਆਨ ਧਰਨ ਵਾਲੀ ਗਾਵਣ ਤੁਧਨੋ ਸਦ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੀ ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਂਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੀ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਗਾਵਣ ਤੁਧਨੋ ਸਹੀ ਤੁਧਨੋ ਗਾਵਣ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਹੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਰਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀਕ ਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਆਈਆਂ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖਾ ਖਾਏ ਚਲੀ ਅਹੰਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਜੇ ਵਡਿਆਪ ਤੇ ਵਡਦੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੂੰ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ

ਸਭ ਦੁੱਖ ਵਿਸਾਰਣ ਹਾਰ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰ। ਤੂੰ ਘਟ ਘਟ ਅੰਤਰ ਸਰ

ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ, ਸੇ ਜਾਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਨ ਹਰ ਧਿਆਇਆ ਜੀ, ਤੈਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਪਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ,

ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਗੁਰਮੁਖ ਪ੍ਰਗਟ ਹੋਏ। ਆਸਥਾ ਮਹੱਲਾ ਪਹਿਲਾ, ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਪ ਕਿਤਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਆਲੇ। ਮਾਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾ ਮਿਲਾਗ ਭਵ ਜਲ ਧਰਨ ਕਹਿ, ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਵਿਓ ਵਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੋਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹਿ ਬਚਾਵਹੁ, ਸੁਖੀ ਬਸੈ ਮੋਰ ਪਰਿਵਾਰ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਆ, ਸਭ ਬੈਰਨ ਕਉ ਆਜ ਸੰਗਰਿਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮ ਹੈ ਸ਼ਾਡ ਕੋਈ ਅਬਰ ਨਾ ਤਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝੇ ਉਭਰਿਆ, ਮਰਨ ਕਾਲ ਕਾ ਤਰਾਸ ਨਿਵਰਿਆ। ਹੂ ਜੋ ਸਦਾ ਹਮਾਰੇ ਪੱਛਾ, ਸਰੀ ਅਸਤ ਜੂ ਕਰਿਓ ਰੱਛਾ, ਰਾਖ ਲੇਹ ਮੋਹ ਰਾਖਨ ਹਾਰੀ, ਸਾਹਿਬ ਸੰਤ ਸਹਾਈ ਪਿਆਰੇ, ਦੀਨ ਬੰਧ ਦੁਸ਼ਟ ਕੇ ਹੰਤਾ, ਤੁਮਹੋ ਪੁਰੀ ਚਤੁਰਦਸ਼ ਕੰਤਾ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੋ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਸ਼ਨ ਉਪਜਾਇਓ, ਆਦਿ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਸੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਬਲ ਮੋਬਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਵ ਹੋ, ਤੁਮ ਮੈਂ ਮਿਲਤ ਦੇ ਤਰ ਸਭ ਹੋ, ਜੇਤੇ ਬਦਨ ਸ੍ਰੇਸ਼ਟ ਸਭ ਤਾਰੇ, ਆਪ ਆਪਣੀ ਬੂਝੋ ਚਾਰੇ, ਤੁਮ ਸਭ ਹੀ ਤੇਰਾ ਤੰਦਰਾਲਮ, ਜਾਣਤ ਭੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਭੇਦਾ, ਤਾਂ ਕੋ ਕਰ ਪਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕੋ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਪੈਵ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋ ਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰ, ਏਕੈ ਰੂਪ ਅਨੂਪ ਸਰੂਪਾ, ਰੰਗ ਭਯੋ ਰਾਵ ਕਹੀ ਪੂਪਾ, ਅੰਡਜ ਜੇਰਜ ਸਿਤ ਜਕੀਨੀ, ਉਤ ਪੁਜ ਖਾਨ ਬਹੋਰ ਰਚ ਦੀਨੀ, ਕਹੂੰ ਫੂਲ ਰਾਜਾ ਹਵਾ ਬੈਠਾ, ਕਹੂੰ ਸਿਮਟ ਭਯੋ ਸੰਕਰ ਕੈਠਾ, ਸਗਰੀ ਸ੍ਰੇਸ਼ਟ ਦਿਖਾਏ ਚੰਪਵ, ਆਦਿ ਜੁਗਾਦ ਸਰੂਪ ਸੁਜੰਪਵ,
अब रक्षा मेरी तुम करो, सिखो भार असिख संग्रो, दोष जिते उठ बत उत्पाता, सकल मलेश करुण काता, जे अस तुझ तब शरणी परे, तिनके दोष्ट दुख तव मरी, पुरख जवन पग परे तिहारी, तिनके तुम संकट सब टारी, जो कल को एक बार ते आए हैं, ताके काल निकट नहीं आए हैं। रक्षा होए ताहे सब काला, दोष्ट रेष्ट टरै तत्काला, कृपा दृष्ट तन जाहिन हरे हो, ताके ताप तन कमो हरे हो, रिद सिद्ध कर्मो सब होई, दोष्ट शाश्व सकै न कोई, एक बार जन तुम्हें संभारा, काल फास देता ही उबारा, जिन नर नाम तिहारू कहा, दारिद दोष्ट दुख तेरा, खड़ग के

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਬਣੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਕਰ ਸਭਾਗੈ ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਅਨਕਾਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈਨ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸਤੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸਭ ਸਹਿਬ ਦਾਸ,
1: ਜੀਉ ਪਿੰਡ ਸਭ ਤੇਰੀ ਦਾਸ, ਤੁਮ ਮਾਤ ਪਿਤਾ ਮਾਰ

ਸਤਿਗੁਰ ਪ੍ਰਸਾਦ ਮਨ ਅਸਾਦ ਸਾਧੈ ਜਨ ਕੋਈ ਆਚਾਰ ਚਰੈ ਤਾਂ ਨਿਰਮਲ ਹੋਈ।

ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੈ ਜਾਏ ਰਹਾਉ। ਮਨਮੁਖ ਭੂਲੇ ਸਭ ਮਰਹੇ ਗਵਾਰ, ਭਾਵ ਜਲ ਡੂਬੇ ਨਾ ਉਰਵਾਰ ਨਾ ਪਾਰ। ਸਤਿਗੁਰ ਭੇਟੇ

सब किछ साचा साचा है सोए ऊतम ब्रह्म पछाणै कोए।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੋਹਿਲਾਰਾ ਗੁਰਜੀਤੀ ਮਹੱਲਾ ਪਹਿਲਾ ਇੱਕ ਸੋ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਜੈ ਕਰਤੇ ਕਹੋ ਵਿਚਾਰ ਚਿਤ ਕਰ ਗਾਵੋ ਸੋਹਿਲਾ ਸਿਵਰਿਓ ਸੱਜਣ ਹਾਰ ਉਤਮ ਗਾਵੋ ਨਿਰ ਭੋਕਾ ਸੋਹਿਲਾ ਹੋ ਵਾਰੀ ਜਿਤ ਸੋਹਿ ਲੈ ਸਦਾ ਸੋ ਸੋਇ ਰਾਮ ਨੈਤ ਨੈਤ ਜੀਅੜੇ ਸੰਭਾਲੇ ਆਨੰਦ ਸਗਾ ਦੇ ਬਣਹਾਰੂ ਤੇਰਾ ਦਾਨਾ ਕਿਮਤ ਨਾ ਪਵੇ ਤੁਸਦਾ ਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਪ ਹੋਤੇਲ ਦੇਹ ਸੱਜਣਾ ਸੀ ਸੜੀਆਂ ਜੋ ਹੋਵੇ ਸਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਾਨੋ ਸਦਨ ਹਾਰਾ ਸਿਮਰੀਐ ਨਾਨਕ ਸਿਧੀ ਅਬਾਨੋ ਰਾਗਾ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਬੜਾਈ ਤੋਏ ਰਾਉ ਵਿਸ਼ਵ ਜਸਿਆਂ ਕੜੀਆਂ ਪਹਿਰਾਉ ਫਿੱਤੀ ਵਾਰੀ ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨ ਆਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪ ਗਵਾਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆ ਨਲੋ ਪਵਨ ਚਵਰੂ ਕਰੇ ਸਗਲ ਬਨ ਰਾਏ ਫੂਲਾਂਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾ ਜੰਤ ਤੇਰੀ ਰਾਉ ਸਹਿ ਸਭ ਨੈਣ ਨਨ ਨੈਣ ਹੈ ਤੋਏ ਕਾਉ ਸਹਿ ਸਮੂਰਤ ਨਨਾ ਏਕ ਤੋਹੀ ਸਹਿ ਸਪਦ ਵਿਮਲ ਨਨ ਏਕ ਪਦ ਗੰਧ ਵੈਣ ਸਹਿ ਸਭ ਗਾਂਧੇ ਵਿਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨਜਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਮ ਕਉ ਹੋਏ ਜਾਤੇ ਤੇਰਾ ਨਾਹੇ ਵਾਸਾ ਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡਾਓਤ ਪੁਨ ਵਡਾਹੇ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ ਤੇਰੇ ਅੰਤਰ ਹੋ ਮੈਂ ਕੰਡਾਹੇ ਜਿਉਂ ਜਿਉਂ ਚਲਹੇ ਚੁਭੈ ਦੁਖ ਪਾਵਹੇ ਜਮਕਾਲ ਸਹਹੇ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਹੇ ਅਵਨਾਸ਼ੀ ਪੁਰਖ ਪਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵਡਾਹੀ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਪੀਹਾਂ ਖਾਟ ਚਲੋ ਹਰ ਲਾਹ ਆਗੈ ਬਸਨ ਸੁਹੇਲਾ ਔਧ ਘਟੈ ਦਿਨ ਸਰਹਿਣਾਰੀ ਮਾਨ ਗੁਰਮਿਲ ਕਾਰ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸਭ ਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੈ ਜਗਾਈ ਪਿਆ ਵਹਿ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਅਰ ਗੁਰ ਤੇ ਮਣੇ ਵਸੇਰਾ ਨਿਜ ਕਰ ਮਹਿਲ ਭਾਵੋ ਸੁਖ ਸਹਿਜੇ ਬਹੁਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਧੂਰੇ ਅੰਤਰ ਜਾਮੀ

ਆਪਣੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਸਾਰਾ

Yeah.

0: ਰੇਡੀਓ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Omkar Sat Naam Karta Purukh Nirbhau Nirvair Akal Murat Ajuni ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਇਸ ਬਾਣੀ ਦਾ ਨਾਮ ਰਹਿਰਾਸ। ਪੁਰਾਤਨ ਗੁਰਸਿੱਖ ਰਹੁ ਰਾਸ ਵੀ ਕਹਿੰਦੇ ਸਨ, ਜਿਸ ਦੇ ਅਖਰੀ ਅਰਥ ਨੇ ਰਾਸ ਦਾ ਮਤਲਬ ਹੁੰਦਾ ਪੂੰਜੀ, ਕੈਪੀਟਲ। ਜਿਸ ਤਰ੍ਹਾਂ ਕੋਈ ਵਪਾਰੀ ਕੈਪੀਟਲ ਤੋਂ ਬਿਨਾਂ, ਪੂੰਜੀ ਤੋਂ ਬਿਨਾਂ ਵਪਾਰ ਨਹੀਂ ਕਰ ਸਕਦਾ, ਇਸੇ ਤਰ੍ਹਾਂ ਹਰ ਗੁਰਸਿੱਖ ਮਾਈ ਭਾਈ ਲਈ ਇੱਕ ਰਾਸ ਹੈ। ਤੇ ਕਈ ਵਿਦਵਾਨ ਇਸ ਦਾ ਅਰਥ ਕਰਦੇ ਨੇ ਰਸਤੇ ਦੀ ਰਾਸ। ਜ਼ਿੰਦਗੀ ਦੇ ਰਾਹ ਤੇ ਕਾਮਯਾਬ ਹੋਣ ਵਾਸਤੇ ਇਹ ਸਾਡੀ ਰਸਤੇ ਦੀ ਰਾਸ ਹੈ। ਇਹਨੂੰ ਨਿਤਾ ਪ੍ਰਤੀ ਪੜ੍ਹਨ ਦਾ ਹੁਕਮ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਸੰਪਰਦਾਵਾਂ ਵੱਲੋਂ, ਵੱਖ ਵੱਖ ਡੇਰਿਆਂ ਵੱਲੋਂ, ਵੱਖ ਵੱਖ ਅਸਥਾਨਾਂ ਵੱਲੋਂ ਮੈਂ ਕਿਸੇ ਦਾ ਨਾਮ ਜਾਂ ਕਿਸੇ ਦੀ ਨਿਖੇਧੀ ਜਾਂ ਵਿਰੋਧੀ ਕਰਨ ਦਾ ਆਦੀ ਨਹੀਂ ਹੈ। ਪਰ ਤੁਹਾਨੂੰ ਸਭ ਨੂੰ ਪਤਾ ਹੈ, ਪਰ ਤੁਹਾਨੂੰ ਸਭ ਨੂੰ ਇਸ ਮਰਿਆਦਾ ਵਿੱਚ ਇਸ ਤਰ੍ਹਾਂ ਦੀਆਂ ਮਿਲਾਵਟਾਂ ਮਿਲ ਗੋਭਾ ਹੋਇਆ ਹੈ, ਜਿਹਦੇ ਨਾਲ ਆਮ ਭੋੜੇ ਭਾਰੇ ਗੁਰਸਿੱਖ ਮਾਈ ਭਾਈ ਇਸ ਉਲਝਣ ਵਿੱਚ ਪੈ ਜਾਂਦੇ ਨੇ ਕਿ ਇਹ ਬਾਣੀ ਦਾ ਆਰੰਭ ਕਿੱਥੋਂ ਹੁੰਦਾ। ਪਰ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸਾਰੇ ਸਿੱਖ ਮਿਸ਼ਨਰੀ ਕਾਲਜਾਂ ਵੱਲੋਂ ਸਰਬਸੰਮਤੀ ਦੇ ਨਾਲ ਸਾਨੂੰ ਰਹਿ ਰਾਸਤਾ ਸਰੂਪ ਨਿਤਨੇਮ ਦੇ ਗੁਟਕਿਆਂ ਵਿੱਚ ਮਿਲਦਾ ਹੈ, ਅਸੀਂ ਉਹਦੀ ਵਿਚਾਰ ਕਰ ਰਹੇ ਹਾਂ। ਮਤ ਕੋਈ ਸਮਝੇ ਬਈ ਇਹਨੂੰ ਘਟਾਇਆ ਜਾਂ ਵਧਾਇਆ ਜਾ ਰਿਹਾ, ਗੁਟਕਾ ਸਾਹਿਬ ਤੁਹਾਡੇ ਕੋਲ ਹਨ। ਹਾਂ, ਕੋਈ ਵੱਧ ਪੜ੍ਹਨਾ ਚਾਹੇ ਤੇ ਕਿਸੇ ਨੂੰ ਅਸੀਂ ਰੋਕਦੇ ਨਹੀਂ, ਪਰ ਕਿਉਂਕਿ ਅਰਥਾਂ ਨੂੰ ਕਰਨ ਵਾਸਤੇ ਇੱਕ ਸੀਮਾ, ਇੱਕ ਮਰਿਆਦਾ, ਇੱਕ ਟਾਈਮ ਵਿੱਚ ਇਸ ਨੂੰ ਸੰਪੂਰਨ ਕਰਨ, ਤਾਂ ਇਹਦਾ ਆਰੰਭ ਇੱਥੋਂ ਹੁੰਦਾ ਹੈ। ਰਹਿ ਰਾਸ, ਇਹਨੂੰ ਰਹਿ ਰਾਸ ਵੀ ਪੜਿਆ ਜਾਂਦਾ, ਰੋ ਰਾਸ ਵੀ ਪੜਿਆ ਜਾਂਦਾ। ਮੈਂ ਇਹਦੇ ਅੱਖਰੀ ਅਰਥ ਤੁਹਾਨੂੰ ਦੱਸ ਦਿੱਤੇ ਨੇ ਕਿ ਰਸਤੇ ਦੀ ਰਾਸ, ਜਿਹੜੀ ਮਨੁੱਖ ਦੇ ਜੀਵਨ ਵਿੱਚ ਉਸ ਨੂੰ ਅਧਿਆਤਮਿਕ ਤੌਰ ਤੇ ਦੈਵੀ ਗੁਣਾਂ ਦੇ ਨਾਲ ਜੋੜਦੀ। ਇਸ ਬਾਣੀ ਦਾ ਸਿਰਲੇਖ ਹੈ, ਸੋ ਧਰ ਰਾਗ ਆਸਾ ਮਹਿਲਾ ਪਹਿਲਾ। ਇਹਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਪੜ੍ਹਾਂਗੇ, ਗੱਲ ਕਲੀਅਰ ਹੋ ਜਾਏ। ਸੋ ਧਰ ਇਸ ਬਾਣੀ ਦਾ, ਇਸ ਪੌੜੀ ਦਾ ਸਿਰਲੇਖ। ਰਾਗ ਆਸਾ ਦਾ ਮਤਲਬ ਹੈ ਆਸਾ ਰਾਗ ਵਿੱਚ ਉਚਾਰਨ ਕੀਤੀ ਗਈ। ਮਹਿਲਾ ਪਹਿਲਾ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਵਿੰਦ ਤੋਂ ਉਚਾਰਨ ਕੀਤੀ। ਇਹ ਪੌੜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਿੰਨ ਵਾਰੀ ਆਉਂਦੀ ਹੈ। ਇੱਕ ਵਾਰੀ ਤੁਹਾਡੇ ਸਨਮੁਖ ਸੋਦਰ ਰਹਿ ਰਾਸ ਵਿੱਚ, ਇੱਕ ਵਾਰੀ ਜਪਜੀ ਸਾਹਿਬ ਵਿੱਚ ਵੀ ਆਉਂਦੀ, ਇੱਕ ਵਾਰੀ ਆਸਾ ਰਾਗ ਦੇ ਆਰੰਭ ਵਿੱਚ ਵੀ ਆਉਂਦੀ। ਕਈ ਪ੍ਰੇਮੀ ਪੁੱਛਦੇ ਨੇ ਜੀ ਇਹਦੇ ਵਿੱਚ ਫਰਕ ਕੀ ਹੈ, ਇਹਦੇ ਵਿੱਚ ਕੋਈ ਅਰਥਾਂ ਦਾ ਫਰਕ ਨਹੀਂ ਹੈ। ਹਾਂ, ਜਪਜੀ ਸਾਹਿਬ ਤੇ ਰਹਿ ਰਾਸ ਵਿੱਚ ਕਿਧਰੇ ਗਾਵਨ ਹੈ, ਕਿਧਰੇ ਗਾਵੇਂ ਹੈ, ਕਿਧਰੇ ਤੁਦਨੋ ਹੈ, ਕਿਧਰੇ ਤੁਨੂ ਹੈ, ਐਸਾ ਕਿਉਂ ਹੈ? ਜੋ ਮੇਰੇ ਅਨੁਭਵ ਵਿੱਚ ਆਇਆ ਮੈਂ ਉਹ ਦੱਸ ਸਕਦਾ, ਹੋ ਸਕਦਾ ਤੁਹਾਨੂੰ ਉਹ ਸਮਝ ਵਿੱਚ ਆ ਜਾਏ। ਜਦੋਂ ਅਸੀਂ ਇਸ ਬਾਣੀ ਦਾ ਪਾਠ ਮੂੰਹ ਜ਼ਬਾਨੀ ਕਰਦੇ ਹਾਂ, ਜਿਹਨੂੰ ਕੰਠਸਥ ਕਹਿੰਦੇ ਨੇ, ਤੇ ਅਕਸਰ ਦੇਖਣ ਵਿੱਚ ਆਇਆ ਕਿ ਪੜ੍ਹਦੇ ਜਪਜੀ ਸਾਹਿਬਾਂ ਤੇ ਪਹੁੰਚ ਰਹਿ ਰਾਸ ਵਿੱਚ ਜਾਂਦੇ। ਪਤਾ ਉਦੋਂ ਲੱਗਦਾ ਜਦੋਂ ਭੋਗ ਪੈ ਜਾਂਦਾ, ਤੇ ਫਿਰ ਸਾਨੂੰ ਪਛਤਾਵਾ ਜਿਹਾ ਲੱਗ ਜਾਂਦਾ, ਉਹ ਅਸੀਂ ਤੇ ਜਪਜੀ ਸਾਹਿਬ ਪੜ੍ਹ ਰਹੇ ਸਾਂ ਤੇ ਪਹੁੰਚ ਗਏ ਰਹਿ ਰਾਸ ਵਿੱਚ। ਇਸੇ ਤਰ੍ਹਾਂ ਕਈ ਵਾਰੀ ਰਹਿ ਰਾਸ ਦਾ ਪਾਠ ਕਰਦੇ ਹਾਂ, ਮੂੰਹ ਜ਼ਬਾਨੀ ਪਾਠ ਕਰਨ ਵਾਲੇ ਪ੍ਰੇਮੀਆਂ ਕੋਲੋਂ ਮੈਂ ਆਪਣੀ ਮਿਸਾਲ ਦੇ ਰਿਹਾ, ਐਸੀ ਗਲਤੀ ਹੋ ਜਾਂਦੀ। ਤੇ ਗੁਰੂ ਪਾਤਸ਼ਾਹ ਨੇ ਇਹ ਥੋੜ੍ਹੇ ਜਿਹੇ ਅੰਤਰ ਰੱਖੇ ਨੇ, ਭਾਈ ਜੇ ਜਪਜੀ ਸਾਹਿਬ ਪੜ੍ਹ ਰਹੇ ਹੋ ਤੇ ਸਾਵਧਾਨ ਹੋ ਕੇ ਪੜ੍ਹੋ, ਜੇ ਰਹਿ ਰਾਸ ਦਾ ਪਾਠ ਕਰ ਰਹੇ ਹੋ ਤੇ ਸਾਵਧਾਨ ਹੋ ਕੇ ਕਰੋ। ਅਰਥਾਂ ਵਿੱਚ ਕੋਈ ਫਰਕ ਨਹੀਂ ਆਵੇਗਾ, ਗਾਵਨ ਗਾਵੇਂ, ਤੁਦਨੋ ਤੁਹਾਨੂੰ ਕੋਈ ਅੰਤਰ ਨਹੀਂ, ਪਰ ਉਚਾਰਨ ਵਿੱਚ ਅੰਤਰ ਜਿਹੜਾ ਸਾਨੂੰ ਸਾਵਧਾਨਤਾ ਦੀ ਸੰਦੇਸ਼ ਦਿੰਦਾ ਹੈ। ਹੁਣ ਭਾਈ ਸਾਹਿਬ ਪਾਠ ਕਰਨਗੇ, ਦਾਸ ਉਸਦੇ ਅਰਥ ਕਰੇਗਾ, ਕਿਉਂਕਿ ਸਮੇਂ ਵੱਧ ਰਹਿ ਕੇ ਆਪਾਂ ਇਸ ਕਾਰਜ ਨੂੰ ਸੰਪੂਰਨ ਕਰਨਾ ਹੈ। ਆਓ, ਮਨ ਜੋੜੋ, ਇਕਾਗਰ ਚਿੱਤ ਹੋ।
4: ਰਹਿ ਰਾਸ ਸੋ ਦਰ ਰਾਗ ਆਸਾ ਮਹਿਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ,
3: ਇੱਕ ਓਅੰਕਾਰ ਦਾ ਉਚਾਰਨ ਭਾਈ ਸਾਹਿਬ ਨੇ ਬਿਲਕੁਲ ਠੀਕ ਕੀਤਾ ਹੈ, ਪਰ ਆਮ ਪ੍ਰੇਮੀ ਦੇਖਿਆ ਹੈ ਕੋਈ ਇਸ ਨੂੰ ਏਕਮਕਾਰ ਪੜ੍ਹਦਾ, ਕੋਈ ਇਕਮਕਾਰ ਪੜ੍ਹਦਾ। ਇਹਦਾ ਉਚਾਰਨ ਹੈ ਇੱਕ ਓਅੰਕਾਰ। ਇਹਨੂੰ ਪਕਾਉਣਾ, ਇਹਨੂੰ ਦ੍ਰਿੜ ਕਰਨਾ ਤੁਹਾਡੇ ਸਾਰਿਆਂ ਲਈ ਜ਼ਰੂਰੀ ਹੈ। ਇੱਕ ਦਾ ਮਤਲਬ ਹੈ ਕਿ ਪਰਮਾਤਮਾ ਇੱਕ ਹੈ, ਕਿਉਂਕਿ ਤੁਸੀਂ ਜਾਣਦੇ ਹੋ ਸਨਾਤਨ ਮਤ ਵਿੱਚ ਤਿੰਨ ਮੁੱਖ ਰੂਪ ਮੰਨੇ ਜਾਂਦੇ ਨੇ, ਬ੍ਰਹਮਾ, ਵਿਸ਼ਨੂੰ, ਮਹੇਸ਼। ਪੈਦਾ ਕਰਨ ਵਾਲੇ ਨੂੰ ਬ੍ਰਹਮਾ ਕਿਹਾ ਗਿਆ। ਗੁਰਮਤਿ ਦਾ ਵਿਚਾਰ ਨਹੀਂ, ਮੈਂ ਸਨਾਤਨ ਮਤ ਦੀ ਗੱਲ ਕਰ ਰਿਹਾ। ਵਿਸ਼ਨੂੰ ਨੂੰ ਪਾਲਣ ਵਾਲਾ ਅਤੇ ਸ਼ਿਵ ਜੀ ਨੂੰ ਮਾਰਨ ਵਾਲਾ। ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ, ਏਕੋ ਹੈ ਭਾਈ ਏਕੋ ਸਾਹਿਬ ਮੇਰਾ ਏਕੋ। ਉਹੀ ਇੱਕ ਸਰਵ ਸ਼ਕਤੀਵਾਨ ਹੈ, ਪੈਦਾ ਵੀ ਉਹੀ ਕਰਦਾ, ਪਾਲਦਾ ਵੀ ਉਹ ਹੀ ਹੈ ਤੇ ਮਾਰਦਾ ਵੀ ਉਹ। ਹੋਰ ਦੂਜਾ ਕੋਈ ਨਹੀਂ। ਪਰ ਜਿਹੜਾ ਓਅੰਕਾਰ ਹੈ ਉਹਦਾ ਮਤਲਬ ਹੈ ਸਰਵ ਵਿਆਪਕ। ਫਿਰ ਧਿਆਨ ਦਿਓ, ਇੱਕ ਓਅੰਕਾਰ, ਉਹ ਪਰਮਾਤਮਾ ਜੋ ਇੱਕ ਹੈ, ਜੋ ਸਰਵ ਸ਼ਕਤੀਵਾਨ ਹੈ, ਜੋ ਸਰਵ ਵਿਆਪਕ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ ਹੈ, ਉਸਦੇ ਗੁਣਾਂ ਦੀ ਸੋਝੀ ਆਉਂਦੀ। ਗੁਰਬਾਣੀ ਵਿੱਚ ਪ੍ਰਸਾਦ ਅੱਖਰ ਤਿੰਨ ਰੂਪਾਂ ਵਿੱਚ ਆਉਂਦਾ। ਇੱਕ ਪ੍ਰਸਾਦ ਦੱਦੇ ਨੂੰ ਔਂਕਣ ਨਾਲ, ਇੱਕ ਪ੍ਰਸਾਦ ਦੱਦੇ ਨੂੰ ਸਿਆਰੀ ਨਾਲ, ਇੱਕ ਪ੍ਰਸਾਦ ਦੱਦਿਆਂ ਮੁਕਤਾ ਵੀ ਆਉਂਦਾ। ਫਰਕ ਕੀ ਹੈ? ਜਿਹੜਾ ਪ੍ਰਸਾਦ ਦੱਦੇ ਨੂੰ ਔਂਕਣ ਨਾਲ ਹੈ ਉਹਦਾ ਅਰਥ ਹੈ ਕਿਰਪਾ। ਜਦੋਂ ਉਸਨੂੰ ਸਿਆਰੀ ਲੱਗਦਾ ਹੈ ਤਾਂ ਉਹਦਾ ਅਰਥ ਹੈ ਕਿਰਪਾ ਦੁਆਰਾ। ਜਦੋਂ ਦੱਦਾ ਮੁਕਤਾ ਹੋਵੇ ਤੇ ਨਾਲ ਕੋਈ ਸੰਬੰਧ ਕੀ ਹੋਵੇਗਾ, ਜਿਸ ਨੂੰ ਅੰਗਰੇਜ਼ੀ ਵਿੱਚ ਪ੍ਰੈਪੋਜ਼ੀਸ਼ਨ ਕਹਿੰਦੇ। ਗੁਰ ਪੂਰਾ, ਪੂਰਾ ਪ੍ਰਸਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1143 ਅੰਗ ਤੇ ਗੁਰ ਪੂਰਾ, ਪੂਰਾ ਪ੍ਰਸਾਦ। ਤੋ ਇਹ ਤਿੰਨ ਰੂਪ ਹਨ, ਉਚਾਰਨ ਤਿੰਨਾਂ ਦਾ ਹੀ ਪ੍ਰਸਾਦ ਹੈ, ਪਰ ਅਰਥ ਵਿੱਚ ਇਹ ਫਰਕ ਹੈ। ਉਹ ਪਰਮਾਤਮਾ ਜੋ ਇੱਕ ਹੈ, ਜੋ ਸਰਵ ਸ਼ਕਤੀਵਾਨ ਹੈ, ਜੋ ਸਰਵ ਵਿਆਪਕ ਹੈ, ਔਰ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ, ਇਹਨੂੰ ਮੰਗਲਾਚਰਨ ਵੀ ਕਿਹਾ ਜਾਂਦਾ ਹੈ।
4: ਸੋ ਗੱਲ ਤੇਰਾ ਕਿਹਾ, ਸੋ ਗੱਲ ਤੇਰਾ ਜਿਤ ਲੈ ਸਰਬ ਸਮਾਏ।
3: ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਸਨਮੁਖ, ਡਾਇਰੈਕਟ, ਰੂਬਰੂ ਸਿੱਧੀ ਗੱਲ ਕੀਤੀ। ਹੇ ਵਾਹਿਗੁਰੂ, ਸੋ ਦਰ ਤੇਰਾ ਕਿਹਾ। ਦਰ ਕਹਿੰਦੇ ਨੇ ਦਰਵਾਜ਼ੇ ਨੂੰ, ਦਰ ਕਹਿੰਦੇ ਨੇ ਦਰਬਾਰ ਨੂੰ। ਤੇਰਾ ਉਹ ਦਰਬਾਰ ਕਿਹੋ ਜਿਹਾ, ਤੇਰਾ ਉਹ ਘਰ ਕਿਹੋ ਜਿਹਾ। ਜਿੱਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ। ਤੇਰੇ ਦਰਬਾਰ ਵਿੱਚ ਵਾਜੇ ਤੇਰੇ ਨਾਦ ਅਨੇਕ ਅਸੰਖ। ਜਿਹੜਾ ਅਸੰਖ ਸ਼ਬਦ ਹੈ ਇਹ ਪਲੂਰਲ ਹੈ, ਬਹੁਵਚਨ ਹੈ। ਤੇਰੇ ਦਰਬਾਰ ਵਿੱਚ ਅਨੇਕਾਂ ਹੀ ਵਾਜੇ ਔਰ ਅਨੇਕਾਂ ਹੀ ਨਾਦ। ਜਿਹੜੀ ਵਾਜੇ ਵਿੱਚੋਂ ਆਵਾਜ਼ ਨਿਕਲਦੀ ਉਸਨੂੰ ਨਾਦ ਕਹਿੰਦੇ। ਵਾਜੇ ਤੇਰੇ ਨਾਦ ਅਨੇਕ ਅਸੰਖ, ਕਿਤਨੇ ਹੀ ਵਾਜੇ ਹਨ ਗਿਣੇ ਨਹੀਂ ਜਾ ਸਕਦੇ। ਤੇ ਉਹਨਾਂ ਵਾਜਿਆਂ ਨੂੰ ਵਾਵਣ ਹਾਰੇ, ਵਾਵਣ ਦਾ ਮਤਲਬ ਵਜਾਉਣ ਵਾਲੇ, ਕਿਤਨੇ ਹੀ ਵਜਾਉਣ ਵਾਲੇ ਹਨ। ਕਿਤੇ ਕਿਤਨੇ ਹੀ ਤੇਰੇ ਰਾਗ ਪਰੀ ਸਿਉਂ ਕਈ। ਰਾਗ ਪੁਲਿੰਗ ਹੈ, ਪਰੀ ਇਸਤਰੀ ਲਿੰਗ ਹੈ, ਫੀਮੇਲ। ਕਿਤਨੇ ਹੀ ਰਾਗ ਹਨ, ਕਿਤਨੀਆਂ ਹੀ ਰਾਗਣੀਆਂ ਹਨ, ਕਈਆਂ ਕਹੇ ਜਾਂਦੇ ਹਨ, ਔਰ ਕਿਤਨੇ ਹੀ ਉਹਨਾਂ ਰਾਗਾਂ ਨੂੰ ਵਜਾਉਣ ਵਾਲੇ ਗਾਉਣ ਵਾਲੇ ਕਹੇ ਜਾਂਦੇ।

ਕਿ ਨਹੀਂ। ਔਰ ਗਾਵੇ ਰਾਜਾ ਧਰਮ ਦੁਆਰੇ। ਹੁਣ ਰਾਜਾ ਧਰਮ ਜਿਹੜਾ ਇੱਥੇ ਧਰਮ ਦੇ ਮੰਮੇ ਨੂੰ ਔਂਕੜ ਹੈ, ਇਹ ਸਿੰਗੂਲਰ ਇੱਕ ਵਚਨ ਹੈ। ਇੱਕ ਧਰਮ ਰਾਜਾ ਜਿੱਥੇ ਆਇਆ ਉਹਦੇ ਨਾਲ ਗਾਵੇ ਆਇਆ, ਜਿੱਥੇ ਇੱਕ ਦੋ ਤਿੰਨ ਆਏ ਉੱਥੇ ਗਾਵਨ ਆਇਆ। ਇਹ ਬਹੁ ਵਚਨ ਤੇ ਇੱਕ ਵਚਨ ਦੀ ਗੱਲ ਹੈ, ਇਸ ਲਈ ਅਸੀਂ ਧਿਆਨ ਨਾਲ ਪਾਠ ਕਰਨਾ। ਗਾਵਨ ਤੁਦਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਦੁਆਰੇ ਮਨ ਤੁਹਾਡੇ ਦਰਵਾਜ਼ੇ ਉੱਤੇ ਪਵਨ ਪਾਣੀ ਬੈਸੰਤਰ ਵੀ ਤੁਹਾਨੂੰ ਗਾ ਰਹੇ ਨੇ, ਔਰ ਰਾਜਾ ਧਰਮ ਧਰਮ ਰਾਜਾ ਵੀ ਗਾ ਰਿਹਾ ਹੈ। ਅੱਜ ਮੈਂ ਦੇਖਦਾ ਹਾਂ ਕਿ ਕਈ ਗੁਰੂ ਪਿਆਰੇ ਇਹ ਪੁੱਛਣ ਲੱਗ ਪੈਂਦੇ ਨੇ, ਕਿਉਂ ਜੀ ਕੋਈ ਚਿਤਰਗੁਪਤ ਹੈ, ਤੁਸੀਂ ਦੇਖਿਆ? ਨਹੀਂ ਭਾਈ, ਗੁਰੂ ਪਾਤਸ਼ਾਹ ਨੇ ਜੋ ਲਿਖਿਆ ਹੈ ਉਹਨੂੰ ਸੱਤ ਕਰਕੇ ਜਾਣ। ਇਹ ਪੁਰਾਤਨ ਗ੍ਰੰਥਾਂ ਵਿੱਚ ਚਿਤਰਗੁਪਤ ਦਾ ਜ਼ਿਕਰ ਆਉਂਦਾ। ਕਹਿੰਦੇ ਨੇ ਕਿ ਪਰਮਾਤਮਾ ਨੇ ਹਰ ਬੰਦੇ ਦੇ ਸੱਜੇ ਖੱਬੇ ਮੋਢੇ ਉੱਤੇ ਚਿੱਤਰ ਤੇ ਗੁਪਤ ਦੋ ਬਿਠਾਏ ਹੋਏ। ਚਿੱਤਰ ਦੀ ਡਿਊਟੀ ਇਹ ਹੈ ਕਿ ਜਦੋਂ ਅਸੀਂ ਕੋਈ ਪ੍ਰੈਕਟੀਕਲ ਕੰਮ ਗਲਤ ਕਰਦੇ ਹਾਂ ਉਹ ਲਿਖ ਲੈਂਦਾ, ਤੇ ਗੁਪਤ ਦਾ ਮਤਲਬ ਹੈ ਜੋ ਅਸੀਂ ਆਪਣੇ ਅੰਦਰ ਸੋਚਦੇ ਹਾਂ ਉਹ ਲਿਖ ਲੈਂਦਾ। ਇਹ ਪੁਰਾਤਨ ਗ੍ਰੰਥਾਂ ਵਿੱਚ ਵਰਣਨ ਹੈ। ਗੁਰਮਤਿ ਇਸ ਬਹਿਸ ਵਿੱਚ ਨਹੀਂ ਪੈਂਦੀ ਹੈਗੇ ਕਿ ਨਹੀਂ ਹੈਗੇ, ਦੇਖੇ ਕਿ ਨਹੀਂ ਦੇਖੇ। ਮਹਾਰਾਜ ਕਹਿੰਦੇ ਨੇ ਉਹ ਚਿੱਤਰ ਗੁਪਤ ਜਿਹੜੇ ਨੇ ਜਿਨ੍ਹਾਂ ਦੀ ਲਿਖ ਜਾਣਨ, ਜੀਵਾਂ ਦੇ ਕੀਤੇ ਹੋਏ ਕੰਮਾਂ ਦੀ ਲਿਖਣ ਦੀ ਡਿਊਟੀ ਹੈ। ਲਿਖ ਲਿਖ ਧਰਮ ਵਿਚਾਰੇ, ਉਹਨਾਂ ਦੇ ਲਿਖੇ ਹੋਏ ਨੂੰ ਧਰਮ ਰਾਜਾ ਫਿਰ ਵਿਚਾਰਦਾ ਹੈ, ਉਹਨਾਂ ਉੱਤੇ ਚਰਚਾ ਕਰਦਾ, ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਵਰਣਨ ਕਰਦਾ ਕਿ ਇਹਨਾਂ ਨੇ ਆਹ ਕੰਮ ਕੀਤੇ ਹਨ। ਰੋਜ਼ ਤੁਸੀਂ ਪੜ੍ਹਦੇ ਹੋ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਚਲੀਏ ਗਾਉਂਦੇ ਹਨ ਤੁਹਾਨੂੰ ਈਸ਼ਰ ਸ਼ਿਵਜੀ ਬ੍ਰਹਮਾ ਅਤੇ ਦੇਵੀ, ਕਿਉਂਕਿ ਆਪਾਂ ਇਹਨਾਂ ਦੀ ਗਿਣਤੀ ਮਿਣਤੀ ਵਿੱਚ ਨਹੀਂ ਪੈਣਾ। ਜਿਹੜੇ ਮੰਨਦੇ ਹਨ ਉਹ ਤੇ 33 ਕਰੋੜ ਦੇਵਤੇ ਕਹਿੰਦੇ, ਸਾਡਾ ਇਹ ਪੱਖ ਨਹੀਂ ਹੈ, ਨਾ ਗੁਰਮਤਿ ਵਿੱਚ ਇਸ ਨੂੰ ਕੋਈ ਮਹੱਤਵ ਦਿੱਤਾ ਗਿਆ। ਪਰ ਜਿਹੜਾ ਵਰਣਨ ਕੀਤਾ ਜਾਂਦਾ ਹੈ ਪਾਤਸ਼ਾਹ ਕਹਿੰਦੇ, ਉਹ ਵੀ ਤੁਹਾਡੇ ਦਰਬਾਰ ਵਿੱਚ ਤੁਹਾਨੂੰ ਗਾ ਰਹੇ ਨੇ, ਭਾਵ ਤੁਹਾਡੇ ਹੁਕਮ ਅਨੁਸਾਰ ਡਿਊਟੀ ਬਜਾ ਰਹੇ ਨੇ। ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਸੋਹਨ ਦਾ ਮਤਲਬ ਸੋਭਾ ਪਾਉਂਦੇ ਹਨ ਤੁਹਾਡੇ ਸਵਾਰੇ ਹੋਏ, ਜਿਨ੍ਹਾਂ ਨੂੰ ਤੁਸੀਂ ਜੋ ਜੋ ਡਿਊਟੀ ਜੋ ਜੋ ਕੰਮ ਲਾਇਆ ਹੈ ਉਹ ਆਪਣਾ ਆਪਣਾ ਕੰਮ ਕਰ ਰਹੇ ਹਨ। ਹੁਣ ਦੇਖਣਾ ਧਿਆਨ, ਗਾਵਨ ਬਹੁ ਵਚਨ ਹੈ, ਤੁਦਨੋ ਤੁਹਾਨੂੰ, ਗਾਉਂਦੇ ਹਨ ਇੰਦਰ। ਇੱਥੇ ਇੱਕ ਇੰਦਰ ਨਹੀਂ ਮੰਨਿਆ, ਕਈ ਇੰਦਰ ਇੰਦਰਾਸਨ ਬੈਠੇ, ਇੰਦਰ ਦੇ ਆਸਨ ਤੇ ਤਖ਼ਤ ਤੇ ਬੈਠ ਕੇ ਤੁਹਾਨੂੰ ਗਾ ਰਹੇ ਨੇ। ਔਰ ਦੇਵਤਿਆਂ ਦਾ ਰਾਜਾ, ਕਿਉਂਕਿ ਇੰਦਰ ਨੂੰ ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ,

ਤੇ ਦੇਵਤੇ 33 ਕਰੋੜ ਮੰਨੇ ਜਾਂਦੇ ਨੇ। ਗੁਰਮਤ ਇਸ ਬਹਿਸ ਵਿੱਚ ਨਹੀਂ ਪੈਂਦੀ ਬਈ 33 ਕਰੋੜ ਹੈਨ ਕਿ ਨਹੀਂ ਹੈਨ, ਪਰ ਇਹ ਜੋ ਪ੍ਰਚਲਿਤ ਵਿਚਾਰ ਹੈ ਕਿ ਇੰਦਰ ਦੇਵਤਿਆਂ ਦਾ ਰਾਜਾ ਹੈ, ਉਹ ਆਪਣੀ ਸਮੂਹ ਦੇਵ ਮੰਡਲ ਦੇ ਨਾਲ ਤੁਹਾਡੇ ਦਰਬਾਰ ਵਿੱਚ ਤੁਹਾਡੀ ਉਸਤ ਗਾ ਰਿਹਾ, ਤੁਹਾਡੇ ਹੁਕਮ ਨੂੰ ਬਜਾ ਰਿਹਾ ਹੈ। ਪਰ ਇਹ ਜੋ ਪ੍ਰਚਲਿਤ ਵਿਚਾਰ ਹੈ ਕਿ ਇੰਦਰ ਦੇਵਤਿਆਂ ਦਾ ਰਾਜਾ ਹੈ, ਉਹ ਆਪਣੀ ਸਮੂਹ ਦੇਵ ਮੰਡਲ ਦੇ ਨਾਲ ਤੁਹਾਡੇ ਦਰਬਾਰ ਵਿੱਚ ਤੁਹਾਡੀ ਉਸਤ ਗਾ ਰਿਹਾ, ਤੁਹਾਡੇ ਹੁਕਮ ਨੂੰ ਬਜਾ ਰਿਹਾ ਹੈ।

ਗਾਵਨ ਤੁਜਨ ਤੁਹਾਨੂੰ ਗਾ ਰਹੇ ਨੇ ਬੜੇ ਬੜੇ ਯੋਧੇ ਮਹਾਬਲੀ ਸੂਰਮੇ ਔਰ ਗਾਵਨ ਤੁਜਨੋ ਖਾਣੀ ਚਾਰੇ ਜਾਂਦੇ ਨਾ ਤੁਹਾਡੇ ਵਿੱਚੋਂ ਕਈਆਂ ਨੂੰ ਪਤਾ ਹੋਵੇਗਾ ਪਰ ਸਾਡਾ ਮਕਸਦ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਜਾਏ ਖਾਣੀ ਪਿਆਰੇ ਕੀ ਹੈ ਚਾਰ ਗਿਣਤੀ ਦਾ ਸ਼ਬਦ ਹੈ ਖਾਣੀ ਕਹਿੰਦੇ ਨੇ ਜਿਸ ਵਿੱਚੋਂ ਕੋਈ ਚੀਜ਼ ਪੈਦਾ ਹੁੰਦੀ ਹੋਵੇ ਜਿਵੇਂ ਸੋਨੇ ਦੀ ਖਾਣ ਲੋਹੇ ਦੀ ਖਾਣ ਕੋਇਲੇ ਦੀ ਖਾਣ ਖਾਣ ਦਾ ਮਤਲਬ ਜਿੱਥੋਂ ਕੋਈ ਚੀਜ਼ ਪੈਦਾ ਹੋ ਸਾਰੀ ਸ੍ਰਿਸ਼ਟੀ ਦੀ ਉਤਪਤੀ ਵਿਦਵਾਨਾਂ ਨੇ ਚਾਰ ਖਾਣੀਆਂ ਵਿੱਚ ਮੰਨੀ ਉਹਨਾਂ ਦੇ ਨਾਮ ਹਨ ਅੰਡਜ ਜੇਰਜ ਖੇਤਜ ਉਤਪੁਜ ਅੰਡਜ ਦਾ ਮਤਲਬ ਹੈ ਅੰਡੇ ਤੋਂ ਜਨਮ ਲੈਣ ਵਾਲੀ ਜੇਰਜ ਦਾ ਮਤਲਬ ਹੈ ਜੇਰ ਤੋਂ ਜਨਮ ਲੈਣ ਵਾਲੀ ਜਿਵੇਂ ਮੱਝਾਂ ਹਨ ਗਊਆਂ ਹਨ ਅਸੀਂ ਜੀਵ ਬੰਦੇ ਜਿਹੜੇ ਸਭ ਜੇਰ ਤੋਂ ਜਨਮ ਲੈਂਦੇ ਖੇਤਜ ਦਾ ਮਤਲਬ ਸਿਹਤ ਕਹਿੰਦੇ ਨੇ ਪਸੀਨੇ ਨੂੰ ਕੁਝ ਜੀਵ ਬੰਦਿਆਂ ਦੇ ਪਸ਼ੂਆਂ ਦੇ ਧਰਤੀ ਦੇ ਪਸੀਨੇ ਤੋਂ ਜਨਮ ਲੈਂਦੇ ਨੇ ਜਿਵੇਂ ਜੂਆਂ ਹਨ ਇਹ ਸਭ ਪਸੀਨੇ ਤੋਂ ਜਨਮ ਲੈਂਦੇ ਇਸੇ ਤਰ੍ਹਾਂ ਉਤਪੁਜ ਜਿਤਨੀ ਬਨਸਪਤੀ ਹੈ ਕੁਝ ਅੰਡੇ ਤੋਂ ਜਨਮ ਲੈਂਦੇ ਨੇ ਤੋ ਗੱਲ ਕੀ ਪਾਤਸ਼ਾਹ ਕਹਿੰਦੇ ਨੇ ਸਾਰੇ ਤੁਹਾਡੇ ਹੁਕਮ ਦੇ ਅੰਦਰ ਚੱਲ ਰਹੇ ਨੇ ਔਰ ਤੁਹਾਡੇ ਗੁਣ ਗਾ ਰਹੇ ਫਿਰ ਧਿਆਨ ਦਿਓ ਗਾਵਨ ਤੁਜਨੋ ਜੋਧ ਮਹਾਬਲ ਸੂਰਾ ਗਾਵਨ ਤੁਜਨੋ ਖਾਣੀ ਚਾਰੇ ਚਾਰੇ ਖਾਣੀਆਂ ਦੇ ਜੀਵ ਤੁਹਾਡੀ ਉਸਤਤ ਕਰ ਰਹੇ ਹਨ ਗਾਵਨ ਤੁਜਨੋ ਤੁਹਾਨੂੰ ਗਾ ਰਹੇ ਨੇ ਖੰਡ ਮੰਡਲ ਵਰਪੰਡ ਸਾਰੀ ਸ੍ਰਿਸ਼ਟੀ ਨੂੰ ਵਰਪੰਡ ਬ੍ਰਹਿਮੰਡ ਕਿਹਾ ਗਿਆ ਜਪਜੀ ਸਾਹਿਬ ਚ ਵਰਪੰਡ ਹੈ ਰਹਿ ਰਾਸ ਵਿੱਚ ਬ੍ਰਹਿਮੰਡ ਮਤਲਬ ਇਹਦਾ ਇਹ ਹੈ ਕਿ ਸੰਸਾਰ ਦੇ ਅੱਗੋਂ ਨੌ ਖੰਡ ਹਨ ਫਿਰ ਜਿਤਨੇ ਤਾਰੇ ਹਨ ਉਹਨਾਂ ਦੇ ਵੱਖਰੇ ਵੱਖਰੇ ਮੰਡਲ ਹਨ ਤਾਰਾ ਮੰਡਲ ਗਾਵਨ ਤੁਜਨੋ ਖੰਡ ਮੰਡਲ ਬ੍ਰਹਿਮੰਡਾ ਬ੍ਰਹਿਮੰਡ ਸਾਰੇ ਸੰਸਾਰ ਨਹੀਂ ਵਰਤੇ ਉਹਦੇ ਅੱਗੋਂ ਜਿਤਨੇ ਖੰਡ ਹਨ ਔਰ ਜਿਤਨੇ ਤਾਰਾ ਮੰਡਲ ਹਨ ਸਭ ਤੁਹਾਨੂੰ ਗਾ ਰਹੇ ਕਰ ਰੱਖੇ ਤੇਰੇ ਤਾਰੇ ਕਰ ਦਾ ਮਤਲਬ ਬਣਾ ਕੇ ਰੱਖੇ ਤੇਰੇ ਤਾਰੇ ਤਾਰੇ ਦਾ ਮਤਲਬ ਜੋ ਤੁਸੀਂ ਟਿਕਾਏ ਹੋਏ ਨੇ ਜੋ ਤੁਹਾਡੇ ਹੁਕਮ ਵਿੱਚ ਟਿਕੇ ਹੋਏ ਨੇ ਜੋ ਤੁਹਾਡੇ ਹੁਕਮ ਵਿੱਚ ਚੱਲ ਰਹੇ ਨੇ ਦੇਖੋ ਅਸੀਂ ਛੋਟਾ ਜਿਹਾ ਲੈਂਡਰ ਪਾਉਣਾ ਹੁੰਦਾ ਕਿਤਨਾ ਅਡੰਬਰ ਕਰਦੇ ਪਰ ਮੇਰੇ ਪਰਮਾਤਮਾ ਨੇ ਇਤਨਾ ਵੱਡਾ ਲੈਂਟਰ ਅਸਮਾਨ ਦਾ ਪਾਇਆ ਕਿਧਰੇ ਕੋਈ ਥੰਮਾ ਲਾਇਆ ਹੀ ਨਹੀਂ ਬਾਣੀ 'ਚ ਲਿਖਿਆ ਬਿਨ ਥੰਮਾ ਗਗਨ ਰਹਾਇੰਦਾ ਇਹ ਉਹਦੀ ਸ਼ਕਤੀ ਹੈ ਇਹ ਉਹਦੀ ਸੱਤਿਆ ਹੈ ਤੋ ਗੁਰੂ ਪਾਤਸ਼ਾਹ ਸਾਨੂੰ ਉਹਦੇ ਨਾਲ ਜੋੜ ਰਹੇ ਨੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਰੱਖੇ ਤੇਰੇ ਧਾਰੇ ਧਾਰੇ ਦਾ ਮਤਲਬ ਟਿਕਾਏ ਹੋਏ ਹਨ ਦੇਖੋ ਹੁਣ ਪਾਤਸ਼ਾਹ ਇੰਨਾ ਕੁਝ ਕਹਿ ਕੇ ਥੋੜਾ ਜਿਹਾ ਮੋੜ ਦਿੰਦੇ ਹੇ ਵਾਹਿਗੁਰੂ ਸਹੀ ਤੁਦਨੋਂ ਗਾਵਨ ਉਹ ਤੁਹਾਨੂੰ ਗਾਉਂਦੇ ਹਨ ਉਹ ਤੁਹਾਡੀ ਸਿਫਤ ਸਲਾਹ ਕਰਦੇ ਹਨ ਕੌਣ ਜੋ ਤੁਦ ਭਾਵਨ ਜੋ ਤੁਹਾਨੂੰ ਚੰਗੇ ਲੱਗਦੇ ਨੇ ਜਿਨ੍ਹਾਂ 'ਤੇ ਤੁਹਾਡੀ ਕਿਰਪਾ ਦ੍ਰਿਸ਼ਟੀ ਹੋ ਗਈ ਹੈ ਕਈ ਨਹੀਂ ਵੀ ਗਾਉਂਦੇ ਪਰ ਜਿਨ੍ਹਾਂ 'ਤੇ ਤੁਹਾਡੀ ਕਿਰਪਾ ਦ੍ਰਿਸ਼ਟੀ ਉਹ ਤੁਹਾਨੂੰ ਗਾਉਂਦੇ ਹਨ ਰੱਤੇ ਤੇਰੇ ਭਗਤ ਰਸਾਲੇ ਹੁਣ ਦੇਖੋ ਗੁਰਬਾਣੀ ਦਾ ਵਿਆਕਰਨ ਸਮਝਣ ਵਾਸਤੇ ਭਗਤ ਅੱਖਰ ਗੁਰਬਾਣੀ 'ਚ ਤਿੰਨ ਰੂਪਾਂ ਵਿੱਚ ਆਉਂਦਾ ਇੱਕ ਭਗਤ ਹੈ ਤੱਤੇ ਨੂੰ ਔਂਕੜ ਨਾਲ ਇੱਕ ਭਗਤ ਹੈ ਤੱਤਾ ਮੁਕਤਾ ਇੱਕ ਭਗਤ ਹੈ ਤੱਤੇ ਨੂੰ ਸਿਆਹੀ ਨਾਲ ਪੜ੍ਹਦੇ ਅਸੀਂ ਤਿੰਨਾਂ ਨੂੰ ਭਗਤ ਹਾਂ ਪਰ ਫਿਰ ਫਰਕ ਕੀ ਹੈ ਜੇ ਸਿੰਗੂਲਰ ਇੱਕ ਦੀ ਗੱਲ ਹੋਵੇਗੀ ਤੇ ਭਗਤ ਦੇ ਤੱਤੇ ਨੂੰ ਔਂਕੜ ਹੋਵੇਗਾ ਇੱਕ ਭਗਤ ਦੀ ਗੱਲ ਜੇ ਔਂਕੜ ਹਟ ਜਾਏਗਾ ਤੇ ਪਲੂਰਲ ਬਹੁ ਵਚਨ ਬਹੁਤੇ ਭਗਤਾਂ ਦੀ ਗੱਲ
ਤੇ ਜੇ ਭਗਤ ਦੇ ਤੱਤੇ ਨੂੰ ਸਿਆਰੀ ਲੱਗ ਜਾਏ ਤੇ ਭਗਤੀ ਦੀ ਗੱਲ। ਇਹ ਧਿਆਨ ਰੱਖਣਾ ਨਿਯਮ, ਗਾਵਨ ਸਹੀ ਤੁਦਨੋਂ ਗਾਵਨ ਜੋ ਤੁਦ ਬਹਾਵਨ ਰੱਤੇ ਤੇਰੇ ਭਗਤ ਰਸਾਲੇ। ਰਸਾਲੇ ਦਾ ਮਤਲਬ ਜਿਹੜੇ ਰਸ ਆਲੇ, ਰਸ ਵਿੱਚ ਭਿੱਜੇ ਹੋਏ, ਜਿਹਨਾਂ ਨੂੰ ਰਸ ਆ ਗਿਆ, ਜਿਹਨਾਂ ਨੂੰ ਆਨੰਦ ਆ ਗਿਆ, ਉਹ ਫਿਰ ਅੱਠੇ ਪੈਰ ਤੁਹਾਡੇ ਗੁਣ ਗਾਇਨ ਕਰਦੇ ਹਨ।

ਫਿਰ ਪਾਤਸ਼ਾਹ ਇੰਨਾ ਕੁਝ ਕਹਿ ਕੇ ਕਹਿੰਦੇ ਹੋਰ ਕਿਤੇ ਤੁਹਾਨੂੰ ਕੰਮ, ਹੇ ਮੇਰੇ ਮਾਲਕ ਹੋਰ ਕਿਤਨੇ ਹੀ ਤੁਹਾਨੂੰ ਘਰ ਹੈ, ਹੇ ਮੈਂ ਚਿੱਤ ਨਾਮ ਚਿੱਤ ਦੇ ਤੱਤੇ ਨੂੰ ਸਿਆਰੀ ਹੈ, ਮੇਰੀ ਯਾਦ ਵਿੱਚ ਨਹੀਂ ਹੈ। ਦੇਖੋ ਇਹ ਗੁਰੂ ਪਾਤਸ਼ਾਹ ਦੀ ਨਿਮਰਤਾ ਹੈ, ਕਿਧਰੇ ਵੀ ਕਦੇ ਇਹ ਨਹੀਂ ਕਿਹਾ ਕਿ ਮੈਂ ਜਾਣ ਲਿਆ ਮੈਂ ਸਮਝ ਲਿਆ, ਨਹੀਂ ਨਹੀਂ ਨਹੀਂ, ਉਸ ਨੂੰ ਜਾਣਨਾ ਸਮਝਣਾ ਬੜਾ ਮੁਸ਼ਕਲ ਹੈ। ਤੁਸੀਂ ਆਖੋਗੇ ਫੇਰ ਮਹਾਰਾਜ ਕਹਿੰਦੇ ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣ, ਜਿਹਦੇ 'ਤੇ ਤੇਰੀ ਕਿਰਪਾ ਹੋ ਜਾਏ ਉਹ ਜਾਣ ਵੀ ਲੈਂਦਾ, ਅਤੇ ਜਿਹੜਾ ਜਾਣ ਲੈਂਦਾ ਉਹਦੀ ਪਛਾਣ ਕੀ ਹੈ, ਹਰ ਗੁਣ ਸਭ ਹੀ ਆਖ ਵਖਾ, ਉਹ ਫਿਰ ਹਰ ਵੇਲੇ ਤੁਹਾਡੀ ਸਿਰਫ ਸਲਾਹ ਕਰਦਾ। ਤੂੰ ਪਾਤਸ਼ਾਹ ਨੇ ਹੋਰ ਕੇਤੇ ਤੈਨੂੰ ਗਾਵਨ ਅਤੇ ਮੈਂ ਚਿੱਤ ਨਾ ਆਵਾਂ, ਉਹ ਮੇਰੀ ਯਾਦ ਵਿੱਚ ਨਹੀਂ ਹੈਗੀ। ਨਾਨਕ ਕਿਆ ਵਿਚਾਰੇ, ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ। ਜਦੋਂ ਅਸੀਂ ਵਿਆਕਰਨ ਬਾਰੇ ਸਮਝਾਉਂਦੇ ਹਾਂ ਵਿਦਿਆਰਥੀਆਂ ਨੂੰ ਜਾਂ ਸੰਗਤ ਨੂੰ ਪ੍ਰੇਰਦੇ ਹਾਂ, ਬਈ ਇਹਨੂੰ ਸਮਝੋ, ਨਾਨਕ ਕੱਕਾ ਮੁਕਤਾ ਹੋਵੇ ਤੇ ਕਵੀ ਦੀ ਮੋਹਰ ਛਾਪ ਹੈ। ਬਾਣੀ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਨੌਵੇਂ ਛੇ ਗੁਰੂ ਸਾਹਿਬਾਨ ਦੀ ਹੈ, ਮੋਹਰ ਹਮੇਸ਼ਾ ਨਾਨਕ ਦੀ ਆਏਗੀ। ਪਰ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਆ ਜਾਏਗਾ, ਉਹ ਨਾਨਕ ਜੀ ਆਪਣੇ ਲਈ ਕਹਿ ਰਹੇ ਨੇ। ਜਿੱਥੇ ਨਾਨਕ ਦੇ ਕੱਕੇ ਨੂੰ ਸਿਆਰੀ ਆ ਜਾਏਗੀ, ਉਹਦਾ ਅਰਥ ਹੈ ਨਾਨਕ ਦੁਆਰਾ ਇਹ ਕੰਮ ਕੀਤਾ ਗਿਆ। ਅਤੇ ਜਿੱਥੇ ਨਾਨਕ ਦਾ ਕੱਕਾ ਮੁਕਤਾ ਵੀ ਹੋਵੇਗਾ, ਨਾਲ ਕਾ ਕੇ ਕੀ ਕੋ ਕਹਿ ਆ ਜਾਏਗਾ, ਉੱਥੇ ਰੁਕਣਾ ਨਹੀਂ। ਨਾਨਕ ਕੀ ਅਰਦਾਸ ਪਿਆਰੇ, ਨਾਨਕ ਕੋ ਪ੍ਰਵਦਾਨ ਦੀਜੈ, ਨਾਨਕ ਕਾ ਪ੍ਰਵਿੰਤਰ ਜਾਮੀ, ਨਾਨਕ ਕਹਿ ਘਰ ਕੇਵਲ ਨਾਮ। ਤੋ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ। ਦੇਖੋ ਜੇ ਤੁਸੀਂ ਸਮਝਣਾ ਹੈ ਫਿਰ ਗੁਟਕਾ ਸਾਹਿਬ ਖੋਲ੍ਹ ਕੇ ਧਿਆਨ ਨਾਲ ਪੜ੍ਹੋ। ਇਹ ਨਾ ਹੋਵੇ ਵੀ ਸਿਰਫ ਮੇਰੀ ਗੱਲ ਸੁਣਨ ਤੱਕ ਰਹੋਗੇ, ਨਹੀਂ ਤੁਹਾਡੀ ਤਸੱਲੀ ਨਹੀਂ ਹੋਵੇਗੀ। ਇੱਥੇ ਹੈ ਨਾਨਕ ਕਿਆ ਵਿਚਾਰੇ, ਗੁਰੂ ਪਾਤਸ਼ਾਹ ਕਹਿੰਦੇ ਹੇ ਦਾਤਾ ਹੋਰ ਕੇਤੇ ਤੈਨੂੰ ਗਾਵਨ ਤੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ, ਨਾਨਕ ਕੀ ਵਿਚਾਰ ਕਰਕੇ ਦੱਸ ਸਕਦਾ ਹੈ ਵੀ ਕੌਣ ਕੌਣ ਤੁਹਾਨੂੰ ਗਾ ਰਿਹਾ ਹੈ। ਦੇਖੋ ਇਹ ਵਿਸਰਾਮ ਸਾਡੇ ਵਿੱਚ ਗਲਤ ਪਰਪੱਖ ਹੋ ਗਿਆ, ਭਾਈ ਸਾਹਿਬ ਨੇ ਵੀ ਉਵੇਂ ਪੜ੍ਹਿਆ ਕਿਉਂਕਿ ਪਰਪੱਖ ਹੋ ਗਈ, ਪਰ ਗੁਟਕਾ ਸਾਹਿਬ ਤੇ ਬੜਾ ਸਪਸ਼ਟ ਕੀਤਾ ਹੈ ਸੋਈ ਸੋਈ, ਇਹ ਪਹਿਲਾ ਵਿਸਰਾਮ ਹੈ। ਉਹ ਹੀ ਉਹ ਸਦਾ ਸੱਚ, ਉਹ ਵਾਹਿਗੁਰੂ ਹੀ ਸਦਾ ਸੱਚ ਹੈ। ਕਿਹੜਾ? ਸਾਹਿਬ ਸਾਚਾ, ਜਿਹੜਾ ਸੱਚਾ ਸਾਹਿਬ ਹੈ, ਸਾਚੀ ਨਾਈ ਜਿਸ ਦੀ ਵਡਿਆਈ ਵੀ ਸੱਚੀ ਹੈ। ਹੁਣ ਇਸ ਵਿਸਰਾਮ ਨੂੰ ਠੀਕ ਕਰਨ ਲਈ ਦੋ ਹੀ ਤਰੀਕੇ ਹਨ, ਇੱਕ ਤਾਂ ਲਿਖਿਆ ਹੋਇਆ ਠੀਕ ਦੇਖੋ, ਇੱਕ ਉਚਾਰਨ ਠੀਕ ਕਰੋ, ਬੋਲੋ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਇੱਕ ਵਾਰੀ ਇਹ ਠੀਕ ਨਹੀਂ ਹੋਣਾ, ਇਹ ਤੁਹਾਨੂੰ ਅਭਿਆਸ ਕਰਨਾ ਪਵੇਗਾ ਔਰ ਗੁਟਕਾ ਸਾਹਿਬ ਤੇ ਦੇਖ ਕੇ ਪੜ੍ਹਨਾ ਪਵੇਗਾ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਦੇਖੋ ਜਿੰਦੇ ਨੰਨੇ ਨੂੰ ਸਿਆਰੀ ਆ, ਜਿਸ ਦਾ ਅਰਥ ਹੈ ਜਿਸ ਨੇ, ਜਿਸ ਪਰਮਾਤਮਾ ਨੇ ਇਹ ਸਾਰੀ ਰਚਨਾ ਰਚਾਈ ਹੈ, ਹੈ ਪੀ ਹੁਣ ਵੀ ਹੈਗਾ, ਹੋਸੀ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਜਾਏ ਨਾ ਜਾਸੀ, ਨਾ ਉਹ ਜਨਮ ਲੈਂਦਾ ਤੇ ਨਾ ਉਹ ਮਰਦਾ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈ ਫੀ ਹੋਸੀ ਜਾਏ ਨਾ ਜਾਸੀ। ਇਹ ਨੰਨਾ ਦੋ ਹੀ ਪਾਸੀ ਲੱਗੇਗਾ, ਨਾ ਉਹਦਾ ਜਨਮ ਹੁੰਦਾ ਨਾ ਉਹ ਕਦੇ ਮਰਦਾ ਹੈ। ਰਚਨਾ ਜਿਨ ਰਚਾਈ, ਜਿਸ ਪਰਮਾਤਮਾ ਨੇ ਇਹ ਸਾਰੀ ਰਚਨਾ ਰਚਾਈ ਹੈ। ਹਾਂ, ਜਿਸ ਨੇ ਇਹ ਰਚਨਾ ਵੱਖ ਵੱਖ ਰੰਗਾਂ ਵਿੱਚ ਕੀਤੀ ਹੈ, ਵੱਖ ਵੱਖ ਕਿਸਮਾਂ ਵਿੱਚ ਕੀਤੀ ਹੈ, ਵੱਖ ਵੱਖ ਜਿਨਸਾਂ ਵਿੱਚ ਕੀਤੀ, ਔਰ ਉਹਦੀ ਸਾਰੀ ਰਚਨਾ ਨੂੰ ਮਾਇਆ ਕਿਹਾ ਜਾਂਦਾ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ
ਉਪਾਈ। ਜਿੰਦੇ ਨੰਨੇ ਨੂੰ ਸਿਆਰੀ ਹੈ, ਜਿਸ ਪਰਮਾਤਮਾ ਨੇ ਵੱਖ ਵੱਖ ਰੰਗਾਂ ਵਿੱਚ, ਆਪਾਂ ਕਿੰਨੇ ਬੈਠੇ ਹਾਂ, ਕਿਸੇ ਦੀ ਸ਼ਕਲ ਕਿਸੇ ਨਾਲ ਨਹੀਂ ਰਲਦੀ, ਸਾਰੇ ਵੱਖਰੇ ਵੱਖਰੇ। ਮੇਰੇ ਘਰ ਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ, ਆਪੇ ਫਰਕ ਕਰੇ, ਵੇਖ ਵਿਰਸੇ ਆਪੇ ਕੀਮਤ ਪਾਏ। ਤੋ ਇਹ ਉਹਦੀ ਵਡਿਆਈ ਹੈ ਕਿ ਰੰਗੀ ਰੰਗੀ ਪੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਇਹ ਨਹੀਂ ਕਿ ਉਹ ਬਣਾ ਕੇ ਸਿਰਫ ਸੁੱਟੀ ਜਾਂਦਾ, ਨਹੀਂ ਨਹੀਂ, ਕਰ ਕਰ ਦੇਖਿਆ ਕੀਤਾ ਆਪਣਾ, ਆਪਣੇ ਬਣਾਏ ਹੋਏ ਸੰਸਾਰ ਨੂੰ ਬਣਾ ਬਣਾ ਕੇ ਦੇਖਦਾ, ਸਭ ਉਹਦੀ ਨਜ਼ਰ ਵਿੱਚ ਹਨ। ਯਾਦ ਰੱਖੋ, ਗੁਰੂ ਦੀ ਮੱਤ ਇਹ ਹੈ, ਕਦੇ ਵੀ ਇਹ ਨਾ ਸਮਝੋ ਕਿ ਸਾਨੂੰ ਉਹ ਦੇਖ ਨਹੀਂ ਰਿਹਾ, ਉਹ ਸਭ ਜਗ੍ਹਾ ਤੇ ਦੇਖ ਰਹੇ, ਸਭ ਨੂੰ ਦੇਖ ਰਹੇ। ਜਦੋਂ ਸਾਨੂੰ ਇਹ ਧਿਆਨ ਆ ਜਾਏਗਾ ਕਿ ਉਹ ਪਰਮਾਤਮਾ ਸਾਨੂੰ ਦੇਖ ਰਿਹਾ, ਤੇ ਫਿਰ ਅਸੀਂ ਹਰ ਕੰਮ ਕਰਨ ਤੋਂ ਪਹਿਲਾਂ ਸੋਚਾਂਗੇ, ਵਿਚਾਰਾਂਗੇ। ਪਰ ਜਦੋਂ ਅਸੀਂ ਬੇਪਰਵਾਹ ਹੋ ਜਾਂਦੇ ਹਾਂ, ਇੱਥੇ ਕੌਣ ਹੈ ਦੇਖਣ ਵਾਲਾ, ਮਹਾਰਾਜ ਕਹਿੰਦੇ ਨਹੀਂ, ਕਰ ਕਰ ਦੇਖਿਆ ਕੀਤਾ ਆਪਣਾ, ਆਪਣੇ ਕੀਤੇ ਹੋਏ ਸੰਸਾਰ ਨੂੰ ਕਰ ਕਰਕੇ ਉਹ ਦੇਖ, ਜਿਵ ਤਿਸੀ ਵਡਿਆ, ਜਿਉਂ ਇੱਥੇ ਜਿਉਂ ਹੈ ਜਪ ਜੀ ਸਾਹਿਬ, ਜਿਵ ਜਿਉਂ ਤਿਸਦੀ ਵਡਿਆਈ, ਜਿਸ ਤਰ੍ਹਾਂ ਉਸਦੀ ਵਡਿਆਈ ਵੱਡਾਪਨ ਹੈ, ਉਹਦਾ ਵੱਡਾ ਪ੍ਰਬੰਧ ਹੈ ਕਿ ਉਹ ਆਪਣੇ ਪੈਦਾ ਕੀਤੇ ਸੰਸਾਰ ਨੂੰ ਹਰ ਵੇਲੇ ਆਪਣੀ ਨਜ਼ਰ ਵਿੱਚ ਕਰ ਰਿਹਾ। ਹਾਂ, ਗੁਰਦੇਵ ਫੈਸਲਾ ਦਿੰਦੇ ਨੇ, ਜੋ ਤਿਸ ਭਾਵ ਹੈ, ਜੋ ਉਸ ਮਾਲਕ ਨੂੰ ਚੰਗਾ ਲੱਗਦਾ ਸੋਈ ਕਰ, ਉਹੀ ਕਰੇਗਾ। ਭਾਵ ਉਸਦੇ ਕੀਤੇ ਵਿੱਚ ਕੋਈ ਰੁਕਾਵਟ, ਕੋਈ ਕਿਸੇ ਤਰ੍ਹਾਂ ਦਾ ਵਿਘਨ ਪੈਦਾ ਨਹੀਂ ਕੀਤਾ ਜਾ ਸਕਦਾ। ਇਸ ਲਈ ਹੁਕਮ ਨਾ ਕਰਨਾ ਚਾਹੀਦਾ, ਉਹਦੇ ਉੱਤੇ ਕਿਸੇ ਦਾ ਆਰਡਰ ਨਹੀਂ ਚੱਲਦਾ, ਉਹ ਸਭ ਤੋਂ ਵੱਡਾ ਹੈ। ਗੁਰਮਤਿ ਦਾ ਇਹ ਸਿਧਾਂਤ ਹੈ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ। ਜੋ ਤਿਸ ਭਾਵ ਹੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਚਾਹੀਦਾ, ਉਹਦੇ ਉੱਤੇ ਕਿਸੇ ਦਾ ਆਰਡਰ ਨਹੀਂ ਚੱਲਦਾ।

0: ਹੁਣ ਪਾਤਸ਼ਾਹ ਦੇ ਹਾਏ ਨੂੰ ਔਂਕੜ ਹੈ, ਠੀਕ ਹੈ ਸਾਡੇ ਵਿੱਚ ਇਹ ਪ੍ਰਚਲਿਤ ਹੋ ਗਿਆ ਕਿ ਇਹਨੂੰ ਭੁੱਲਣਾ, ਪਰ ਇਹ ਔਂਕੜ ਜਿਹੜਾ ਹੈ ਇਹ ਨਾਉਨ ਪੁਲਿੰਗ ਇੱਕ ਵਚਨ ਦਾ ਸੂਚਕ ਹੈ। ਇਹਦਾ ਉਚਾਰਨ ਕਰਨਾ ਸੋ ਪਾਤਸ਼ਾਹ, ਉਹ ਹੈ ਪਤ ਦਾ ਮਾਲਕ, ਉਹ ਹੈ ਸਭ ਵੱਡਾ ਪਾਤਸ਼ਾਹ, ਸ਼ਾਹਾਂ ਪਤ ਸਾਹਿਬ, ਜਿਹੜੇ ਛੋਟੇ ਮੋਟੇ ਸ਼ਾਹ ਨੇ ਉਹਨਾਂ ਦੇ ਵੀ ਉੱਤੇ ਉਹ ਸਾਹਿਬ, ਔਰ ਨਾਨਕ ਰਹਿਣ ਰਜਾਈ। ਨਾਨਕ ਜੀ ਫਰਮਾਉਂਦੇ ਨੇ ਸਾਨੂੰ ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ, ਭਾਵ ਉਹਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ। ਆਸਾ ਰਾਗ ਦਾ ਨਾਮ ਹੈ, ਮਹਿਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰ ਕੀਤਾ। ਪਾਤਸ਼ਾਹ ਕਹਿੰਦੇ ਨੇ ਸੁਣ, ਵੱਡਾ ਆਖਿਆ ਸਭ ਕੋਈ, ਆਮ ਪ੍ਰੇਮੀ ਜੋ ਪੜ੍ਹਦੇ ਨੇ ਤੁਹਾਨੂੰ ਪਤਾ ਹੈ ਕੀ ਪੜ੍ਹਦੇ ਨੇ, ਸੁਣ ਵੱਡਾ, ਸੁਣ ਵੱਡਾ ਨਹੀਂ, ਸੁਣ ਵੱਡਾ ਆਖੇ ਸਭ ਕੋਈ, ਸਾਰੇ ਸੁਣ ਸੁਣ ਕੇ ਉਸ ਨੂੰ ਕਹਿੰਦੇ ਨੇ ਉਹ ਬਹੁਤ ਵੱਡਾ ਹੈ। ਪਰ ਹੁਣ ਅਗਲੀ ਗੱਲ ਪਾਤਸ਼ਾਹ ਕਹਿੰਦੇ ਪੜੋ ਜੀ, ਉਹ ਕਿਤਨਾ ਵੱਡਾ ਹੈ, ਇਹ ਤਾਂ ਵੀ ਡੀਠਾ ਹੋਏ, ਦੇਖ ਲਵੇ ਕੋਈ ਉਹਨੂੰ ਹੀ ਪਤਾ ਲੱਗੇ। ਸਾਰੀ ਗੁਰਬਾਣੀ ਇਹੀ ਸਮਝਾ ਰਹੀ ਹੈ, ਭਾਈ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ, ਜੇ ਵੱਡ ਆਪ ਜਾਣੇ ਆਪ ਆਪ ਉਹ ਆਪ ਹੀ ਜਾਣ। ਗੁਰੂ ਸਾਹਿਬ ਨੇ ਨਿਰਣਾ ਕਰਤਾ, ਪਿਤਾ ਕਾ ਜਨਮ ਕੇ ਜਾਣੇ ਪੂਤ, ਜੇ ਕੋਈ ਪੁੱਤਰ ਨੂੰ ਪੁੱਛੇ ਦੱਸ ਪਿਤਾ ਦਾ ਜਨਮ ਕਦੋਂ ਹੋਇਆ, ਉਹ ਕਹਿੰਦਾ ਮੈਨੂੰ ਕੀ ਪਤਾ, ਪਿਤਾ ਪਹਿਲਾਂ ਸੀ ਮੈਂ ਪਿੱਛੋਂ ਆਇਆ ਮੈਨੂੰ ਕੀ ਪਤਾ। ਇਸ ਲਈ ਇਸ ਝੇੜੇ ਵਿੱਚ ਨਹੀਂ ਪੈਣਾ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਜੀਠਾ, ਬਈ ਉਹ ਕਿਤਨਾ ਵੱਡਾ, ਕੇਵਲ ਏ ਵੱਡ ਜੇ ਵੱਡ ਤੇ ਵੱਡ, ਇਹ ਅੱਖਰ ਬਾਣੀ 'ਚ ਬਹੁਤ ਵਾਰੀ ਆਉਂਦਾ, ਜਿਹਦਾ ਮਤਲਬ ਕਿੱਡਾ ਵੱਡਾ ਹੈ, ਜਿੱਡਾ ਵੱਡਾ ਹੈ, ਏਡਾ ਵੱਡਾ ਹੈ, ਤਿੱਡਾ ਵੱਡਾ, ਕਿਤਨਾ ਵੱਡਾ ਇਹ ਬਈ ਦੇਖਣਾ ਹੀ ਪਤਾ ਲੱਗ। ਨਾ ਉਹਦੀ ਕੀਮਤ ਪਾਈ ਜਾ ਸਕਦੀ ਹੈ, ਨਾ ਉਹਦਾ ਵਰਣਨ ਕੀਤਾ ਜਾ ਸਕਦਾ ਹੈ। ਇਹ ਪਰਮਾਤਮਾ ਕਹਿਣ ਵਾਲੇ ਜੋ ਤੇਰੀ ਸਿਲਸਿਲਾ ਕਰਨ ਵਾਲੇ ਹਨ, ਜਿਹੜਾ ਤੇਰੇ ਅੱਠੇ ਪੈਰ ਗੁਣ ਗਾਉਂਦੇ ਨੇ, ਉਹ ਤੇਰੇ ਰਹੇ ਸਮਾਏ ਉਹ ਤੇਰੇ ਵਿੱਚ ਇੱਕ ਮਿਕ ਹੋਏ ਰਹਿੰਦੇ ਹਨ। ਇਹ ਠੀਕ ਹੈ ਕਿ ਮੈਂ ਸਮਝਦਾ ਕਈ ਨੁਕਤਿਆਂ ਨੂੰ ਖੋਲਣ ਵਾਸਤੇ ਗੁਰਬਾਣੀ ਵਿੱਚੋਂ ਬਹੁਤ ਸਾਰੇ ਪ੍ਰਮਾਣ ਦੇਣ ਦੀ ਲੋੜ ਹੈ, ਪਰ ਇਹ ਸੰਥਾ ਹੋ ਰਹੀ ਹੈ, ਜੇ ਕਥਾ ਹੋਵੇ ਤੇ ਫਿਰ ਇੱਕ ਸ਼ਬਦ ਲਈ ਕਈ ਘੰਟੇ ਵੀ ਵਿਚਾਰ ਕੀਤੀ ਜਾ ਥੋੜੀ। ਪਾਤਸ਼ਾਹ ਕਹਿੰਦੇ ਨੇ ਹੇ ਪਰਮਾਤਮਾ ਵੱਡੇ ਮੇਰੇ ਸਾਹਿਬਾ, ਸੰਬੋਧਨ ਕਰਕੇ ਹੇ ਮੇਰੇ ਵਾਹਿਗੁਰੂ ਤੂੰ ਬਹੁਤ ਵੱਡਾ। ਗਹਿਰ ਗੰਭੀਰਾ, ਗਹਿਰ ਕਹਿੰਦੇ ਡੂੰਘੇ ਨੂੰ, ਗੰਭੀਰ ਕਹਿੰਦੇ ਬਹੁਤ ਹੀ ਡੂੰਘਾ, ਗੁਣੀ ਗਹੀਰਾ, ਤੂੰ ਬਹੁਤ ਹੀ ਗੁਣਾਂ ਦਾ ਖਜ਼ਾਨਾ ਹੈ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ। ਚੀਰਾ ਕਹਿੰਦੇ ਨੇ ਖਲਾਰੇ ਨੂੰ, ਚੀਰਾ ਕਹਿੰਦੇ ਨੇ ਦਫ਼ਤਰ ਨੂੰ, ਚੀਰਾ ਕਹਿੰਦੇ ਨੇ ਤੇਰੇ ਹਿਸਾਬ ਕਿਤਾਬ ਨੂੰ ਕੋਈ ਨਹੀਂ ਜਾਣ ਸਕਦਾ। ਇਹ ਤੂੰ ਹੀ ਹੈ ਜਿਹੜਾ ਆਪਣੇ ਪੈਦਾ ਕੀਤੇ ਸੰਸਾਰ ਨੂੰ ਆਪ ਹੀ ਸੰਭਾਲਦਾ, ਆਪ ਹੀ ਸਭ ਦਾ ਧਿਆਨ ਕਰਦਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ। ਸ਼ੁਰੂ ਦਾ ਮਤਲਬ ਹੈ ਧਿਆਨ ਜੋੜਨ ਵਾਲਿਆਂ ਨੇ, ਧਿਆਨ ਜੋੜ ਕੇ ਆਪਣੀ ਸੁਰਤ ਜੋੜ ਕੇ ਦੇਖਣ ਦਾ ਜਾਣਨ ਦਾ ਯਤਨ ਕੀਤਾ ਹੈ। ਸਭ ਕੀਮਤ ਪਾਉਣ ਵਾਲਿਆਂ ਨੇ ਮਿਲ ਕੇ ਕੀਮਤ ਪਾਉਣ ਦਾ ਯਤਨ ਕੀਤਾ, ਜਿਵੇਂ ਆਪਾਂ ਕਿਸੇ ਚੀਜ਼ ਦੀ ਮੁੱਲ ਵੈਲਿਊ ਲਵਾਉਣੀ ਹੁੰਦੀ ਹੈ ਤੇ ਕਈ ਤਜਰਬੇਕਾਰਾਂ ਨੂੰ ਇਕੱਠਾ ਕਰ ਰਹੇ ਨੇ, ਉਹ ਫਿਰ ਆਪਣੇ ਆਪਣੇ ਹਿਸਾਬ ਨਾਲ ਦੱਸ ਦਿੰਦੀ ਇੰਨੇ ਦੀ ਹੋਵੇਗੀ ਇੰਨੇ ਦੀ। ਮਹਾਰਾਜ ਨੇ ਸਭ ਸੁਰਤੀ ਜੋੜਨ ਵਾਲਿਆਂ ਨੇ, ਸਭ ਕੀਮਤ ਪਾਉਣ ਵਾਲਿਆਂ ਨੇ ਕੀਮਤ ਪਾਉਣ ਦਾ ਯਤਨ ਕੀਤਾ ਹੈ। بڑے بڑے گیانوان، بڑے بڑے دھیان جوڑن والے، بڑے بڑے گرہائی گیانوان، جنہاں نوں بہت گرو جی گل بارے پتا ہے، کہنے سارے لوگ یتن کر رہے ہیں پر کہن نہ جائی تیری تل وڈیائی. تل سب تو چھوٹا ہے، کہنے تیری وڈیائی تل جنی بھی کوئی نہیں کہہ سکتا. ہوں سب شبد ادو آ جدو پلورل بہ وچن آ جائے، سب ست سب تپ سب چنگے جتنے ست. ہوں سات اکھر بھی گربانی کے تین روپاں وچ آ، ایک ست گنتی کا ہے، ایک ست اتے اونکڑ والا ہے، ایک ست اتے سیاری والا ہے. جہاں ست اتے سیاری والا ہے وہ ستے جنو سچ کہنے ہیں، آد سچ جگاد سچ، ایک ست گنتی کا ہے، ایک ست جڑے دان کرن والے آچرن کرن والے کریکٹر والے بندے. کہنے سب ست سب تپ سب چنگیائیاں، سارے ست سارے تپ تے سب چنگیائیاں جو ہیں یہ سب تیری بخشش ہے، کوئی یہ ورنن نہیں کر سکتا. سدھ پرکھ انہوں کہنے جنہوں نے کوئی سدھی پراپت کر لی ہو، کامیابی پراپت کر لی ہو، انہوں نے سدھ کیا تھا. کہنے سدھا پرکھاں کیا وڈیائیاں، انہوں نے بھی جو وڈیائیاں سفتوں سے پراپتیاں ہیں، تہاڈی کرپا تو بنا کسی نو کوئی کامیابی کوئی سدھی پراپت نہیں ہوئی. ہوں اتنے کرم کا مطلب ہے تہاڈی بخشش دوارا، جنہاں نو کوئی دات ملتی ہے نہ ہی ٹھاک رہائی، انہاں دے رستے وچ کوئی ٹھاک رکاوٹ نہیں پیدا کر سکتا. پاتشاہ کہندے نے یہ کہن والا جی بچارا کی ہے، یہ کی ہستی ہے، یہ کی کہہ سکتا ہے، یہ کی دعویٰ کر سکتا ہے کہ میں پرماتما بارے دس تیرے بھنڈار سفتوں کے نال بھرے پے ہیں. ہوں دیکھو اتنے بھائی صاحب نے بالکل ٹھیک پڑھیا، دیں جے ددے نوں دے لاواں ہاں ہاں ہوے تو پڑھیں گے. دے دا مطلب ہے شریر، دیں دا مطلب ہے دیندا، جس توں دیں جس اتنے تیری کرپا ہو جائے، جنوں توں اپنی سر سلا دے دے. روز تسی جب جی ساتھ پڑھتے ہو جس نوں بخشے صفت سالا نانک پاتشاہ ہی پاتشاہ، وہ پھر گنتیاں منتیاں نہیں کرتا، وہ تے اٹھدیاں بہندیاں تردیاں پھردیاں واگرو کی وڈیائی کرتا. تے جس کو دیں کسے کیا چاہ، انہوں پھر یتن کرنے کی کوئی لوڑ نہیں، وہ تے تیری کرپا دوارا بخشش نال پراپت کر لیتا. گل کی فیصلہ ہویا نانک سچ سوار نہارا، نانک جی فرماندے نے وہ سچا پرماتما ہی سوار نہارا، سارے جیون نو ودیا بناون والا ہے. راگ آسا ہے، پہلے پاتشاہ دے مخار بن تو اچارن کیتا ہے. ہن دیکھو کچھ ویر کہندے نے پریمی جی بندا نہیں لاؤنا، پر ایتھے اسی بندا ٹیپن دی گل نہیں کر رہے، گل اچارن دی ہو رہی ہے. گرو نانک پاتشاہ جی کہہ رہے ہیں آکھاں، جی آکھا کہاں گے، جیوا کہاں گے یا جاؤ کہاں گے، وہ ارتھی بدل جائیں گے. گرو نانک پاتشاہ کہنے ہے واہ گرو آکھاں، جی میں تہاڈی سلسلہ کردا ہاں جیواں، پھر میں آتمک جیون جیوندا ہاں، وسرے مر جاؤں، جی تو مینو بھول جانا تو میں مر جانا. دیکھو اچارن بھی اپنے آپ ارتھ بھی کلیئر ہون گے، پرمیشور جڑن کی اوستھا بھی بنے گی. پھر دھیان دیو آکھاں جیواں وسرے مر جاؤں، हे वाहिगुरु आखण आखण दे नाने नूं सियारी है, पर तेरा जिहड़ा सच्चा नाम है उहदा आखणा वर्णन करना है बड़ा औखा। बड़े असीं यतन करते हैं, बड़ा अरदासां करते हैं, पर मैं एक दफा कोटे गया, बहुत सारे सज्जन आए, कहन लगे जी पहले पासे मन बड़ी छेती जांदा, चंगे पासे नहीं जांदा, इहदा की कारण है? मैं क्या, देखो जे तुसी एक पानी की बाल्टी ग्राउंड फ्लोर तो तीजी चौथी मंजिल ते ले जानी होवे किन्नी मेहनत करनी पैंदी, ते जे उसे पानी की बाल्टी नूं चौथी मंजिल तो थले सुटना होवे किन्ना टाइम लगता? कद समझ आ गई? चंगे पासे लगन लई बड़ी मुश्किल है, पहले पासे लगन लई फट तैयार हो जाता। बाणी पढ़ो कितने प्रमाण, चंगे आई आलक करे बुरे आई होए शेर। जे आखो भी घंटा गुरुद्वारे बैठना है कीर्तन सुन, जी साढ़े गोडे दुखते ने साड़ा लक दुखता, ते जे किधरे बह के ताश कुटनी होवे गप्पा मारनिया हो उत्थे पता नहीं किन्ने घंटे बीत जाते। तो आखण औखा सच है। हाँ जी, जे प्रभु तेरी कृपा हो जाए किसी भागां वाले नूं सच्चे नाम की भुख लग जाए, फिर उस भुख दे लगन करके जेड़ा तेरे सच्चे नाम नूं खाएगा उहदे दुख दूर हो जाणगे। हे मेरी मां, एहो जिहा मेरा परमात्मा माल क्यों भुले? ओ साहिब जो सदा सच्चा है और जिदा नाम भी सच्चा है, इस नाए दे कई विद्वाना ने अर्थ नियामी कीते ने, उदा इंसाफ भी सच्चा है, वो कदे किसी नाल बेइंसाफी नहीं करता। असीं कह दिंदे आ रब ने बड़ा धक्का कीता है, बड़ा जुल्म कीता है, बड़ी नहीं नहीं नहीं, किरत कर्म के विछड़े कर कृपा मेलो राम, ददा दोष न देऊ किसे दोष कर्मा अपने। तो ये उसका न्याय सच्चा है, उसका नाम भी सच्चा है और वो आप भी सच्चा है। उस नाम की तिल जिनी वड्याई भी कोई कह नहीं सकता। कितने लोग कह कह के चले गए, किते अखें आखण पाही, केते कह कह उठ उठ जाए, केते कीते होर करें ता आख न सकें के साचे नाम की तिल वड्याई आख सके कीमत नहीं पाई। ये कंडीशन जे सारे आपा जिन्हें बैठे जिन्हें नहीं आए वो भी आ जाए, सब मिलके आखण पाए, सारे मिलके आखण बहुत बड़ा, फिर भी साढ़े कहन नाल कोई बहुता फर्क नहीं पैंदा। रोज तुसीं जपजी साहिब पढ़ दिओ, कथना कथी ना आवे तोट, कथ कथ कथी कोटी कोट कोट, करोड़ों कथ कथ के चले गए। साढ़े सारिया दे वड्डा कहन नाल वो वड्डा नहीं हुंदा, ते जे असी ना कहिए ते वो घटदा भी नहीं, जितना वड्डा है उतना ही वड्डा। हाँ, पातशाह गरंटी देंदे ने, दुनिया दे मित्र जिन्हां नाल असी प्रेम करदे हां वो तो एक दिन चले जाणगे, उन्हां दे जाण दा प्रेम करन वाले नूं सोग दुख भी होवेगा, पर परमात्मा ऐसा मित्र है ना वो मरे ना होवे सोग। उहदे नाल मित्रता करन वाले प्यार करन वाले नूं कदे चिंता नहीं होवेगी। फिर बंदा किसे नूं एक दिन देवेगा, दो दिन देवेगा, तीजे दिन कोई जाए कहिंदा मैं तेरा ठेका नहीं ले लिया, पर एक वाहिगुरु ऐसा है जेड़ा देंदा रहे न चुके तो कदे इनकार नहीं करता, दई जांदा दई जांदा, देंदा दे ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ। ਗੁਰਦੇਵ ਕਹਿੰਦੇ ਨੇ ਇਹ ਉਹਦੀ ਵਡਿਆਈ ਹੈ ਕਿ ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ, ਨਾ ਕੋਈ ਹੋਇਆ ਤੇ ਨਾ ਕੋਈ ਉਹਦੇ ਵਰਗਾ ਹੋਵੇਗਾ। ਪਹਿਲਾਂ ਅੱਖਰ ਏ ਵੱਡਾ ਆਇਆ, ਹੁਣ ਜੇ ਵੱਡਾ ਆਇਆ। ਜਿਹੜਾ ਵੱਡਾ ਉਹ ਆਪ ਹੈ, ਉਹ ਆਪ ਹੀ ਜਾਣਦਾ ਹੈ ਤੇ ਉਹਦੀ ਦਾਤ ਤੇਵਟ ਤੇਰੀ ਵੱਡੀ, ਦਾਤ ਵੀ ਤੇਰੀ ਓਡੀ ਵੱਡੀ। ਭਾਵ ਜਿਤਨਾ ਵੱਡਾ ਤੂੰ ਆਪ ਹੈ ਓਨੀ ਵੱਡੀ ਤੇਰੀ ਦਾਤ ਹੈ। ਬੰਦਾ ਕੋਈ ਕਿਸੇ ਨੂੰ ਦੇ ਨਹੀਂ ਸਕਦਾ, ਉਹ ਪਰਮਾਤਮਾ ਜਿਹੜਾ ਹਰ ਇੱਕ ਨੂੰ ਦਿੰਦਾ, ਹਰ ਜਗ੍ਹਾ ਦਿੰਦਾ, ਹਰ ਸਮੇਂ ਦਿੰਦਾ। ਜੇਵਡ ਆਪ ਤੇਵਡ ਤੇਰੀ ਦਾਤ। ਹੁਣ ਮਿਸਾਲ ਦਿੰਦੇ ਨੇ ਕਿੱਡਾ ਵੱਡਾ। ਜਿੰਨ ਤੇ ਥੋੜਾ ਜਿਹਾ ਰੁਕ ਜਾਣਾ ਪਾਤਸ਼ਾਹ ਕਹਿੰਦੇ ਜਿੰਨ ਜਿਸ ਪਰਮਾਤਮਾ ਨੇ ਦੇਖੋ ਦਿਨ ਕਰਕੇ ਕੀਤੀ ਰਾਤ, ਦਿਨ ਵੀ ਬਣਾਇਆ ਬਈ ਮੇਰੇ ਬੱਚੇ ਉਹ ਕੰਮ ਕਰੋ, ਤੇ ਫਿਰ ਰਾਤ ਵੀ ਬਣਾਈ ਹੈ ਬਈ ਮੇਰੇ ਬੱਚੇ ਥੱਕ ਗਏ ਨੇ ਹੁਣ ਆਰਾਮ ਵੀ ਕਰੋ। ਇਹ ਉਹਦੀ ਬਖਸ਼ਿਸ਼ ਹੈ। ਜੇ ਰਾਤ ਨਾ ਹੋਵੇ ਬੰਦੇ ਕੰਮ ਕਰ ਕਰਕੇ ਥੱਕ ਜਾਣ ਮਰ ਜਾਣ। ਜਿੰਨ ਦਿਨ ਕਰਕੇ ਕੀਤੀ ਰਾਤ, ਫਿਰ ਗੁਰਦੇਵ ਕਹਿੰਦੇ ਨੇ ਇਹੋ ਜਿਹੇ ਖਸਮ ਇਹੋ ਜਿਹੇ ਮਾਲਕ ਨੂੰ ਜਿਹੜੇ ਭੁੱਲ ਜਾਂਦੇ ਨੇ ਭੁਲਾ ਦਿੰਦੇ ਨੇ ਤੇ ਕਮਜ਼ਾਤ, ਉਹ ਬਹੁਤ ਨੀਵੀਂ ਜਾਤ ਵਾਲੇ, ਉਹ ਬੜੇ ਕਮਜ਼ਾਤ ਨੇ ਜਿਹੜੇ ਇਹੋ ਜਿਹੇ ਪਰਮਾਤਮਾ ਦਾ ਸਿਮਰਨ ਸ਼ੁਕਰਾਨਾ ਕਰਨ ਤੋਂ ਅਵੇਸਲੇ ਹੋ ਜਾਂਦੇ ਨੇ। ਕਮਜ਼ਾਤ ਦਾ ਮਤਲਬ ਵੀ ਨੀਵੀਂ ਜਾਤ ਵਾਲੇ, ਜਿਹੜੇ ਇਹੋ ਜਿਹੇ ਮਾਲਕ ਨੂੰ ਭੁੱਲ ਜਾਂਦੇ ਨੇ ਉਹ ਕਮਜ਼ਾਤ ਹਨ। ਨਾਨਕ ਜੀ ਫਰਮਾਉਂਦੇ ਹਨ ਹੇ ਭਾਈ ਨਾਵੇਂ ਬਾਜ ਸਨਾਤ, ਜਿਹੜੇ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਹਨ, ਖਾਂਦੇ ਵੀ ਨੇ ਪਹਿਨਦੇ ਵੀ ਨੇ ਤੇ ਨਾਲੇ ਮੁੱਕਰ ਵੀ ਜਾਂਦੇ ਨੇ। ਉਹ ਰੱਬ ਨੇ ਦਿੱਤਾ ਕੀ ਸਾਨੂੰ ਜੀ? ਕਹਿੰਦੇ ਨੇ ਉਹ ਅਸਲ ਨੀਚ ਪੁਰਸ਼ ਹਨ। ਰਾਗ ਦਾ ਨਾਮ ਗੁਜਰੀ ਹੈ ਔਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਨੂੰ ਜਾਚ ਵੀ ਸਿਖਾਉਂਦੇ ਨੇ ਤੇ ਆਪ ਵੀ ਅਰਦਾਸ ਕਰਦੇ। ਹਰ ਕੇ ਜਨ ਹੇ ਹਰੀ ਦੇ ਜਨ ਸੇਵਕ, ਸਤਿਗੁਰ ਸਤਪੁਰਖ, ਹੇ ਸੱਚੇ ਗੁਰੂ ਜੀ, ਹੇ ਸੱਚੇ ਪੁਰਖ ਜੀ, ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਬਿਨੋ ਕਰੋ, ਕਰੋ ਨਹੀਂ ਬਿਨੋ ਕਰੋ, ਮੈਂ ਬੇਨਤੀ ਕਰਦਾ ਗੁਰੂ ਦੇ ਪਾਸ ਕੋਲ। ਅਸੀਂ ਕੀਰੇ ਕਿਰਮ ਆਪਣੀ ਨਿਮਰਤਾ ਆਪਣੇ ਤੁੱਛ ਹੋਣ ਦੀ ਭਾਵਨਾ ਪ੍ਰਗਟ ਕਰਦੇ ਔਰ ਸਾਨੂੰ ਸਿੱਖਿਆ ਦਿੰਦੇ, ਕਦੇ ਵੀ ਅਹੰਕਾਰ ਦਾ ਬੋਲ ਨਾ ਬੋਲੋ। ਇਹ ਕਹੋ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਅਸੀਂ ਗੁਰੂ ਦੀ ਸ਼ਰਨ ਵਿੱਚ ਹਾਂ, ਕੀ ਚਾਹੁੰਦੇ ਹਾਂ? ਕਰ ਦਇਆ ਸਾਡੇ ਉੱਤੇ, ਦਇਆ ਕਰੋ, ਨਾਮ ਪ੍ਰਗਾਸ ਸਾਡੇ ਹਿਰਦੇ ਵਿੱਚ ਨਾਮ ਦਾ ਚਾਨਣ ਕਰ ਦਿਓ। ਹਾਂ ਦਇਆ ਕਰਕੇ ਨਾਮ ਦਾ ਪ੍ਰਗਾਸ ਕਰ ਦਿਓ, ਨਾਮ ਦੀ ਸੋਝੀ ਬਖਸ਼ੋ। ਅਸੀਂ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਤੁਹਾਡੇ ਨਾਮ ਨਾਲ ਜੁੜੇ ਰਹੀਏ। ਇਹ ਹੁਣ ਸੰਬੋਧਨ ਹੈ, ਇਹ ਸਾਨੂੰ ਸਾਰਿਆਂ ਨੂੰ ਜਦੋਂ ਜਦੋਂ ਅਸੀਂ ਗੁਰੂ ਦੇ ਦਰ ਤੇ ਆਉਂਦੇ ਹਾਂ ਜਾਂ ਅਰਦਾਸ ਕਰਦੇ ਹਾਂ। ਹੋਰ ਚੀਜ਼ਾਂ ਵੀ ਮੰਗੀ ਜਾਂਦੇ ਹਾਂ ਪਰ ਆਹ ਚੀਜ਼ ਵੀ ਮੰਗੀਏ, ਮੇਰੇ ਮੀਤ ਗੁਰਦੇਵ, ਹੇ ਮੇਰੇ ਗੁਰਦੇਵ ਮਿੱਤਰ ਜੀ, ਮੇਰੇ ਤੇ ਕਿਰਪਾ ਕਰੋ, ਮੋਕੋ ਰਾਮ ਨਾਮ ਪ੍ਰਗਾਸ, ਮੇਰੇ ਅੰਦਰ ਹਿਰਦੇ ਵਿੱਚ ਰਾਮ ਦੇ ਨਾਮ ਦਾ ਪ੍ਰਗਾਸ ਚਾਨਣ ਕਰ ਦਿਓ। ਗੁਰਮਤ ਨਾਮ, ਗੁਰੂ ਜੀ ਮਤ ਦੁਆਰਾ ਜੋ ਨਾਮ ਹੈ ਉਹ ਮੇਰਾ ਪ੍ਰਾਣ ਸਿਖਾਈ, ਸਿਖਾਈ ਸਖਾ ਤੋਂ ਬਣੇ, ਸਖਾ ਕਹਿੰਦੇ ਨੇ ਮਿੱਤਰ ਨੂੰ। ਸਖਾਈ ਦਾ ਮਤਲਬ ਹੈ ਮਿੱਤਰਤਾ ਨਿਭਾਉਣ ਵਾਲਾ, ਜਿਹੜਾ ਮੇਰੇ ਪ੍ਰਾਣਾਂ ਦੇ ਨਾਲ ਨਿਭਣ ਵਾਲਾ। ਰੋਜ਼ ਪੜ੍ਹਦੇ ਹੋ ਨਾ, ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹ ਸੰਗ ਕੋਸਾ, ਜਿੱਥੇ ਕੋਈ ਨਹੀਂ ਪਹੁੰਚ ਸਕਦਾ। ਜਾਂ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ, ਉਹ ਨਾਮ ਤੇਰੇ ਸੰਗ। ਤੋ ਹੇ ਦਾਤਾਰ ਮੇਰੇ ਤੇ ਕਿਰਪਾ ਕਰੋ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਰਹਿ ਰਾਸ ਸ਼ਬਦ ਤੋਂ ਹੀ ਪ੍ਰੇਰਣਾ ਲੈ ਕੇ ਇਸ ਬਾਣੀ ਦਾ ਨਾਮ ਰਹਿ ਰਾਸ ਰੱਖੀ, ਕਿ ਹਰੀ ਦੀ ਕੀਰਤੀ ਜੋ ਹੈ ਉਹ ਮੇਰੀ ਜ਼ਿੰਦਗੀ ਦੀ ਰਾਸ ਹੈ ਤਥਾ ਮੇਰੇ ਨਾਲ ਨਿਭਣ ਵਾਲੀ। ਉਹਨਾਂ ਹਰੀ ਦੇ ਜਨਾ ਸੇਵਕਾਂ ਦੇ ਵੱਡ ਭਾਗ ਵਡੇਰੇ, ਵੱਡੇ ਭਾਗ ਹਨ ਜਿਨ ਹਰ ਹਰ ਸ਼ਰਧਾ ਹਰ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਮਿਲਣ ਦੀ ਸ਼ਰਧਾ ਤੇ ਪਿਆਸ ਪੈਦਾ ਹੋਈ। ਦੇਖੋ ਗੱਲ ਨੂੰ ਗੁਰੂ ਪਾਤਸ਼ਾਹ ਅਧੂਰਾ ਨਹੀਂ ਛੱਡਦੇ ਭਾਈ। ਜੇ ਤੁਹਾਨੂੰ ਵੀ ਇੱਛਾ ਹੋਵੇ, ਜੇ ਤੁਸੀਂ ਵੀ ਚਾਹੋ ਕਿ ਅਸੀਂ ਤ੍ਰਿਪਤ ਹੋ ਜਾਈਏ, ਆਹ ਦੁਨੀਆਂ ਦੇ ਪਦਾਰਥ ਇਕੱਠੇ ਕਰਕੇ ਕੋਈ ਰੱਜ ਨਹੀਂ ਸਕਦਾ। ਰੋਜ਼ ਆਪਾਂ ਪੜ੍ਹਦੇ ਹਾਂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈ। ਪਰਮੇਸ਼ੁਰ ਦਾ ਨਾਮ ਤੇ ਸਾਨੂੰ ਲਿਜਾ ਸਕਦਾ, ਹੋਰ ਦੁਨੀਆਂ ਦੇ ਪਦਾਰਥਾਂ ਨਾਲ ਕਦੇ ਕੋਈ ਰੱਜ ਨਹੀਂ ਸਕਦਾ। ਤੋ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ, ਜਿਨ੍ਹਾਂ ਨੂੰ ਪਰਮੇਸ਼ੁਰ ਦਾ ਨਾਮ ਮਿਲ ਜਾਂਦਾ ਉਹ ਤ੍ਰਿਪਤ ਹੋ ਜਾਂਦੇ, ਰੱਜ ਜਾਂਦੇ। ਔਰ ਮਿਲ ਸੰਗਤ ਗੁਣ ਪ੍ਰਕਾਸ਼, ਅੱਜ ਇੱਥੇ ਤੁਸੀਂ ਬੈਠੇ ਹੋ ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਇਹਨਾਂ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ, ਜਾਣਕਾਰੀ ਹੋ ਜਾਂਦੀ, ਸੋਝੀ ਹੋ ਜਾਂਦੀ। ਜਿਹਨਾਂ ਪ੍ਰਾਣੀਆਂ ਨੇ ਸੰਸਾਰ ਵਿੱਚ ਜਨਮ ਵੀ ਲਿਆ, ਉਸ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਵਰਤਿਆ ਪੁੰਚਿਆ ਵੀ, ਪਰ ਪਰਮੇਸ਼ੁਰ ਦਾ ਨਾਮ ਨਹੀਂ ਜਪਿਆ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਇਹਦਾ ਤਰੀਕਾ ਸਿੱਖ ਲਓ। ਜੇ ਤਿੰਨ ਵਾਰੀ ਹੋਵੇ ਦੋ ਵਾਰੀ ਇਕੱਠਾ ਕਰਨਾ, ਇੱਕ ਅੱਗੇ ਲਾ ਦੇਣਾ। ਜੇ ਚਾਰ ਵਾਰੀ ਹੋਵੇ ਦੋ ਦੋ ਦਾ ਜੋੜਾ ਬਣਾ ਦੇਣਾ, ਜੇ ਪੰਜ ਵਾਰੀ ਹੋਵੇ ਦੋ ਦੋ ਤੇ ਇੱਕ ਅੱਗੇ। ਜਿਨ ਹਰ ਹਰ ਹਰ ਰਸ ਨਾਮ ਦਾ, ਜਿਨ੍ਹਾਂ ਨੇ ਮਨੁੱਖਾ ਜਨਮ ਵਿੱਚ ਆ ਕੇ ਹਰੀ ਦਾ ਨਾਮ ਰਸ ਪ੍ਰਾਪਤ ਨਹੀਂ ਕੀਤਾ, ਤੇ ਇਹਨੂੰ ਥੋੜ੍ਹਾ ਲਮਕਾ ਦੇਣਾ, ਤੇ ਭਾਗਹੀਨ, ਉਹ ਭਾਗਹੀਨ ਹਨ ਜਮ ਪਾਸ ਜਮਾਂ ਦੇ ਹਵਾਲੇ ਹੋਣਗੇ। ਜਿਹੜੇ ਭਾਈ ਹੋਰ ਤਾਂ ਸਾਰੇ ਕੰਮ ਕਰਨ ਲਈ ਤਿਆਰ ਨੇ, ਪਰ ਸਤਿਗੁਰੂ ਦੀ ਸ਼ਰਨ ਤੇ ਸੰਗਤ ਵਿੱਚ ਨਹੀਂ ਆਏ, ਪਾਤਸ਼ਾਹ ਕਹਿੰਦੇ ਨੇ ਤ੍ਰਿਗ ਜੀਵੇ, ਉਹਨਾਂ ਦਾ ਜਿਹੜਾ ਸਮਾਂ ਬੀਤ ਗਿਆ ਉਹ ਵੀ ਲੱਖਦਾ ਨਾ, ਬੇਕਾਰ ਫਿਟਕਾਰ ਹੀ ਹੋ ਗਿਆ, ਤੇ ਜਿਹੜਾ ਅੱਗੋਂ ਨਾਮ ਭੁਲਾ ਕੇ ਜਿਉਣਗੇ ਉਹ ਵੀ ਤ੍ਰਿਗ ਹੈ। ਅੱਛਾ, ਜਿਹਨਾਂ ਵਡਭਾਗੀਆਂ ਨੇ ਹਰੀ ਜਨਾਂ ਨੇ ਸਤਿਗੁਰ ਸੰਗਤ ਪਾਈ, ਸਤਿਗੁਰੂ ਦੀ ਸੰਗਤ ਵਿੱਚ ਆਏ, ਉਹ ਭਾਗਸ਼ਾਲੀ ਹਨ। ਤਿੰਨ ਧੁਰ ਉਹਨਾਂ ਦੇ ਧੁਰੋਂ ਮਸਤਕ, ਮਸਤਕ ਦੇ ਕੱਕੇ ਨੂੰ ਸਿਆਰੀ ਹੈ, ਉਹਨਾਂ ਦੇ ਮੱਥੇ ਉੱਤੇ ਪਰਮਾਤਮਾ ਨੇ ਲੇਖ ਲਿਖਿਆ, ਉਹ ਇਸ ਲਈ ਗੁਰੂ ਦੀ ਸੰਗਤ ਵਿੱਚ ਆ ਗਏ। ਗੁਰਬਾਣੀ ਵਿੱਚ ਧਨ ਵੀ ਤਿੰਨ ਰੂਪਾਂ ਵਿੱਚ ਆਉਂਦਾ, ਇੱਕ ਧਨ ਆਉਂਦਾ ਧੱਦਾ ਨੰਨੇ ਨੂੰ ਔਂਕੜ ਧਨ, ਇੱਕ ਆਉਂਦਾ ਧੱਦਾ ਨੰਨਾ ਮੁਕਤਾ ਧਨ, ਇੱਕ ਧੱਦੇ ਨੂੰ ਟਿੱਪੀ ਨੰਨੇ ਨੂੰ ਔਂਕੜ ਧਨ। ਪੜ੍ਹਿਆ ਤਿੰਨਾਂ ਨੂੰ ਇੱਕੋ ਤਰ੍ਹਾਂ ਹੀ ਜਾਂਦਾ, ਪਰ ਅਰਥ ਤਿੰਨਾਂ ਦੇ ਵੱਖ ਵੱਖ ਨੇ। ਇੱਕ ਧਨ ਹੈ ਦੌਲਤ ਵਾਸਤੇ ਧਨ, ਧੱਦੇ ਧੱਦਾ ਨੰਨੇ ਨੂੰ ਔਂਕੜ, ਇੱਕ ਧੱਦਾ ਨੰਨਾ ਮੁਕਤਾ ਧਨ ਇਸਤਰੀ ਵਾਸਤੇ, ਤੇ ਜਿੱਥੇ ਧੱਦੇ ਦੇ ਟਿੱਪੀ ਲੱਗ ਜਾਏ ਧਨ ਧਨ ਸਤਸੰਗਤ, ਉਹ ਸਤਸੰਗਤ ਧੰਤਾ ਦੇ ਯੋਗ ਹੈ ਜਿਸ ਸੰਗਤ ਵਿੱਚ ਮਿਲ ਕੇ ਬੈਠ ਕੇ ਹਰੀ ਦੇ ਨਾਮ ਦਾ ਰਸ ਪ੍ਰਾਪਤ ਕੀਤਾ ਹੈ। ਮਿਲਦੇ ਲੱਲੇ ਨੂੰ ਸਿਆਰੀ ਹੈ, ਮਿਲ ਕੇ ਜਿਸ ਸੰਗਤ ਵਿੱਚ ਮਿਲ ਕੇ ਨਾਨਕ ਦਾਸ ਜੀ ਫਰਮਾਉਂਦੇ ਨੇ ਨਾਮ ਦਾ ਪ੍ਰਕਾਸ਼ ਹੋਇਆ ਹੈ। ਇੱਥੇ ਰਾਗ ਦਾ ਨਾਮ ਗੁਜਰੀ ਹੈ, ਇਹਨੂੰ ਗੁਜਰੀ ਨਹੀਂ ਪੜ੍ਹਨਾ, ਇਹਦਾ ਉਚਾਰਨ ਕੀ ਕਰਨਾ ਹੈ? ਗੁਜਰੀ। ਮਹਿਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ। ਦੇਖੋ ਸਤਸੰਗ ਸਾਰੀ ਖੇਡ ਮਨ ਦੀ ਹੈ, ਜੇ ਮਨ ਸਮਝ ਗਿਆ ਤੇ ਕੰਮ ਸੌਰ ਗਿਆ। ਇਸੇ ਲਈ ਕਬੀਰ ਜੀ ਕਹਿੰਦੇ, ਕਬੀਰ ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕਾ ਜੀਓ, ਇਹ ਮਨ ਲੈ ਜੋ ਉਨ ਮਨ ਰਹਿ। ਤੂੰ ਤੀਨ ਲੋਕ ਕੀ ਬਾਤੇ ਨੇ। ਹੁਣ ਗੁਰਬਾਣੀ ਵਿੱਚ ਮਨ ਕਿੰਨੇ ਰੂਪਾਂ ਵਿੱਚ ਆਉਂਦਾ? ਇੱਕ ਮਨ ਮੰਮਾ ਨੰਨੇ ਨੂੰ ਔਂਕੜ ਆਉਂਦਾ, ਇੱਕ ਮੰਮਾ ਨੰਨਾ ਮੁਕਤਾ ਮਨ ਆਉਂਦਾ, ਇੱਕ ਮੰਮਾ ਨੰਨੇ ਨੂੰ ਸਿਆਰੀ ਆਉਂਦਾ, ਇੱਕ ਮੰਮੇ ਨੂੰ ਟਿੱਪੀ ਨੰਨੇ ਨੂੰ ਸਿਆਰੀ ਆਉਂਦਾ। ਪਰ ਉਹਦੇ ਅਰਥ ਵੱਖ ਵੱਖ ਹਨ। ਜਿੱਥੇ ਮੰਮਾ ਨੰਨੇ ਨੂੰ ਔਂਕੜ ਹੈ ਉਹ ਨਾਉਨ ਪੁਲਿੰਗ ਇੱਕ ਵਚਨ ਹੈ, ਜਿੱਥੇ ਮਨ ਨੂੰ ਸੰਬੋਧਨ ਕਰਨਾ ਉੱਥੇ ਮੰਮਾ ਨੰਨਾ ਮੁਕਤਾ ਹੈ। ਜਿੱਥੇ ਮਨ ਦੇ ਨੰਨੇ ਨੂੰ ਸਿਆਰੀ ਤੇ ਮਨ ਵਿੱਚ ਮਨ ਦੁਆਰਾ, ਜਿੱਥੇ ਮਨ ਦੇ ਮੰਮੇ ਨੂੰ ਟਿੱਪੀ ਉਹ ਮੰਨਣ ਦੀ ਗੱਲ ਹੈ। ਹੁਣ ਲੰਬੀ ਵਿਆਖਿਆ ਕਰਾਂਗੇ ਤੇ ਟਾਈਮ ਤੇ ਲੱਗੇਗਾ, ਰੋਜ਼ ਤੁਸੀਂ ਪੜ੍ਹਦੇ ਹੋ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਹੈ ਮਨ ਕੋਈ। ਇੱਕ ਮਨ ਦੇ ਮੰਮੇ ਨੂੰ ਟਿੱਪੀ ਹੈ, ਇੱਕ ਮਨ ਦਾ ਮੰਮਾ ਮੁਕਤਾ। ਜਿਹਦੇ 'ਚ ਟਿੱਪੀ ਉਹ ਮੰਨਣ ਦੀ ਗੱਲ ਹੈ, ਜਿਹਦੇ ਮੰਮਾ ਮੁਕਤਾ ਨੰਨੇ ਨੂੰ ਸਿਆਰੀ ਮਨ ਵਿੱਚ। ਹੁਣ ਇੱਥੇ ਮਨ ਦਾ ਨੰਨਾ ਮੁਕਤਾ ਹੈ, ਮੰਮਾ ਨੰਨਾ, ਇਹ ਆਪਣੇ ਮਨ ਨੂੰ ਅਸੀਂ ਆਪ ਸਮਝਾਉਣਾ ਹੈ। ਕਾਹੇ ਰੇ ਮਨ, ਹੇ ਮਨ ਕਿਉਂ ਨਹੀਂ ਤੂੰ ਉਸ ਪਰਮਾਤਮਾ ਨੂੰ ਯਾਦ ਕਰ? ਕਾਹੇ ਰੇ ਮਨ, ਕਿਤਵੇਂ ਉਦਮ ਤੂੰ ਹੋਰ ਚਤੁਰਾਈਆਂ, ਹੋਰ ਸਕੀਮਾਂ, ਹੋਰ ਵਿਉਂਤਾਂ, ਹੋਰ ਸਾਜ਼ਿਸ਼ਾਂ ਤੇ ਕਰੀ ਜਾਂਦੇ, ਪਰ ਜਿਹੜਾ ਕੰਮ ਕਰਨ ਵਾਲਾ ਉਹ ਨਹੀਂ ਤੂੰ ਕਰਦਾ। ਕਾਹੇ ਰੇ ਮਨ ਕਿਤਵੇਂ ਉਦਮ। ਹੁਣ ਕਈ ਆਉਂਦੇ ਨੇ ਜੀ ਫਿਰ ਉਦਮ ਨਾ ਕਰਿਆ ਕਰੀਏ। ਨਹੀਂ ਨਹੀਂ, ਉਦਮ ਤੇ ਕਰਨਾ ਹੈ। ਗੁਰੂ ਬਾਬੇ ਦਾ ਹੁਕਮ ਹੈ ਉਦਮ ਕਰਦੇ ਹਾਂ ਜੀਓ ਤੂੰ। ਇਹ ਉਦਮ ਉਸ ਦਾ ਜ਼ਿਕਰ ਹੈ ਜਿਹੜਾ ਅਸੀਂ ਆਪਣੀਆਂ ਸਿਆਣਪਾਂ ਦੁਆਰਾ ਕਰਦੇ। ਮੈਂ ਇਹ ਕੰਮ ਕਰਦਾ, ਮੈਂ ਇਹ ਕਰਾਂ। ਮਹਾਰਾਜ ਕਹਿੰਦੇ ਕਾਹੇ ਰੇ ਮਨ ਕਿਤਵੇਂ। ਲੋਕ ਫਿਕਰ ਵਿੱਚ ਪਏ ਹੋਏ ਨੇ, ਮੈਂ ਕੀ ਕਿਵੇਂ ਕਰਾਂਗਾ, ਮੈਂ ਨਹੀਂ ਕਰਾਂਗਾ, ਹੋਵੇਗਾ ਨਹੀਂ। ਮਹਾਰਾਜ ਕਹਿੰਦੇ ਤੂੰ ਇਹੋ ਜਿਹੀਆਂ ਚਿਤਮਣੀਆਂ ਨਾ ਕਰ, ਜਾਂ ਆਹਰ ਹਰ ਜੀਓ ਭਰਿਆ। ਜਦੋਂ ਵਾਹਿਗੁਰੂ ਜੀ ਨੇ ਤੇਰੀ ਜ਼ਿੰਮੇਵਾਰੀ ਲੈ ਲਈ ਹੈ, ਪਹਿਲੋਂ ਦੇ ਤੈਂ ਰਿਜ਼ਕ ਸਮਾਹਾ, ਪਿੱਛੋਂ ਦੇ ਤੈਂ ਜਨ ਤੋਂ ਪਾਹਾ। ਤੁਲਸੀਦਾਸ ਜੀ ਕਹਿੰਦੇ ਨੇ, ਪਹਿਲੇ ਬਣੀ ਪ੍ਰਾਰਬਧ, ਪਾਛੇ ਬਣਾ ਸਰੀਰ, ਤੁਲਸੀ ਅਚਰਜ ਏਕ ਹੈ, ਮਨ ਨਹੀਂ ਬੰਦੇ ਤੀ। ਤੋ ਇਹ ਮਨ ਦਾ ਉਦਮ ਦੀ ਉਹ ਹੈ ਜੋ ਅਸੀਂ ਆਪਣੀਆਂ ਚਤੁਰਾਈਆਂ ਚਲਾਕੀਆਂ ਕਰਦੇ। ਤੋ ਮਹਾਰਾਜ ਕਹਿੰਦੇ ਕਾਹੇ ਰੇ ਮਨ ਚਿਤਮੈ ਉਦਮ, ਜਾਂ ਆਹਰ ਹਰ ਜੀਓ ਭਰਿਆ। ਜਦੋਂ ਵਾਹਿਗੁਰੂ ਜੀ ਨੇ ਜ਼ਿੰਮੇਵਾਰੀ ਲੈ ਲਈ, ਹਾਂਜੀ, ਦੇਖੋ ਮਹਾਰਾਜ ਦੇ ਸਮਝਾਉਣ ਦਾ ਤਰੀਕਾ ਐਨ ਤਸੱਲੀ ਕਰਾ ਦਿੰਦਾ। ਕਹਿੰਦੇ ਇਸ ਸ਼ਹਿਰ, ਕਹਿੰਦੇ ਨੇ ਪਹਾੜਾਂ ਨੂੰ, ਪਹਾੜਾਂ ਵਿੱਚ ਪੱਥਰ ਪੈਦਾ ਕੀਤੇ ਨੇ ਤੇ ਪੱਥਰਾਂ ਵਿੱਚ ਜੀਵ ਪੈਦਾ ਕੀਤੇ ਨੇ। ਉੱਥੇ ਉਹਨਾਂ ਨੂੰ ਰੋਜ਼ੀ ਪਹੁੰਚਾਉਣ ਕੌਣ ਜਾਂਦਾ ਹੈ? ਸ਼ੈਲ ਪੱਥਰ ਮੈਂ ਜਨਮ ਤੋਂ ਪਾਏ, ਤਾਂ ਕਾ ਰਿਜ਼ਕ ਅੱਗੇ ਕਰ ਤਰਿਆ। ਉਹਨਾਂ ਦਾ ਰਿਜ਼ਕ ਰੋਜ਼ੀ ਖੁਰਾਕ ਪਰਮਾਤਮਾ ਨੇ ਉੱਥੇ ਪਹੁੰਚਾਈ ਹੈ। ਗੁਰੂ ਪਾਤਸ਼ਾਹ ਕਹਿੰਦੇ ਮੇਰੇ ਮਾਧੋ ਜੀ, ਮਾਧੋ ਦਾ ਮਤਲਬ ਹੈ ਪਰਮਾਤਮਾ। ਪਹਿਲੇ ਛੋਟੇ ਹੁੰਦੇ ਹਾਂ ਅਸੀਂ ਕਈ ਸਾਖੀਆਂ ਸੁਣਦੇ ਹਾਂ, ਕੋਈ ਸਿੱਖ ਚੋਦਾ ਨਾਮ ਮਾਧੋ ਜੀ, ਨਹੀਂ ਨਹੀਂ, ਮਾਧੋ ਦਾ ਅਰਥ ਹੈ ਪਰਮਾਤਮਾ। ਹੇ ਮੇਰੇ ਪਰਮਾਤਮਾ, ਹੇ ਵਾਹਿਗੁਰੂ, ਸਤ ਸੰਗਤ ਮਿਲੇ ਸੁਤਰੇ। ਕਿਉਂਕਿ ਸੰਗਤ ਦਾ ਮਨੁੱਖ ਦੇ ਜੀਵਨ 'ਚ ਬੜਾ ਅਸਰ ਹੈ। ਸੋਸਾਇਟੀ ਮੋਲਡ ਏ ਮੈਨ, ਜੈਸੀ ਸੰਗਤ ਵੈਸੀ ਰੰਗਤ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰੇ। ਉਤਰ ਗਿਆ, ਕਿਵੇਂ ਤਰ ਗਿਆ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਉਸ ਨੂੰ ਪਰਮ ਪਦਵੀ ਪ੍ਰਾਪਤ, ਪਦਵੀ ਅਵਸਥਾ, ਪਰਮ ਪਦਵੀ ਉੱਚੀ ਅਵਸਥਾ। ਬੰਦੇ ਦੇ ਵਿਚਾਰ ਉੱਚੇ ਹੋ ਜਾਣ ਤੇ ਉੱਚੀ ਅਵਸਥਾ, ਨੀਵੇਂ ਹੋ ਜਾਣ ਤੇ ਨੀਵੀਂ ਅਵਸਥਾ। ਤੋ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਸਤਸੰਗਤ ਵਿੱਚ ਮਿਲਦੇ ਨੇ ਉਹਨਾਂ ਨੂੰ ਫਿਰ ਪਰਮ ਪਦ ਪਾਇਆ, ਉੱਚੀ ਅਵਸਥਾ ਹੋ ਜਾਂਦੀ। ਔਰ ਸੂਕੇ ਕਾਸਟ ਹਾਰੇ ਉਹਨਾਂ ਦੇ ਜੀਵਨ ਵਿੱਚ ਇੰਨੀ ਵੱਡੀ ਇਨਕਲਾਬੀ ਤਬਦੀਲੀ ਆਉਂਦੀ ਹੈ ਕਿ ਜਿਵੇਂ ਸੁੱਕੀ ਹੋਈ ਲੱਕੜ ਹਰੀ ਭਰੀ ਹੋ ਜਾਂਦੀ। ਜਿਨ੍ਹਾਂ ਦਾ ਮਨ ਬਿਲਕੁਲ ਪਰਮਾਤਮਾ ਵਾਲੇ ਪਾਸੋਂ ਟੁੱਟਾ ਹੋਇਆ, ਜੇ ਉਹ ਗੁਰੂ ਦੀ ਸੰਗਤ ਵਿੱਚ ਆ ਜਾਣ ਫਿਰ ਉਹ ਸੁੱਕੇ ਲੱਕੜ ਵੀ ਹਰੀ ਹੋ ਜਾਂਦੀ। ਰੋਜ਼ ਤੁਸੀਂ ਪੜ੍ਹਦੇ ਹੋ ਇੱਕ ਉੱਤਮ ਪੰਥ ਸੁਣਿਓ, ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ। ਤੋ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰੇ। ਦੇਖੋ ਹੁਣ ਮਹਾਰਾਜ ਸਮਝਾਉਂਦੇ ਨੇ ਬਈ ਸਾਡਾ ਸਾਰਾ ਟਾਈਮ ਕਿੱਧਰ ਬੀਤਦਾ ਹੈ। ਮਾਤਾ, ਪਿਤਾ, ਇਸਤਰੀ, ਪੁੱਤਰ ਵਗੈਰਾ ਵਗੈਰਾ। ਮਹਾਰਾਜ ਨੇ ਇੱਕ ਲਾਈਨ ਸਾਰੇ ਲਿਖ ਕੇ ਰੱਖਦੇ, ਜਨਨ ਪਿਤਾ ਲੋਕ ਸੁਤਮੰਤ। ਕੋਈ ਨਾ ਕਿਸਕੀ ਧਰਿਆ, ਕੋਈ ਕਿਸੇ ਦਾ ਆਸਰਾ ਨਹੀਂ, ਕੋਈ ਕਿਸੇ ਨਾਲ ਨਿਭਦਾ ਨਹੀਂ। ਹੇ ਮਨ, ਤੂੰ ਕਿਉਂ ਐਵੇਂ ਹਰ ਵੇਲੇ ਡਰਦਾ ਰਹਿੰਦਾ? ਜਿਸ ਪਰਮਾਤਮਾ ਨੇ ਸਿਰਜ ਸਿਰਜ ਕੇ ਰਿਜ਼ਕ ਸੰਭਾਹੇ, ਸੰਭਾਹੇ ਦਾ ਮਤਲਬ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ ਹੈ, ਉਹ ਸਭ ਪ੍ਰਬੰਧ ਕਰ ਰਿਹਾ ਹੈ, ਤੂੰ ਐਵੇਂ ਹਰ ਵੇਲੇ ਡਰੂ ਡਰੂ ਮਰੂ ਮਰੂ ਨਾ ਕਰਿਆ। ਹੁਣ ਉਡੇ ਸ਼ਬਦ ਦੇ ਮਤਲਬ ਨੇ ਕੂੰਜਾਂ। ਕੂੰਜਾਂ ਸਰਦੀਆਂ ਦੇ ਦਿਨਾਂ ਵਿੱਚ ਆਪਣੇ ਆਂਡੇ ਦੇ ਕੇ ਉੱਡ ਕੇ ਉੱਥੇ ਆ ਜਾਂਦੀਆਂ ਨੇ ਜਿੱਥੇ ਸਰਦੀ ਘੱਟ ਹੋ। ਊਡੇ ਊਡ, ਊਡ ਦੇ ਡੱਡੇ ਨੂੰ ਸਿਆਰੀ ਉੱਡ ਕੇ ਸੈ ਕੋਸਾਂ, ਸੌ ਕੋਹਾਂ 'ਤੇ ਆ ਜਾਂਦੀਆਂ ਨੇ। ਉਹਨਾਂ ਦੇ ਪਿੱਛੋਂ ਹੀ ਉਹਨਾਂ ਦੇ ਆਂਡਿਆਂ ਵਿੱਚੋਂ ਬੱਚੇ ਨਿਕਲਦੇ ਹਨ। ਮਹਾਰਾਜ ਮਿਸਾਲ ਦੇ ਕੇ ਸਮਝਾ ਰਹੇ ਨੇ, ਊਡੇ ਊਡ ਆਵੇ ਸਹਿ ਕੁਸਾਂ, ਜਿਸ ਪਾਛੇ ਬਚੇਰੇ ਛਰਿਆ, ਉਹਨਾਂ ਦੇ ਪਿੱਛੇ ਉਹਨਾਂ ਦੇ ਬੱਚੇ ਇਕੱਲੇ ਰਹਿ ਜਾਂਦੇ ਹਨ। ਇਹ ਦੱਸੋ ਉਹਨਾਂ ਬੱਚਿਆਂ ਨੂੰ ਪਿੱਛੋਂ ਕੌਣ ਖਲਾਉਂਦਾ ਹੈ, ਕੌਣ ਚੁਗਾਉਂਦਾ ਹੈ? ਸਿਰਫ ਮਾਂ ਦਾ ਜਿਹੜਾ ਸਿਮਰਨ ਹੈ, ਉਹਨਾਂ ਦੀ ਯਾਦ ਹੈ, ਉਹਦੇ ਨਾਲ ਉਹਨਾਂ ਦੀ ਪਾਲਣਾ ਹੋ ਰਹੀ ਹੈ। ਸਾਰੇ ਖਜ਼ਾਨੇ, ਦਸ ਅਸ਼ਟ ਸਿਧਾਂਤ, ਦਸ ਅਸ਼ਟ ਜਮ੍ਹਾਂ ਕਰ ਦਿਓ, 18 ਸਿੱਧੀਆਂ। ਇਹ ਜਿਤਨੀਆਂ 9 ਨਿਧੀਆਂ ਤੇ 18 ਸਿੱਧੀਆਂ ਹਨ, ਸਭ ਉਸ ਠਾਕੁਰ ਕਰ ਤਲ ਧਰਿਆ, ਉਸ ਠਾਕੁਰ ਦੇ ਹੱਥ ਦੀ ਤਲੀ ਤੇ ਤਲੇ ਪਏ, ਭਾਵ ਉਹਦੇ ਤੋਂ ਦੂਰ ਨਹੀਂ। ਉਹ ਜਦੋਂ ਮਰਜ਼ੀ ਜਿਸ ਨੂੰ ਜਿੱਥੇ ਦੇਣਾ ਚਾਹੇ ਉਹ ਸਮਰੱਥ ਹੈ। ਪਾਤਸ਼ਾਹ ਕਹਿੰਦੇ ਨੇ ਜਨ ਨਾਨਕ, ਨਾਨਕ ਦਾਸ ਜੀ ਕਹਿੰਦੇ ਨੇ ਬਈ ਐਸੇ ਪ੍ਰਭੂ ਤੋਂ ਬਲ ਬਲ ਬਲ ਜਾਈਏ, ਬਲਿਹਾਰ ਬਲਿਹਾਰ ਸਦਾ ਬਲਿਹਾਰ ਜਾਈਏ, ਤੇਰਾ ਅੰਤ ਨਾ ਪਾਰਾ ਵਰੇ। ਤੇ ਆਖੇ ਹੇ ਵਾਹਿਗੁਰੂ, ਤੇਰਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਲੋ ਸਤਸੰਗਤ, ਸਮਾਂ ਹੋ ਚੁੱਕਾ ਹੈ ਔਰ ਸਮੇਂ ਦੀ ਉਲੰਘਣਾ ਵੀ ਨਹੀਂ ਕਰਨੀ। ਹਾਂ, ਇੱਕ ਬੇਨਤੀ ਕਰਾਂਗਾ ਕਿ ਜੇ ਤੁਸੀਂ 15 ਕੁ ਮਿੰਟ ਹੋਰ ਪਹਿਲਾਂ ਆ ਜਾਓ ਤੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਹੋਰ ਤਸੱਲੀ ਬਖਸ਼ ਤਰੀਕੇ ਨਾਲ ਕਰ ਸਕੀਏ, ਕਿਉਂਕਿ ਸਮੇਂ ਵਿੱਚ ਰਹਿੰਦਿਆਂ ਇਸ ਕਾਰਜ ਨੂੰ ਸੰਪੂਰਨ ਕਰਨਾ ਹੈ। ਹੋਈਆਂ ਭੁੱਲਾਂ ਚੁੱਕਣ ਲਈ ਖਿਮਾ ਬਖਸ਼ਣੀ, ਜਿਤਨੀ ਕੁ ਵਿਚਾਰ ਹੋਈ ਹੈ ਜੇ ਇਹਦੇ ਵਿੱਚ ਕਿਸੇ ਨੂੰ ਕੋਈ ਗੱਲ ਨਾ ਸਮਝ ਆਈ ਹੋਵੇ ਉਹ ਕਾਗਜ਼ 'ਤੇ ਲਿਖ ਕੇ ਮੈਨੂੰ ਦੇ ਦਿਆ, ਜੇ ਮੈਂ ਉਹਦੀ ਫਿਰ ਚੰਗੀ ਤਰ੍ਹਾਂ ਵਿਆਖਿਆ ਕਰਨ ਦਾ ਯਤਨ ਕਰਾਂਗਾ। ਭੁੱਲਾਂ ਚੁੱਕਣ ਲਈ ਖਿਮਾ ਬਖਸ਼ਣੀ, ਗੱਜ ਕੇ ਫਤਿਹ ਗਜਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸਿੰਘ ਸਾਹਿਬ ਗਿਆਨੀ ਜੀ ਨੇ ਕਿਹਾ ਹੈ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਫਤਿਹ ਦੇ ਜੋ ਰਾਜਾ ਸਾਹਿਬ ਦੇ ਪਾਠ ਨੇ ਇਹਦੀ ਵਿਆਖਿਆ 7 ਵਜੇ ਸ਼ੁਰੂ ਹੋਏ। ਕੋਸ਼ਿਸ਼ ਇਹ ਹੈ ਕਿ ਇਹ 4 ਦਿਨਾਂ ਦੇ ਵਿੱਚ ਜੋ ਇਹ ਸਮਾਗਮ ਸ਼ੁਰੂ ਹੋਇਆ ਹੈ ਉਹ 4 ਦਿਨਾਂ ਪੂਰੀ ਸੰਪੰਨਤਾ ਹੋ ਜਾਏ। 3 ਦਿਨ ਕੱਲ੍ਹ ਪਰਸੋਂ ਔਰ 3 ਦਿਨ ਦਾ ਜੋ ਹੈ ਬੰਗਲਾ ਸਾਹਿਬ ਦੇ ਵਿੱਚ ਵੀ ਜੋ ਪ੍ਰੋਗਰਾਮ ਹੈ 7:45 ਤੋਂ ਲੈ ਕੇ 7:30 ਤੋਂ ਲੈ ਕੇ ਇਹ ਲਾਈਵ ਟੈਲੀਕਾਸਟ ਗਿਆਨੀ ਸਾਹਿਬ ਸਿੰਘ ਦਾ ਹੈ। ਕੱਲ੍ਹ 7 ਵਜੇ ਰਾਜ ਸਾਹਿਬ ਦੇ ਪਾਠ ਦੀ ਵਿਆਖਿਆ ਸ਼ੁਰੂ ਹੋਏਗੀ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਟਾਈਮ ਸਿਰ ਪਹੁੰਚ ਕੇ ਇਹ ਜੋ ਅਨਮੋਲ ਦਾਤ ਹੈ ਇਸਦਾ ਲਾਭ ਉਠਾਉਣਾ ਹੈ। ਨਾਲ ਹੀ ਬੇਨਤੀ ਹੈ ਕਿ ਬਾਹਰ ਚਾਵਲ ਰਾਜਮਾ ਦਾ ਔਰ ਚਾਹ ਦਾ ਲੰਗਰ ਤਿਆਰ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਾਹਰ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਸਿਆਸੀ ਤੇ ਧਾਰਮ ਗੁਰੂ ਜੀ ਦੇ ਸੰਗੂ ਦਾ ਨਾਮ ਪੰਥ ਹੈ। ਇਹ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਰੋਂਦੂ ਮੁਰਦੇ ਨਿਰਾਸ਼ਾਵਾਦੀ ਲੋਕਾਂ ਨੂੰ ਖੁਸ਼ ਰਹਿਣਾ ਆਸ਼ਾਵਾਦੀ ਤੇ ਚੜ੍ਹਦੀ ਕਲਾ ਦਾ ਪੁੰਜ ਬਣਾ ਦਿੱਤਾ। ਦੂਜਿਆਂ ਲਈ ਮਰਨ ਦਾ ਚਾਹ ਪੈਦਾ ਕਰ ਦਿੱਤਾ। ਦੁਨੀਆਂ ਤੋਂ ਵੱਖਰੀ ਆਪੇ ਗੁਰੂ ਆਪੇ ਚੇਲੇ ਦੀ ਰੀਤ ਨੂੰ ਨਿਭਾਉਂਦਿਆਂ ਪੰਥ ਦਾ ਹੁਕਮ ਮੰਨ ਕੇ ਗੁਰੂ ਜੀ ਨੇ ਚਮਕੌਰ ਦੀ ਹਵੇਲੀ ਛੱਡੀ। ਦਲਾਂ ਨੂੰ ਚੀਰ ਦੇ ਗੁਰੂ ਜੀ ਕਿੜੀ ਬਹਿਲੋਲ ਲੰਘ ਕੇ ਮਾਛੀਵੜ ਦੇ ਜੰਗਲਾਂ 'ਚ ਜਾ ਪਹੁੰਚੇ। ਆਤਮਾ ਚੜ੍ਹਦੀ ਕਲਾ ਵਿੱਚ ਸੀ ਪਰ ਭੁੱਖ ਵਿਛੋੜੇ ਥਕੇਵੇ ਤੇ ਉਨੀਂਦਰੇ ਨੇ ਸਰੀਰ ਨੂੰ ਢਾਲ ਕਰ ਦਿੱਤਾ। ਕੋਮਲ ਚਰਨ ਕੰਡਿਆਂ ਨੇ ਪੱਛ ਦਿੱਤੇ। ਤਖਤਾਂ ਦੇ ਮਾਲਕ ਧਰਤੀ ਤੇ ਅਡੋਲ ਸੌ ਗਏ। ਪੂਰੇ ਦੀ ਪੌਣ ਠੋਕਰਾਂ ਮਾਰਦੀ ਏ ਤੇ ਕਾਸ਼ ਬਾਣੀ ਇਉਂ

ਇਸੇ ਰਾਸਤੇ ਦੇ ਵਿੱਚ ਰਾਏਕੋਟ ਦਾ ਮੁਸਲਮਾਨ ਚੌਧਰੀ ਰਾਏ ਕੱਲਾ ਮਿਲਿਆ ਅਤੇ ਗੁਰਾਂ ਦੇ ਨਾਲ ਲੰਮੇ ਜਟਪੁਰੇ ਜਾ ਠਹਿਰਿਆ। ਬੇਨਤੀ ਕੀਤੀ, ਗੁਰੂ ਜੀ ਆਪ ਹਿੰਦੂ ਮੁਸਲਮਾਨ ਦੇ ਸਾਂਝੇ ਪੀਰੋ ਦਾਸ ਨੂੰ ਸੇਵਾ ਬਖਸ਼ੋ। ਰਾਏ ਕੱਲੇ ਦਾ ਪਿਆਰ ਤੱਕਦਿਆ ਗੁਰਦੇਵ ਨੇ ਕਿਹਾ, ਚੌਧਰੀ ਕਿਸੇ ਸਮਝਦਾਰ ਤੇ ਭਰੋਸੇਯੋਗ ਆਦਮੀ ਨੂੰ ਸਰਹੰਦ ਭੇਜ ਕੇ ਸਾਡੇ ਪੁੱਤਰਾਂ ਦੀ ਖਬਰ ਮੰਗਵਾ ਦੇ। ਉਸੇ ਵੇਲੇ ਰਾਏ ਕੱਲੇ ਨੇ ਨੂਰੇ ਮਾਹੀ ਨੂੰ ਸਰਹੰਦ ਵੱਲ ਤੋਰ ਦਿੱਤਾ। ਸਰਹੰਦ ਜਾ ਕੇ ਜੋ ਕੁਝ ਮਾਹੀ ਨੇ ਸੁਣਿਆ ਉਹਦੀ ਛਾਤੀ ਪਾਟ ਗਈ। ਉਨੀ ਪੈਰੀ ਵਾਪਸ ਮੁੜ ਪਿਆ, ਆ ਕੇ ਰੋ ਰੋ ਕੇ ਦੱਸਦਾ ਹਾਲ ਨੂਰਾ, ਸੂਰਜ ਚੰਨ ਬੱਦਲਾਂ ਵਿੱਚ ਆ ਗਿਆ ਏ। ਟੋਡਰ ਮੱਲ ਸਰਹੰਦ ਦੇ ਰਹਿਣ ਵਾਲਾ ਸੇਵਾ ਬਹੁ ਵਡਮੁੱਲੀ ਕਮਾ ਗਿਆ ਏ। ਸੰਸਕਾਰ ਲਈ ਮੁੱਲ ਜ਼ਮੀਨ ਲੈ ਕੇ ਸ਼ਾਹੂਕਾਰੇ ਦੀ ਰੀਤ ਨਿਭਾ ਗਿਆ ਏ। ਮਹਿੰਦਰ ਸਿੰਘਾ ਨਵਾਬ ਜੋ ਕੋਟਲੇ ਦਾ ਸ਼ੇਰ ਖਾਨ ਵੀ ਲੈਣ ਤੋਂ ਪਾ ਗਿਆ ਏ। ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਕੇ ਨੂਰਾ ਇਉਂ ਹਾਲ

ਉਸ ਵੇਲੇ ਗੁਰੂ ਦੇਵ ਰਾਏਕੋਟ ਦੇ ਨੇੜੇ ਖੇਤ ਵਿਚ ਬੈਠੇ ਸਨ। ਰਾਏ ਕੱਲਾ ਸਾਹਿਬਾ ਦੇ ਨਾਲ ਸੀ। ਇਹ ਦਰਦ ਕਹਾਣੀ ਸੁਣ ਕੇ ਸਾਰੇ ਰੋ ਪਏ, ਪਰ ਮਹਾਰਾਜ ਸ਼ਾਂਤ ਚਿੱਤ ਬੈਠੇ ਸਨ। ਰੱਬੀ ਹੁਕਮ ਦੇ ਨਾਲ ਤੀਰ ਦੀ ਨੋਕ ਨਾਲ ਦਬ ਦੇ ਬੂਟੇ ਨੂੰ ਪੁੱਟ ਕੇ ਜਾਲਮ ਸਰਕਾਰ ਦੀ ਜੜ ਪੁੱਟ ਦਿੱਤੀ। ਇਤਿਹਾਸ ਕਹਿੰਦਾ ਹੈ ਗੁਰੂ ਜੀ 21 ਦਿਨ ਲੰਮੇ ਜਗਪੁਰੇ ਵਰਾਜੇ। ਵਿਦਾ ਹੋਣ ਸਮੇਂ ਰਾਏ ਕੱਲੇ ਨੇ ਇੱਕ ਘੋੜਾ, ਢਾਲ, ਤਲਵਾਰ ਤੇ 101 ਸੋਨੇ ਦੀ ਮੋਹਰ ਭੇਟਾ ਧਰੀ। ਸਾਹਿਬਾਂ ਨੇ ਇੱਕ ਤਲਵਾਰ, ਸਰੋਪਾ ਤੇ ਗੰਗਾ ਸਾਗਰ ਦੀ ਬਖਸ਼ਿਸ਼ ਕੀਤੀ। ਇਥੋਂ ਸਤਿਗੁਰੂ ਮੈਦਿਆਣੇ ਹੁੰਦੇ ਹੋਏ ਤਖਤੂਪੁਰੇ ਪਹੁੰਚੇ। ਇਹ ਧਰਤੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਸੀ, ਜਿਹੜੀ ਛੱਪੜੀ ਵਿਚ ਗੁਰੂ ਨਾਨਕ ਜੀ ਨੇ ਪਰਤਰੀ ਵੱਲੋਂ ਸਰਾਪੇ ਜੱਕੋ ਧਾਲੀਵਾਲ ਨੂੰ ਇਸ਼ਨਾਨ ਕਰਾ ਕੇ ਕੰਚਨ ਵਰਗਾ ਬਣਾ ਦਿੱਤਾ ਸੀ। ਉਸੇ ਛੱਪੜੀ ਵਿਚ ਗੁਰੂ ਸਾਹਿਬਾਂ ਨੇ ਸਣੇ ਘੋੜੇ ਇਸ਼ਨਾਨ ਇਉਂ ਕੀ

ਤਿੰਨੇ ਪਿੰਡ ਪਹੁੰਚ ਕੇ ਗੁੜਾ ਨੇ ਮਿਸਤਰੀ ਤਰਖਾਣ ਭਾਈ ਦੇਸੂ ਦੇ ਚਬਾਰੇ ਚ ਡੇਰਾ ਕੀਤਾ। ਇਥੋਂ ਨੇੜੇ ਕਾਂਗੜ ਪਿੰਡ ਬਾਬੇ ਮਹਿਰ ਮਿੱਠੇ ਦੀ ਉਲਾਦ ਰਾਏ ਜੋਗ ਧਾਲੀਵਾਲ ਜਿਹੜਾ ਗੁਰੂ ਸਰ ਮਹਾਰਾਜ ਦੇ ਜੰਗ ਵਿਚ ਕਿਵੇਂ ਗੁਰੂ ਪਾਤਸ਼ਾਹ ਵੱਲੋਂ ਮਰਦਾਂ ਵਾਂਗੂ ਲੜਿਆ ਸੀ, ਉਹਨਾਂ ਦੇ ਪੋਤਰੇ ਚੌਧਰੀ ਲਖਮੀਰ ਸਮੀਰ ਤੇ ਤਖਤ ਮੱਲ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਏ। ਇਸ ਪਰਿਵਾਰ ਨੇ ਬਹੁਤ ਸੇਵਾ ਕੀਤੀ। ਖਬਰ ਸੁਣ ਕੇ ਭਾਈ ਰੂਪ ਚੰਦ ਦੀ ਵੰਸ਼ ਵਿਚੋਂ ਧਰਮ ਸਿੰਘ ਤੇ ਪਰਮ ਸਿੰਘ ਹਾਜ਼ਰ ਹੋਏ। ਇਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਸੁੰਦਰ ਪਿਛਾਕ ਤੇ ਇੱਕ ਘੋੜਾ ਭੇਟਾ ਕੀਤਾ। ਗੁਰੂ ਸਾਹਿਬ ਨੇ ਇਹ ਪਿਛਾਕ ਅਤੇ ਘੋੜਾ ਚੌਧਰੀ ਲਖਮੀਰ ਨੂੰ ਦੇ ਦਿੱਤਾ। ਉਧਰ ਵਜੀਦੇ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਦਿਨੇ ਕਾਂਗੜ ਬੈਠੇ ਆ, ਇਹ ਲਖਮੀਰ ਤੇ ਸ਼ਮੀਰ ਤੇ ਬੜਾ ਗੁੱਸੇ ਹੋਇਆ। ਇਹਨੇ ਗੁੱਸੇ ਭਰੀ ਚਿੱਠੀ ਲਿਖੀ, ਚੌਧਰੀ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੈਣੀਆਂ, ਚੌਧਰੀਆਂ ਖੁਸ ਜਾਣਗੀਆਂ, ਨਹੀਂ ਗੋਬਿੰਦ ਸਿੰਘ ਨੂੰ ਫੜ ਕੇ ਸਰਹੰਦ ਕਚਹਿਰੀ ਵਿਚ ਪੇਸ਼ ਕਰ ਦਿਓ। ਵਜੀਦਾ ਖਾਨ ਗੁੱਸੇ ਭਰੀ ਤਾੜਨ ਕਾਂਗੜ ਦੇ ਧਾਲੀਵਾਲ ਚੌਧਰੀਆਂ ਨੂੰ ਇਉਂ

ਮਰਦ ਤੇ ਸੂਰਮੇ ਜਹਾਨ ਤੇ ਨਿੱਤ ਨਹੀਂ ਜਾਂਦੇ। ਇਧਰ ਲਖਮੀਰ ਨੇ ਵਜੀਦੇ ਨੂੰ ਮਰਦਾਂ ਵਾਂਗ ਮੋੜ ਕੇ ਜਵਾਬ ਦਿੱਤਾ, ਅਸੀਂ ਰਾਏ ਜੋਤ ਦੇ ਪੋਤਰੇ, ਇਹ ਚੌਧਰਾ ਛੇਵੇਂ ਗੁਰਾਂ ਨੇ ਬਖਸ਼ਿਆ, ਅਸੀਂ ਗੁਰੂ ਜੀ ਤੋਂ ਸਾਰਾ ਖਾਨਦਾਨ ਵਾਰ ਦਿਆਂਗੇ। ਸਾਹਿਬ ਲਖਮੀਰ ਤੇ ਬੜੇ ਖੁਸ਼ ਹੋਏ। ਇੱਥੇ ਗੁਰੂ ਜੀ 9 ਮਹੀਨੇ ਰਹੇ, ਸੰਗਤਾਂ ਆਉਣ ਲੱਗੀਆਂ। ਇੱਥੋਂ ਸਾਹਿਬ ਨੇੜੇ ਪਿੰਡ ਬੁਰਜ ਮਾਨਾ ਵਾਲਾ ਜੋ ਅੱਜ ਕੱਲ ਰਾਜਗੜ੍ਹ, ਇੱਥੇ ਵੀ ਗਏ। ਆਖਿਰ ਗੁਰੂ ਜੀ ਨੇ ਤੀਰ ਤਲਵਾਰ ਅਤੇ ਬੰਦੂਕਾਂ ਦੇ ਜੰਗ ਤੋਂ ਬਾਅਦ ਗੁਰੂ ਜੀ ਨੇ ਕਲਮ ਦਾ ਜੰਗ ਲੜਿਆ। ਇਹ ਇਤਿਹਾਸਕ ਫਤਿਹ ਦੀ ਚਿੱਠੀ ਜ਼ਫਰਨਾਮਾ ਗੁਰੂ ਜੀ ਨੇ ਕਾਂਗੜ ਦੇ ਨੇੜੇ ਇੱਕ ਸੰਘਣੇ ਜੰਗਲ ਦੇ ਖੂੰਜੇ ਚ ਬਹਿ ਕੇ ਲਿਖਿਆ। ਜੋ ਕਾਂਗੜ ਦੇ ਤਾਲੀ ਵਾਲਾਂ ਦੀ ਜਗੀਰ ਸੀ, ਅੱਜ ਕੱਲ ਇੱਥੇ ਗੁਰਦੁਆਰਾ ਜ਼ਫਰਨਾਮਾ ਹੈ। ਇਸ ਚਿੱਠੀ ਵਿੱਚ ਗੁਰੂ ਸਾਹਿਬ ਔਰੰਗਜ਼ੇਬ ਨੂੰ ਫਟਕਾਰਾ ਇਉਂ ਪਾਉਂਦੇ ਆ।

0: ਜਗ੍ਹਾ ਦੇ ਨੇੜੇ ਬਾਅਦ ਵਿਚ ਭਾਈ ਰੂਪ ਚੰਦ ਦੀ ਵੰਸ਼ ਵਿਚੋਂ ਧਰਮ ਸਿੰਘ ਦੇ ਪੁੱਤਰ ਭਾਈ ਦਿਆਲ ਸਿੰਘ ਨੇ ਇੱਕ ਪਿੰਡ ਵਸਾਇਆ ਜਿਸ ਦਾ ਨਾਮ ਦਿਆਲਪੁਰਾ ਭਾਈਕਾ ਰੱਖਿਆ। ਇਸੇ ਨਗਰ ਵਿਚ ਮਾਤਾ ਰੱਜੀ ਤੇ ਬਾਬਾ ਗੁੱਦੜ ਜੀ ਪੂਰਨ ਬ੍ਰਹਮ ਗਿਆਨੀ ਹੋਏ। ਇਹਨਾਂ ਕੁਝ ਬੋਲਦੇ ਖਿਮਾ ਦੇ ਜਾਚਕਾਂ ਬਖਸ਼ੋ ਅੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

उड़ो ना कागा तारे बेग मिली जाए अपने राम प्यारे कहत कबीर।

ਸਾਰ ਸੰਗਤ ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਕਿ ਜੇ ਅਸੀਂ ਸੁਰਤ ਸੰਭਾਲੀ ਸੀ ਸਾਡੇ ਗੁਰੂ ਪਿਤਾ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਹੋ ਗਈ। ਚਾਂਦਨੀ ਚੌਂਕ ਵਿੱਚ ਭਾਣਾ ਵਰਤ ਗਿਆ। ਸੁਸਾਰ ਸੰਤੋਸ਼ ਨੇ ਆਪਦੀ ਸਰੀਰਕ ਅਵਸਥਾ ਅਜੇ ਪੂਰੀ 9 ਸਾਲ ਦੀ ਵੀ ਨਹੀਂ ਸੀ ਹੋਈ। ਜ਼ਿੰਮੇਵਾਰੀ ਦਾ ਬਹੁਤ ਵੱਡਾ ਭਾਰ ਆਪਦੇ ਮੋਢਿਆਂ ਤੇ ਆ ਪਿਆ। ਹੁਣ ਸਮਾਂ ਵੀ ਕੈਸਾ ਸੀ, ਬਾਦਸ਼ਾਹ ਔਰੰਗਜ਼ੇਬ ਇਸ ਗੱਲ ਤੇ ਤੁਲਿਆ ਸੀ ਕਿ ਮੈਂ ਸਾਰੇ ਹਿੰਦੁਸਤਾਨ ਦੇ ਵਿੱਚ ਦੀਨ ਇਸਲਾਮ ਫੈਲਾ ਦਿਆਂਗਾ। ਚਾਰੇ ਪਾਸੇ ਇਸਲਾਮ ਹੀ ਇਸਲਾਮ ਹੋਣਾ ਚਾਹੀਦਾ ਹੈ। ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮ ਤੋਂ ਡਰਦੇ ਮਾਰਿਆਂ ਨੇ ਹਿੰਦੂਆਂ ਨੇ ਭੋਰਿਆਂ ਵਿੱਚ ਆਪਣੇ ਮੰਦਰ ਬਣਾ ਲਏ। ਕੋਈ ਹਿੰਦੂ ਘੋੜ ਸਵਾਰੀ ਨਹੀਂ ਕਰ ਸਕਦਾ, ਸ਼ਸਤਰ ਨਹੀਂ ਪਹਿਨ ਸਕਦਾ, ਕਲਗੀ ਨਹੀਂ ਲਾ ਸਕਦਾ, ਪਾਲਕੀ ਚ ਸਵਾਰ ਹੋ ਕੇ ਸਫ਼ਰ ਨਹੀਂ ਕਰ ਸਕਦਾ। ਹਿੰਦੂਆਂ ਦਾ ਨੱਕ ਵਿੱਚ ਦਮ ਕਰ ਦਿੱਤਾ ਗਿਆ, ਪਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਦੀ ਪ੍ਰਭਾਵ ਮਾਂ ਕਰਦਿਆਂ ਹੋਇਆਂ ਆਪਣੇ ਗੁਰਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਗੁਰੂ ਘਰਾਂ ਦੇ ਵਿੱਚ ਵੱਡੇ ਵੱਡੇ ਨਿਸ਼ਾਨ ਝੁਲਾ ਦਿਓ, ਲੋਕਾਂ ਨੂੰ ਪਤਾ ਲੱਗ ਜਾਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉੱਚਾ ਸੁੱਚਾ ਸਭਨਾਂ ਵਾਸਤੇ ਸਾਂਝਾ ਦਰਕਰ ਹੈ। ਬਾਦਸ਼ਾਹ ਔਰੰਗਜ਼ੇਬ ਨੇ ਰਾਗ ਵਿਦਿਆ ਦੀ ਮਨਾਹੀ ਕੀਤੀ ਹੈ ਕਿ ਤੁਸੀਂ ਇਉਂ ਕਰੋ, ਰਣਜੀਤ ਨਗਾਰਾ ਤਿਆਰ ਕਰੋ। ਸਾਰ ਸੰਤ ਗੁਰੂ ਘਰ ਦੇ ਵਿੱਚ ਨਗਾਰਿਆਂ ਉੱਪਰ ਚੋਟਾਂ ਲੱਗਣ ਲੱਗੀਆਂ, ਗੁਰੂ ਘਰ ਦੇ ਵਿੱਚ ਨਿਸ਼ਾਨ ਝੁੱਲਣ ਲੱਗੇ। ਗੁਰੂ ਘਰ ਵਿੱਚ ਘੋੜ ਸਵਾਰੀ ਦਾ, ਸ਼ਾਸਤਰ ਵਿੱਦਿਆ, ਨੇਜ਼ੇਬਾਜ਼ੀ, ਤੀਰ ਅੰਦਾਜ਼ੀ ਦਾ ਅਭਿਆਸ ਹੋਣ ਲੱਗਿਆ। ਮਹਾਰਾਜ ਨੇ ਇਕਦਮ ਬਾਜ ਮਰਿਆਦਾ ਤਬਦੀਲ ਕਰ ਦਿੱਤੀ, ਬਾਇਨ ਉਸੇ ਤਰ੍ਹਾਂ ਜਿਵੇਂ ਮੀਰੀ ਪੀਰ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਗੁਰੂ ਪਿਤਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਕੀਤੀ ਸੀ। ਗੁਰੂ ਦਸਮ ਪਿਤਾ ਦੇ ਪਾਸ ਵੀ 3 ਰਸਤੇ ਸਨ, ਉਹਨਾਂ ਵਿੱਚੋਂ ਕੋਈ ਰਸਤਾ ਵੀ ਅਖਤਿਆਰ ਕਰਦੇ ਸਨ ਕਰ ਸਕਦੇ ਸਨ। ਯਾ ਤਾਂ ਚੁੱਪ ਚਾਪ ਜ਼ੁਲਮ ਸਹਿਣ ਕਰੀ ਜਾਂਦੇ, ਜਾਂ ਫਿਰ ਆਪਣੇ ਗੁਰੂ ਪਿਤਾ ਦੀ ਤਰ੍ਹਾਂ ਸ਼ਹਾਦਤ ਦਿੰਦੇ, ਜਾਂ ਫਿਰ ਜ਼ੁਲਮ ਦੇ ਖਿਲਾਫ ਡਟ ਜਾਂਦੇ। ਆਪ ਨੇ 3ਰਾ ਰਸਤਾ ਅਖਤਿਆਰ ਕੀਤਾ, ਕਿਉਂਕਿ ਆਪ ਦਾ ਕਹਿਣਾ ਸੀ ਤੂੰ ਕਾਰ ਰਮਾ ਹੀਲ ਤੇ ਦਰ ਗੁਜਸਤ ਹਲਾਲ ਅਸ ਬੁਰਦਨ ਬਸ਼ਮਸ਼ੀਲਸਤ। ਉਸਾਰ ਸਮਝ ਲਓ ਰਣਜੀਤ ਉੱਪਰ ਚੋਟਾਂ ਲੱਗਣ ਲੱਗੀ।

ਰਣਜੀਤ ਨਗਾਰੇ ਦੇ ਬਾਅਦ ਬਾਦਸ਼ਾਹ ਔਰੰਗਜ਼ੇਬ ਦੇ ਕੰਨਾਂ ਚ ਬਾਅਦ ਵਿੱਚ ਪਹੁੰਚੀ। ਪਰ ਉਹ ਤੋਂ ਪਹਿਲਾਂ ਹੀ ਪਹਾੜੀ ਰਾਜਿਆਂ ਨੂੰ ਪਿੱਤੂ ਪੈ ਗਏ। ਉਹਨਾਂ ਨੇ ਸੋਚਿਆ ਕਿ ਦਸਵੇਂ ਪਾਤਸ਼ਾਹ ਨੇ ਆਪਣੇ ਪਹਿਲੇ ਬਜ਼ੁਰਗਾਂ ਦੀ ਮਰਿਆਦਾ ਦੇ ਖਿਲਾਫ ਨਗਾਰੇ ਵਜਾਉਣੇ ਸ਼ੁਰੂ ਕਰ ਦਿੱਤੇ ਹਨ, ਨਿਸ਼ਾਨ ਚਲਾਉਣੇ ਸ਼ੁਰੂ ਕਰ ਦਿੱਤੇ ਹਨ, ਸ਼ਾਸਤਰ ਵਿਦਿਆ ਦਾ ਅਭਿਆਸ ਸ਼ੁਰੂ ਕਰ ਦਿੱਤਾ ਹੈ। ਕਿਤੇ ਐਸਾ ਨਾ ਹੋਵੇ ਸਾਡੀਆਂ ਰਿਆਸਤਾਂ ਵਾਸਤੇ ਖਤਰਾ ਬਣ ਜਾਣ। ਉਹਨਾਂ ਨੂੰ ਆਪਣੀ ਚਿੰਤਾ ਪੈ ਗਈ। ਸਾਧ ਸੰਗਤ ਭਾਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਸੇ ਦੇ ਇਲਾਕੇ ਉੱਪਰ ਕਬਜ਼ਾ ਨਹੀਂ ਸੀ ਕਰਨਾ, ਉਹਨਾਂ ਨੇ ਕੋਈ ਰਾਜਪਾਲ ਨਹੀਂ ਸੀ ਉੱਥੇ ਆਉਣਾ, ਐਸਾ ਕਰਨਾ ਤਾਂ ਉਹਨਾਂ ਦਾ ਮਨੋਰਥ ਹੀ ਨਹੀਂ ਸੀ। ਉਹ ਦੁਨੀਆਂ ਪਰ ਕਾਹਦੇ ਵਾਸਤੇ ਆਏ ਸਨ? ਆਪ ਨੇ ਆਪਣੀ ਸਵੈ ਜੀਵਨੀ ਵਿਚਿੱਤਰ ਨਾਟਕ ਦੇ ਵਿੱਚ ਬਾਤ ਲੋਕ ਪਰਾਉਣ ਦਾ ਮਨੋਰਥ ਵੀ ਦੱਸਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕੀ ਫਰਮਾਨ ਕਰਦੇ ਹਨ?

Hare Krishna.

ਸਿੰਘ ਮਹਾਰਾਜ ਦਾ ਨਾਂ ਹਿੰਦੂਆਂ ਨਾਲ ਵੈਰ ਸੀ, ਨਾ ਮੁਸਲਮਾਨਾਂ ਨਾਲ ਕੋਈ ਤਫਰਕਾ ਸੀ। ਮਹਾਰਾਜ ਨੇ ਸਿਰਫ ਧਰਮ ਨੂੰ ਪ੍ਰਫੁੱਲਿਤ ਕਰਨਾ ਸੀ, ਧਰਮ ਦੇ ਧਾਰਨਿਆਂ ਦੀ ਰੱਖਿਆ ਕਰਨੀ ਸੀ ਔਰ ਧਰਮ ਦੇ ਵਿਰੋਧੀ ਜ਼ਾਲਮਾਂ ਦਾ ਨਾਸ ਕਰਨਾ ਸੀ। ਉਹ ਧਰਮ ਦੇ ਰਾਹ ਵਿੱਚ ਡਿੱਗਾ, ਭਾਵੇਂ ਪਹਾੜੀ ਹਿੰਦੂ ਰਾਜੇ ਬਣੇ, ਧਰਮ ਦੇ ਰਾਹ ਵਿੱਚ ਡਿੱਗਾ, ਭਾਵੇਂ ਮੁਸਲਮਾਨ ਹਾਕਮ ਬਣੇ, ਧਰਮ ਦੇ ਰਾਹ ਵਿੱਚ ਡਿੱਗਾ, ਭਾਵੇਂ ਉਹਨਾਂ ਦੇ ਆਪਣੇ ਮਸੰਦ ਬਣੇ, ਜਿਹੜਾ ਵੀ ਧਰਮ ਦੇ ਰਾਹ ਵਿੱਚ ਰੋੜਾ ਬਣਿਆ, ਮਹਾਰਾਜ ਨੇ ਲਿਹਾਜ਼ ਕਿਸੇ ਦਾ ਨਹੀਂ ਕੀਤਾ। ਔਰ ਜਿਹੜੇ ਧਰਮ ਦੇ ਧਾਰਨੀ ਸਨ, ਉਹ ਧਰਮ ਦੇ ਅਸੂਲਾਂ ਦੇ ਉੱਪਰ ਦ੍ਰਿੜ ਸਨ। ਉਹ ਭਾਵੇਂ ਤੀਖਣ ਸ਼ਾਹ ਸੀ, ਭਾਵੇਂ ਬੁੱਧੂ ਸ਼ਾਹ ਸੀ, ਭਾਵੇਂ ਨਵੀ ਖਾਂ ਤੇ ਗਨੀ ਖਾਂ ਵਰਗੇ ਸਨ, ਮਹਾਰਾਜ ਐਸੇ ਨੇਕ ਦੇ ਇਨਸਾਨਾਂ ਦਾ ਭਾਵੇਂ ਮੁਸਲਮਾਨ ਸਨ ਭਾਵੇਂ ਹਿੰਦੂ ਸਨ ਸਤਿਕਾਰ ਕਰਦੇ ਸਨ। ਮਹਾਰਾਜ ਦਾ ਕਿਸੇ ਮਜ਼ਹਬ ਦੇ ਨਾਲ, ਕਿਸੇ ਧਰਮ ਦੇ ਨਾਲ, ਕਿਸੇ ਫਿਰਕੇ ਨਾਲ ਵੈਰ ਨਹੀਂ ਸੀ। ਉਹ ਆਪ ਨੇ ਆਪਣਾ ਮਿਸ਼ਨ ਸ਼ੁਰੂ ਕਰ ਦਿੱਤਾ, ਆਪਣੀ ਮਸਤ ਚਾਲ ਆਰੰਭ ਕਰ ਦਿੱਤੀ। ਤੋ ਬਚਪਨ ਦੇ ਵਿੱਚ ਹੀ ਸਨ, ਸੋ ਸਰੀਰਕ ਅਵਸਥਾ ਅਜੇ ਤਕਰੀਬਨ 9 ਸਾਲ ਦੀ ਹੈ, ਜਦੋਂ ਆਪਨੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਜੰਗਾਂ ਜਿੱਦਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਆਪਨੇ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਜਿਹਨੇ ਵੀ ਸਾਡੀ ਖੁਸ਼ੀ ਲੈਣੀ ਹੈ, ਸਾਡੇ ਵਾਸਤੇ ਵਧੀਆ ਕਿਸਮ ਦੇ ਸ਼ਾਸਤਰ, ਵਧੀਆ ਨਸਲ ਦੇ ਘੋੜੇ ਲੈ ਕੇ ਆਓ। ਉਸ ਸੰਗਤਾਂ ਨੇ ਸਤਿਗੁਰਾਂ ਦੀ ਖੁਸ਼ੀ ਲੈਣ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਵਧੀਆ ਸ਼ਾਸਤਰ, ਚੰਗੀ ਨਸਲ ਦੇ ਘੋੜੇ ਲੈ ਕੇ ਲਹਿਰਾਂ ਕਰ ਦਿੱਤੀਆਂ। ਦੂਰੋਂ ਦੂਰੋਂ ਸੰਗਤਾਂ ਗੁਰੂ ਕਵੀ ਪੱਤਰ ਪਾਤਸ਼ਾਹ ਦੇ ਦਰੋਂ ਘਰੋਂ ਆ ਕੇ ਵਰੋਸਾਉਣ ਲੱਗੀਆਂ। ਸ੍ਰੀ ਅਨੰਦਪੁਰ ਸਾਹਿਬ ਇਕਲਿਆਂ ਦੀ ਉਸਾਰੀ ਸ਼ੁਰੂ ਹੋ ਗਈ। ਸੇਵਾ ਸਿਮਰਨ ਪਰ ਉਪਕਾਰ ਦਾ ਪ੍ਰਵਾਹ ਤੋਂ ਪਹਿਲਾਂ ਦੀ ਤਰ੍ਹਾਂ ਜਾਰੀ ਹੈ। ਅਸਾਮ ਦੇਸ਼ ਦਾ ਰਾਜਾ ਰਤਨ ਰਾਏ ਸਾਹ ਰਤਨ ਜੀ ਦਾ ਜਨਮ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਵਚਨਾਂ ਦੇ ਨਾਲ ਹੋਇਆ ਸੀ। ਉਹਨਾਂ ਦੇ ਵਰਦਾਨ ਦਾ ਸਦਕਾ ਇਹ ਗੁਰੂ ਘਰ ਪ੍ਰਤੀ ਆਪਣੀ ਕ੍ਰਿਤਿਕਤਾ ਜਨਾਉਣ ਵਾਸਤੇ, ਗੁਰੂ ਨਾਨਕ ਦੇ ਘਰ ਦਾ ਸ਼ੁਕਰਾਨਾ ਅਦਾ ਕਰਨ ਵਾਸਤੇ, ਗੁਰੂ ਨਾਨਕ ਦੀ ਗੱਦੀ ਵਾਸਤੇ ਬੜੀਆਂ ਵਧੀਆ ਸੁਗਾਤਾਂ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਦੇ ਵਿੱਚ ਇੱਕ 5 ਕਲਾ ਸ਼ਾਸਤਰੀ ਵੀ ਸੀ, ਇੱਕ ਪ੍ਰਸਾਦੀ ਹਾਥੀ ਵੀ ਸੀ ਅਤੇ ਹੋਰ ਬਹੁਤ ਸਾਰੀਆਂ ਕੀਮਤੀ ਭੇਟਾਵਾਂ ਸਨ। ਸਾਰ ਸੰਗਤ ਇੱਕ ਬੜਾ ਕੀਮਤੀ ਸ਼ਾਮਿਆਨਾ, ਬੜਾ ਕੀਮਤੀ ਤੰਬੂ ਕਿਸੇ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਕੰਘੀ ਪ੍ਰਕਾਸ਼ ਨੂੰ ਭੇਟ ਕੀਤਾ। ਜਦੋਂ ਮਹਾਰਾਜ ਦਾ ਵਿਸ਼ੇਸ਼ ਦਰਬਾਰ ਸੱਜਦਾ ਹੈ, ਇਹ ਤੰਬੂ ਲਗਾਇਆ ਜਾਂਦਾ ਹੈ ਜਿਸ ਦੀ ਕੀਮਤ ਉਸ ਸਮੇਂ 1.25 ਲੱਖ ਰੁਪਇਆ ਸੀ, ਅੱਜ ਦੇ ਭਾਵਾਂ ਦੇ ਮੁਤਾਬਕ 1.25 ਕਰੋੜ ਤੋਂ ਵੀ ਜ਼ਿਆਦਾ ਹੋਵੇਗੀ। ਮਹਾਰਾਜ ਤਖ਼ਤ ਦੇ ਉੱਪਰ ਵੀਰ ਆਤਮਾ ਸੁਸ਼ੋਭਿਤ ਹੋ ਕੇ ਬੈਠਦੇ ਹਨ। ਸੀਸ ਦੇ ਉੱਪਰ ਕੀਮਤੀ ਚੰਦੋਆ ਤਾਣਿਆ ਜਾਂਦਾ ਹੈ। ਚੌਰ ਬਰਦਾਰ ਗੁਰਸਿੱਖ ਚੌਰ ਕਰਦੇ ਹਨ, ਦੂਰ ਦੂਰ ਤੱਕ ਫਰਕ ਮਿਲ ਜਾਂਦੇ ਹਨ। ਇੱਕ ਪਾਸੇ ਮਾਈ ਲੋਕ, ਇੱਕ ਪਾਸੇ ਭਾਈ ਲੋਕ ਬੈਠ ਕੇ ਮਹਾਰਾਜ ਦੇ ਨੇਤਰਾਂ ਕਰਕੇ ਦੀਦਾਰ ਕਰਦੇ ਹਨ। ਰਾਸਤੇ ਦੂਰ ਤੱਕ ਚਾਂਦੀ ਦੇ ਚੋਬਾਂ ਦੇ ਚੋਬਦਾਰ ਖੜੇ ਸੰਗਤਾਂ ਨੂੰ ਆਪਣੀ ਆਪਣੀ ਥਾਂ ਬੈਠਣ ਵਾਸਤੇ ਇਸ਼ਾਰੇ ਕਰਦੇ ਰਹਿੰਦੇ ਹਨ। ਗੁਰੂ ਕੇ ਦਰਬਾਰ ਦੇ ਵਿੱਚ ਗੁਰਬਾਣੀ ਦਾ ਸ਼ਾਂਤਦਾਇਕ ਪਾਪ ਨਾਸਕ ਕੀਰਤਨ ਹੁੰਦਾ ਹੈ। ਗੁਰੂ ਘਰ ਦਾ ਦਰਬਾਰ ਬੈਕੁੰਠ ਦੀ ਰੌਣਕ ਨੂੰ, ਬੈਕੁੰਠ ਦੇ ਫਲਸਫੇ ਨੂੰ ਵੀ ਮਾਤ ਪਾ ਰਿਹਾ ਹੈ।
सतगुरु सच्चे पातशाह संगतां नूं तख्त उपर सुशोभित हो के अपने दर्शनां द्वारा अपने उपदेश द्वारा कृतार्थ करदे हन। संगतां दे विच इउं शोभदे हन जिस तरां तो तारियां दे विच चंद्रमा शोभा पाउंदा है। महाराज के पास मुखी मुखी गुरसिख बैठते हैं तो गुरु घर की शान गुरु घर का ठाठ बैठ ऐसा है। इस शान के सामने पहाड़ी राजा की शान फिक्की पैन लगी, बादशाह रंगदेव की शान फिक्की पैन लगी। तो पहला चिंता हुई ना पहाड़ी राजा नूं। एक बार आया गुरु दरबार दे विच तो सार तंगते दे पासों गुरु घर दी शान बर्दाश्त ना हुई। यह इतना सुंदर पंडाल इतना सुंदर शामियाना महाराज के दरबार दी शोभा ही कोई विलखण है। पंज कला शास्त्र एक बटन दबाओ तो गुरज बन जाता, दूसरा बटन दबाओ तलवार बन जाता, तीसरा बटन दबाओ खिच बन जाता, चौथा बटन दबाओ पिस्तौल बन जाता। इस तरह पंज कला शास्त्र इतिहास विच उहदा नां है। हुण सार संगत तो राजा भीम चंद ने जिहड़ा कहलूर रियासत का राजा सी उहने आके गुरु कलगी तरपार सिंह दरबार की शान तकी। श्रद्धालु तो ऐसी शान देख के उन्होंने हिरदे तक कबल की तरह खिड़ जाते हैं, पर इस पासों गुरु कलगी तरपार सिंह दरबार का छाठ बाठ बर्दाश्त ना होया। तो सार संगत सूरज चढ़ता है, सारी सृष्टि अपने कारोबार में लग जाती है। आलने जो पंछी निकलते हैं वो चोगा चुगन वास्ते उड़ जाते हैं। दुनिया अपने अपने कमां कारां विच प्रवृत्त हो जाती है। तो कमल सूरज नूं देख के खिड़ जाते हैं, उन्हां दे विचों खुशबू दीआं लपटां आउणियां शुरू हो जाती हैं। पर कहिंदे सूरज चढ़दिआं सार उल्लू उन्हां हो जाता है। तो गुरु घर की ऐसी शान ऐसा ठैट बाट देख के श्रद्धालु हृदय कमल की तरह खिड़ जाते हैं। पर राजा भीम चंद वर्गे हंकारी इस सतगुरु सच्चे पातशाह की शान बर्दाश्त ना कर सके। औखा सौखा होके बैठा तो दरबार के कुछ समा, पर वापस जाके अपने वजीरां नूं कहन लग्या कि मैं अज गोविंद राय के दरबार की शान देख के आया। ऐसा शामियाना ऐसा तंबू मेरी इतनी उम्र हो गई अपनी अखां नाल अज तक नहीं देखिया। प्रतापी हाथी जिहदा रंग बिलकुल शाह काला, तो पिट दे उपर लै के सिर तो पूछ तक चिट्टी लकीर, इतना सियाणा इतना सिखाया। ओ गुरु गोविंद राय नूं चावर करदा है। तो गंगा सागर दे नाल महाराज दे हथ सुचे कराउंदा, तौली नाल चरण साफ करदा। पंज कला शास्त्र और बड़ा कीमती चौपड़ ये सारियां वस्तां मेरे दरबार दी शान होनियां चाहीदियां। किवें ना किवें बल छल करके या जोर जबरदस्ती दे नाल ओ सारी विभूति मेरी रियासत विच मेरे दरबार विच आउणी चाहीदी है। ओ मेरी रियासत दा वासी बन के मैनूं अपनी शान दिखाउंदा है, मेरे उपर रोह पाउण वास्ते नगारियां ते चोटां लाउंदा है, मेरी रियासत विच आके शिकार खेडदा है, मेरी हिम्मत होके मैनूं ही अखां दिखाउण लग गया। तो होवे ना उस गुरु नूं हुणे कुटल देना चाहीदा है। हुणे उहनूं अपनी होण दा एहसास हो जाना चाहीदा है कि मैं तां कहलूर राजे कहलूर दे
ਰਿਆਸ ਦੇ ਰਾਜੇ ਦੀ ਪਰਜਾ ਨੂੰ ਕਿਤੇ ਐਸਾ ਨਾ ਹੋਵੇ ਤੂੰ ਕੱਲ ਨੂੰ ਮੇਰੇ ਵਾਸਤੇ ਕੋਈ ਮੁਸੀਬਤ ਖੜੀ ਹੋ ਜਾਏ। ਸਾਰ ਰਸਮ ਜਿਹੜੇ ਤਾਂ ਸਮੇਂ ਦੇ ਸਿਆਣੇ ਵਜ਼ੀਰ ਉਹਨਾਂ ਨੇ ਤਾਂ ਸਲਾਹ ਦਿੱਤੀ ਵੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਹੈ, ਉਹਨਾਂ ਦਾ ਰਾਜ ਭਾਗ ਦੇ ਨਾਲ ਕੋਈ ਵਾਸਤਾ ਨਹੀਂ, ਉਹਨਾਂ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ, ਉਹਨਾਂ ਨੇ ਕਿਸੇ ਦੇ ਇਲਾਕੇ ਉੱਪਰ ਕਬਜ਼ਾ ਨਹੀਂ ਕਰਨਾ। ਵੀ ਤੂੰ ਇਸ ਗੱਲ ਦਾ ਕੋਈ ਚਿੰਤਾ ਨਾ ਕਰ, ਬਲਕਿ ਉਹਨਾਂ ਦੇ ਚਰਨਾਂ ਦਾ ਆਸਰਾ ਤੱਕ ਤੇਰਾ ਰਾਜ ਭਾਗ ਵੱਧ ਜਾਏਗਾ, ਦੁਨੀਆਂ ਦੇ ਉੱਪਰ ਤੇਰਾ ਸਤਿਕਾਰ ਵੱਧ ਜਾਏਗਾ, ਤੂੰ ਸਾਰੇ ਪਹਾੜੀ ਰਾਜਿਆਂ ਦਾ ਸਿਰਮੌਰ ਹੋ ਜਾਏਗਾ। ਪਰ ਸਾਰ ਸੰਗਤੇ ਦੇ ਪਾਸੋਂ ਗੁਰੂ ਘਰ ਦੀ ਉਪਮਾ ਬਰਦਾਸ਼ਤ ਨਾ ਹੋਈ, ਫਿਰ ਪੰਮੇ ਪ੍ਰੋਤ ਨੂੰ ਸਿਖਾ ਕੇ ਭੇਜਿਆ ਵੀ ਤੂੰ ਵੱਲ ਛਲ ਦੇ ਨਾਲ ਇਹ ਚੀਜ਼ਾਂ, ਇੱਕ ਵਾਰ ਇਹਨਾਂ ਨੇ ਪ੍ਰੋਗਰਾਮ ਕੀ ਬਣਾਇਆ ਵੀ ਇੱਕ ਵਾਰ ਝੂਠ ਬੋਲ ਕੇ ਗੁਰੂ ਗੋਬਿੰਦ ਰਾਏ ਪਾਸੋਂ ਪੰਜ ਕਲਾ ਸ਼ਾਸਤਰ ਪ੍ਰਸ਼ਾਦੀ ਹਾਥੀ ਅਤੇ ਕੀਮਤੀ ਸ਼ਾਮਿਆਨਾ ਲੈ ਆਉਂਦੇ ਹਾਂ, ਮੁੜ ਕੇ ਵਾਪਸ ਨਹੀਂ ਕਰਾਂਗੇ। ਰਾਜੇ ਭੀਮ ਚੰਦ ਦੇ ਸਪੁੱਤਰ ਦੀ ਕੁੜਮਾਈ ਸੀ ਤੇ ਪੰਮਾ ਪ੍ਰੋਤ ਗਿਆ ਗੁਰੂ ਦਰਬਾਰ ਦੇ ਵਿੱਚ। ਤੋਂ ਪਹਿਲਾਂ ਤਾਂ ਮਹਾਰਾਜ ਦੀ ਬੜੀ ਉਪਮਾ ਕੀਤੀ, ਜਿਨ ਮਨ ਹੋਰ ਮੁੱਖ ਹੋਰ ਤੇ ਕਾਂਢੇ ਕੱਚੇ ਆ, ਦਿਲ ਦੇ ਵਿੱਚ ਕੁਝ ਹੋਰ ਹੈ, ਜ਼ਬਾਨ ਤੇ ਕੁਝ ਹੋਰ ਹੈ। ਹੁਣ ਸਾਰਥਮ ਧੋਖਾ ਦੇ ਸਕਦਾ ਸੀ ਆਪਣੇ ਵਰਗਿਆਂ ਨੂੰ, ਪਰ ਗੁਰੂ ਕਲਗੀ ਤ੍ਰਿਪਾਤਸ਼ਾਹ ਸਭਨਾਂ ਦੇ ਦਿਲਾਂ ਦੀਆਂ ਜਾਣਨ ਹਾਰ, ਨਾ ਉਹ ਮਰੇ ਨਾ ਠਾਕੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ। ਉਹਨਾਂ ਦੇ ਪਾਸੋਂ ਕੀ ਚੁੱਪਿਆ ਸੀ? ਤਾਂ ਜਿਹੜੇ ਉਹਨੇ ਅਸਲੀ ਗੱਲ ਦੱਸੀ ਨੁਕਤੇ ਉੱਪਰ ਆਇਆ, ਤੁਹਾਰਾ ਜਦੋਂ ਦਾ ਭੀਮ ਸੈਨ ਆਪਦੇ ਦਰਸ਼ਨ ਕਰ ਗਿਆ, ਉਹ ਤਾਂ ਆਪਦੀਆਂ ਸਿਫਤਾਂ ਕਰਦਾ ਨਹੀਂ ਸਕਦਾ, ਆਪਦੀ ਰੋਜ਼ ਉਪਮਾ ਹੀ ਕਰੀ ਜਾਂਦਾ ਹੈ। ਉੱਚੇ ਪਾਤਸ਼ਾਹ ਉਹਦੇ ਲੜਕੇ ਦੀ ਆ ਕੁੜਮਾਈ, ਉਹਨੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਗਲੇ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਹੈ ਵੀ ਦੋ ਚਾਰ ਦਿਨਾਂ ਵਾਸਤੇ ਆਪ ਤੋਂ ਕੀਮਤੀ ਸ਼ਾਮਿਆਨਾ ਪ੍ਰਸ਼ਾਦੀ ਹਾਥੀ ਤੇ ਪੰਜ ਕਲਾ ਸ਼ਾਸਤਰ ਚੰਦਨ ਦੀ ਚੌਂਕੀ ਇਤਿਹਾਸਕ ਜਿਹੜੇ ਪਦਾਰਥ ਹਨ ਉਹਦੇ ਪਾਸ ਭੇਜ ਦਿਓ ਸੱਚੇ ਪਾਤਸ਼ਾਹ, ਤੁਹਾਡੀ ਇਮਾਨਤ ਉਹਦੇ ਪਾਸ ਰਹੇਗੀ, ਜਦੋਂ ਉਹਦਾ ਕਾਰਜ ਸੰਪੂਰਨ ਹੋ ਜਾਵੇਗਾ ਵਾਪਸ ਮੋੜ ਦੇਗਾ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਉਹਦੇ ਛਲ ਨੂੰ ਕੱਪ ਨੂੰ ਸਮਝ ਕੇ ਮਹਾਰਾਜ ਕਹਿਣ ਲੱਗੇ ਵੀ ਸਾਡੇ ਪਾਸ ਹੋਰ ਬਥੇਰੇ ਹਾਥੀ ਹਨ, ਸਾਡੇ ਆਪਣੇ ਹਾਥੀਆਂ ਦੇ ਵਿੱਚੋਂ ਭਾਵੇਂ 10 ਹਾਥੀ ਲੈ ਜਾਵੇ, ਪਰ ਇਹ ਹੈ ਸੰਗਤਾਂ ਦੀ ਇਮਾਨਤ, ਜਿਹਨੇ ਭੇਟ ਕੀਤਾ ਹੈ ਉਹਨੇ ਪਹਿਲਾਂ ਹੀ ਬੇਨਤੀ ਕਰਕੇ ਸਾਡੇ ਪਾਸੋਂ ਵਚਨ ਲਿਆ ਲਿਆ ਹੈ ਵੀ ਇਹ ਸਾਡੇ ਦਰਬਾਰ ਦੀ ਸ਼ਾਨ ਹੋਣਗੇ। ਕੀਮਤੀ ਸ਼ਾਮਿਆਨਾ ਵੀ ਸੰਗਤਾਂ ਦੀ ਇਮਾਨਤ ਹੈ ਵੀ ਸੰਗਤਾਂ ਦੀ ਚੀਜ਼ ਸੰਗਤਾਂ ਦੇ ਲੇਖੇ ਹੀ ਲੱਗੇਗੀ। ਜਾ ਕੇ ਭੀਮ ਸੈਨ ਨੂੰ ਕਹਿ ਦੇ ਵੀ ਤੇਰੇ ਦਿਲ ਵਿੱਚ ਜੋ ਛਲ, ਜੋ ਕਪਟ, ਜੋ ਬੇਈਮਾਨੀ ਹੈ, ਜਿਹੜੀਆਂ ਤੇਰੇ ਢਿੱਡ ਵਿੱਚ ਹਨ, ਸਿੱਖਾਂ ਦੇ ਗੁਰੂ ਦੇ ਪਹਿਲਾਂ ਹੀ ਨਹੁੰ ਉੱਪਰ ਆ ਗਈਆਂ। ਸਾਰ ਸੰਗ ਤੇ ਸ਼ਰਮਿੰਦਾ ਹੋ ਗਿਆ, ਵਾਪਸ ਜਾ ਕੇ ਸਾਰੀ ਵਾਰਤਾ ਭੀਮ ਚੰਦ ਨੂੰ ਦੱਸੀ। ਉਹ ਪਹਿਲਾਂ ਹੀ ਹੰਕਾਰੀ ਸੀ, ਐਸੀ ਗੱਲ ਕਦੋਂ ਬਰਦਾਸ਼ਤ ਕਰ ਸਕਦਾ ਸੀ। ਇਹਨੇ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ, ਇੱਥੋਂ ਤੱਕ ਵੀ ਕਹਿ ਧਾਰੀ ਮੇਰੀ ਅਮਤ ਹੋ ਕੇ ਮੈਨੂੰ ਅੱਖਾਂ ਦਿਖਾਉਣ ਲੱਗਿਆ, ਮੈਂ ਬਲ ਦੇ ਨਾਲ ਆਪਣੀ ਸੈਨਾ ਭੇਜ ਕੇ ਇਹ ਸਾਰਾ ਸਮਾਨ ਲੁੱਟ ਕੇ ਆਪਣੇ ਕਬਜ਼ੇ ਚ ਕਰ ਲਾਂਗਾ, ਦੇਖ ਲਾ ਗੁਰੂ ਮੇਰਾ ਕੀ ਵਿਗਾੜ ਦਿੰਦਾ ਹੈ। ਉਹ ਆਪਣੇ ਪਿਛੋਕੜ ਦਾ ਇਤਿਹਾਸ ਭੁੱਲ ਗਿਆ, ਅੱਜ ਕੱਲ੍ਹ ਜ਼ਿਆਦਾ ਸਮਾਨੀ ਹੋਇਆ। ਨੌਵੇਂ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕਤਲ ਕਰ ਦਿੱਤਾ ਗਿਆ ਹੈ। ਉਹਨਾਂ ਦੇ ਪੰਜਵੇਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ
ਲਾਹੌਰ ਵਿੱਚ ਤੱਤੀਆਂ ਤਵੀਆਂ ਤੇ ਬਿਠਾ ਕੇ ਤੱਤੀ ਮੇਤ ਤੇਜ਼ ਚ ਪਾ ਕੇ ਉਬਲਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਭੁੱਲ ਗਏ ਉਹ ਦਿਨ। ਹੁਣ ਤਾਰ ਸੰਗਤ ਗੁਰੂ ਕਲਗੀ ਤਰਪਾਰ ਸਾਹਿਬ ਦੀ ਤੌਹੀਨ ਤਾਂ ਕਰਨੀ ਹੀ ਕਰਨੀ ਸੀ, ਨਾਲ ਦੀ ਨਾਲ ਉਹਨਾਂ ਦੇ ਬਜ਼ੁਰਗਾਂ ਦੀ, ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਤੌਹੀਨ ਦੇ ਵਿੱਚ ਬੜੇ ਅਪਮਾਨਯੋਗ ਸ਼ਬਦ ਵਰਤੇ। ਤੇ ਮਹਾਰਾਜ ਦੇ ਪਾਸ ਇਹ ਸਾਰੀ ਖਬਰ ਪਹੁੰਚ ਦੀ ਗਈ। ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਸਾਵਧਾਨ ਰਹਿਣ ਦਾ ਹੁਕਮ ਦੇ ਦਿੱਤਾ, ਪਰ ਫਿਰ ਵੀ ਬਹੁਤ ਸਾਰੇ ਗੁਰੂ ਘਰ ਦੇ ਸਿਆਣੇ ਸਿਆਣੇ ਗੁਰਸਿੱਖਾਂ ਨੇ ਔਰ ਮਾਤਾ ਗੁਜਰੀ ਨੇ ਮਸ਼ਵਰਾ ਕੀਤਾ, ਆਪ ਵਿੱਚ ਵਿਚਾਰ ਕੀਤੀ ਵੀ ਅਜੇ ਗੰਗਾ ਜੁਦਾ ਤੋਂ ਬਚਿਆ ਜਾਏ। ਸਾਰ ਸੰਗ ਧਾਣੇ ਮਹਾਰਾਜ ਉਸੇ ਸਮੇਂ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਸਨ, ਪਰ ਸੰਗਤਾਂ ਦੀ ਬੇਨਤੀ ਮੰਨ ਕੇ ਕੁਝ ਸਮਾਂ ਦਰਿਆ ਯਮੁਨਾ ਦੇ ਕਿਨਾਰੇ ਪਾਉਂਟੇ ਨਗਰ ਚਲੇ ਗਏ। ਇਸੇ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮਹਾਰਾਜ ਨੂੰ ਸਮਾਂ ਮਿਲਿਆ ਹਿੰਦੁਸਤਾਨ ਦੇ ਪੁਰਾਤਨ ਧਰਮ ਸ਼ਾਸਤਰਾਂ ਦਾ ਮੁਤਾਲਿਆ ਕਰਨ ਦਾ। ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਹੀ ਮਹਾਰਾਜ ਇਸ ਗੱਲ ਦੀ ਫੁਰਸਤ ਮਿਲੀ। ਆਪ ਨੇ ਹਿੰਦੁਸਤਾਨ ਦੇ ਕੋਨੇ ਕੋਨੇ ਦੇ ਵਿੱਚੋਂ ਬਹੁਤ ਹਿੰਦੁਸਤਾਨ ਦੇ ਸ਼੍ਰੋਮਣੀ ਵਿਦਵਾਨ ਇਕੱਠੇ ਕਰਕੇ ਜਿਤਨਾ ਵੀ ਪੌਰਾਣਿਕ ਇਤਿਹਾਸ ਸੀ ਉਹਨਾਂ ਦਾ ਭਾਸ਼ਾ ਦੇ ਵਿੱਚ ਤਰਜਮਾ ਕਰਾਇਆ। ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਹੀ ਆਪ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ। ਆਪ ਦੇ ਦਰਬਾਰ ਦੀ ਸ਼ੋਭਾ 52 ਕਵੀ ਸਨ, ਹੋਰ ਬਹੁਤ ਸਾਰੇ ਵਿਦਵਾਨ ਸਨ। ਸਾਰ ਸੰਗਤ ਇਸ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਗੁਰੂ ਕਲਗੀ ਤਰਪਾਰ ਸਾਹਿਬ ਨੇ ਤਕਰੀਬਨ 4.5 ਸਾਲਾਂ ਦਾ ਸਮਾਂ ਬਤੀਤ ਕੀਤਾ। ਇਸ ਪਾਉਂਟ ਨਗਰ ਦੀ ਵਾਰਤਾ ਹੈ, ਇੱਕ ਵਾਰ ਦਾ ਜ਼ਿਕਰ। ਮਹਾਰਾਜ ਦੇ ਦਰਬਾਰ ਵਿੱਚ ਬੈਠੇ ਕਵੀ ਆਪਣੀਆਂ ਆਪਣੀਆਂ ਕਵਿਤਾਵਾਂ ਸੁਣਾ ਰਹੇ ਹਨ। ਪਾਣੀ ਦਾ ਸ਼ੋਰ ਹੋ ਰਿਹਾ ਹੈ, ਖੜਾਕ ਦੀ ਆਵਾਜ਼ ਆ ਰਹੀ ਹੈ, ਸੰਗਤਾਂ ਦੂਰ ਤੱਕ ਬੈਠੀਆਂ ਹਨ, ਉਹਨਾਂ ਕਵੀਆਂ ਦੀ ਆਵਾਜ਼ ਸੰਗਤਾਂ ਤੱਕ ਨਹੀਂ ਪਹੁੰਚ ਸਕੀ। ਗੁਰੂ ਕਲਗੀ ਤਰਪਾਰ ਸਾਹਿਬ ਦੇਖਿਆ ਵੀ ਸੰਗਤਾਂ ਉਤਾਵਲੀਆਂ ਹਨ, ਇਹਨਾਂ ਕਵੀਆਂ ਦੇ ਵਚਨ ਸੁਣਨ ਵਾਸਤੇ, ਪਰ ਦਰਿਆ ਯਮੁਨਾ ਦਾ ਸ਼ੋਰ ਹੈ, ਦਰਿਆ ਯਮੁਨਾ ਦਾ ਸ਼ੋਰ ਇਹਨਾਂ ਕਵੀਆਂ ਦੀ ਆਵਾਜ਼ ਸੰਗਤਾਂ ਦੇ ਕੰਨਾਂ ਤੱਕ ਪਹੁੰਚਣ ਵਾਸਤੇ ਇੱਕ ਰੁਕਾਵਟ ਬਣ ਗਿਆ ਹੈ, ਵਿਘਨਕਾਰੀ ਹੈ। ਸੋ ਸੁਤਈ ਮਹਾਰਾਜ ਨੇ ਵਚਨ ਕੀਤਾ, ਯਮੁਨਾ ਇਹ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਵੀ ਤੈਨੂੰ ਚੱਲਣ ਦੀ ਜਾਚ ਨਹੀਂ ਆਈ, ਫਿਰ ਤੈਨੂੰ ਜਾਚ ਆਵੇਗੀ ਕਿੱਥੋਂ, ਤੈਨੂੰ ਸਮਰਥ ਕਿੱਥੋਂ ਮਿਲੇਗੀ। ਸਾਰ ਸੰਗਤ ਇਤਨਾ ਕਹਿਣ ਦੀ ਦੇਰ ਸੀ, ਯਮੁਨਾ ਦਾ ਪਾਣੀ ਇਕਦਮ ਸ਼ਾਂਤ ਹੋ ਜਾਂਦਾ ਹੈ। ਇਹ ਯਮੁਨਾ ਕਿਹਦੀ ਵਿਚਾਰੀ ਹੈ, ਪੌਣ ਪਾਣੀ ਬੈਸੰਤ ਇਤਿਆਦਿ ਕੇ ਸਾਰੇ ਦੇਵਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਦੇ ਵਿੱਚ ਹਨ। ਪੈ ਵਿੱਚ ਪਾਵਣ ਵਹਿ ਸਦ ਵਾਓ, ਪੈ ਵਿੱਚ ਕੱਲਾ ਲੱਖ ਦਰਿਆਓ, ਪੈ ਵਿੱਚ ਅਗਨ ਕੱਢਾ ਬੇਗਾਰ, ਪੈ ਵਿੱਚ ਧਰਤੀ ਦੱਬੀ ਧਾਰ, ਇੱਥੇ ਬਸ ਨਹੀਂ ਪੈ ਵਿੱਚ ਸੂਰਜ, ਪੈ ਵਿੱਚ ਚੰਦ ਕੋਹ ਕਰੋੜੀ ਚਲਤ ਮਹੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ, ਪੈ ਵਿੱਚ ਜੋਧ ਮਹਾਵਰ ਸੂਰ, ਪੈਰ ਤੇ ਆਵੇ ਜਾਵੇ ਤੂੰ।

ਸਰ ਸੰਗਤ ਮਹਾਰਾਜ ਦੇ ਵਚਨ ਕਰਨ ਦੀ ਦੇਰ ਸੀ। ਯਮੁਨਾ ਦਾ ਪਾਣੀ ਜਿਹੜਾ ਬੜਾ ਸ਼ੋਰ ਮਚਾ ਰਿਹਾ ਸੀ, ਬੜੇ ਸਕਾਟ ਦੀ ਆਵਾਜ਼ ਰਾਜ ਰਹੀ ਸੀ। ਮਹਾਰਾਜ ਇਤਨੇ ਕਹਿਣ ਲੱਗ, ਯਮੁਨਾ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਵੀ ਤੁਹਾਨੂੰ ਤੁਰਨ ਦੀ ਜਾਚ ਨਹੀਂ ਆਈ। ਸਾਰ ਸੰਗਤ ਯਮੁਨਾ ਨੂੰ ਵੀ ਗੁਰੂ ਘਰ ਆ ਕੇ ਚੱਲਣ ਦੀ ਜਾਚ ਆ ਗਈ, ਇਕਦਮ ਸ਼ਾਂਤ ਹੋ ਗਈ। ਪਰ ਤੱਕ ਨੂੰ ਪ੍ਰਮਾਣ ਦੇਣ ਦੀ ਕਹਿੰਦੇ ਜ਼ਰੂਰਤ ਨਹੀਂ ਰਹਿੰਦੀ। ਅੱਜ ਵੀ ਜਾ ਕੇ ਦੇਖੋ ਸ੍ਰੀ ਪਾਉਂਟਾ ਸਾਹਿਬ, ਜਿੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਉਹਦੇ ਸਾਹਮਣੇ ਆ ਕੇ ਯਮੁਨਾ ਬਿਲਕੁਲ ਸ਼ਾਂਤ ਹੋ ਕੇ ਚੱਲਦੀ ਹੈ। ਯਮੁਨਾ ਦਾ ਕੋਈ ਸ਼ੋਰ ਨਹੀਂ। ਸੋ ਫਰਲਾਂਗ ਅੱਗੇ ਪਿੱਛੇ ਜਾ ਕੇ ਦੇਖੋ, ਪਾਣੀ ਬੜਾ ਸ਼ੋਰ ਕਰਦਾ ਆ ਰਿਹਾ, ਪਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਕੇ ਬਿਲਕੁਲ ਸ਼ਾਂਤ ਹੋ ਜਾਂਦਾ ਹੈ। ਉਸੇ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਮਹਾਰਾਜ ਨੇ ਆਪਣੇ ਕਵੀਆਂ ਨੂੰ ਬੜਾ ਮਾਣ ਬਖਸ਼ਿਆ। ਉਹਨਾਂ ਦੀ ਕਵਿਤਾ ਪਰ ਖੁਸ਼ ਹੋ ਕੇ ਮਹਾਰਾਜ ਕਵੀਆਂ ਨੂੰ 60-60 ਹਜ਼ਾਰ ਰੁਪਇਆ ਇੱਕੋ ਕਵਿਤਾ ਦਾ ਨਾਮ ਵਿੱਚ ਦੇ ਦਿਆ ਕਰਦੇ। ਪਰ ਸਾਰਗਣ ਮਹਾਰਾਜ ਨੇ ਬਹੁਤ ਸਾਰੇ ਹੰਕਾਰੀ ਕਵੀਆਂ ਦਾ ਇੱਥੇ ਮਾਣ ਵੀ ਤੋੜਿਆ। ਆਪਾਂ ਇੱਕ ਦੋ ਮਿਸਾਲਾਂ ਲੈਂਦੇ ਹਾਂ। ਇੱਕ ਵਾਰ ਦਾ ਜ਼ਿਕਰ, ਇਹ ਕਵੀ ਨੂੰ ਮਾਣ ਹੋ ਗਿਆ ਵੀ ਅਸੀਂ ਇੱਥੇ ਇਤਨੀਆਂ ਵਧੀਆ ਕਵਿਤਾ ਉਚਾਰਦੇ ਹਾਂ, ਜੇਕਰ ਅਸੀਂ ਆਪਣੀ ਐਸੀ ਕਵਿਤਾ ਕਿਸੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਪੇਸ਼ ਕਰੀਏ ਸਾਨੂੰ ਬੜਾ ਭਾਰੀ ਇਨਾਮ ਮਿਲੇਗਾ। ਹੁਣ ਸਾਰ ਸੰਗਤ ਕੋਈ ਕਵੀ ਕਵਿਤਾ ਉਚਾਰਨ ਕਰ ਰਿਹਾ ਹੈ, ਇਹਦੇ ਮਨ ਵਿੱਚ ਦੀ ਕਵਿਤ ਇਹਦੇ ਕਰਮ ਦੇ ਨਾਲ ਆਪਣੇ ਪੱਟ ਉੱਪਰ ਕਵਿਤਾ ਦੇ ਬੰਦ ਨਿਕਲੇ। ਹੁਣ ਗੁਰੂ ਕਲਗੀ ਫਿਰ ਪਾਤਸ਼ਾਹ ਨੂੰ ਕਿਹੜਾ ਧੋਖਾ ਦੇ ਸਕਦਾ ਸੀ, ਉਹਨਾਂ ਦੇ ਨਾਲ ਕੌਣ ਛਲ ਕੌਣ ਬੇਈਮਾਨੀ ਕਰ ਸਕਦਾ ਸੀ। ਮਹਾਰਾਜ ਆਪਣੇ ਗੁਰਸਿੱਖਾਂ ਨੂੰ ਕਹਿਣ ਲੱਗੇ ਵੀ ਅੱਜ ਕਵੀਆਂ ਦਾ ਗਰਮ ਪਾਣੀ ਦੇ ਨਾਲ ਮਲ ਮਲ ਕੇ ਇਸ਼ਨਾਨ ਕਰਾਉਣਾ ਹੈ, ਦਹੀਂ ਲੈ ਆਓ, ਭਾਂਤ ਭਾਂਤ ਦੇ ਬਟਣੇ ਲਿਆਓ, ਸਾਬਣ ਤਾਂ ਇਸ਼ਨਾਨ ਕਰਨ ਵਾਲੇ ਹੁਣ ਚੱਲੇ ਹਨ, ਤੋ ਪਹਿਲਾਂ ਦਹੀਂ ਜਾਂ ਬਟਨੇ ਦੇ ਨਾਲ ਇਸ਼ਨਾਨ ਕੀਤਾ ਜਾਂਦਾ ਸੀ। ਤੋ ਸਾਰੇ ਕਵੀਆਂ ਦਾ ਇਸ਼ਨਾਨ ਕਰਾਇਆ ਗਿਆ, ਸਿੱਖਾਂ ਨੇ ਸੇਵਾ ਕੀਤੀ ਮਹਾਰਾਜ ਦਾ ਵਚਨ ਮੰਨ ਕੇ ਕਵੀਆਂ ਦੀ। ਪਰ ਜਦੋਂ ਇਸ ਕਵੀ ਦੀ ਵਾਰੀ ਆਈ, ਉਹਦਾ ਪਾਜ ਖੁੱਲਣ ਲੱਗਿਆ, ਇਹਨੇ ਮਹਾਰਾਜ ਤੁਹਾਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ, ਮੈਨੂੰ ਤਾਂ ਸਰਦੀ ਲੱਗੀ ਹੈ, ਜ਼ੁਕਾਮ ਲੱਗਿਆ, ਮੈਂ ਇਸ਼ਨਾਨ ਨਹੀਂ ਕਰਨਾ। ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ ਵੀ ਪਾਣੀ ਥੋੜਾ ਹੋਰ ਗਰਮ ਕਰ ਲਓ, ਪਰ ਇਹਦਾ ਇਸ਼ਨਾਨ ਜ਼ਰੂਰ ਕਰਾਉਣਾ ਹੈ। ਤੋ ਕਵੀ ਨੂੰ ਫਿਰ ਮਜ਼ਬੂਰ ਨੂੰ ਵਸਤਰ ਉਤਾਰਨੇ ਪਏ, ਸਾਰ ਸੰਗਤ ਦਾ ਪਰਦਾ ਫਾਸ਼ ਹੋ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਕਵੀ ਜੀ ਇਹ ਚੱਲ ਜਾ ਬੇਈਮਾਨੀ ਕਰਿਓ ਕਿਸੇ ਹੋਰ ਦੇ ਨਾਲ, ਇਹ ਗੁਰੂ ਨਾਨਕ ਦੇ ਘਰ ਦੇ ਨਾਲ ਬੇਈਮਾਨੀ ਨਹੀਂ ਪੁੱਗਦੀ। ਉਹਨੂੰ ਸ਼ਰਮਿੰਦਾ ਹੋਣਾ ਪਿਆ, ਪਰ ਇਹ ਸੰਗਤ ਵਿੱਚ ਖਿਮਾ ਮੰਗਣੀ ਪਈ। ਇੱਕ ਹੋਰ ਚੰਦਨ ਨਾਂ ਦਾ ਕਵੀ, ਇਹਨੂੰ ਵੀ ਆਪਣੀ ਵਿਦਿਆ ਦਾ ਆਪਣੀ ਕਵਿਤਾ ਦਾ ਬੜਾ ਮਾਣ ਹੈ। ਇੱਕ ਵਾਰ ਦਾ ਜ਼ਿਕਰ, ਇਹ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਮੈਂ ਕਥੋਈਆ ਤਾਂ ਉਚਾਰਨ ਕਰਦੇ ਹਾਂ ਬਹੁਤ ਵਧੀਆ, ਪਰ ਜੇ ਕੋਈ ਕਦਰਦਾਨ ਕਦਰ ਪਾ ਦੇਵੇ। ਮਹਾਰਾਜ ਕਹਿਣ ਲੱਗੇ, ਚੰਦਨ ਜੀ ਸੁਣਾਓ ਸਵਈਆ, ਤੁਹਾਡੇ ਸੋਈਏ ਦੀ ਕਦਰ ਪਏਗੀ। ਕਹਿਣ ਲੱਗਿਆ, ਮਹਾਰਾਜ ਮੈਂ ਤਦ ਜਾਣਾਗਾ ਵੀ ਮੇਰੇ ਸੋਈਏ ਦੀ ਕਦਰ ਪਈ ਹੈ ਜੇਕਰ ਮੈਨੂੰ ਮੇਰੇ ਸੋਈਏ ਦੇ ਕੋਈ ਅਰਥ ਕਰਕੇ ਸੁਣਾ ਦੇਵੇ। ਮਹਾਰਾਜ ਕਹਿਣ ਲੱਗੇ ਵੀ ਠੀਕ ਹੈ, ਤੇਰੇ ਸੋਈਏ ਦੇ ਅਰਥ ਹੀ ਹੋ ਜਾਣਗੇ, ਪਰ ਤੂੰ ਆਪਣਾ ਸੋਈਆ ਉਚਾਰਨ ਕਰ। ਪ੍ਰਸਾਰ ਸੰਗਤ ਕਵਿਤਾ ਦੇ ਨੌਂ ਰਸ ਹਨ, ਜਿਨ੍ਹਾਂ ਦੇ ਵਿੱਚ ਇੱਕ ਸ਼ਿੰਗਾਰ ਰਸ ਵੀ ਹੈ। ਇਹ ਚੰਦਨ ਕਵੀ ਨੇ ਸ਼ਿੰਗਾਰ ਰਸ ਦਾ ਸਵਈਆ ਉਚਾਰਨ ਕੀਤਾ। ਤੂੰ ਕਹਿਣ ਲੱਗਾ, ਨਵਸਾਤ ਕੀਏ ਨਵਸਾਤ ਪੀਏ, ਨਵਸਾਤ ਪੀਏ ਨਵਸਾਤ ਪਿਆਏ, ਨਵਸਾਤ ਰਚੇ ਨਵਸਾਤ ਵਧੇ, ਨਵਸਾਤ ਪਿਆਦਾ ਦਾਇਕ ਪਾਏ, ਗੀਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਲ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇਵਰ ਛਾਏ। ਜੇਕਰ ਇਹਦਾ ਵਿਸਥਾਰ ਕਰਨਾ ਹੋਵੇ, ਇਹਦੇ ਪੂਰੇ ਪੂਰੇ ਅਰਥ ਕਰਨੇ ਹੋਣ,
ਕੋਈ ਸ਼ਿੰਗਾਰ ਅੱਧਾ ਹੋਣ ਕਰਕੇ ਸੰਗਤਾਂ ਚ ਕਰਨੇ ਜਾਇਜ਼ ਨਹੀਂ। ਉਸਤਾਰ ਸੰਗਤ ਮਹਾਰਾਜ ਜਾਣਗੇ। ਫਿਰ ਸੋਚਿਆ ਜੇਕਰ ਅਸੀਂ ਇਹਨੂੰ ਹੱਥ ਕਰਾਰ ਕਰਕੇ ਸੁਣਾ ਦਿੱਤੇ ਇਹਦੀ ਫਿਰ ਵੀ ਤਸੱਲੀ ਨਹੀਂ ਹੋਣੀ। ਇਹ ਤਾਂ ਵਿਦਵਾਨ ਹਨ, ਇਹਨਾਂ ਨੇ ਤਾਂ ਬੜੀ ਮੁਹਾਰਤ ਹਾਸਲ ਕੀਤੀ ਹੈ। ਜੇ ਕਿਤੇ ਹੋਰ ਕਵੀ ਤੋਂ ਵੀ ਹੱਥ ਕਰਾ ਦਿੱਤੇ ਇਹਦੀ ਫਿਰ ਵੀ ਤਸੱਲੀ ਨਹੀਂ ਹੋਣੀ। ਤੇ ਮਹਾਰਾਜ ਦਾ ਇੱਕ ਭਾਈ ਧੰਨਾ ਸਿੰਘ ਨਾਂ ਦਾ ਕਾਹੀ ਸਿੱਖ ਸੀ। ਮਹਾਰਾਜ ਆਪਣੇ ਸੇਵਾਦਾਰ ਨੂੰ ਕਹਿਣ ਲੱਗੇ ਵੀ ਜਾਓ ਜਾ ਕੇ ਧੰਨਾ ਸਿੰਘ ਨੂੰ ਬੁਲਾ ਕੇ ਲਿਆਓ। ਤੇ ਧੰਨਾ ਸਿੰਘ ਉਸ ਸਮੇਂ ਮੋਢੇ ਉੱਪਰ ਤੰਗੜੀ ਸੁੱਟੀ, ਹੱਥ ਵਿੱਚ ਰੰਬਾ ਪਕੜੀ, ਘਾਹ ਖੋਤਣ ਲਈ ਬਾਹਰ ਜਾਣ ਵਾਸਤੇ ਤਿਆਰ ਸੀ। ਮਹਾਰਾਜ ਦਾ ਹੁਕਮਨਾਮਾ ਪਹੁੰਚਿਆ, ਧੰਨਾ ਸਿੰਘ ਹੋਵੇ ਤਾਂ ਹੋਵੇ, ਹੱਥ ਵਿੱਚ ਰੰਬਾ ਫੜਿਆ ਹੈ, ਮੋਢੇ ਉੱਪਰ ਪੱਲੀ ਹੈ, ਤੰਗੜੀ ਸੁੱਟੀ ਹੈ। ਮਹਾਰਾਜ ਦੇ ਪਵਿੱਤਰ ਚਰਨਾਂ ਪਰ ਆ ਕੇ ਨਮਸਕਾਰ ਕੀਤੀ। ਸੱਚੇ ਪਾਤਸ਼ਾਹ ਕੀ ਹੁਕਮ ਹੈ? ਮਹਾਰਾਜ ਕਹਿਣ ਲੱਗੇ ਧੰਨਾ ਸਿੰਘ ਆ ਚੰਦਨ ਕਵੀ ਨੇ ਇੱਕ ਸਵਈਆ ਉਚਾਰਨ ਕੀਤਾ, ਅਸੀਂ ਤੇਰੇ ਪਾਸੋਂ ਹੀ ਅਰਥ ਕਰਾਉਣੇ ਹਨ। ਹੁਣ ਸਾਰ ਸੰਗਤ ਚੰਦਨ ਕਵੀ ਕਦੇ ਮਹਾਰਾਜ ਵੱਲ ਤੱਕੇ, ਕਦੇ ਧੰਨਾ ਸਿੰਘ ਦੀ ਸ਼ਕਲ ਵੱਲ, ਕਦੇ ਉਹਦੇ ਹੱਥ ਵਿੱਚ ਫੜੇ ਰੰਬੇ ਵੱਲ, ਕਦੇ ਮੋਢੇ ਤੇ ਸੁੱਟੀ ਤੰਗੜੀ ਵੱਲ। ਇਹ ਮੇਰੇ ਸਰੀਰ ਦੇ ਅਰਥ ਕਰੇਗਾ? ਕਹਿਣ ਲੱਗਾ ਮਹਾਰਾਜ ਨੂੰ ਭੇਜ ਦਿਓ ਬਾਹਰੋਂ ਜਾ ਕੇ ਘਾਹ ਖੋਟ ਲਿਆਵੇ, ਮੇਰੇ ਸਰੀਰ ਦੇ ਅਰਥਾਂ ਕੋਈ ਵਿਦਵਾਨ ਕਰੇਗਾ। ਮਹਾਰਾਜ ਕਹਿਣ ਲੱਗੇ ਚੰਦਨ ਜੀ ਵੀ ਤੁਹਾਨੂੰ ਇਸ ਗੱਲ ਤਾਂ ਕੀ ਮਤਲਬ? ਤੁਹਾਨੂੰ ਤਾਂ ਸਵੀਏ ਦੇ ਅਰਥ ਚਾਹੀਦੇ ਹਨ, ਇਹ ਸਾਡੇ ਸਿੱਧੇ ਸਾਦੇ ਗੁਰਸਿੱਖ ਇਹ ਦੇਖਣ ਨੂੰ ਭੋਲੇ ਪਾਲੇ ਲੱਗਦੇ ਹਨ, ਪਰ ਜਿਹੜੀ ਇਹਨਾਂ ਨੂੰ ਵਿਵੇਕ ਬੁੱਧ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋ ਚੁੱਕੀ ਹੈ, ਤੈਨੂੰ ਅਜੇ ਤੱਕ ਇਸ ਗੱਲ ਦਾ ਇਲਮ ਨਹੀਂ। ਜਿਹਨਾਂ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਪਾਣੇ।

महाराज कहने लगे चन्ना सिया मेरे सवे ने ऐसे अर्थ करके सुना ये तसली हो जावे मुड़के इस गल का माण ना करे कि महाराज दरबार दे विच कोई ऐसा कवि नहीं जिहड़ा मेरे सवे दे अर्थ कर सकता होवे। ਤੰਨਾ ਸਿੰਘ ਕਹਿਣ ਲੱਗਾ ਤੁਸੀਂ ਪਾਤਸ਼ਾਹ ਕਰਨ ਕਰਵਾ ਕਰਾਉਣ ਵਾਲੇ ਤਾਂ ਤੁਸੀਂ ਆਪ ਹੀ ਹੋ ਸਿਰ ਦੇ ਉੱਪਰ ਮਿਹਰ ਪ੍ਰਿਆਸ ਰੱਖਦੇ ਹੋ ਪਿੱਠ ਉੱਪਰ ਥਾਪੜਾ ਦਿਓ ਮਹਾਰਾਜ ਨੇ ਬਖਸ਼ਿਸ਼ ਕੀਤੀ ਤੰਨਾ ਸਿੰਘ ਦੇ ਉੱਪਰ ਮਿਹਰ ਭਰੀ ਦ੍ਰਿਸ਼ਟੀ ਪਾ ਕੇ ਤੱਕਿਆ ਹੁਣ ਸਾਰ ਸੰਗ ਮਹਾਰਾਜ ਦਾ ਸਮਰੱਥ ਸਨ ਖਾਲੀਆਂ ਨੂੰ ਭਰ ਸਕਦੇ ਸਨ ਪਰਿਆਂ ਨੂੰ ਖਾਲੀ ਕਰ ਸਕਦੇ ਸਨ ਇਹ ਮਹਾਰਾਜ ਦੇ ਕੌਤਕ ਸਨ ਮਹਾਰਾਜ ਦੀ ਲੀਲਾ ਸੀ ਮਹਾਰਾਜ ਦੇ ਚੋਜ ਸਨ ਹਰ ਕੀ ਗਤ ਨਾ ਕੋ ਜਾਣੈ ਜੋਗੀ ਜਤੀ ਤਪੀ ਪਦ ਹਾਰੇ ਅਰਬੋ ਲੋਕ ਸਿਆਣੇ ਚਿਨਮੈ ਰਾਓ ਰੰਗ ਕੋ ਕਰੇ ਰਾਓ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਤਨਾਵੈ ਜੈ ਤਾਂ ਕੋ ਬਿਹਾਰੇ ਇਹ ਚੋਜੀ ਪ੍ਰੀਤਮ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰਿਆ ਜਮਨਾ ਦੇ ਕਿਨਾਰੇ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਚੋਜ ਕਰ ਰਹੇ ਨੇ।

ਤੰਨਾ ਸਿੰਘ ਕਹਿਣ ਲੱਗਿਆ, ਸੁਣਾਓ ਚੰਦਨ ਜੀ ਆਪਣਾ ਸਵਈਆ। ਉਤਾਰ ਸੰਤ ਚੰਦਨ ਕਵੀ ਨੇ ਆਪਣੀ ਗਰਦਨ ਉੱਚੀ ਕਰਕੇ ਬੜੇ ਹੰਕਾਰ ਸਹਿਤ ਹੋ ਕੇ ਸਵਈਆ ਦੁਬਾਰਾ ਫਿਰ ਪੜਿਆ। ਨਵ ਸਾਥ ਕੀਏ ਨਵ ਸਾਥ ਤੀਏ ਨਵ ਸਾਥ ਪੀਏ ਨਵ ਸਾਥ ਪਿਆਏ ਨਵ ਸਾਥ ਰਚੇ ਨਵ ਸਾਥ ਵਧੇ ਨਵ ਸਾਥ ਪਿਆਦਾ ਦਾਇਕ ਪਾਏ। ਜੀਤ ਕਲਾ ਨਵ ਸਾਤਨ ਕੀ ਨਵ ਸਾਤਨ ਕੇ ਮੁਖ ਅੰਚ ਰਛਾਏ। ਮਾਨੋ ਮੇਘ ਕੇ ਮੰਡਲ ਮੇ ਕਵਿ ਚੰਦਨ ਚੰਦ ਕਲੇਵ ਰਚਾਏ। ਤੰਨਾ ਸਿੰਘ ਕਹਿਣ ਲੱਗਾ ਵੀ ਚੰਦਨਾਥ ਬੜੇ ਸੁਖ ਹਨ, ਬੜੇ ਸਪਸ਼ਟ ਹਨ। ਨੌ ਤੇ ਸੱਤ ਸੋਲਾਂ ਨਵ ਸਾਤ, ਸੋਲਾਂ ਸਾਲਾਂ ਦੀ ਔਰਤ, ਉਹਨੇ ਸੋਲਾਂ ਸ਼ਿੰਗਾਰ ਕੀਤੇ। ਉਹਦਾ ਸੋਲਾਂ ਸਾਲਾਂ ਦਾ ਪਤੀ ਸੋਲਾਂ ਮਹੀਨਿਆਂ ਬਾਅਦ ਵਾਪਸ ਆਇਆ। ਉਹਨੇ ਫਿਰ ਸੋਲਾਂ ਨਰਦਾਂ ਵਾਲੀ ਚੌਪੜ ਵਿਛਾਈ, ਬਾਜ਼ੀ ਲਾਈ, ਸੋਲਾਂ ਚਾਲਾਂ ਚੱਲੀਆਂ। ਉਹਦਾ ਸੋਲਾਂ ਸਾਲਾਂ ਦਾ ਪਤੀ ਜਿੱਤ ਗਿਆ, ਆਪ ਹਾਰ ਗਈ। ਇਹਨੇ ਸ਼ਰਮਾ ਕੇ ਕਾਲੇ ਰੰਗ ਦੇ ਵਸਤਰ ਦੇ ਨਾਲ ਚਾਦਰੇ ਦੇ ਨਾਲ ਆਪਣਾ ਚੰਦਰਮਾ ਵਰਗਾ ਮੁਖੜਾ ਢੱਕ ਲਿਆ। ਸਾਰ ਸੰਗਤ ਚੰਦਨ ਕਵੀ ਦੇ ਸਵਈਏ ਦੇ ਮਹਾਰਾਜ ਦੇ ਘਾਈ ਸਿੱਖ ਧੰਨਾ ਸਿੰਘ ਨੇ ਬੜੇ ਸੁਖੈਨ ਬੜੇ ਸਪਸ਼ਟ ਅਰਥ ਕਰਕੇ ਸੁਣਾ ਦਿੱਤੇ। ਹੁਣ ਚੰਦਨ ਕਵੀ ਨੂੰ ਧਰਤੀ ਵੇਲ ਨਾ ਦੇਵੇ। ਮਹਾਰਾਜ ਕਹਿਣ ਲੱਗੇ ਵੀ ਹੋਰ ਵੀ ਕੋਈ ਸੋਈਆ ਉਚਾਰ ਲੈ, ਉਹਦੇ ਵੀ ਸਾਡਾ ਸਿੱਖ ਅਰਥ ਕਰ ਦੇਵੇਗਾ। ਸਾਰ ਸੰਗਤ ਧੰਨਾ ਸਿੰਘ ਉਹ ਚੰਦਨ ਕਵੀ ਮਹਾਰਾਜ ਦੇ ਚਰਨਾਂ ਦੇ ਡਿੱਗਿਆ। ਸੱਚੇ ਪਾਤਸ਼ਾਹ ਮੈਂ ਤਾਂ ਵਿਦਿਆ ਨੇ ਸਭ ਕੁਝ ਜਾਣਦਾ ਸੀ। ਮਹਾਰਾਜ ਕਹਿਣ ਲੱਗੇ ਹਾਂ ਅਸੀਂ ਵਿਦਿਆ ਦੇ ਕਦਰਦਾਨ ਤਾਂ ਹਾਂ, ਪਰ ਇਸ ਵਿਦਵਤਾ ਨੂੰ ਪਾ ਕੇ ਹੰਕਾਰੀ ਨਹੀਂ ਹੋ ਜਾਣਾ ਚਾਹੀਦਾ। ਪੜਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ। ਇਹਨੇ ਆਪਣੀ ਭੁੱਲ ਦੀ ਖਿਮਾ ਮੰਗੀ, ਬੜਾ ਸ਼ਰਮਿੰਦਾ ਹੋਇਆ। ਤੰਨਾ ਸਿੰਘ ਕਹਿਣ ਲੱਗਾ ਸੱਚੇ ਪਾਤਸ਼ਾਹ ਇਜਾਜ਼ਤ ਦਿਓ, ਮੈਂ ਬਾਹਰੋਂ ਜਾ ਕੇ ਘਾਹ ਖੋਟ ਲਿਆਵਾਂ, ਤਵੇਲੇ ਚ ਘੋੜੇ ਭੁੱਖੇ ਖੜੇ ਨੇ। ਮਹਾਰਾਜ ਕਹਿਣ ਲੱਗੇ ਵੀ ਤੰਨਾ ਧਿਆਇਓ ਨਹੀਂ, ਹੁਣ ਤੂੰ ਵੀ ਆਪਣਾ ਇੱਕ ਸਵਈਆ ਉਚਾਰਨ ਕਰ, ਉਹਦੇ ਅਰਥ ਚੰਦਨ ਕਵੀ ਕਰੇਗਾ। ਸਾਰ ਸੰਗਤ ਫਿਰ ਤੰਨਾ ਸਿੰਘ ਨੇ ਆਪਣੀ ਰਚਨਾ ਰਚੀ। ਉਹ ਕਹਿਣ ਲੱਗਾ ਮੀਨ ਮਰੇ ਜਲ ਕੇ ਪਰਤੇ, ਕਬੂ ਨਾ ਮਰੇ ਪਰ ਪਾਵਕ ਪਾਏ। ਹਾਥੀ ਮਰੇ ਮਰ ਕੇ ਪਰਤੇ, ਕਬੂ ਨਾ ਮਰੇ ਤਾਂ ਤਾਪ ਕੇ ਆਏ। ਪੀਰ ਮਰੇ ਪੀਰ ਕੇ ਪਰਤੇ, ਕਬੂ ਨਾ ਮਰੇ ਪਰਦੇਸ ਵਧਾਏ। ਗੂੜ ਮੈਂ ਬਾਤ ਕਹੀ ਤਜਰਾਜ, ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਹੁਣ ਚੰਦਨ ਕਵੀ ਸੋਚਦਾ ਹੈ ਮੀਨ ਮਰੇ ਜਲ ਕੇ ਪਰਤੇ, ਮੱਛੀ ਪਾਣੀ ਚ ਮਰ ਜਾਂਦੀ ਹੈ, ਕਬੂ ਨਾ ਮਰੇ ਪਰ ਪਾਵਕ ਪਾਇਆ ਵਿੱਚ ਨਹੀਂ ਮਰਦੀ, ਇਹ ਗੱਲ ਕਿਵੇਂ ਹੋ ਸਕਦੀ ਹੈ। ਹਾਥੀ ਮਰੇ ਮਰ ਕੇ ਪਰਸੇ, ਸ਼ਰਾਬ ਪੀ ਕੇ ਹਾਥੀ ਦੀ ਮੌਤ ਹੋ ਜਾਂਦੀ ਹੈ, ਕਦੋਂ ਕਬੂ ਨਾ ਮਰੇ ਤਨ ਤਾਪ ਕੇ ਆਏ, ਬੁਖਾਰ ਨਾਲ ਕਦੇ ਨਹੀਂ ਮਰਦਾ। ਇਹ ਤਾਂ ਗੱਲਾਂ ਹੀ ਉਲਟ ਹਨ, ਮੱਛੀ ਪਾਣੀ ਤੋਂ ਬਗੈਰ ਰਹਿ ਨਹੀਂ ਸਕਦੀ, ਅੱਗ ਦੇ ਵਿੱਚ ਮਰ ਜਾਂਦੀ ਹੈ। ਹਾਥੀ ਜਦੋਂ ਮਰਦਾ ਹੈ ਮਰਦਾ ਹੀ ਬੁਖਾਰ ਚੜ ਕੇ ਆ, ਸ਼ਰਾਬ ਪੀ ਕੇ ਕਦੇ ਨਹੀਂ ਮਰਦਾ ਬਲਕਿ ਮਸਤ ਹੋ ਜਾਂਦਾ ਹੈ। ਤੀਹ ਮਰੇ ਪੀ ਕੇ ਪਰਤੇ, ਇਹ ਗੱਲ ਵੀ ਬੜੀ ਅਯੋਗ ਹੈ, ਕਬੂ ਨਾ ਮਰੇ ਪਰਦੇਸ ਦਾਏ, ਐਸਾ ਵੀ ਨਹੀਂ ਹੋ ਸਕਦਾ। ਦੁਬਾਰਾ ਫਿਰ ਮੁੜ ਤੋਂ ਵਿਚਾਰਨਾ ਸ਼ੁਰੂ ਕੀਤਾ। ਸਾਰ ਸੰਗਤ ਚੰਦਨ ਕਵੀ ਦਾ ਦਿਮਾਗ ਐਸਾ ਚਕਰਤ ਹੋਇਆ, ਕੁਝ ਪੱਲੇ ਨਾ ਪੈ ਸਕਿਆ। ਕਹਿਣ ਲੱਗਾ ਮਹਾਰਾਜ ਦਾ ਸਾਰੀਆਂ ਗੱਲਾਂ ਉਲਟ ਹਨ, ਪਾਣੀ ਤੋਂ ਬਗੈਰ ਮੱਛੀ ਨਹੀਂ ਰਹਿ ਸਕਦੀ, ਅੱਗ ਚ ਮਰੇਗੀ ਜ਼ਰੂਰ। ਸ਼ਰਾਬ ਤੋਂ ਬਗੈਰ ਹਾਥੀ ਨਹੀਂ ਰਹਿ ਸਕਦਾ, ਬੁਖਾਰ ਚੜ ਕੇ ਮਰੇਗਾ ਜ਼ਰੂਰ। ਇਹ ਗੱਲ ਕਿਵੇਂ ਹੋ ਸਕਦੀ ਹੈ। ਤੀਏ ਵਰੇ ਪੀ ਕੇ ਪਰਤੇ, ਕਬੂ ਨਾ ਵਰੇ ਪਰਦੇਸ ਵਧਾਏ। ਮਹਾਰਾਜ ਕਹਿਣ ਲੱਗੇ ਤੰਨਾ ਸਿਆ ਮੈਨੂੰ ਸਮਝਾ। ਤੰਨਾ ਸਿੰਘ ਕਹਿਣ ਲੱਗਾ ਚੰਦਨ ਜੀ ਵੀ ਤੇਰਾ ਜਿਹੜਾ ਸਵਈਆ ਸੀ ਉਹਦੇ ਤਰਫ ਜੇ ਥੋੜੇ ਗੁੰਝਲਦਾਰ ਸਨ, ਇਹ ਤਾਂ ਬਿਲਕੁਲ ਹੀ ਸਪਸ਼ਟ ਹੈ। ਮੀਨ ਮਰੇ ਜਲ ਕੇ ਪਰਤੇ, ਕਬੂ ਨਾ, ਮੱਛੀ ਪਾਣੀ ਚ ਕਦੇ ਨੀ ਮਰਦੀ, ਮਰਦੀ ਕਦੋਂ ਹੈ। ਮਰੇ ਪਰ ਪਾਵਕ ਪਾਏ, ਹਾਥੀ ਮਰੇ ਮਰ ਕੇ ਪਰਸੇ, ਕਬੂ ਨਾ, ਹਾਥੀ ਜਿਦਾ ਜਿਹੜੇ ਕਦੇ ਨੀ ਮਰਦਾ, ਕਦੋਂ ਮਰਦਾ ਹੈ। ਮਰੇ ਤਨ ਤਾਪ ਕੇ ਆਏ, ਜਦੋਂ ਨੂੰ ਬੁਖਾਰ ਚੜੇ ਫਿਰ ਮਰ ਜਾਂਦਾ ਹੈ। ਪੀਏ ਮਰੇ ਪੀ ਕੇ ਪਰਸੇ, ਕਬੂ ਨਾ, ਮਰੇ ਪਰਦੇਸ ਚਧਾਏ। ਗੂੜ ਮੈਂ ਬਾਤ ਕਹੀ ਦਜਰਾਜ,
चंद्र जी ने बड़ी गूढ़ गल कही थी, पर जितनी देर सतगुरों की बख्शिश नहीं, उन्हों की कृपा का सदका अंदर विचार नहीं आती, उतनी देर इस गल की सोझ ही नहीं पैंदी। गुरु ने बात कही दजराज विचार सके ना बिना अंचित लाए। तो सार संगत चंदन कवि का अहंकार टुट गया। श्री पौड़ा साहब की पुत्र धरती के उपर महाराज अपने घाई सिखा भी मान बख्शिया, वह भी वे वे हंकारिया के हंकार तोड़न लग गए। इसे श्री पौड़ा साहब की पुत्र धरती पर महाराज ने अपनी बहुत सारी बाणी की रचना की। तो सार संगत महाराज की शख्सियत वाल झाती मार के देखो, उन्होंने वर्गा कवि दुनिया से कोई नहीं होया, उन्होंने वर्गा कविया का कदरदान कोई नहीं होया, उन्होंने वर्गा दुनिया पर त्यागी कोई नहीं होया। जो अब त्याग कर लगते हैं तो अपना सारी आनंदपुरी राजधानी वर्गा शहर त्याग देंगे। जो महाराज के पास माया सोने दिया मोहर चांदी के रुपए हैं, सब कुछ का त्याग कर देंगे, अंदर सतलुज प्रवाह कर देंगे। तो त्याग की वैराग की मूर्त सन। तो जेकर महाराज कुर्बानियां कर लगे फिर भी हद ही मुका दी, अपना पिता कुर्बान कर दिता, माता कुर्बान कर दिती, चार साहबजादे कौम तो कुर्बान कर दिते, पंज भूआ दे पुत्र वार दिते, उन्होंने वर्गी कुर्बानी भी किसी ने नहीं की, उन्होंने वर्गा दाता भी कोई नहीं होया। इतिहास इस गल की साखी भरद है। अज भी गुरु गोबिंद सिंह जी महाराज के दो तीर श्री अकाल तख्त साहब पड़े हैं, इन्हों के अगे सवा तोला सोना लग्या है। सार संगत महाराज का चलाया तीर खाली नहीं थी जाता, तो या फिर पारे बुला रहा नहीं, जख्मी जरूर कर दिता। तो महाराज का तीर जख्मियों वास्ते मलम कट्टी मुर्दियों वास्ते कफन नाले लैके जाया करता। तो इतने दानी चीरे दाल जवाहरातों के सोने चांदी के दानी बथेरे मिल जाएंगे, पर सार संगत पुत्रां दा दानी गुरु कमली तरपार साहब बगैर होर कोई नहीं मिलना। उन्होंने वर्गा कवि कोई नहीं, उन्होंने वर्गा दानी कोई नहीं, उन्होंने वर्गा तेजस्वी कोई नहीं, उन्होंने वर्गा नितनेमी कोई नहीं। आप दया सरसा के किनारे जो कि दुश्मन की लखां की गिनती सैना बदल की तरह चढ़ के आ रही है, अगे सरसा च हंड आया है, पिछे मुड़ का सवाल ही पैदा नहीं होंगे, अगे वध्या नहीं जा सकता। सरसा का प्रभाव बड़ा तेज है। अमृत वेले महाराज भाई दया सिंह जी कह लगे, गुरसिखो जो उस समय है जो श्री आनंदपुर साहब अभी रोज अपने नितनेम के मुताबिक श्री आसरी वार का कीर्तन सुनिया करते थे, दरिया विछालो सानू श्री आसरी वार का कीर्तन सुनाओ, साडी रूह की खुराक है, हर कीर्तन का आहारो हर देहो नानक गीत। मित्र जनो गुरमुख प्यारियो सानू श्री आसरी वार का कीर्तन सुना के साडी रूह की खुराक बख्शो, क्योंकि वो साडा आहार है। साचा नाम मेरा आधारो, साच नाम आधार मेरा जन भुखा सब गवाइया, साडा आहार है गुरबाणी, मैं गुरबाणी आधार है गुरबाणी लाभ रहो। तो सार संगत वढ़ दिया गोलियां चल दिया तलवारा दे के महाराज ने अपना नितनेम नहीं खुंजाया। उन्होंने वर्गा नितनेम ही कोई नहीं, उन्होंने वर्गा तपस्वी कोई नहीं। आप जुगां जुगांतरा तो तपस्या करते आ रहे सन। बचपन के श्री पटना साहब ही कई बार अडोल शांत चित समारित होकर बैठ जाते, बड़ा लम्मा लम्मा शरीर लम्मा लम्मा समा अपना अंग तक नहीं सन लाते, संगत बड़िया हैरान कि समाधि लाई बैठे जिस तरह कोई हजारा वर्षा तपस्या करता ऋषि मुनि बैठा होगा।

ਸੰਗਤ ਸਮੁੰਦਰ ਦੇ ਵਿੱਚੋਂ ਕੋਈ ਛੋਟਾ ਜਿਹਾ ਪੰਛੀ ਆਪਣੀ ਚੁੰਝ ਭਰ ਕੇ ਲੈ ਜਾਵੇ, ਸਮੁੰਦਰ ਦਾ ਅੰਤ ਪਾਰਾਵਾਰ ਨਹੀਂ ਪਾ ਸਕਦਾ। ਗੁਰੂ ਕਲਗੀ ਦਰਬਾਰ ਸਾਹਿਬ ਜਾਈਏ, ਬਸ ਮਨ ਨੂੰ ਆਪਣੇ ਪਾਸੋਂ ਉਤਨਾ ਕੁ ਜਾਤੀ ਹੋਵੇਗਾ ਜਿਤਨਾ ਕੁ ਇੱਕ ਛੋਟਾ ਜਿਹਾ ਪੰਛੀ ਸਮੁੰਦਰ ਦੇ ਵਿੱਚੋਂ ਆਪਣੀ ਚੁੰਝ ਭਰ ਕੇ ਪਾਣੀ ਲਿਜਾ ਸਕਦਾ ਹੈ। ਉਹਨਾਂ ਦਾ ਜਸ, ਉਹਨਾਂ ਦੀ ਮਹਿਮਾ ਇਹ ਸੱਟ ਚਮੜੀ ਦੀ ਜੀਭ ਦੇ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ, ਪਰ ਫਿਰ ਵੀ ਫਰਜ਼ ਬਣਦਾ ਹੈ ਆਪਣੇ ਗੁਰੂ ਪਿਆਰਿਆਂ ਦੇ ਇਤਿਹਾਸ ਨੂੰ ਵਾਚਣਾ ਆਪਣੀ ਆਪਣੀ ਬੁੱਧ ਦੇ ਮੁਤਾਬਕ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਪਿੰਨ ਪਿੰਨ ਤੋਂ ਜੇਤੀ। ਆਪਣੀ ਤਚਬੁੱਧੀ ਦੇ ਮੁਤਾਬਕ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸ, ਉਹਨਾਂ ਦੀ ਸ਼ਖਸੀਅਤ ਦੀ ਬਾਬਤ ਵਿਚਾਰਾਂ ਕੀਤੀਆਂ ਹਨ। ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸਾਰੀ ਸੰਗਤ ਪਹਿਲਾਂ ਗੁਰੂ ਸਤੋਤਰ ਵਿੱਚ ਬੋਲੋ, ਫਿਰ ਸਭਨਾਂ ਨੇ ਅਰਦਾਸ ਵਿੱਚ ਸਾਵਧਾਨ ਆਉਣਾ, ਫਿਰ ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਕੇ ਪੂਰੀ ਸਮਾਪਤੀ ਹੋਣ ਤੋਂ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ। ਸੋ ਅੱਜ ਦਾ ਚੌਥਾ ਦੀਵਾਨ ਗੁਰੂ

0: ਮਹਾਰਾਜ ਦੇ ਹੁਕਮਨਾਮੇ ਅਨੁਸਾਰ ਸਮਾਪਤ ਹੋ ਜਾਣਾ ਹੈ। ਤੁਹਾਡਾ ਅਖੀਰ ਦਾ ਕੱਲ ਦਾ ਇਸ ਪੰਡਾਲ ਦਾ ਦੀਵਾਨ ਬਕਾਇਆ ਹੈ। ਸੋ ਗੁਰੂ ਕਲਗੀ ਤਰਪਾਤਸ਼ਾਹ ਦੀਆਂ ਪਾਪਾਂ ਨੂੰ ਬਖਸ਼ਿਆ, ਉਹਨਾਂ ਦੀਆਂ ਸਹੀ ਮਾਇਨੇ ਚ ਖੁਸ਼ੀਆਂ ਤਦ ਪ੍ਰਾਪਤ ਹੋਣਗੀਆਂ ਜੇਕਰ ਆਪਾਂ ਉਹਨਾਂ ਦਾ ਵਚਨ ਮੰਨ ਕੇ ਪੰਜਾਂ ਪਿਆਰਿਆਂ ਦੇ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਚਾ ਕੇ ਸਿੰਘ ਸਜੀਏ। ਤੋ ਜਿਹੜੇ ਅਜੇ ਤੱਕ ਅੰਮ੍ਰਿਤ ਦੀ ਇਸ ਦਾਤ ਤੋਂ ਵਾਂਝੇ ਹਨ, ਜਿਹੜੇ ਅਜੇ ਤੱਕ ਨਬੁਰਿਆਂ ਵਿੱਚ ਸ਼ਾਮਿਲ ਹਨ, ਬੁਰਿਆਂ ਚ ਸ਼ਾਮਿਲ ਹਨ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾ ਬੁਰਾ, ਜਿਹਨਾਂ ਨੂੰ ਅਜੇ ਤੱਕ ਇਹ ਮੁੱਲੀ ਦਾਤ ਪ੍ਰਾਪਤ ਨਹੀਂ ਹੋਈ, ਜਿਹੜੇ ਅਜੇ ਤੱਕ ਬੜੀਆਂ ਨਿਸ਼ਚਿਤ ਜੁਨੀਆਂ ਵਿੱਚ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ ਨਿਗੁਰੇ ਰਹਿ ਕੇ, ਕਿਉਂਕਿ ਸਤਿਗੁਰਾਂ ਨੇ ਕਿਹਾ ਹੈ ਗੁਰਮੰਤਰੀ ਹਿੰਮਤ ਜੋ ਪ੍ਰਾਣੀ ਗ੍ਰੰਥ ਜਨਮ ਪ੍ਰਸ਼ਨ ਹੈ, ਕੂਕਰ ਹੈ ਸੂਕਰ ਹੈ ਗਰਦ ਲੈ ਕਾਕਹਿ ਸਰਪ ਲੈ ਤੁਲਖ ਲੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਗੁਰਮੰਤਰ ਪ੍ਰਾਪਤ ਨਹੀਂ ਕੀਤਾ, ਗੁਰਦੀਖਿਆ ਨਹੀਂ ਲਈ, ਤਰਕਾਰ ਹੈ ਉਹਨਾਂ ਦੇ ਜਨਮ ਨੂੰ, ਐਸਾ ਮਤ ਉਤਰੂ ਸਾਡੀ ਕਲਿਆਣ ਹੋ ਜਾਏਗੀ। ਤੋ ਕਲਿਆਣ ਤੱਕ ਪਾਸ ਚੜੀ ਅੱਗੇ ਤਾਂ ਬੜੀਆਂ ਨਿਸ਼ਚਿਤ ਜੁਨੀਆਂ ਜਾਣਾ ਪਏਗਾ। ਸੋ ਕਿਹਨਾਂ ਜੁਨੀਆਂ ਦੇ ਵਿੱਚ ਕਾਵਾਂ ਕੁੱਤਿਆਂ ਗਧੀਆਂ, ਕੁੱਕਰ ਹੈ ਸੂਕਰ ਹੈ ਸੂਰਾਂ ਦੀ ਜੂਨ ਵਿੱਚ, ਗਰਦ ਲੈ ਗਧਿਆਂ ਦੀ, ਸਰਪ ਲੈ ਸੱਪਾਂ ਦੀ, ਤੁਲਖ ਲੈ ਇਹੋ ਜਿਹੇ ਨਗੁਰੇ ਬੇ ਪੀਰੇ ਬੇ ਮੁਰਸ਼ਦੇ, ਭਾਵੇਂ ਆਪਣੇ ਆਪ ਨੂੰ ਅਕਲਮੰਦ ਮੰਨਦੇ ਹੋਣ ਪਰ ਸਤਿਗੁਰਾਂ ਦੀ ਨਜ਼ਰ ਦੇ ਵਿੱਚ ਤੁਲਖ ਲੈ ਮੂਰਖਾਂ ਦੇ ਸਮਾਨ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਤੁਖਾਰੀ ਮਹੱਲਾ ਪਹਿਲਾ ਪਹਿਰੈ ਨੈਣ ਸਲੋ ਲੜੀਏ ਰਹਿਣ ਅੰਧਿਆਰੀ ਰਾਮ ਵੱਖਰ ਰਾਖ ਮੁਈਏ ਆਵੈ ਵਾਰੀ ਰਾਮ ਵਾਰੀ ਆਵੈ ਕਵਣ ਜਗਾਵੈ ਸੂਤੀ ਜਮਰਸ ਚੂਸੇ ਰਹਿਣ ਅੰਧੇਰੀ ਕਿਆ ਪਤ ਤੇਰੀ ਚੋਰ ਪੜੈ ਘਰ ਮੂਸੇ ਰਾਖਣ ਹਾਰਾ ਅਗਮ ਅਪਾਰਾ ਸੁਣ ਬੇਨੰਤੀ ਮੇਰੀ ਆ ਨਾਨਕ ਮੂਰਖ।

ਥਲ ਤ੍ਰੇ ਭਵਨ ਘਟ ਘਟ ਥਾਪਿਆ ਸੋ ਪ੍ਰਭ ਗੁਰਮੁਖ ਜਾਣਿਆ ਕਰਨ ਕਾਰਨ ਸਮਰੱਥ ਅਪਾਰਾ ਤ੍ਰੇ ਵਿਦ ਮੇਟ ਸਮਾਈ ਨਾਨਕ ਅਵਗੁਣ ਗੁਣਹਿ

ਔ ਮੈਂ ਗੁਰ ਖੋਈ ਪ੍ਰਗਟ ਹੋਈ ਚੂਕੇ ਸੋਗ ਸੰਤਾਪੈ ਜੋਤੀ ਅੰਦਰ ਜੋਤ ਸਮਾਣੀ ਆਪ ਪਛਾਤਾ ਆਪੈ ਪੇਯੜੈ ਘਰ ਸ਼ਬਦ ਪਤੀਣੀ ਸਹੁਰੜੈ ਤਿਰ ਪਾਣੀ ਨਾਨਕ ਸਤਿਗੁਰ ਮੇਲ ਮਲਾਈ ਚੂਕੀ ਕਾਣ ਲੋਕਾਣੀ ਤੁਖਾਰੀ ਮਹੱਲਾ ਪਹਿਲਾ ਭੁਲਾਵੜੈ ਭੁੱਲੀ ਭੁੱਲ ਭੁੱਲ ਪੱਛੋ ਤਾਣੀ ਫਿਰ ਛੋਡਿਆੜੀ ਸੁੱਤੀ ਫਿਰ ਕੀ ਸਾਰ ਨਾ ਜਾਣੀ ਫਿਰ ਛੋਡੀ ਸੁੱਤੀ ਅਵਗੁਣ ਮੁੱਤੀ ਤਿਸ ਧਨ ਵਿਦਣ ਰਾਤੀ ਕਾਮ ਕ੍ਰੋਧ ਅਹੰਕਾਰ ਵਿਗੁੱਤੀ ਹਉ ਮੈਂ ਲੱਗੀ ਤਾਤੇ ਉੱਡਰ ਹੰਸ ਚੱਲਿਆ ਫੁਰਮਾਇਆ ਭਸਮੈ ਭਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਭੁੱਲ ਭੁੱਲ ਪੱਛੋ ਤਾਣੀ ਸੁਣ ਨਾਹ ਪਿਆਰੀ ਇੱਕ ਬੇਨੰਤੀ ਮੇਰੀ ਤੂੰ ਨਿਜ ਘਰ ਵਸਿਆੜਾ ਹਉ ਰੁਲ ਭਸਮੈ ਢੇਰੀ ਬਿਨ ਆਪਣੇ ਨਾ ਹੈ ਕੋਈ ਨਾ ਚਾਹੈ ਕਿਆ ਕਹੀਐ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸ਼ਬਦੀ ਰਸ ਪੀਜੈ ਵਿਣ ਨਾਵੈ ਕੋ ਸੰਗ ਨਾ ਸਾਥੀ ਆਵੈ ਜਾਏ ਕਨੇਰੀ ਨਾਨਕ ਲਾਹਾ ਲੈ ਘਰ ਜਾਈਐ ਸਾਚੀ ਸੱਚ ਮਤ ਤੇਰੀ ਸਾਜਨ ਦੇਸ ਵਿਦੇਸੀ ਅੜੇ ਸਨਿਹੜੇ ਦੇਂਦੀ ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਂਦੀ ਗੁਣ ਸਾਰੇਂਦੀ ਕਿਉਂ ਪ੍ਰਭ ਮਿਲਾ ਪਿਆਰੀ ਮਾਰਗ ਪੰਥ ਨਾ ਜਾਣੋ ਵਿਖੜਾ ਕਿਉਂ ਪਾਈਐ ਪਿਰ ਪਾਰੇ ਸਤਿਗੁਰ ਸ਼ਬਦੀ ਮਿਲੈ ਵਿਛੁੰਨੀ ਤਨ ਮਨ ਆਗੈ ਰਾਖੈ ਨਾਨਕ ਅੰਮ੍ਰਿਤ ਬਿਰਖ ਮਹਾਰਾ

ਪਾਲੇ ਗੁਰ ਅਲੱਖ ਲਖਾਇਆ ਹਵਰ ਨਾ ਦੂਜਾ ਭਾਲੇ ਗੁਰ ਅਲੱਖ ਲਖਾਇਆ ਜਾਂ ਤਿਸ ਪਾਇਆ ਜਾਂ ਪ੍ਰਭ ਕਿਰਪਾ ਧਾਰੀ ਜਗ ਜੀਵਨ ਦਾਤਾ ਪੁਰਖ ਵਧਾਤਾ ਸਹਿਜ ਮਿਲੇ ਬਨਵਾਰੀ ਨਦਰ ਕਰਹਿ ਤੂੰ ਤਾਰਹਿ ਤਰੀਐ ਸੱਚ ਦੇਵ ਹੋ ਦੀਨ ਦਿਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪ੍ਰਤਪਾਲਾ ਭਰਪੁਰ ਧਾਰ ਰਹੇ ਅਤ ਪਿਆਰੇ ਸ਼ਬਦੇ ਰਵ ਰਹਿਆ ਗੁਰ ਰੂਪ ਮਰਾਰੇ ਗੁਰ ਰੂਪ ਮਰਾਰੇ ਤ੍ਰੇ ਭਵਨ ਧਾਰੇ ਤਾਕਾ ਅੰਤ ਨਾ ਪਾਇਆ ਰੰਗੀ ਜਿਨਸੀ ਜੰਤ ਅਪਾਏ ਨਿਤ ਦੇਵੈ ਚੜੈ ਸੁਆਇਆ ਅਪਰੰਪਰ ਆਪੇ ਥਾਪ ਉਥਾਪੇ ਜਿਸ ਭਾਵੈ ਸੋ ਹੋਵੈ ਨਾਨਕ ਹੀਰਾ ਹੀਰੈ ਬੇਦਿਆ ਗੁਣ ਕੈ ਹਾਰ ਪਰੋਵੈ ਗੁਣ ਗੁਣੈ ਸਮਾਣੇ ਮਸਤਕ ਨਾਮ ਨਿਸ਼ਾਨੋ ਸੱਚ ਸਾਚ ਸਮਾਇਆ ਚੂਕਾ ਆਵਣ ਜਾਣੋ ਸੱਚ ਸਾਚ ਪਛਾਤਾ ਸਾਚੈ ਰਾਤਾ ਸਾਚ ਮਿਲੈ ਮਨ ਭਾਵੈ

ਜਾਂ ਮਿਲਿਆ ਅੱਤ ਪਿਆਰੀ ਜਾਂ ਮਿਲਿਆ ਅੱਤ ਕਰਿਆ ਹੋਇ ਲਹਿ ਅੱਤ ਕਰਿਆ ਹੋਇ ਲਹਿ ਸਮਾਨ ਲਹਿ ਪਾਣੀ ਹੈ ਗੁਰਮੁਖ ਗਿਆਨੋ ਦੇਵੈ ਸੱਚ ਦਾਨੋ ਸੋ ਪਰਵਾਨੋ ਸਦ ਦਾਤਾ ਵੱਡ ਦਾਣਾ ਅਮਰ ਅਜੋਨੀ ਅਸਥਿਰ ਜਾਪੈ ਸਾਚਾ ਮਹਿਲ ਚਿਰਾਣਾ ਦੋਤ ਉਚਾਪਤ ਲੇਖ ਨਾ ਲਿਖੀਐ ਪ੍ਰਗਟੀ ਜੋਤ ਮਰਾਰੀ ਨਾਨਕ ਸਾਚਾ ਸਾਚੈ ਰਾਚਾ ਗੁਰਮੁਖ ਤਰੀਐ ਤਾਰੀ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਅਚੇਤ ਅਣਿਆ ਰਾਮ ਏ ਮਨ ਮੇਰਿਆ ਛੱਡ ਅਵਗਣ ਗੁਣੀ ਸਮਾਣਿਆ ਰਾਮ ਬਹੁ ਸਾਧ ਲੁਭਾਣੀ ਕਿਰਤ ਕਮਾਣੀ ਵਿਛੜਿਆ ਨਹੀਂ ਮੇਲਾ ਕਿਉਂ ਡੁੱਤਰ ਧਰੀਐ ਜਮ ਡਰ ਮਰੀਐ ਜਮ ਕਾ ਪੰਥ ਦੇਹਲਾ ਮਨ ਰਾਮ ਨਹੀਂ ਜਾਤਾ ਸਾਂਝ ਪ੍ਰਭਾਤਾ ਅਵ ਕਟ ਰੁੱਦਾ ਕਿਆ ਕਰੀ ਬੰਧਨ ਬਾਂਧਿਆ ਇਨ ਵਿਦ ਛੂਟੈ ਗੁਰਮੁਖ ਸੇਵੈ ਨਾ

ਕਿਹਾ ਤਾਂ ਸੁਤ ਸੀ ਜਾਂ ਭਰਮ ਚੁਕਾਏ ਸੀ ਰਾਮ। ਧਨ ਸੰਚ ਹਰ ਹਰ ਨਾਮ ਵੱਖਰ, ਗੁਰ ਸ਼ਬਦ ਭਾਉ ਪਛਾਣ ਹੈ। ਮੈਲ ਪਰ ਹਰ ਸ਼ਬਦ ਨਿਰਮਲ, ਮਹਿਲ ਘਰ ਸੱਚ ਜਾਣ ਹੈ। ਪਤ ਨਾਮ ਪਾਵਹਿ ਘਰ ਸਦਾਵਹਿ, ਝੋਲ ਅੰਮ੍ਰਿਤ ਪੀ ਰਸੋ। ਹਰ ਨਾਮ ਧਿਆਈਐ ਸ਼ਬਦ ਰਸ ਪਾਈਐ, ਵਡਭਾਗ ਜਪ

0: सरनी आयो नाथ निदान, नाम प्रीत लागी मन पीतर, मांगन को हर दान रहाओ, सुखदाई पूर्ण परमेश्वर, कर कृपा राखो मान, देहो प्रीत साधु संग स्वामी, हर गुण रसन बखान, गोपाल दयाल गोविंद दामोदर, निर्मल कथा ज्ञान, नानक को हर कै रंग रंग हो, चरण कमल संग ध्यान, केदारा महला पंजवां, हर के दर्शन को मन चाओ, कर कृपा सत संग मलाव हो, तुम देव हो अपनो नाओ रहाओ, करो सेवा सत पुरख प्यारे, जत सुनिए तत मन रहसाओ, वारी फेरी सदा कमाई, कवन अनूप तेरो ठाओ, सर्ब प्रित पाल है सगल समाल है, सगलिया तेरी छाओ, नानक के प्रभ पुरख बधाते, कट कट तुझ दिखाओ।
1: किरबो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम्स लेक तो प्रसारित कीता जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे।
2: साडे स्टूडियो दे टेलीफोन नंबर तो आप जी नु पता ही है, जे नहीं तो वह भी लिख लो जी। एरिया कोड 250-392-3074 अति फैक्स नंबर एरिया कोड 250-392-3075।
3: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
5: ਤੇ ਮਾ ਤਤ ਖੂਨ ਬਲੱਡ ਜਿਹਦੇ ਆਸਰੇ ਸਰਕੂਲੇਸ਼ਨ ਨਾਲ ਸਾਡਾ ਜੀਵਨ ਚੱਲ ਰਿਹਾ ਹੈ। ਹਵਾ ਇਹਨੂੰ ਚਲਾ ਰਹੀ ਹੈ, ਜਨਰੇਟ ਕਰ ਰਹੀ ਹੈ ਖੂਨ ਨੂੰ। ਉਹ ਚਾਹੇ ਹਵਾ ਨਾਲ ਚਲਾ ਲਓ, ਚਾਹੇ ਕੋਲੇ ਨਾਲ ਚਲਾ ਲਓ, ਜਨਰੇਟਰ ਨੂੰ ਥਰਮੋ ਲਾ ਲਓ, ਚਾਹੇ ਪਾਣੀ ਨਾਲ ਚਲਾ ਲਓ, ਮੱਛੀ ਦਾ ਪਾਣੀ ਨਾਲ ਜਨਰੇਟ ਹੋ ਰਿਹਾ, ਸਾਡਾ ਹਵਾ ਨਾਲ ਹੋ ਰਿਹਾ। ਤੇ ਗੁਰਸਿੱਖ ਪਿਆਰਿਓ, ਪਰ ਚੱਲ ਰਿਹਾ ਖੂਨ, ਸਰਕੂਲੇਸ਼ਨ ਆਫ ਬਲੱਡ ਉਹਦੇ ਆਸਰੇ। ਹੁਣ ਜਿਹੜਾ ਖੂਨ ਹੈ ਨਾ ਪ੍ਰੇਮੀ, ਉਹ ਸਮਝ ਲਓ ਇੱਕ ਮਿੰਟ ਵਿੱਚ ਕੀ ਆ ਖੇਲ ਬੜ ਮੇਲ ਤਮਾਸ਼ਾ। ਆ ਜਿਹੜੀ ਕਣਕ ਦੀ ਰੋਟੀ ਤੁਸੀਂ ਖਾਂਦੇ ਹੋ, ਸਾਰੇ ਸਾਇੰਸਦਾਨ ਕਹਿੰਦੇ ਕਣਕ ਵਿੱਚ ਖੂਨ ਹੈ, ਇਹਦਾ ਖੂਨ ਬਣਦਾ ਨਾ ਅੰਦਰ, ਤੁਹਾਨੂੰ ਵੀ ਪਤਾ, ਸੇਬਾਂ ਦਾ ਖੂਨ ਬਣਦਾ। ਤੇ ਗੁਰਮੁਖ ਪਿਆਰਿਓ, ਦੁੱਧ ਵਿੱਚ ਖੂਨ ਹੈ, ਅੰਗੂਰਾਂ ਵਿੱਚ ਖੂਨ ਹੈ, ਇਹਨਾਂ ਚੀਜ਼ਾਂ ਵਿੱਚ ਖੂਨ ਹੈ ਨਾ, ਤਾਂ ਹੀ ਖਾਂਦੇ ਆਪਾਂ ਰੋਟੀ, ਤਾਂ ਹੀ ਖਾਂਦੇ ਅੰਦਰ ਖੂਨ ਬਣੇ। ਸਭ ਨੂੰ ਤੁਹਾਨੂੰ ਪਤਾ ਜਿਹੜੀ ਅਸੀਂ ਖੁਰਾਕ ਖਾਂਦੇ ਹਾਂ ਉਹਦਾ ਅੰਦਰ ਖੂਨ ਬਣਦਾ, ਕਣਕ ਚੋਂ, ਮੱਕੀ ਚੋਂ, ਜੌਆਂ ਚੋਂ ਖੂਨ ਬਣਦਾ। ਪਰ ਜਦ ਤੁਹਾਨੂੰ ਇਹ ਪਤਾ ਹੈ ਕਿ ਕਣਕ ਦਾ ਅੰਦਰ ਜਾ ਕੇ ਖੂਨ ਬਣਦਾ, ਦੁੱਧ ਦਾ ਅੰਦਰ ਜਾ ਕੇ ਖੂਨ ਬਣਦਾ, ਕਹੋ ਇੰਗਲੈਂਡ ਵਾਲੇ ਸਾਇੰਸਦਾਨਾਂ ਨੂੰ ਇੱਕ ਫੈਕਟਰੀ ਲਾ ਲੈਣ ਕਣਕ ਚੋਂ ਬਾਹਰ ਖੂਨ ਕੱਢ ਕੇ ਦਿਖਾਉਣ, ਦੁੱਧ ਵਿੱਚੋਂ ਬਾਹਰ ਖੂਨ ਬਣਾ ਕੇ ਦਿਖਾਉਣ, ਇਹਨੂੰ ਖੋਜੋ ਬਾਣੀ ਨੂੰ, ਫਿਰ ਪਤਾ ਲੱਗੂ ਉੱਪਰ ਉੱਪਰ ਫਿਰ ਕੇ ਨਹੀਂ। ਤੁਹਾਨੂੰ ਪਤਾ ਸੇਬਾਂ ਦਾ ਖੂਨ ਅੰਦਰ ਬਣ ਰਿਹਾ ਹੈ ਤੇ ਬਾਹਰ ਕਿਉਂ ਨਹੀਂ ਬਣਾਉਂਦੇ ਤੁਸੀਂ, ਕਿਉਂ ਲੋਕਾਂ ਦਾ ਖੂਨ ਕੱਢਦੇ ਹੋ? ਲਾਓ ਇੱਕ ਫੈਕਟਰੀ, ਸੇਬ ਬਥੇਰੇ ਮਿਲਦੇ ਨੇ, ਡਰੰਮ ਭਰ ਲਓ ਖੂਨ ਦੇ। ਨਹੀਂ ਪੈਦਾ ਕਰ ਸਕੂਗੀ ਖੂਨ ਗੌਰਮੈਂਟ, ਸਾਇੰਸ ਜਿੱਥੇ ਮਰਜ਼ੀ ਪੁੱਜ ਜਾਣ, ਇਹ ਉਹੀ ਪਲਾਂਟ ਪੈਦਾ ਕਰੂਗਾ ਖੂਨ ਜੋ ਵਾਹਿਗੁਰੂ ਨੇ ਅੰਦਰ ਲਾਇਆ, ਇਹਨੂੰ ਬਾਹਰ ਸਾਇੰਸਦਾਨ ਲਾ ਹੀ ਨਹੀਂ ਸਕਦੇ। ਕੋਈ ਛੇਵਾਂ ਕਰਿਓ, ਨਾਲੇ ਪਤਾ ਹੈ ਸਾਨੂੰ ਵੀ ਸੇਬ ਵਿੱਚ ਖੂਨ ਹੈ, ਕੱਢੋ ਬਾਹਰ ਖੂਨ ਹੈ, ਕਣਕ ਦੇ ਵਿੱਚ ਕੱਢੋ ਬਾਹਰ, ਨਹੀਂ ਲੱਗ ਸਕਦੀ ਫੈਕਟਰੀ, ਉਹੀ ਪਲਾਂਟ ਹੈ ਜੋ ਵਾਹਿਗੁਰੂ ਨੇ ਕੀਆ ਖੇਲ ਵੱਡ ਮੇਲ ਤਮਾਸ਼ਾ। ਇਹ ਤਮਾਸ਼ਾ, ਇਹ ਰਚਨਾ, ਇਹ ਕੌਤਕ ਇੱਕ ਵਾਹਿਗੁਰੂ ਦਾ ਹੀ ਹੈ। ਕਣਕ ਖਾਨਾ ਹੈ ਉਹਦਾ ਖੂਨ, ਸੇਬ ਖਾਨਾ ਹੈ ਉਹਦਾ ਖੂਨ, ਦੁੱਧ ਪੀਣਾ ਹੈ ਉਹਦਾ ਖੂਨ, ਅੰਦਰ ਬਣ ਰਿਹਾ, ਪਰ ਬਾਹਰ ਕੋਈ ਸਾਇੰਸਦਾਨ ਨਹੀਂ ਬਣਾ ਸਕੇਗਾ। ਇਹ ਵਾਹਿਗੁਰੂ ਦਾ ਮੇਲ ਪੰਜਾਂ ਤੱਤਾਂ ਨੂੰ ਬਹੁਤ ਵੱਡਾ ਤਮਾਸ਼ਾ ਹੈ।
6: ਵਾਹਿਗੁਰੂ ਤੇਰੀ ਸਭ ਰਚਨਾ,
5: ਫੇਰ ਬਣਾ ਕੇ ਇਹ ਖੇਡ ਕਿਸੇ ਹੋਰ ਨੂੰ ਨਹੀਂ ਸੌਂਪੀ, ਕੋਈ ਵਸ ਨੀ ਸਾਡੇ, ਇਹ ਖੇਡ ਆਪ ਖੇਡ ਲਈਏ। ਇਹ ਤਾਂ ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਹੋਣਾ ਉਹੀ ਹੈ ਜੋ ਵਾਹਿਗੁਰੂ ਨੂੰ, ਉਹੀ ਕਰ ਸਕੇਗਾ ਜੋ ਵਾਹਿਗੁਰੂ ਨੂੰ ਪਾਉਂਦਾ। ਤੂੰ ਜੋ ਮਰਜ਼ੀ ਚਿਤਵੀ ਜਾ, ਜੋ ਮਰਜ਼ੀ ਕਹੀ ਜਾ, ਨਹੀਂ ਇਹ ਉਸੇ ਦੀ ਰਚਨਾ, ਚਲਾ ਵੀ ਉਹੀ ਰਿਹਾ ਹੈ।
6: ਸੋ ਜਲ ਥਲ ਗਗਨ ਪਿਆਲ ਪੂਰ ਰਹਾ,
5: ਤੇ ਕਿੱਥੇ ਕਿੱਥੇ ਬੈਠਾ ਤੂੰ, ਜਲਾਂ ਵਿੱਚ ਥਲਾਂ ਵਿੱਚ ਗਗਨ ਪੈ ਆਲ। ਪੈ ਨਾਮ ਹੈ ਗੁਰਮੁਖ ਪਿਆਰਿਓ ਪਤਾਲ ਦਾ, ਤੇ ਆਲ ਨਾਮ ਹੈ ਧਰਤੀ ਦਾ। ਤੂੰ ਜਲਾਂ ਥਲਾਂ ਵਿੱਚ ਬਣਾ ਕੇ ਸਭ ਕੁਝ, ਉੱਥੇ ਛੋਟਾ ਨੀ ਥੋੜਾ ਨਹੀਂ, ਬੰਦੇ ਦੀ ਸ਼ਕਤੀ ਘੜਦੀ ਵੱਧਦੀ ਹੈ। ਇਹ ਆਪਣੇ ਘਰ ਵਿੱਚ ਬੰਦਾ ਹੈ, ਸ਼ਕਤੀ ਮਿਲ ਗਈ ਥਾਣੇਦਾਰ ਹੋ ਜੂ, ਸ਼ਕਤੀ ਵਧ ਗਈ। ਇਹ ਇੱਕ ਦਿਨ ਬੰਦਾ ਹੀ ਹੈ, ਇੱਕ ਦਿਨ ਐਮਐਲਏ ਬਣ ਗਿਆ, ਹੋਰ ਸ਼ਕਤੀ ਵਧ ਗਈ। ਇਹ ਬੰਦੇ ਦੀ ਘੜਦੀ ਵੱਧਦੀ ਹੈ, ਵਜ਼ੀਰ ਬਣ ਗਿਆ, ਜਿੱਦਣ ਫਿਰ ਵਜ਼ੀਰ ਨਾ ਰਿਹਾ ਫਿਰ ਉੱਥੀ ਦਾ ਉੱਥੀ। ਪਰ ਇੱਕ ਅਕਾਲ ਪੁਰਖ ਹੈ ਜਿਹੜਾ ਇੱਕ ਸਰੂਪ ਵਿੱਚ 24 ਘੰਟੇ ਵਿਆਪਕ ਹੈ। ਉਸੇ ਸਰੂਪ ਨੂੰ ਕਿਹਾ ਸਮਸਤ ਏਕ ਜੋਤ ਹੈ, ਜ਼ਮੀਂ ਜਮਾ ਕੇ ਵਿੱਚ ਮੈਂ ਸਮਸਤ ਏਕ ਜੋਤ ਹੈ, ਨਾ ਬਾਡ ਹੈ ਨਾ ਕਾਟ ਹੈ ਨਾ ਘਾਟ ਬਾਡ ਹੋਤ ਹੈ। ਤੂੰ ਜਲਾ ਥਲਾਂ ਵਿੱਚ ਪੂਰ ਰਿਹਾ, ਪੂਰਨ ਰੂਪ ਵਿੱਚ, ਊਣਾ ਨੀ ਕਿਤੇ ਵੀ, ਘੱਟ ਨੀ ਹੈ ਤੂੰ, ਇੱਕ ਸਾਰ ਸਾਰੇ ਵਿਆਪਕ ਹੈ।
6: ਅੰਮ੍ਰਿਤ ਤੇ ਮਿੱਠੇ ਜਾ ਕੇ ਵਚਨਾ,
5: ਫਿਰ ਉਸ ਅਕਾਲ ਪੁਰਖ ਦੀ ਬਾਣੀ, ਉਹਦਾ ਨਾਂ, ਉਹਦੇ ਵਚਨ ਅੰਮ੍ਰਿਤ ਨਾਲੋਂ ਵੀ ਮਿੱਠੇ, ਅੰਮ੍ਰਿਤ ਨਾਲੋਂ ਵੀ ਸਵਾਦ। ਉਹ ਕੌਣ ਨੇ ਮਿੱਠ ਬੋਲੜਾ ਜੀ? ਹਰ ਸੱਜਣ ਸਵਾਮੀ ਮੇਰਾ, ਤੇਰੇ ਸਾਰਿਆਂ ਵਾਸਤੇ ਤੂੰ ਕੌੜਾ ਕਿਸੇ ਨੂੰ ਬੋਲਦਾ ਹੀ ਨਹੀਂ, ਕੌੜਾ ਬੋਲ ਨਾ ਜਾਣਾ। ਪੂਰਨ ਭਗਵਾਨ ਹੈ, ਉਹ ਜੋ ਪੂਰਿਆ ਹੋਇਆ ਭਗਵਾਨ ਸਾਰੇ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਉਹਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ।
6: ਮਨ ਬ੍ਰਹਮਾਦਿਕ ਰੁਦਾਰਦਿਕ,
5: ਮਨ ਬ੍ਰਹਮਾਦਿਕ ਰੁਦਰਾਦਿਕ, ਇਹ ਸ੍ਰਿਸ਼ਟੀ ਉਹ ਨਹੀਂ, ਆਪਾਂ ਹੀ ਨਹੀਂ ਮੱਥੇ ਟੇਕਦੇ ਉਹਨੂੰ। ਬ੍ਰਹਮਾ ਵੀ ਮੰਨ ਰਿਹਾ ਵੀ ਤੇਰੀ ਉਹ ਸ਼ਕਤੀ ਹੈ। ਰੁਦਰ ਆਦਿਕ ਸ਼ਿਵਜੀ ਆਦਿਕ, 11 ਸ਼ਿਵਜੀ ਨੇ ਭਾਈ, 11 ਰੁਦਰ ਨੇ, ਉਹ ਸਾਰੇ 11 ਦੇ 11 ਸ਼ਿਵਜੀ ਉਹਨੂੰ ਮੰਨ ਰਹੇ ਹਨ, ਪੂਜ ਰਹੇ ਹਨ, ਮੱਥਾ ਟੇਕ ਰਹੇ ਹਨ।
6: ਕਾਲ ਕਾ ਕਾਲ ਨਰਿੰਜਨ ਜਚਨਾ,
5: ਉਹ ਮੰਨ ਰਹੇ ਨੇ ਹੇ ਵਾਹਿਗੁਰੂ ਤੂੰ ਕਾਲ ਦਾ ਵੀ ਕਾਲ ਹੈ। ਸ਼ਿਵਜੀ ਭਾਵੇਂ ਕਾਲ ਕਰਦਾ ਪਰ ਉਹਨੂੰ ਪਤਾ ਹੈ, ਉਹਨੇ ਮੰਨਿਆ ਹੋਇਆ ਕਿ ਮੇਰਾ ਕਾਲ ਵੀ ਵਾਹਿਗੁਰੂ ਦੇ ਹੱਥ ਹੈ। ਮੈਨੂੰ ਸ੍ਰਿਸ਼ਟੀ ਦਾ ਕਾਲ ਕਰਨ ਨੂੰ ਲਾਇਆ ਪਰ ਉਹ ਮੰਨ ਰਿਹਾ, ਮੈਨੂੰ ਬ੍ਰਹਮਾ ਨੂੰ ਸ੍ਰਿਸ਼ਟੀ ਸਾਜਣ ਨੂੰ ਲਾਤਾ ਪਰ ਉਹਨੇ ਮੰਨਿਆ ਹੋਇਆ ਕਿ ਸ੍ਰਿਸ਼ਟੀ ਦਾ ਕਾਲ ਮੇਰੇ ਹੱਥ ਨਹੀਂ ਹੈ, ਇਹ ਉਸ ਵਾਹਿਗੁਰੂ ਦੇ ਹੱਥ ਹੈ ਜਿਹਨੇ ਮੈਨੂੰ ਬਣਾਇਆ। ਕਾਲ ਕਾ ਕਾਲ, ਸ਼ਿਵਜੀ ਦਾ ਵੀ ਕਾਲ, ਉਸੇ ਨੂੰ ਮਹਾਰਾਜ ਦਸਮ ਪਾਤਸ਼ਾਹ ਨੇ ਹੇਮਕੁੰਟ ਕਿਹਾ ਮਹਾਕਾਲ, ਕਾਲ ਕਾ ਅਰਾਧੀ, ਕਾਲ ਕਾ ਕਾਲ ਕਰਨ ਵਾਲੀ ਮਹਾਂਸ਼ਕਤੀ, ਉਹਦਾ ਮੈਂ ਅਰਾਧਨ ਕੀਤਾ। ਉਸੇ ਦਾ ਅਰਾਧਨ ਬ੍ਰਹਮਾ ਜੀ ਕਰ ਰਹੇ ਨੇ, ਰੁਦਰ ਕਰ ਰਹੇ ਹੈ, ਸ਼ਿਵਜੀ ਕਰ ਰਹੇ ਨੇ, ਵਿਸ਼ਨੂੰ ਕਰ ਰਹੇ ਹੈ, ਕਾਲ ਕਾ ਕਾਲ ਨਿਰੰਜਨ, ਉਹ ਸਾਰਿਆਂ ਕਾਲਾਂ ਤੋਂ, ਸਾਰੀ ਕਾਲਖ ਤੋਂ ਰਹਿਤ ਹੈ, ਨਿਰਦੋਖ ਹੈ, ਨਿਰਵੈਰ ਹੈ। ਜਚ ਨਾ ਐਸਾ ਬਚਨ ਵਰਤੇ ਹੇ ਪ੍ਰਮਾਤਮਾ, ਇਹ ਬ੍ਰਹਮਾ ਵਿਸ਼ਨੂੰ ਮਹੇਸ਼ ਖੰਡ ਬ੍ਰਹਮੰਡ ਤੇਰੇ ਭਿਖਾਰੀ ਨੇ। ਜਚਨਾ ਕਹੀਏ ਜਾਚਕ ਮੰਗ ਤੇ, ਇਹ ਤੇਰੇ ਦਰ ਤੇ ਸਾਰਾ ਤਿੰਨਾਂ ਭੌਣਾ ਦੇ ਲੋਕ ਹੱਥ ਬੰਨ ਕੇ ਮੰਗਤੇ ਨੇ, ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤ। ਫਿਰ ਇੱਕ ਦਾਤਾਰ ਸਰਬ ਹੈ ਜਾਚਕ, ਇੱਕ ਦਾਤਾ ਦੱਦਾ ਦਾਤਾ ਏਕ ਹੈ। ਹੇ ਕਾਲ ਪੁਰਖ ਵਾਹਿਗੁਰੂ, ਬ੍ਰਹਮਾ ਕੋਟ ਬ੍ਰਹਮੇ, ਕੋੜੇ ਇੰਦਰ, ਕੋੜੇ ਸ਼ਿਵਜੀ, ਤੇਰੇ ਦਰ ਦੇ ਜਚਨਾ ਹਨ, ਜਾਚਕ ਹਨ, ਮੰਗਤੇ ਹਨ। ਦੂਜਾ ਜਚਨਾ ਦਾ ਅਰਥ ਤੋਲ, ਜਚ ਲੈਣਾ, ਜਾਂਚ ਲੈਣਾ, ਕਹਿ ਲੋ ਸਿੱਧੀ ਉਹ ਪੰਜਾਬੀ, ਤੋਲ ਲੈਣਾ, ਭਾਪ ਲੈਣਾ, ਕਿਸੇ ਨੂੰ ਜਾਣ ਲੈਣਾ, ਇਹਨਾਂ ਸਾਰਿਆਂ ਦੀ ਗੱਤ ਵਾਹਿਗੁਰੂ ਤੇਰੇ ਹੱਥ ਵਿੱਚ ਹੈ। ਇਹ ਤੈਨੂੰ ਨਹੀਂ ਜਾਣਦੇ, ਤੂੰ ਇਹਨਾਂ ਸਾਰਿਆਂ ਨੂੰ ਜਚਨਾ, ਤੂੰ ਸਾਰਿਆਂ ਨੂੰ ਜਾਣ ਰਿਹਾ, ਸਾਰਿਆਂ ਦੀ ਗੱਤ ਤੇਰੇ ਹੱਥ ਵਿੱਚ ਹੈ।
6: ਗੁਰਪ੍ਰਸਾਦ ਪਾਈਏ ਪਰਮਾਰਥ,
5: ਪਰ ਇਹ ਜਿਹੜਾ ਪਰਮ ਅਰਥ, ਇੰਨੀ ਉੱਚੀ ਬੁੱਧੀ ਹੈ ਕਿ ਸਾਰਾ ਤਮਾਸ਼ਾ ਵਾਹਿਗੁਰੂ ਦਾ, ਸਾਰਿਆਂ ਵਿੱਚੋਂ ਰਚਿਆ ਹੋਇਆ, ਬੜੇ ਬੜੇ ਦੇਵੀ ਦੇਵਤੇ, ਰਾਜੇ ਮਹਾਰਾਜੇ ਉਹਦੇ ਦਰ ਦੇ ਜਾਚਕ ਹਨ। ਇਹ ਜਿਹੜੀ ਮੱਤ ਹੈ ਨਾ ਗੁਰਮੁਖੋ, ਇਹ ਗੁਰੂ ਦੀ ਕਿਰਪਾ ਬਿਨਾਂ ਨਹੀਂ ਮਿਲਣੀ। ਗੁਰੂ ਬਖਸ਼ਿਸ਼ ਕਰੇ, ਇੱਥੇ ਤਾਂ ਪਤਾ ਨਹੀਂ ਕਿੰਨੇ ਮੇਰੇ ਵਰਗੇ ਕਥਾ ਬਾਜ ਕੇ ਤੁਰੇ ਫਿਰਦੇ ਨੇ, ਤੁਹਾਡੇ ਵਰਗੇ ਪਤਾ ਨਹੀਂ ਕਿੰਨੇ ਦਾਨੀ ਬਣੇ ਫਿਰਦੇ, ਉਹਨੇ ਮੈਂ ਦਾਨ ਕੀਤਾ, ਮੈਂ ਲੰਗਰ ਲਵਾਇਆ, ਮੈਂ ਫਲਾਣੇ ਦਾ ਕੰਮ ਸਵਾਰਿਆ। ਇੱਥੇ ਤਾਂ ਝਗੜਾ ਹੀ ਬਾਹਰਲੇ ਮੁਲਕਾਂ 'ਚ ਇਹੀ ਹੈ, ਬੜੇ ਮਿਲਦੇ ਨੇ ਸਾਨੂੰ, ਬਾਬਾ ਜੀ ਮੈਂ ਪੈਸੇ ਖਰਚੇ, ਮੈਂ ਸਪੌਂਸਰ ਭੇਜੀ, ਮੈਂ ਉਹਨਾਂ ਨੂੰ ਇੱਥੇ ਪੱਕਾ ਕਰਾਇਆ, ਉਹ ਹੁਣ ਮੇਰੇ ਨਾਲ ਬੋਲਦੇ ਹੀ ਨਹੀਂ ਵੀ ਹੁਣ ਕਿਤੇ ਮੂੰਗੀ ਲੈਣੀ ਹੈ, ਅੱਜ ਕੋਲ ਸਤਨਾਮ ਖਹਿੜਾ ਛੱਡ ਨਹੀਂ, ਫੇਰ ਵੀ ਖਹਿੜਾ ਨਹੀਂ ਵੀ ਜਿਹੜਾ ਕੰਮ ਸੀ ਤਾਂ ਕਰਾ ਤਾ, ਹੁਣ ਤਾਂ ਹਟ ਜਾ। ਨਹੀਂ ਨਹੀਂ, ਇਹੀ ਤਾਂ ਝਗੜਾ ਪਿਆ ਗੁਰਸਿੱਖ ਪਿਆ, ਪਰ ਉਹ ਵਾਹਿਗੁਰੂ ਐਸਾ ਹੈ, ਸਭ ਦੇ ਕੰਮ ਸਵਾਰਦਾ, ਸਭ ਨੂੰ ਰੋਜੀ ਦਿੰਦਾ, ਸਭ ਨੂੰ ਪ੍ਰਤਪਾਰ ਕਰ ਰਿਹਾ, ਸਰਬ ਸਮੇਂ ਸਭ ਕੋ ਪ੍ਰਤਪਾਰ ਹੈ, ਪਰ ਯਾਦ ਨਹੀਂ ਰੱਖਦਾ ਮੈਂ ਰੋਟੀ ਦਿੱਤੀ ਹੈ, ਮੈਂ ਸਵਾਸ ਦੇ ਰਿਹਾ, ਮੈਂ ਤੈਨੂੰ ਬਚਾਇਆ, ਤੇ ਤਾਂ ਸਾਡੀਆਂ ਗਿਣਤੀਆਂ ਨੇ ਗੁਰਸਿੱਖ ਪਿਆਰ। ਕਾਲ ਕਾ ਕਾਲ ਨਿਰੰਜਨ ਜਚਨ ਮਾਨੇ ਬਹਿਵਾਦਿਕ ਰੂ ਦਰਾਦਿਕ। ਫਿਰ ਪੜੋ ਜੀ ਅਗਲੀ ਤੁਕ।
6: ਗੁਰ ਪ੍ਰਸਾਦ ਪਾਈਏ ਪਰਮਾਤਮਾ,
5: ਇਹ ਜਿਹੜੀ ਬਖਸ਼ਿਸ਼ ਹੈ ਨਾ, ਇਹ ਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ, ਕਿ ਮੈਂ ਨਹੀਂ ਵਿੱਚ, ਉਹ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਨੂੰ ਇਹੀ ਕਿਰਪਾ ਹੋਈ ਰੱਬ ਦੀ, ਕਿ ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ, ਮੈਂ ਇੱਥੇ ਕੁਛ ਕਰਨ ਨਹੀਂ ਆਇਆ, ਮੈਂ ਕੁਛ ਕੀਤਾ ਨਹੀਂ, ਕਰ ਵਾਹਿਗੁਰੂ ਰਿਹਾ ਸੀ, ਮੈਂ ਤਾਂ ਦੇਖ ਰਿਹਾ ਸੀ। ਦ੍ਰਿਸ਼ਟਾ ਬਣੇ ਨੇ ਸਾਡੇ ਸਤਿਗੁਰ, ਕਰਤਾ ਨਹੀਂ ਬਣੇ, ਕਰਤਾ ਅਕਾਲ ਪੁਰਖ ਨੂੰ ਇੱਕ ਉਹ ਅਹੰਕਾਰ ਬਸ ਮੈਂ ਨਹੀਂ, ਉਹ ਕਰਤਾ ਪੁਰਖ ਹੈ, ਅਸੀਂ ਉਹਦੀ ਕਰੀ ਹੋਈ ਨੂੰ ਦੇਖਣ ਵਾਲੇ ਹਾਂ।
6: ਸਤ ਸੰਗਤ ਸੇਤੀ ਮਨ ਖਚਨਾ,
5: ਸਤ ਸੰਗਤ ਸੇਤੀ ਮਨ ਖਚਨਾ, ਖਚਨਾ ਦਾ ਅਰਥ ਹੈ ਜੜ ਜਾਣਾ, ਜਿਵੇਂ ਤੁਸੀਂ ਮੁੰਦੀ ਲਵਾਉਣੇ ਸਿਉਨੇ ਦੀ, ਉਹਦੇ ਵਿੱਚ ਹੀਰਾ ਜੜਿਆ ਵਾ ਹੁੰਦਾ, ਜਿਹਨਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਸੰਗਤ ਵਿੱਚ ਆਉਂਦੇ ਨੇ। ਹੁਣ ਇਹ ਸੰਗਤ ਗਹਿਣਾ ਰੂਪ ਹੈ, ਸਿਉਨਾ ਰੂਪ, ਤੇ ਸਾਡਾ ਮਨ ਹੈ ਜਿਹੜਾ, ਇਹ ਮੋਤੀ ਹੀਰਾ ਰੂਪ ਹੈ, ਇਹਨੂੰ ਪੜ੍ਹਨਾ ਗੁਰੂ ਗ੍ਰੰਥ ਸਾਹਿਬ ਵਿੱਚ। ਮਨ ਮੋਤੀ ਜੇ ਗਹਿਣਾ ਹੋਵੇ, ਮਨ ਮੋਤੀ ਗਹਿਣਾ ਹੋਵੇ ਸੰਗਤ, ਸਿਉਨਾ ਹੋਵੇ ਸੰਗਤ, ਬਸ ਉਹ ਦੇਖ ਲਓ ਸਿਉਨੇ ਵਿੱਚ ਪੱਥਰੇ ਜੜਿਆ ਹੋਇਆ ਕਿੰਨਾ ਸੁੰਦਰ ਲੱਗਦਾ, ਜਿਹੜੇ ਮੋਤੀ ਪੱਥਰੇ ਹੁੰਦੇ, ਪਰ ਜਦ ਉਹਨੂੰ ਸਿਉਨੇ ਵਿੱਚ ਜੜਦੀ ਹੈ ਨਾ, ਦੇਖੋ ਕਿੰਨੇ ਸੁੰਦਰ ਬਣ ਜਾਂਦੇ। ਇਸ ਤਰ੍ਹਾਂ ਮਨ ਮੋਤੀ ਨੂੰ ਸੰਗਤ ਰੂਪੀ ਗਹਿਣੇ ਵਿੱਚ ਜੜ ਲੈ, ਖਚਨਾ ਇਹਦਾ ਜੜਾਉ ਕਰ ਲੈ, ਸੰਗਤ ਵਿੱਚ ਆ ਕੇ ਟਕਾ ਦੇ ਇਹਨੂੰ, ਫਿੱਟ ਕਰ ਦੇ ਸੰਗਤ ਵਿੱਚ ਆਪਣੇ ਮਨ ਨੂੰ, ਦੇਖ ਫਿਰ ਕਿੰਨਾ ਸੁੰਦਰ ਹੋਵੇਗਾ, ਕਿੰਨਾ ਸੁਭਾਏ ਮਨ ਲੱਗੇਗਾ। ਮਨ ਮੋਤੀ ਜੇ ਗਹਿਣਾ ਹੋਵੇ, ਸਤ ਸੰਗਤ ਸੇਤੀ ਮਨ ਖਚਨਾ, ਸਤ ਸੰਗਤ ਦੇ ਵਿੱਚ ਰਚ ਮਿਚ ਜਾਣਾ ਮਨ ਨੇ, ਇਧਰ ਉਧਰ ਜਾਣਾ, ਜਿਹੜਾ ਹੀਰਾ ਜੜਦੀ ਏ ਉਹ ਕਿੱਥੇ ਜਾਊਗਾ, ਜਿੱਥੇ ਮੁੰਦੀ ਜਾਊ। ਧਿਆਨ ਦਿਓ ਜਰਾ ਸਿਆਣੇ ਬੈਠੇ, ਜੇ ਹੀਰੇ ਨੂੰ ਤੁਸੀਂ ਸਿਉਨੇ ਵਿੱਚ ਜੜ ਦੋ ਨਾ, ਮੁੰਦੀ ਵਿੱਚ, ਕੰਠੇ ਵਿੱਚ, ਕਿਸੇ ਵਿੱਚ ਵੀ, ਉਹ ਆਪ ਤਾਂ ਫਿਰ ਕਿਤੇ ਜਾ ਨਹੀਂ ਸਕਦਾ। ਜੇ ਮੁੰਦੀ ਉਂਗਲੀ ਵਿੱਚ ਪਾਈ ਹੈ, ਹੀਰਾ ਵੀ ਉਂਗਲੀ ਪਰ, ਜੇ ਮੁੰਦੀ ਜੇਬ ਵਿੱਚ ਪਾਈ ਹੈ, ਹੀਰਾ ਵੀ ਜੇਬ ਦੇ ਵਿੱਚ, ਜੇ ਮੁੰਦੀ ਘਰ ਵਿੱਚ ਸੇਬ ਵਿੱਚ ਰੱਖਤੀ, ਹੀਰਾ ਵੀ ਸੇਬ ਦੇ ਵਿੱਚ, ਜੇ ਅਸੀਂ ਮਨ ਨੂੰ ਸੰਗਤ ਰੂਪੀ ਮੁੰਦੀ ਵਿੱਚ ਸਿਉਨੇ ਵਿੱਚ ਜੜ ਦਈਏ, ਫਿਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਗਮ ਅਨੰਤ ਅਨਾਦਿ

ਸਾਹਿਬ ਜੀ ਦੇ ਮਹਿਮਾਨ ਦੇ ਵਡਿਆਈ ਦੇ ਸ਼ਬਦ ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਵਿਚਾਰ ਰਹੇ ਹਾਂ। ਆਓ ਜੋ ਭੱਟ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਵਾਹ ਕਰਦੇ ਹੋਏ ਤੇ ਪਰਮੇਸ਼ਰ ਇਹ ਸੰਸਾਰ ਤੂੰ ਹੀ ਇੱਕ ਬਹੁਤ ਵੱਡਾ ਪੰਜਾਂ ਤੱਤਾਂ ਦਾ

0: ਕਦੋਂ ਤੋਂ ਹੈ, ਕਦੋਂ ਪ੍ਰਗਟ ਹੋਏ, ਚਾਹੇ ਉਹਨੇ ਲੱਖਾਂ ਖੰਡ ਬ੍ਰਹਿਮੰਡ ਬਣਾਏ ਹਨ, ਇੱਥੇ ਜੋ ਕਰਤੇ ਨੇ ਗੁਰਸਿੱਖ ਪਿਆਰਿਓ, ਬੜੀਆਂ ਬੜੀਆਂ ਚੀਜ਼ਾਂ ਇਜਾਦ ਕੀਤੀਆਂ ਨੇ। ਸਟੀਫਨ ਸਨ ਨੇ, ਗੁਰਮੁਖ ਪਿਆਰਿਓ, ਮਾਰਕੋਨੀ ਆਦਿਕ ਨੇ, ਟੈਲੀਫੋਨ, ਰੇਲ ਦੇ ਇੰਜਣ ਜਾਂ ਹੋਰ ਬੜੀਆਂ ਚੀਜ਼ਾਂ, ਉਹਨਾਂ ਦੇ ਆਦਿ ਨੂੰ ਸਾਰੇ ਜਾਣਦੇ, ਕਿੱਥੇ ਜੰਮਿਆ ਸੀ, ਕੀ ਉਹਦੀ ਬਰਥ ਡੇਟ ਹੈ, ਕਿੰਨੀ ਉਮਰ ਦਾ ਸੀ, ਕਿੱਥੇ ਉਹ ਖਤਮ ਹੋਇਆ। ਪਰ ਵਾਹਿਗੁਰੂ ਨੇ ਇੰਨੇ ਖੰਡ ਬ੍ਰਹਿਮੰਡ ਰਚਨਾ ਅਨੰਤ ਰਚੀ ਹੈ, ਉਹਦਾ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਥੇ ਬੈਠਾ ਰਚ ਰਿਹਾ, ਕਿਵੇਂ ਰਚ ਰਿਹਾ। ਮਹਾਰਾਜ ਦਸਮ ਪਾਤਸ਼ਾਹ ਵੀ ਬਚਨ ਕਰਦੇ ਨੇ, ਭਾਈ ਆਪਣੀ ਆਪਣੀ ਬੁੱਧ ਨਾਲ ਤਾਂ ਸਾਰੇ ਉਚਰਦੇ ਹਨ, ਪਰ ਤੁਮਰਾ ਲੱਖਾਂ ਨਾ ਜਾਏ ਪਸਾਰਾ, ਕਿਹਬਦ ਸਜਾ ਪ੍ਰਥਮ ਸੰਸਾਰ। ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਕਿੱਥੇ ਬੈਠ ਕੇ, ਉਹ ਅਨਾਦੀ ਹੈ ਆਦਿ ਜਿਸ ਕੋਈ ਨਾ ਜਾਣੇ। ਬੜੀ ਕੋਸ਼ਿਸ਼ ਕੀਤੀ ਗਈ ਗੁਰਸਿੱਖ ਪਿਆਰਿਓ, ਬ੍ਰਹਮਾ ਜੀ ਨੇ ਭਾਲਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਪਤਾ ਲੱਗ ਜਾਵੇ ਉਹਦਾ। ਉਹ ਐਸਾ ਤੁਰਿਆ, ਬ੍ਰਹਮਾ ਬਾਬਤ ਬਾਣੀ ਵਿਚ ਬਚਨ ਆਉਂਦਾ ਕਿ ਉਹ ਖੋਜ ਕਰਨ ਵਾਸਤੇ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਗੁਰਮੁਖ ਪਿਆਰੇ 18 ਯੁੱਗ ਨਾਭੀ ਵਿਚ ਤੁਰਿਆ ਗਿਆ, ਪਤਾ ਹੀ ਨਹੀਂ ਲੱਗਿਆ 18 ਯੁੱਗ ਬੀਤ ਗਏ। ਫਿਰ 18 ਯੁੱਗ ਉੱਪਰ ਆਉਣ ਨੂੰ ਬੀਤੇ, 36 ਯੁੱਗ ਸਫ਼ਰ ਵਿਚ ਪਿਆ ਰਿਹਾ। ਉਹ 36 ਯੁੱਗ ਕੀ ਉਹ ਗੁਬਾਰਾ, ਉਹ ਅਨਾਦ ਹੈ, ਉਹਦਾ ਆਦ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ।
1: ਸ਼ਿਵ ਬ੍ਰੰਚ ਤਰ ਧਿਆਨ,
0: ਸ਼ਿਵ ਕਹੀਏ ਸ਼ਿਵ ਜੀ ਦੀ ਰੁਦਰ ਮਹਾਰਾਜ, ਬ੍ਰੰਚ ਕਹੀਏ ਬ੍ਰਹਮਾ ਜੀ ਗੁਰਸਿੱਖ ਪਿਆਰਿਓ। ਸ਼ਿਵ ਜੀ 88,000 ਵਰਸ਼ ਇਕ ਜਗ੍ਹਾ ਚੌਂਕੜੀ ਲਾ ਕੇ ਬੈਠਦੇ ਨੇ, ਜਿਨ੍ਹਾਂ ਦੇ ਧਿਆਨ ਨੂੰ, ਸਮਾਧੀ ਨੂੰ ਸਤਿਗੁਰਾਂ ਦੀ ਬਾਣੀ ਨੇ ਵੀ ਬੰਨਿਆ ਰੁਦਰ ਧਿਆਨ। ਰੁਦਰ ਕਹੀਏ ਸ਼ਿਵ ਜੀ ਜੀ ਦਾ ਧਿਆਨ ਭਗਤੀ, ਤੇ ਬ੍ਰੰਚ ਬ੍ਰਹਮਾ ਗੁਰਸਿੱਖ ਪਿਆਰਿਓ। ਬ੍ਰਹਮਾ ਜੀ ਨੇ ਬਹੁਤ ਲੰਮੀ ਤਪੱਸਿਆ, 10,00,000 ਸਾਲ ਬ੍ਰਹਮ ਚਿੱਤਰ ਵਿਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਬ੍ਰਹਮ ਪ੍ਰਕਾਸ਼ ਜਦੋਂ ਦਸਮ ਗ੍ਰੰਥ ਪੜ੍ਹੀਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਉਥੇ ਬਚਨ ਲਿਖੇ ਨੇ, ਬ੍ਰਹਮਾ ਜੀ ਦੀ ਕਥਾ ਲਿਖਦਿਆਂ ਹੋਇਆਂ ਦਸਮ ਗ੍ਰੰਥ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ। ਲੱਖਾਂ ਸਾਲ ਤਪੱਸਿਆ ਕੀਤੀ, ਦੇਵੀ ਦੀ ਉਪਾਸਨਾ ਕੀਤੀ, ਅਰਾਧਨਾ ਕੀਤੀ, ਉਹ ਦੇਵੀ ਪ੍ਰਗਟ ਹੋ ਗਈ ਤੇ ਬਚਨ ਕੀਤਾ ਮੈਨੂੰ ਵਾਹਿਗੁਰੂ ਦੇ ਨਾਲ ਮਿਲਾਪ ਕਰਾਓ। ਤਾਂ ਦੇਵੀ ਨੇ ਬਚਨ ਕੀਤੇ ਸੀ ਜੇ ਵਾਹਿਗੁਰੂ ਨੂੰ ਮਿਲਣਾ ਤਾਂ ਵਾਹਿਗੁਰੂ ਨੂੰ ਇਹ ਜਾਪ, ਜੇ ਈਸ਼ਵਰ ਨੂੰ ਮਿਲਣਾ ਈਸ਼ਵਰ ਨੂੰ ਇਹ ਜਾਪ। ਤੁਸੀਂ ਮਿਲਣਾ ਤਾਂ ਹੋਵੇ DC ਨੂੰ, ਤੇ ਫਿਰ ਉਹ ਭਾਈ ਤਹਿਸੀਲਦਾਰ ਦੇ ਦਫ਼ਤਰ, ਉੱਥੇ ਉਹਨੇ ਕਿੱਥੇ ਮਿਲਣਾ, ਜਿੱਥੇ ਕੋਈ ਹੋਊਗਾ ਉੱਥੇ ਮਿਲਣਾ ਤਾਂ ਹੋਵੇ ਚੀਫ ਮਨਿਸਟਰ ਨੂੰ, ਤੇ ਮਿਲੋ ਚਪੜਾਸੀ ਦੇ, ਫਿਰ ਚਪੜਾਸੀ ਦੇ ਦਰ ਤੇ, ਉੱਥੇ ਨਹੀਂ ਮਿਲਣਾ। ਉਹ ਦੇਵੀ ਨੇ ਬਚਨ ਕਰਤਾ ਜੇ ਤੂੰ ਫਿਰ ਪਰਮੇਸ਼ਰ ਨੂੰ ਮਿਲਣਾ, ਤੂੰ ਮੈਨੂੰ ਅਰਾਧੇ ਹੈ, ਮੈਂ ਆ ਗਈ, ਮੈਂ ਹਾਜ਼ਰ ਹੈ। ਜੇ ਤੂੰ ਪਰਮੇਸ਼ਰ ਨੂੰ ਮਿਲਣਾ ਫਿਰ ਪਰਮੇਸ਼ਰ ਦਾ ਹੀ ਅਰਾਧਨ ਕਰ, ਉਸੇ ਦਾ ਧਿਆਨ ਧਰ। ਫਿਰ 10,00,000 ਸਾਲ ਬ੍ਰਹਮਾ ਨੇ ਈਸ਼ਵਰ ਦੀ ਭਗਤੀ ਕੀਤੀ ਹੈ ਗੁਰਮੁਖ ਪਿਆਰੇ, ਉਹ 10,00,000 ਸਾਲ, 10,00,000 ਸਾਲ ਤੋਂ ਬਾਅਦ ਨਾ ਫਿਰ ਉਹਨਾਂ ਨੂੰ ਪਰਮੇਸ਼ਰ ਦਾ ਮਿਲਾਪ ਹੋਇਆ ਸੀ ਸਿਵ ਰੰਚ। ਬ੍ਰਹਮਾ ਜੀ ਵੀ ਧਿਆਨ ਧਰ ਧਰ ਕੇ ਗੁਰਸਿੱਖ ਪਿਆਰੇ ਹੋ, ਤਪੱਸਿਆ ਕਰ ਕਰਕੇ 10,00,000 ਸਾਲ ਤਪੱਸਿਆ ਕਰਨ ਤੋਂ ਬਾਅਦ ਵਾਹਿਗੁਰੂ ਦੇ ਨਾਲ ਆਪੇ ਮਿਲਾਪ ਹੋਇਆ ਸੀ ਉਹਨਾਂ ਦਾ। ਉਹ ਹੁਣ ਬਚਨ ਇੱਥੇ ਕਰਦੇ ਨੇ, ਏਡੇ ਵੱਡੇ ਰਿਸ਼ੀ ਮੁਨੀ, ਦੇਵੀ ਦੇਵਤੇ, ਪੈਗੰਬਰ, ਜਿਹੜੇ ਸ੍ਰਿਸ਼ਟੀ ਨੂੰ ਸਾਜਣ ਵਾਲੇ, ਲੈ ਕਰਨ ਵਾਲੇ ਨੇ। ਹੇ ਗੁਰੂ ਰਾਮਦਾਸ ਮਹਾਰਾਜ, ਤੁਸੀਂ ਉਸੇ ਦਾ ਸਰੂਪ ਹੋ। ਉਹ ਵੀ ਉਹਨਾਂ ਦੇ ਧਿਆਨ ਵਿਚ ਬੈਠੇ ਸਮਾਧੀਆਂ ਲਾਉਂਦੇ ਹਨ।
1: ਨਿਤੈ ਜਿਸ ਵੇਦ ਵਖਾਣਾ,
0: ਉਹ ਵੇਦਾਂ ਦੁਆਰਾ ਨਿਤ ਹੀ ਉਹਦੀ ਉਪਮਾ ਕਰ ਰਿਹਾ, ਵੇਦਾਂ ਦੁਆਰਾ ਉਚਾਰ ਰਿਹਾ ਬ੍ਰਹਮਾ ਜੀ ਵੇਦ ਦੀ ਬਾਣੀ। ਵੇਦਾਂ ਵਿਚ ਕੀ ਹੈ ਗੁਰਮੁਖ ਪਿਆਰਿਓ, ਸਾਰੇ ਵੇਦਾਂ ਦਾ ਸਾਰ ਤੱਤ ਇਕ ਦੁਗ ਵਿਚ ਬਾਣੀ ਨੇ ਲਿਖਤਾ। ਵੇਦਾਂ ਮੈਂ ਨਾਮ ਉੱਤਮ, ਬਸ ਇਹਦੇ ਵਿਚ ਸਾਰ ਤੱਤ ਹੈ। ਚਾਰੇ ਵੇਦਾਂ ਵਿਚ ਵੇਦਾਂ ਨੇ ਇਕ ਵਾਹਿਗੁਰੂ ਦੇ ਨਾਮ ਨੂੰ ਉੱਤਮ ਕਿਹਾ। ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਾਹੀਂ ਫਿਰੇ ਜਿਉ ਬੇਤਾ ਲਿਆ। ਉਹ ਵੇਦਾਂ ਦੀ ਕਥਾ ਕਰਨ ਵਾਲੇ ਨੂੰ, ਪੜ੍ਹਨ ਵਾਲੇ ਨੂੰ, ਜਿਹੜੇ ਵੇਦਾਂ ਨੂੰ ਬ੍ਰਹਮ ਕਹਿੰਦੇ ਨੇ, ਵੇਦਾਂ ਨੂੰ ਈਸ਼ਵਰ ਕਹਿੰਦੇ ਨੇ, ਈਸ਼ਵਰੀ ਬਾਣੀ ਕਹਿੰਦੇ, ਉਹਨਾਂ ਨੂੰ ਮਹਾਰਾਜ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ। ਤੁਸੀਂ ਵੇਦਾਂ ਨੂੰ ਪੜ੍ਹਦੇ ਹੋ, ਵੇਦਾਂ ਨੂੰ ਪਰਮਾਤਮਾ ਦਾ ਰੂਪ ਕਹਿੰਦੇ ਹੋ, ਪਰ ਜੋ ਕੁਛ ਵੇਦ ਕਹਿੰਦਾ ਹੈ ਉਹ ਤਾਂ ਤੁਸੀਂ ਸੁਣਦੇ ਨਹੀਂ। ਵੇਦ ਤਾਂ ਕਹਿੰਦਾ ਵਾਹਿਗੁਰੂ ਦਾ ਨਾਮ ਜਪੋ। ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਹੀਂ। ਤੁਸੀਂ ਲੋਕਾਂ ਨੂੰ ਵੇਦ ਸੁਣਾ ਰਹੇ ਹੋ, ਉਹਦੀ ਕਥਾ ਸੁਣਾ ਰਹੇ ਹੋ, ਪਰ ਵੇਦ ਜੋ ਤੁਹਾਨੂੰ ਕਹਿ ਰਹੇ ਨੇ ਉਹ ਤੁਸੀਂ ਸੁਣਦੇ ਨਹੀਂ। ਇਹੀ ਗੱਲ ਆਪਾਂ ਨੇ ਵੀ ਵੇਖਣੀ ਹੈ ਗੁਰਮੁਖ ਪਿਆਰਿਓ, ਕਿਤੇ ਗੁਰੂ ਦੀ ਬਾਣੀ ਲੋਕਾਂ ਨੂੰ ਇਹਨਾਂ ਸੁਣਾਈ ਜਾਈਏ, ਲੋਕਾਂ ਨੂੰ ਇਹਨਾਂ ਕਥਾ ਸੁਣਾਈ ਜਾਈਏ। ਨਹੀਂ ਨਹੀਂ, ਗੁਰੂ ਗ੍ਰੰਥ ਸਾਹਿਬ ਵੀ ਜੋ ਵੇਦ ਕਹਿੰਦੇ ਹੈ ਉਹੀ ਗੁਰੂ ਗ੍ਰੰਥ ਸਾਹਿਬ ਕਹਿੰਦੇ, ਨਾਮ ਸਰੋਵਣ ਸਰਬਮੈ, ਨਾਮ ਤੁਲ ਕਿਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਸੋਚੀਏ। ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਇਹ ਨਹੀਂ ਕਹਿੰਦੇ ਮੈਨੂੰ ਮੱਥਾ ਟੇਕੋ, ਮੈਨੂੰ ਰੁਮਾਲੇ ਚੜਾਓ, ਇਹ ਤਾਂ ਕਰਮ ਕਾਂਡ ਕਿਰਿਆ ਹੈ। ਪਰ ਸਾਨੂੰ ਬਚਨ ਇੱਕ ਇੱਕ ਤੁਕ ਵਿੱਚ ਵਾਹਿਗੁਰੂ ਦੇ ਨਾਮ ਦਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਿਮਰਨ ਵਾਹਿਗੁਰੂ ਦਾ ਸਭ ਤੋਂ ਉੱਚਾ ਹੈ ਨਾਮ ਦਾ। ਸੇ ਉਦਰੇ ਜਿਨ ਨਾਮ ਤੇ ਆਏ, ਜਤਨ ਮਾਇਆ ਕੇ ਕਾਮ ਨਾ ਆਏ। ਇਹ ਮਾਇਆ ਨਾਲ ਜਿਤਨੇ ਆਪਾਂ ਕਰਮ ਕਾਂਡ ਕਰਦੇ ਫਿਰਦੇ ਭਾਈ, ਇਹ ਨੀ ਮਹਾਰਾਜ ਕਹਿੰਦੇ ਕੰਮ ਆਉਣੇ, ਉਸ ਵਾਹਿਗੁਰੂ ਦੇ ਨਾਮ ਨੇ ਹੀ ਤਾਰਨੇ। ਚੌਥੇ ਪਾਤਸ਼ਾਹ ਜੀ ਨੇ ਜੈਤ ਸ੍ਰੀ ਵਿੱਚ ਦੇ ਲੋ ਕੈਸੇ ਬਚਨ ਕੀਤੇ ਨੇ, ਉਹ ਵੀ ਬਚਨ ਕਰਦੇ ਨੇ। ਸਭ ਤੀਰਥ ਵਰਤ ਜਗ ਪੁੰਨ ਤੋ ਲਾਹਾ, ਸਾਰੇ ਤੀਰਥਾਂ ਦਾ ਫਲ, ਠਾੜ ਤੀਰਥਾਂ ਤੇ ਜਾਇਓ। ਸਭ ਤੀਰਥ ਜਗ, 18 ਪੁਰਾਣਾਂ ਵਿੱਚ ਜਿਹੜੇ ਜਗ ਕਰਮ ਲਿਖੇ ਆ, 18 ਤਰ੍ਹਾਂ ਦੇ ਕਰਨੇ, ਉਹ ਜਗ ਵੀ ਕਰ ਲਓ। ਗੈਂਡਾ ਜਗ, ਨਾਰ ਜਗ, ਗਊ ਜਗ, ਹੇਮ ਜਗ, ਅਸ਼ਮੇਦ ਜਗ ਆਦਿਕ, ਉਹ ਸਾਰੇ ਕਰ ਲਓ। ਉਹਨਾਂ ਸਾਰਿਆਂ ਦਾ ਫਲ ਸਭ ਤੀਰਥ ਵਰਤ, ਫੇਰ ਵਰਤ ਰੱਖਣੇ ਪੂਰਨਮਾਸ਼ੀ ਦਾ, ਚੰਦਰਹਿਣ ਦਾ, ਗੁਰਸਿੱਖ ਪਿਆਰੇ ਉਹਨਾਂ ਦੇ ਫਲ ਕਾਦਸੀ ਦਾ ਵਰਤ ਰੱਖਣਾ। ਸਭ ਤੀਰਥ ਵਰਤ ਜਗ ਪੁੰਨ, ਬੜੇ ਪੁੰਨ ਨੇ, ਬੜੇ ਦਾਨ ਨੇ। ਸੰਸਾਰ ਵਿੱਚ ਭੁੱਖੇ ਨੂੰ ਰੋਟੀ ਦੇਣੀ, ਗਰੀਬ ਦੀ ਸਹਾਇਤਾ ਕਰਨੀ, ਕਿਸੇ ਨੂੰ ਕੱਪੜਾ ਦੇਣਾ, ਗੁਰਸਿੱਖ ਪਿਆਰੇ ਭਲਾ ਸੋਚਣਾ। ਲਓ ਹੁਣ ਦੇਖੋ ਪਿਛਲਾ ਬਚਨ ਕੀ ਹੈ। ਮਹਾਰਾਜ ਕਹਿੰਦੇ ਤੋ ਲਾਹਾ, ਅਸੀਂ ਤਖੜੀ ਚ ਪਾ ਕੇ ਸਾਰਿਆਂ ਨੂੰ ਤੋਲਿਆ। ਇੱਕ ਤਾਂ ਹੁੰਦਾ ਉਹੀ ਕਹਿ ਦੇਣਾ ਵੀ ਇੰਨੇ ਕਮਾਣੇ, ਇੱਕ ਤੋਲ ਕੇ ਚੀਜ਼ ਦੇਖਣੀ। ਗੁਰੂ ਰਾਮਦਾਸ ਜੀ ਕਹਿੰਦੇ ਅਸੀਂ ਜੱਗਾਂ ਦਾ ਫਲ, ਵਰਤਾਂ ਦਾ ਫਲ, ਤੀਰਥਾਂ ਦਾ ਫਲ, ਜਿੰਨੇ ਪੁੱਲ ਤੂੰ ਕਰਦਾ ਉਹਦਾ ਫਲ ਤਖੜੀ ਚ ਪਾ ਕੇ ਤੋਲਿਆ। ਤੇ ਤਖੜੀ ਜਦੋਂ ਤੋਲਦੀ ਹੈ ਉਹ ਫਿਰ ਨਿਰਣਾ ਦੱਸ ਦਿੰਦੀ ਹੈ ਕਿਹੜਾ ਭਾਰ ਹੈ ਕਿਹੜਾ ਹੌਲ ਹੈ, ਜਜਮੈਂਟ ਕਰ ਦਿੰਦੇ ਆ ਪਾਲੜੇ। ਤੇ ਤਖੜੀ ਨੇ ਕੀ ਦੱਸਿਆ, ਸਭ ਤੀਰਥ ਵਰਤ ਜਗ ਪੁੱਲ ਤੋ ਲਾਹਾ, ਹਰ ਹਰ ਨਾਮ ਨਾ ਪੁੱਜੈ ਪੁੱਜਾ। ਤਖੜੀ ਨੇ ਫੈਸਲਾ ਦੇ ਤਾ, ਮੇਰੇ ਪਾਲੜੇ ਵਿਚ ਜਿੰਨੇ ਮਰਜ਼ੀ ਤੀਰਥਾਂ ਦੀ ਯਾਤਰਾ ਜੱਗਾਂ ਦੇ ਫਲ ਪਾਈ ਜਾਓ, ਇਹ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁੱਜਣੇ, ਉਹਨਾਂ ਤੋਂ ਹੌਲੇ ਨੇ। ਉਹੀ ਭਾਈ ਨਿਤ ਵੇਦ ਵਖਾਣੇ, ਬ੍ਰਹਮਾ ਜੀ ਵੇਦਾਂ ਦੁਆਰਾ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਹੀ ਉੱਤਮ, ਨਾਮ ਨੂੰ ਹੀ ਨੇਤ ਨਿਤ ਰਹਿਣ ਵਾਲਾ, ਸਦਾ ਰਹਿਣ ਵਾਲਾ ਅਵਿਨਾਸ਼ੀ ਨਾਮ ਨੂੰ ਹੀ ਨਿਤ ਵਖਾਣਦੇ ਨੇ। ਵੇਦਾਂ ਵਿਚ ਵੀ ਵਾਹਿਗੁਰੂ ਦੇ ਨਾਮ ਦੀ ਉਸਤਤ ਹੈ, ਨਾਮ ਦੀ ਹੀ ਵਡਿਆਈ ਹੈ।
1: ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ,
0: ਉਹ ਵਾਹਿਗੁਰੂ ਦੇ ਸਰੂਪ ਗੁਰੂ ਰਾਮਦਾਸ ਮਹਾਰਾਜ ਜੀ, ਤੁਹਾਨੂੰ ਉਹ ਸਰੂਪ ਮਿਲਿਆ ਹੈ ਜੋ ਨਿਰਅਕਾਰ ਹੈ, ਤੁਸੀਂ ਅਕਾਲ ਰੂਪ। ਪਰ ਗੁਰੂ ਨਾਨਕ ਸਾਹਿਬ ਦਾ ਸਰੂਪ ਅਕਾਰ ਹੁੰਦੇ ਆ, ਨਿਰਅਕਾਰ। ਮਹਾਰਾਜ ਜਦੋਂ ਸਿੰਧ ਵਿਚ ਗਏ ਨੇ, ਸਿੰਧ ਸਖਰ, ਤੁਸੀਂ ਸਿੰਧੀ ਸਿੱਖ ਇੱਥੇ ਵੀ ਬਹੁਤ ਰਹਿੰਦੇ ਹੋਣੇ, ਗੁਰਸਿੱਖ ਪਿਆਰਿਓ, ਬੜਾ ਪ੍ਰੇਮ ਹੈ ਸਿੰਧੀ ਸਿੱਖਾਂ ਚ, ਬਹੁਤ ਨਿਮਰਤਾ ਉਹਨਾਂ ਦੇ ਵਿਚ, ਬਹੁਤ ਸ਼ਰਧਾਲੂ ਨੇ ਗੁਰੂ ਘਰ ਦੇ। ਕੁਝ ਅਸੀਂ ਕੱਟੜਵਾਦ ਨਾਲ ਤਾਂ ਤੋੜੀ ਜਾਂਦੇ ਨਾ ਲੋਕਾਂ ਨੂੰ, ਪਰ ਉਹ ਬੜੀ ਸ਼ਰਧਾ ਰੱਖਦੇ ਨੇ ਸਿੰਧੀ, ਬੜੇ ਕੱਟੜ ਸਿੱਖ ਨੇ ਉਹ। ਤਾਂ ਗੁਰਸਿੱਖ ਪਿਆਰੇ ਉੱਥੇ ਗਏ ਜਦੋਂ ਮਹਾਰਾਜ ਸਿੰਧ ਦੇ ਵਿਚ, ਉਦੋਂ ਰਾਜਾ ਸੀ ਸਿੱਧ ਸੈਨ, ਸੈਨ ਹੈ ਗੋਤ ਹੈ ਗੁਰਸਿੱਖ ਪਿਆਰੇ, ਸਿੱਧ ਸੈਨ ਰਾਜਾ ਸੀ ਉਦੋਂ ਜਦੋਂ ਮਹਾਰਾਜ ਗੁਰੂ ਨਾਨਕ ਦੇਵ ਉੱਥੇ ਗਏ ਨੇ। ਉਹਨੂੰ ਪਤਾ ਲੱਗਿਆ, ਉਹਨੇ ਬੁਲਾਇਆ, ਮਹਾਰਾਜ ਨੂੰ ਚਰਨ ਪਾਓ ਮੇਰੇ ਮਹਿਲਾਂ ਵਿਚ, ਰਾਜਧਾਨੀ ਵਿਚ ਆਓ। ਨਾਨਕ ਪ੍ਰਕਾਸ਼ ਵਿਚ ਬਚਨ ਆਉਣੇ ਕਿ ਸਤਿਗੁਰ ਉਸ ਸਮੇਂ ਗਏ ਜਾਣ ਬੁੱਝ ਕੇ ਜਦੋਂ ਉਹਦਾ ਜੱਗ ਚੱਲ ਰਿਹਾ ਸੀ। ਉਹ ਆਏ ਮਹੀਨੇ ਪੂਰਨਮਾਸ਼ੀ ਨੂੰ ਬਹੁਤ ਵੱਡਾ ਜੱਗ ਕਰਦਾ ਹੁੰਦਾ ਸੀ, ਗਊਆਂ ਘੋੜੇ ਦਾਨ ਕਰਨੇ, ਪ੍ਰਸ਼ਾਦੇ ਚੁਕਾਉਣੇ, ਐਨ ਜੱਗ ਵਿਚ ਗਏ ਮਹਾਰਾਜ। ਉਹਨੇ ਬਹੁਤ ਸਤਿਕਾਰ ਕੀਤਾ, ਚਰਨ ਧੋਤੇ, ਪਲੰਘ ਤੇ ਬਿਠਾਲੇ, ਤੇ ਬੜਾ ਖੁਸ਼ ਹੋਇਆ। ਕਹਿੰਦਾ ਮਹਾਰਾਜ ਮੇਰੇ ਸੱਦੇ ਤੇ ਤੁਸੀਂ ਆਏ, ਪਰ ਆਏ ਵੀ ਐਸੇ ਮੌਕੇ ਜਦ ਮੇਰੇ ਜੱਗ ਚੱਲ ਰਿਹਾ। ਬਹੁਤ ਖੁਸ਼ੀ, ਜਿਵੇਂ ਆਪਣੇ ਅਖੰਡ ਪਾਠ ਘਰ ਹੋਵੇ, ਕੋਈ ਆ ਜਾਵੇ ਫਿਰ ਆਪਾਂ ਨੂੰ ਹੋਰ ਖੁਸ਼ੀ ਹੁੰਦੀ ਹੈ। ਤੇ ਸਮਾਗਮ ਦੇ ਮੌਕੇ ਆ ਗਏ, ਮਹਾਰਾਜ ਬੈਠ ਗਏ ਤੇ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਜੱਗ ਹੋ ਰਿਹਾ, ਆਪ ਜੀ ਦੱਸੋ ਕਿਹੜੀ ਚੀਜ਼ ਛਕੋਗੇ। ਜੋ ਆਪ ਛਕੋ ਉਹੀ ਲਿਆ ਦੀਏ। ਸਤਿਗੁਰ ਕਹਿੰਦੇ ਛਕਾਂਗੇ ਜ਼ਰੂਰ, ਪਰ ਪਹਿਲਾਂ ਤਾਂ ਇੱਥੋਂ ਇੱਕ ਬਚਨ ਪੁੱਛਣਾ। ਉਹ ਵਹਿਮ ਚ ਇਹੀ ਵਹਿਮ ਸੀ ਉਹਨੂੰ ਵੀ ਸਾਧੂ ਸੰਤ ਆਉਣੇ, ਬਚਨ ਇਹੀ ਹੁੰਦਾ ਘੋੜਾ ਲੈਣਾ, ਹਾਥੀ ਲੈਣਾ ਤੇ ਗਊ ਲੈਣੀ ਹੈ, ਹੋਰ ਬਚਨ ਕੀ ਕਰਨਗੇ। ਉਹ ਕਹਿੰਦਾ ਮਹਾਰਾਜ ਕਰੋ ਜਿਹੜਾ ਬਚਨ ਕਰਨਾ। ਤੇ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਸਿੱਧ ਸੇਨ ਨਾਮ ਜਪਦਾ ਹੁੰਦਾ ਆ ਬਚਨ ਕੀਤਾ। ਸਿੱਧ ਸੇਨ ਕਹਿੰਦਾ ਮਹਾਰਾਜ ਮੈਂ ਨੀ ਕਦੇ ਵੀ ਜਪਿਆ, ਮੈਂ ਨਾਮ ਨੀ ਜਪਦਾ। ਸਤਿਗੁਰ ਨਾਨਕ ਦੇਵ ਕਹਿੰਦੇ ਕਿਉਂ ਨੀ ਜਪਦਾ? ਕਹਿੰਦਾ ਮਹਾਰਾਜ ਤੁਹਾਡੇ ਪੁੱਛਣ ਦੀ ਤਾਂ ਲੋੜ ਨੀ ਆ, ਤੁਹਾਡੇ ਸਾਹਮਣੇ ਗਊਆਂ ਦਾਨ ਹੋ ਰਹੀਆਂ ਨੇ, ਹਾਥੀ ਦਾਨ ਹੋ ਰਹੇ ਨੇ, ਖੀਰਾਂ ਦੇ ਕੜਾਹੇ ਪੂੜੇ ਚੱਲ ਰਹੇ ਨੇ, ਇਹ ਇੰਨਾ ਕੁਝ ਮੈਂ ਦਾਨ ਕਰਦਾ, ਮੈਨੂੰ ਨਾਮ ਜਪਣ ਦੀ ਕੀ ਲੋੜ? ਮੈਂ ਜਗ ਪੁੰਨ ਦਾਨ ਕਰ ਰਿਹਾ, ਇਹ ਨਾਮ ਤਾਂ ਉਹ ਜਪਣ ਜਿਹੜੇ ਦਾਨ ਪੁੰਨ ਕਰ ਗਰੀਬ। ਇਹ ਅੱਜ ਮੈਂ ਤੁਹਾਡਾ ਹੁਣ ਵਿਚਾਰ ਹੈ ਵੀ ਨਾਮ ਜਪਣ ਅਮਰੀਕ ਸਿੰਘ ਤੇ ਸੰਤ ਹਰਦੇਵ ਸੋਹਣੀ ਅੱਜ ਕੇ ਅਖੋ ਸਤਨਾਮ ਜਿਹੜੇ ਗੁਰਦੁਆਰਿਆਂ ਚ ਭਾਈ ਵੀ ਰਹੇ ਨੇ, ਸਾਡਾ ਕੰਮ ਤਾਂ ਨਾਮ ਜਪਣਾ ਹੈ ਹੀ ਨੀ। ਇਹੀ ਉਹਨੂੰ ਵਹਿਮ ਸੀ, ਕਹਿੰਦਾ ਮੈਂ ਤਾਂ ਦਾਨ ਪੁੰਨ ਕਰਦੇ। ਸਤਿਗੁਰ ਕਹਿੰਦੇ ਦੇਖ ਬਈ, ਦਾਨ ਜੁਦੀ ਚੀਜ਼ ਹੈ, ਨਾਮ ਜੁਦੀ ਚੀਜ਼ ਹੈ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਪਾਠ ਪੜੋਗੇ, ਨਾਮ ਪਹਿਲਾਂ ਆਊਗਾ, ਨਾਮ ਦਾਨ। ਕਦੇ ਇੱਕ ਜਗ੍ਹਾ ਵੀ ਤੁਸੀਂ ਦਾਨ ਪਹਿਲਾਂ ਨਹੀਂ ਪੜਿਆ ਹੋਊਗਾ। ਗੁਰਮੁਖ ਨਾਮ ਦਾਨ ਇਸ਼ਨਾਨ, ਨਾਮ ਦਾਨ ਇਸ਼ਨਾਨ ਦਰਡਾਇਆ, ਪਹਿਲਾਂ ਨਾਮ ਆਊਗਾ। ਨਾਮ ਜ਼ਰੂਰੀ ਹੈ ਭਾਈ ਦਾਨ ਤੋਂ ਵੀ। ਕਹਿੰਦਾ ਮਹਾਰਾਜ ਮੈਂ ਤਾਂ ਵੇਦਾਂ ਪੁਰਾਣਾਂ ਦੀ ਕਥਾ ਸੁਣੀ ਹੈ ਕਿ ਦਾਨ ਹੀ ਬਹੁਤ ਪਵਿੱਤਰ ਹੈ। ਸਤ ਸੰਗਤ ਉਹਨੂੰ ਪਵਿੱਤਰ ਵੀ ਬਹੁਤ ਜ਼ਿਆਦਾ ਲਿਖਿਆ ਵੇ, ਕਿਉਂਕਿ ਦਾਨ ਜੇ ਹੋਵੇਗਾ ਤਾਂ ਹੀ ਸਾਡੀ ਗੱਡੀ ਚੱਲੂਗੀ। ਅੱਜ ਕੋਈ ਸਤਨਾਮ ਨਹੀਂ, ਸਾਡਾ ਕੰਮ ਕਿੱਥੇ ਚੱਲਣਾ? ਜਿਸ ਕੰਮ ਵਿੱਚ ਸਾਡਾ ਫਾਇਦਾ ਹੋਵੇ ਅਸੀਂ ਉਹਦਾ ਪ੍ਰਚਾਰ ਜ਼ਿਆਦਾ ਕਰਨਾ। ਤਾਂ ਗੁਰਸਿੱਖ ਪਿਆਰੇ, ਸਤਿਗੁਰ ਕਹਿੰਦੇ ਠੀਕ ਹੈ, ਪਰ ਨਾਮ ਤੋਂ ਬਿਨਾਂ ਫਲੀ ਭੂਤ ਨਹੀਂ। ਇਹ ਕਹਿੰਦਾ ਮਹਾਰਾਜ ਮੇਰੇ ਸਮਝ ਚ ਨਹੀਂ ਆਉਂਦੀ ਗੱਲ। ਵੇਦ ਪੁਰਾਣ ਸ਼ਾਸਤਰ ਦਾਨ ਨੂੰ ਕਹਿੰਦੇ। ਸਤਿਗੁਰ ਕਹਿੰਦੇ ਚੰਗਾ ਫਿਰ ਕਾਗਜ਼ ਪੈਨਸਲ ਮੰਗਾ। ਉਹਨੇ ਸੇਵਕ ਭੇਜਤਾ, ਕਾਗਜ਼ ਪੈਨਸਲ ਕਾਗਜ਼ ਕਲਮ ਦੁਆਤ ਲੈ ਆਂਦੀ। ਸਤਿਗੁਰ ਕਹਿੰਦੇ ਆਪਣੇ ਹੱਥ ਵਿੱਚ ਫੜ ਤੇ ਇੱਥੋਂ ਇੱਕ ਚੀਜ਼ ਲਿਖਾਉਣੀ ਹੈ। ਤਾਂ ਗੁਰਸਿੱਖ ਪਿਆਰੇ ਉਹ ਹੱਥ ਵਿੱਚ ਫੜ ਕੇ ਬੈਠ ਗਏ। ਕੀ ਲਿਖਾਈ? ਗੁਰੂ ਨਾਨਕ ਦੇਵ ਕਹਿੰਦੇ ਤੇ ਸਿਫਰ ਲਿਖ ਜ਼ੀਰੋ, ਕਹਿੰਦੇ ਜਿਹਨੂੰ ਤੁਸੀਂ ਸ਼ੂਨੇ। ਉਹਨੇ ਸਿਫਰ ਲਿਖ ਦਿੱਤੀ। ਸਤਿਗੁਰ ਕਹਿੰਦੇ ਇੱਕ ਹੋਰ ਲਿਖ, ਦੋ ਇੱਕ ਹੋਰ ਲਿਖ, ਪੰਜ ਸਿਫਰਾਂ ਲਿਖਾ ਤੀਆਂ ਲੈਣ ਦੇ ਵਿੱਚ। ਤੇ ਪੰਜ ਸਿਫਰਾਂ ਲਿਖਾ ਕੇ ਗੁਰੂ ਨਾਨਕ ਦੇਵ ਕਹਿੰਦੇ ਪੜ੍ਹ ਕੇ ਸੁਣਾ ਕੀ ਬਣਿਆ। ਦੇਖੋ ਸਮਝਾਉਣ ਦਾ ਤਰੀਕਾ। ਇੱਥੇ ਤਾਂ ਕਹਿੰਦੇ ਡਾਂਗ ਨਾਲੇ ਸਿੱਖ ਬਣਾਉਣੇ, ਅੱਜ ਕੇ ਆਖੋ ਸਤਨਾਮ। ਦੇਖੋ ਸਮਝਾਉਣ ਦਾ ਤਰੀਕਾ, ਕਹਿੰਦੇ ਮਾਰ ਕੇ ਹੀ ਸਿੱਖ ਬਣਾਉਣੇ ਅਸੀਂ। ਆ ਹੈ ਸਮਝਾਉਣ ਦਾ ਵੇ ਆਫ ਕਨਵਿੰਸਿੰਗ, ਸਮਝਾਉਣ ਦਾ ਤਰੀਕਾ। ਕਹਿੰਦੇ ਪੜ੍ਹ ਕੇ ਸੁਣਾ ਕੀ ਬਣਿਆ। ਉਹ ਕਹਿੰਦਾ ਮਹਾਰਾਜ ਬਣਿਆ ਤਾਂ ਕੱਖ ਵੀ ਨੀ, ਕੀ ਪੜ੍ਹਾ, ਇਹ ਤਾਂ ਪੰਜ ਸਿਫਰ ਹੈ, ਇਹ ਤਾਂ ਕੱਖ ਵੀ ਨੀ ਬਣਿਆ। ਕਹਿੰਦੇ ਤੂੰ ਲਿਖੀ ਹੈ? ਕਹਿੰਦਾ ਜੀ ਲਿਖੀ ਹੈ, ਲਿਖੀਆਂ ਹੋਈਆਂ ਹੈਗੀਆਂ ਕਾਗਜ਼ ਪਰ ਤੇਰੇ ਕੋਲ। ਕਹਿੰਦਾ ਹੈਗੀਆਂ, ਪਰ ਕਹਿੰਦਾ ਜੇ 500 ਵੀ ਲਿਖਾ ਲਓ ਕੀਮਤ ਤਾਂ ਵੀ ਨੀ ਬਣਨੀ। ਹੈ ਵੀ, ਮੈਂ ਵੀ ਲਿਖੀ ਹੈ, ਮੇਰੇ ਕੋਲ ਵੀ ਹੈਗੀਆਂ, ਪਰ ਇਹਨਾਂ ਦੀ ਕੀਮਤ ਕੋਈ ਨੀ। ਸਤਿਗੁਰ ਕਹਿੰਦੇ ਚੰਗਾ ਏਦਾਂ ਕਰ, ਹੁਣ ਏਕਾ ਲਿਖ। ਉਹਨੇ ਇੱਕ ਲਿਖਤਾ। ਕਹਿੰਦੇ ਪੜ੍ਹ ਕੇ ਸੁਣਾ। ਕਹਿੰਦਾ ਮਹਾਰਾਜ ਇੱਕ। ਕਹਿੰਦਾ ਇਹ ਕਰ, ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਜਿਹੜੀਆਂ ਪੰਜ ਸਿਫਰਾਂ ਜਿਹਨਾਂ ਦੀ ਕੋਈ ਕੀਮਤ ਨੀ ਨਾ ਹੈ, ਇੱਕ ਸਿਫਰ ਹੁਣ ਏਕੇ ਦੇ ਨਾਲ ਲਿਖ ਦੇ। ਉਹਨੇ ਏਕੇ ਤੇ ਗਾਂ ਸਿਫਰ ਲਿਖਤੀ। ਕਹਿੰਦੇ ਪੜ੍ਹ ਕੇ ਸੁਣਾ। ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਦੱਸ। ਉਹ ਕਹਿੰਦੇ ਭਲੇ ਮਾਨਸਾ, ਤੂੰ ਤਾਂ ਕਹਿੰਦਾ ਸਿਫਰ ਦੀ ਕੀਮਤ ਨੀ, ਚਾਹੇ 500 ਲਿਖਾ ਲਓ, ਸਿਫਰ ਨੇ ਏਕੇ ਨੂੰ 10 ਬਣਾਤਾ। ਅੱਜ ਕੇ ਆਖੋ ਸਤਨਾਮ, ਹੁਣ ਦੱਸ ਤੂੰ ਉਹੀ ਸਿਫਰ ਨੀ ਹੈ? ਕਹਿੰਦੇ ਹੋਰ ਲਿਖ ਇੱਕ। ਕਹਿੰਦਾ ਜੀ ਸਿੱਧਾ ਹੀ 100। ਤੇ ਤੂੰ ਤਾਂ ਕਹਿੰਦਾ ਸਿਫਰ ਦੀ ਕੀਮਤ ਨੀ, ਆਪ ਕਹਿਣਾ ਪਿਆ ਉਹਨੂੰ। ਮਹਾਰਾਜ ਸਿਫਰ ਦੀ ਕੀਮਤ ਤਾਂ ਬਣੀ ਹੈ ਜੇ ਏਕੇ ਦੇ ਨਾਲ ਲੱਗੀ ਹੈ, ਇਹਦੀ ਆਪਣੀ ਕੋਈ ਕੀਮਤ ਨੀ ਹੈ। ਮਹਾਰਾਜ ਕਹਿੰਦੇ ਆਹੀ ਗੱਲ ਤੇਰੀ ਹੈ, ਤੇਰੇ ਜਗ ਪੁੰਨ ਦਾਨ ਵੀ ਤਾਂ ਕੀਮਤੀ ਬਣਗੇ ਜੇ ਇੱਕ ਵਾਹਿਗੁਰੂ ਦੇ ਨਾਮ ਦੇ ਨਾਲ ਲੱਗਣਗੇ। ਅੱਜ ਕੇ ਆਖੋ ਸਤਨਾਮ, ਨਹੀਂ ਸਿਫਰਾਂ ਹੀ ਸਿਫਰਾਂ ਕਰੀ ਜਾ ਇਕੱਠੀਆਂ। ਆ ਨਾਮ ਤੋਂ ਬਿਨਾਂ ਜਿਹੜੇ ਦਾਨ ਪੁੰਨ ਜਗ ਆਦਿ ਕਰਦੇ ਹੋ, ਇਹ ਸਿਫਰਾਂ ਹੈ, ਸਿਫਰਾਂ ਇਕੱਠੀਆਂ। ਇਸੇ ਨੂੰ ਬਾਣੀ ਨੇ ਆਖੇ ਜਿਉ ਕਿਰਪਨ ਕੇ ਨਿਰਾਰਥ ਦਾਮ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੰਜੂਸ ਬੰਦਾ, ਕਮੈਂਟਰੀ ਚ ਵੀ ਹੋਣਾ ਕੋਈ ਨਾ ਕੋਈ, ਪਿੰਡਾਂ ਚ ਹੁੰਦੇ ਹੈ ਲੋਭੀ ਕੰਜੂਸ। ਕੰਜੂਸ ਦਾ ਕੀ ਹੁੰਦਾ? ਆਵੇ ਜਾਵੇ ਨਾ, ਉਹਨੂੰ ਕੰਜੂਸ ਕਿਹਾ ਜਾਂਦਾ। ਕੁਝ ਮਿਲੇ ਦੇਣਾ ਨਾ ਪਵੇ, ਉਹ ਲੋਭੀ ਬਿਰਤੀ ਹੁੰਦੀ ਹੈ, ਕੰਜੂਸ ਬਿਰਤੀ ਹੁੰਦੀ ਹੈ। ਉਹਦੇ ਕੋਲ ਇੱਥੇ ਵੀ ਕੋਈ ਹੋਊਗਾ ਤੁਹਾਡੇ, ਦਸ ਵੀਹ ਹਜ਼ਾਰ ਪਾਉਂਡ ਉਹਦਾ ਬਾਰਕਲੇ ਬੈਂਕ ਵਿੱਚ ਹੋਊਗਾ, ਕਿਸੇ ਹੋਰ ਬੈਂਕ 'ਚ ਹੋਊਗਾ, ਕਾਪੀ ਬਣੀ ਵੀ ਹੋਊ ਉਹਦੇ ਨਾ ਹੋਊ, ਪਰ ਦੇਖ ਲਿਓ ਪਰ ਕੇ ਤੁਸੀਂ ਹੁਣ ਆਉਣਾ ਸਿਆਲ, ਰਾਤ ਨੂੰ ਪਏ ਦੇ ਗੋਡੇ ਤਾਂ ਕੰਨਾਂ ਕੋਲ ਚਲੇ ਜਾਣਗੇ ਪਰ ਕੰਬਲ ਨੀ ਮੁੱਲ ਲਊਗਾ, ਅੱਜ ਖੁਸ਼ ਸਤਨਾਮ ਦੇਖ ਲਿਓ ਪਰ ਕੇ। ਗਰਮੀਆਂ ਦੇ ਵਿੱਚ ਚੋ ਚੋ ਕੇ ਪਸੀਨਾ ਬੋਹ ਮਾਰਨ ਲੱਗ ਜੂਗੀ ਪਿੰਡਾਂ ਔਰ ਬਿਸਤਰਾ, ਪਰ ਪੱਖਾ ਨੀ ਲਊਗਾ। ਜਿਉ ਕਿਰਪਨ ਕੇ ਨਿਰਾਰਸ ਦਾਮ, ਦਾਮ ਕਹੀਏ ਪੈਸੇ ਹੈ ਉਸੇ ਦੇ ਪਰ ਸੁਖ ਨੀ ਦੇ ਸਕਦਾ। ਨੌ ਚੜੇ ਵੇ ਬੈਂਕ ਵਿਚ ਵੀ ਇਹਦੇ ਦਸ ਹਜ਼ਾਰ ਪਾਉਂਡ ਹੈਗੇ ਪਰ ਖਰਚ ਨੀ ਸਕਦਾ, ਸੁਖ ਨੀ ਲੈ ਸਕਦਾ। ਇਸੇ ਤਰ੍ਹਾਂ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਇਹ ਜਿੰਨੇ ਕਰਮ ਧਰਮ ਕਰਦੇ ਆਪਾਂ ਇਹ ਆਪਣੇ ਨੌ ਤਾਂ ਲਿਖੋ ਜਾਣਗੇ ਰਜਿਸਟਰ ਵਿਚ, ਪਰ ਆਪਾਂ ਕਢਾ ਨੀ ਸਕਾਂਗੇ, ਵਰਤ ਨੀ ਸਕਾਂਗੇ। ਸਤਿਗੁਰ ਕਹਿੰਦੇ ਸਿਫਰਾਂ ਹੀ ਸਿਫਰਾਂ ਲਿਖ ਰਹੇ, ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰੇ ਬੇਕਾਰ ਨੇ। ਇੱਕ ਨਾਮ ਦਾ ਏਕਾ ਮੂਹਰੇ ਲਾ ਲਓ ਤੇ ਕੀ ਫਲ ਮਿਲੂਗਾ, ਫਿਰ ਤੁਹਾਡਾ ਇੱਕ ਦਾਨ ਕੀਤਾ ਦਸ ਗੁਣਾ ਕਰ ਦੂਗਾ ਨਾਮ, ਦੋ ਦਾਨ ਕੀਤੇ ਸੌ ਗੁਣੇ ਕਰ ਦੂਗਾ। ਵਾਹਿਗੁਰੂ ਦਾ ਨਾਮ ਇਹ ਸੁਣ ਕੇ ਚਰਨਾਂ ਤੇ ਢਹਿ ਪਿਆ ਸੀ ਸਿੱਧ ਸੇਨ, ਕਹਿੰਦਾ ਮਹਾਰਾਜ ਮੈਨੂੰ ਗੁਰਸਿੱਖੀ ਬਖਸ਼ੋ, ਨਾਮ ਬਖਸ਼ੋ। ਉੱਥੇ ਸ਼ਰਤ ਪਤਾ ਕੀ ਰੱਖੀ ਸੀ ਬਾਬੇ ਨਾਨਕ ਨੇ? ਕਹਿੰਦੇ ਇੱਕ ਬਚਨ ਮੰਨਣਾ ਪਊ, ਤੈਨੂੰ ਨਾਮ ਦੇ ਦਿੰਦੇ ਸਿੱਖੀ ਦੇ ਦਿੰਦੇ, ਇੱਕ ਸ਼ਰਤ ਹੈ ਕਿ ਤੈਨੂੰ ਗਾਹਾਂ ਵਰਤਾਉਣੀ ਪਊਗੀ, ਗਾਹਾਂ ਪ੍ਰਚਾਰ ਕਰਨਾ ਪਊ। ਰਾਜਾ ਸਾਰੀ ਸਿੰਧ ਦਾ ਉਹ ਫਿਰ ਪ੍ਰਚਾਰਕ ਬਣੇ ਗੁਰਮੁਖ ਪਿਆਰੇ ਉਹ ਸਿੱਖੀ ਦਾ, ਰਾਜ ਭਾਗ ਕਰਦੇ ਹੋਏ ਨੂੰ ਮਹਾਰਾਜ ਨੇ ਮੰਜੀ ਦਿੱਤੀ, ਉਹਨੂੰ ਨਾਮ ਦਿੱਤਾ ਕਿ ਤੈਨੂੰ ਕੱਲੇ ਨੂੰ ਨੀ, ਆ ਜਿੰਨੇ ਹੁਣ ਸਿੰਧੀ ਸਿੱਖ ਨੇ ਇਹ ਸਭ ਸਿੱਧ ਸੇਨ ਰਾਜੇ ਨੇ ਪ੍ਰਚਾਰ ਕਰਕੇ ਬਣਾਏ। ਆਪ ਜਪੈ ਅਵਰੇ ਨਾਮ ਜਪਾ, ਉਹ ਵਾਹਿਗੁਰੂ ਦੇ ਨਾਮ ਦਾ ਬਚਨ ਕਰ ਰਹੇ ਨੇ। ਪੜ੍ਹਿਓ ਜੀ ਫੇਰ,
1: ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋ।
0: ਉਸ ਫਿਰ ਸਿੱਧ ਸੇਨ ਨੇ ਸਵਾਲ ਕੀਤਾ ਕਿ ਸਤਿਗੁਰ ਤੁਹਾਨੂੰ ਦੁਨੀਆ ਨਾਨਕ ਨਿਰੰਕਾਰ ਕਹਿੰਦੀ ਹੈ, ਨਿਰੰਕਾਰ ਦਾ ਹੁੰਦਾ ਅਰਥ ਜਿਹਦਾ ਆਕਾਰ ਨਾ ਹੋਵੇ, ਨਿਰ ਆਕਾਰ। ਇੱਥੇ ਤਾਂ ਪਤਾ ਨੀ ਦਿੱਲੀ ਉਹ 6-7 ਹਜ਼ਾਰ ਬੈਠਾ ਕੋਈ ਸਤਨਾਮ, ਸਾਡੇ 3-3 ਬਣਦੀਆਂ ਦੇਹੀਆਂ ਕਹਿੰਦੇ ਅਸੀਂ ਨਿਰੰਕਾਰੀ ਹੈ। ਜਾਂ ਤੇਰਾ ਆਕਾਰ ਦੁਨੀਆਂ ਨੂੰ ਦਿਖਦਾ ਤੇ ਨਿਰੰਕਾਰੀ ਕਿਵੇਂ ਹੋ ਗਿਆ ਤੂੰ? ਨਿਰੰਕਾਰ ਦਾ ਅਰਥ ਹੁੰਦਾ ਨਿਰ ਆਕਾਰ, ਆਕਾਰ ਤੋਂ ਰਹਿਤ। ਇਹ ਸਵਾਲ ਕੀਤਾ ਸਿੱਧ ਸੈਨ, ਕਹਿੰਦਾ ਤੁਸੀਂ ਦੇਖਦੇ ਹੋ ਤੁਹਾਡਾ ਸਰੀਰ ਹੈ ਤੇ ਨਾ ਤੁਸੀਂ ਨਿਰੰਕਾਰ ਦਿਖਾਏ, ਤੁਸੀਂ ਨਿਰਕਾਰ ਕਿਵੇਂ ਹੋ? ਤੇ ਸਤਿਗੁਰ ਕਹਿੰਦੇ ਆ ਜਾ ਚੱਲੀਏ ਥੋੜਾ ਜਿਹਾ ਬਾਹਰ ਜਾ ਕੇ ਤੈਨੂੰ ਸਭਾ ਤੋਂ ਦੰਨੇ ਆ ਉੱਤਰ। ਤੇ ਗੁਰਸਿੱਖ ਪਿਆਰੇ ਗੁਰੂ ਮਹਾਰਾਜ ਸਹਿਜ ਸਭਾ ਉੱਠ ਖੜੇ, ਥੋੜੀ ਜਿਹੀ ਦੂਰ ਜਾ ਕੇ ਕਹਿੰਦੇ ਨਾ, ਕਹਿੰਦੇ ਸਿੱਧ ਸੈਨ ਸਾਡਾ ਕਮਰ ਕਸਾ ਰਹਿ ਗਿਆ, ਉੱਥੇ ਕਮਰ ਕਸਾ ਰੱਖਦੇ ਨੀ ਸੀ ਨਾ ਤੁਰ ਨੂੰ, ਕਮਰ ਕਸਾ, ਕਮਰ ਨਾਮ ਹੈ ਪਿੱਠ ਦਾ, ਉਹਨੂੰ ਕਸਣ ਵਾਲਾ। ਆ ਜਿਹੜੀਆਂ ਤੁਹਾਡੀਆਂ ਪੈਂਟ ਦੀਆਂ ਬੈਲਟਾਂ ਨੇ ਨਾ ਅੰਗਰੇਜ਼ੀਆਂ ਨੇ ਸ਼ੁਰੂ ਕੀਤੀਆਂ, ਇਹ ਕੋਈ ਸਜਾਵਟ ਨਹੀਂ, ਪੈਂਟ ਬੰਨ ਘੁੰਡੀਆਂ ਨਾਲ ਵੀ ਹੋ ਸਕਦੀ ਹੈ। ਇਹ ਇੱਕ ਬੈਲਟ ਲਾਈ ਹੈ ਤੁਹਾਡੇ ਸਰਵਾਈਕਲ ਨੇ ਜਿਹੜੇ ਗੁਰਸਿੱਖ ਪਿਆਰੇ ਹੋ, ਇਹ ਜਿਹੜੇ ਤੁਸੀਂ ਡਿਸਕਾਂ ਡੁਸਕਾਂ ਹੋਈ ਇਹ ਲਾਈ ਫਿਰਦੇ ਹੋ ਨਾ, ਇਹ ਉਹਨਾਂ ਦੇ ਬੰਨਣ ਵਾਸਤੇ। ਕਾਲਰ ਕਾਹਦੇ ਨੇ, ਟਾਈ ਕਾਹਦੇ ਨੇ, ਇਹ ਸਾਰੀਆਂ ਫਿਜ਼ੀਕਲ ਚੀਜ਼ਾਂ ਨੇ ਸਾਡੀਆਂ, ਅਸੀਂ ਇਹਨਾਂ ਨੂੰ ਡਰਾਮੇ ਦਿਖਾਵੇ ਬਣਾ ਲਿਆ ਗੁਰਸਿੱਖ ਪਿਆਰੇ। ਉਹਦੀ ਜਗ੍ਹਾ ਸਤਿਗੁਰ ਨੇ ਸਿੱਖਾਂ ਨੂੰ ਕਮਰ ਕਸਾ ਲਾ ਕੇ ਤੁਰਨਾ, ਕਿਹੜੀ ਗੱਠ ਦੇ ਕੇ ਪਰਨੇ ਦੀ ਬੰਨ ਕੇ, ਤਾਂ ਕਿ ਜਿਹੜੀਆਂ ਡਿਸਕਾਂ ਨੇ ਤੁਹਾਡੀਆਂ ਉਹਦਾ ਬੈਲੈਂਸ ਬਰਾਬਰ ਰਹੇ, ਉੱਚੇ ਨੀਵਾਂ ਪੈਰ ਚਲਿਆ ਜਾਵੇ। ਇਹ ਸਿੱਖੀ ਧਰਮ ਟੈਕਨੀਕਲ ਸਾਇੰਟਿਫਿਕ ਧਰਮ ਹੈ, ਪਰ ਆਪਾਂ ਤਾਂ ਇਹਨੂੰ ਦਿਖਾਵੇ ਚ ਪਾ ਲਿਆ। ਗੁਰਸਿੱਖ ਪਿਆਰੇ ਕਹਿੰਦੇ ਮੇਰਾ ਕਮਰ ਕਸਾ ਰਹਿ ਗਿਆ, ਤਾਂ ਗੁਰਸਿੱਖ ਪਿਆਰੇ ਉਹ ਸਿੱਧ ਸਹਿਨ ਨੂੰ ਕਹਿੰਦੇ ਤੂੰ ਲਿਆ ਚੱਕ ਕੇ। ਰਾਜਾ ਗਿਆ ਤੇ ਮਹਾਰਾਜ ਦਾ ਪਰਨਾ ਚੱਕ ਲਿਆ, ਮਹਾਰਾਜ ਦੇ ਇੱਕ ਹੱਥ ਵਿਚ ਛੋਟਾ ਸੀ ਫੜਿਆ, ਇੱਕ ਵਿਚ ਕਮੰਡਲ ਸੀ, ਤੇ ਮਹਾਰਾਜ ਕਹਿੰਦੇ ਮੇਰੇ ਦੋਏ ਹੱਥ ਰੁੱਝੇ ਵੇ, ਸਾਡੇ ਕਮਰ ਦੇ ਆਲੇ ਦੁਆਲੇ ਸਾਡਾ ਪਰਨਾ ਬੰਨਦੇ। ਉਹ ਸਿੱਧ ਸੈਨ ਨੇ ਕਮਰਾ ਪਰਨਾ ਪਾਇਆ ਤੇ ਪਾ ਕੇ ਆਲੇ ਦੁਆਲੇ ਗੱਠ ਦੇ ਕੇ ਜਦੋਂ ਘੁੱਟਣ ਲੱਗੇ ਨਾ ਗੁਰਸਿੰਘ ਪਿਆਰੇ, ਉਹ ਗੱਠ ਦੇ ਕੇ ਖਿੱਚੀ ਦੇ ਨਾ ਦੋਏ ਲੜ, ਉਹ ਖਿੱਚੀ ਗਿਆ ਤੇ ਗੁਰੂ ਨਾਨਕ ਦਾ ਸਰੀਰ ਵਿਚ ਆਵੇ ਨਾ, ਗੱਠ ਇਕੱਠੀ ਹੋ ਗਈ, ਆਖੋ ਸਤਨਾਮ, ਲਪੇਟੀ ਹੋਈ ਗੁਰੂ ਨਾਨਕ ਦੇਵ ਦੇ ਸਰੀਰ ਆਲੇ ਦੁਆਲੇ ਤੇ ਗੱਠ ਪੈ ਗਈ ਪਰਨੇ ਨੂੰ। ਉਹ ਹੈਰਾਨ ਕਹਿੰਦੇ ਗੱਲ ਕੀ ਹੋਈ, ਮੈਂ ਤਾਂ ਗੁਰੂ ਨਾਨਕ ਦੇ ਸਰੀਰ ਨੂੰ ਬੰਨੀ ਹੈ ਗੱਠ, ਤੇ ਵੀ ਸਰੀਰ ਹੈ ਨਹੀਂ ਤਾਂ ਪਰਨੇ ਨੂੰ ਗੱਠ ਪੈ ਗਈ। ਉਹ ਸਤਿਗੁਰ ਕਹਿੰਦੇ ਭੁਲੇਖਾ ਪੈ ਗਿਆ, ਉਹਨੇ ਫੇਰ ਪਾ ਲਿਆ, ਉਹਨੇ ਗੱਠ ਖੋਲ ਕੇ ਫੇਰ ਪਰਨਾ ਲਪੇਟਿਆ ਗੁਰੂ ਨਾਨਕ ਦੇਵ ਜੀ ਦੇ ਸਰੀਰ ਆਲੇ ਦੁਆਲੇ। ਤੇ ਫੇਰ ਜਦੋਂ ਖਿੱਚਿਆ ਤੇ ਪਰਨੇ ਨੂੰ ਇਹ ਗੱਛ ਫੇਰ ਪੈ ਗਈ। ਕਹਿੰਦੇ ਦੇਖ ਲੈ ਭਾਈ ਵੀ ਸਰੀਰ ਹੈਗਾ ਕਿ ਨਹੀਂ, ਨਾ ਤੇਰਾ ਨਿਰੰਕਾਰ ਹੈ। ਨਿਰਅਕਾਰ ਕੌਣ? ਨਿਰਗੁਣ ਆਪ ਸਰਗੁਣ ਪੀਓ। ਉਹ ਤਾਂ ਰੂਪ ਹੀ ਨਿਰੰਕਾਰ ਦੇ ਸਰਗੁਣ ਸਰੂਪ ਦਾ ਗੁਰਮੁਖ ਪਿਆਰੇ ਸਰਗੁਣ ਸਰੀਰਾਂ ਨੂੰ ਗਿਆਨ ਦੇਣ ਵਾਸਤੇ, ਸਰਗੁਣ ਨੂੰ ਉਪਦੇਸ਼ ਦੇਣ ਵਾਸਤੇ ਵਾਹਿਗੁਰੂ ਨੇ ਆਪਣਾ ਉਹ ਨਿਰਅਕਾਰ ਜੋ ਵਾਹਿਗੁਰੂ ਹੈ,
1: ਅਵਰ ਨਹੀਂ ਦੂਸਰ ਕੋਈ,
0: ਉਹਦੇ ਨਾਲ ਦਾ ਦੂਸਰਾ ਹੈ ਨੀ। ਭਾਈ ਬਹੁਤ ਵਾਰ ਬਚਨ ਆ ਗਏ, ਤੁਸੀਂ ਸਿਆਣੇ ਹੋ, ਸਿੱਧੀ ਗੱਲ, ਬਾਪ ਵਰਗਾ ਦੂਜਾ ਹੁੰਦਾ ਹੀ ਨੀ ਕੋਈ। ਚਾਚਾ ਵੀ ਹੁੰਦਾ, ਤਾਇਆ ਵੀ ਹੁੰਦਾ, ਮਾਮੇ ਨਾਨੇ ਸਭ ਕੁਝ ਹੁੰਦੇ, ਪਰ ਪਿਤਾ ਇੱਕੋ, ਉਹਦੇ ਵਰਗਾ ਦੂਜਾ ਨਹੀਂ ਹੁੰਦਾ ਕੋਈ। ਧੀਆਂ ਭੈਣਾਂ ਬੈਠੀਆਂ, ਪਤੀ ਵਰਗਾ ਦੂਜਾ ਕੌਣ ਦੁਨੀਆਂ ਵਿੱਚ? ਇਸੇ ਤਰ੍ਹਾਂ ਪਰਮਾਤਮਾ ਵਰਗਾ ਵੀ ਦੂਜਾ ਕੋਈ ਨਹੀਂ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਐਸਾ ਪ੍ਰਮਾਣ ਦੱਸੈ। ਅਵਰ ਨਾ ਦੂਜਾ ਕੋਈ, ਅਸੀਂ ਤਾਂ ਥਾਂ ਪਰ ਥਾਂ ਬਣਾਈ ਬੈਠੇ ਗੁਰਸਿੱਖ ਪਿਆਰਿਓ। ਹੇ ਵਾਹਿਗੁਰੂ, ਤੂੰ ਨਿਰੰਕਾਰ ਸ੍ਰੀ ਗੁਰੂ ਰਾਮਦਾਸ ਜੀ ਜੋ ਤੁਹਾਡਾ ਸਰੂਪ ਹੈ, ਇਹ ਸੰਸਾਰ ਨੂੰ ਤਾਰਨ ਖਾਤਰ ਤੁਸੀਂ ਸਵੈ ਇੱਛਾ ਨਾਲ ਧਾਰਨ ਕੀਤਾ, ਪਰ ਤੁਹਾਡੇ ਵਰਗਾ ਦੂਜਾ ਕੋਈ ਨਹੀਂ ਹੈ।
1: ਪੰਜਣ ਗੜਨ ਸਮਰਥ
0: ਹੈ ਕਾਲ ਪੁਰਖ ਵਾਹਿਗੁਰੂ, ਤੁਹਾਡੇ ਵਿੱਚ ਕੀ ਗੁਣ ਨੇ? ਪੰਜਣ ਗੜਨ, ਪੰਜਣ ਕਹੀਏ ਖਤਮ ਕਰਨਾ, ਨਾਸ਼ ਕਰਨਾ, ਪਰਲੋ ਕਰਨਾ ਸੰਸਾਰ ਦਾ, ਸਾਰੀ ਸ੍ਰਿਸ਼ਟੀ ਨੂੰ ਲੈ ਕਰ ਦੇਣਾ, ਭੰਨ ਦੇਣਾ, ਘੜਨ ਕਹੀਏ ਬਣਾ ਦੇਣਾ। ਹੇ ਵਾਹਿਗੁਰੂ, ਤੁਸੀਂ ਸਮਰੱਥ ਹੋ ਸੰਸਾਰ ਨੂੰ ਬਣਾ ਦੇਣਾ ਤੇ ਸੰਸਾਰ ਨੂੰ ਖਤਮ ਕਰ ਦੇਣਾ। ਸਮਰੱਥ ਕਿਵੇਂ? ਸਮਰੱਥ ਹੈ ਭਾਈ ਹਰਨ ਭਰਨ ਜਾਂ ਕਾ ਨੇਤਰ ਫੋਲ। ਹਰਨ ਕਹੀਏ ਨਾਸ਼ ਕਰਨਾ ਤੇ ਭਰਨ ਕਹੀਏ ਭਰਨ ਦੇਣਾ। ਹਰਨ ਕਹੀਏ ਭੰਨਣ ਤੇ ਭਰਨ ਕਹੀਏ ਭਾਈ ਘੜਨ ਘੜ ਦੇਣਾ। ਇਹ ਜਿਹੜੀ ਦੋ ਕਿਰਿਆ ਵਾਹਿਗੁਰੂ ਕਰ ਰਿਹਾ ਸੰਸਾਰ ਨੂੰ ਬਣਾਉਣਾ ਤੇ ਖਤਮ ਕਰਨਾ, ਕਿੰਨਾ ਕੁ ਸਮਰੱਥ ਹੈ ਉਹ? ਇੰਨਾ ਸਮਰੱਥ ਹੈ, ਇੰਨੇ ਚਿਰ ਚ ਬਣਾ ਦਿੰਦਾ ਹੈ ਜਿੰਨੇ ਚਿਰ ਚ ਤੁਸੀਂ ਅੱਖ ਫਰਕਦੇ ਹੋ। ਹਰਨ ਭਰਨ ਜਾਂ ਕਾ ਨੇਤਰ ਫੋਰ। ਸਮਰੱਥ ਤੁਹਾਡੇ ਤੋਂ ਜਿਹੜਾ ਜਿਹੜਾ ਬੰਦਾ ਕੋਈ ਜੋਬ ਕਰਦਾ ਨਾ, ਕਾਰੀਗਰ ਹੈ ਕਿਸੇ ਚੀਜ਼ ਦਾ, ਉਹ ਮਿੰਟਾਂ ਵਿੱਚ ਉਹ ਕੰਮ ਕਰ ਦਿੰਦਾ, ਜਿਹੜਾ ਨਹੀਂ ਕਰਦਾ ਉਸੇ ਕੰਮ ਨੂੰ ਘੰਟਾ ਲਾ ਦੂਗਾ। ਜਿਹੜਾ ਸ਼ੁੱਧ ਪਾਠ ਕਰਨ ਵਾਲਾ ਅਭਿਆਸੀ ਪਾਠੀ ਹੈ, ਉਹਨੇ ਭਾਈ ਇੱਕ ਘੰਟੇ ਵਿੱਚ 20-25 ਪੱਤਰੇ ਸੁਣਾ ਕੇ ਪੜ੍ਹ ਦੇਣੇ। ਜਿਹਨੇ ਅਭਿਆਸ ਨਹੀਂ ਕੀਤਾ ਉਹ ਮੇਰਾ ਖਿਆਲ 20 ਲਾਈਨਾਂ ਵੀ ਨਹੀਂ ਪੜੂਗਾ ਘੰਟੇ ਚ। ਲਿਖੇ ਅਖੋ ਸਤਨਾਮ, ਉਹ ਸਮਰੱਥ ਹੈ, ਕਰਨ ਕਾਰਨ ਹੈ, ਸੰਸਾਰ ਨੂੰ ਬਣਾ ਦੇਣਾ, ਸੰਸਾਰ ਨੂੰ ਢਾ ਦੇਣਾ, ਇਹ ਉਹ ਸਮਰੱਥ ਹੈ। ਦੂਜਾ ਅਰਥ ਭੰਜਣ ਗੜਨ, ਅਗਿਆਨਤਾ ਨੂੰ ਨਾਸ਼ ਕਰਨ ਵਿੱਚ ਤੇ ਗਿਆਨ ਦੇ ਪ੍ਰਕਾਸ਼ ਕਰਨ ਵਿੱਚ ਉਹ ਵਾਹਿਗੁਰੂ ਸਮਰੱਥ ਹੈ।
1: ਤਰਨ ਤਾਰਨ ਪ੍ਰਭ ਸੋਈ,
0: ਇਹ ਪ੍ਰਭ ਸੋਈ, ਉਹੀ ਕਾਲ ਪੁਰਖ ਦੇ ਰੂਪ ਗੁਰੂ ਰਾਮਦਾਸ ਮਹਾਰਾਜ। ਤੁਸੀਂ ਇਸ ਸੰਸਾਰ ਨੂੰ ਤਾਰਨ ਖਾਤਰ, ਤਾਰਨ ਕਹੀਏ ਜਹਾਜ਼, ਤਰਨ ਦਾ ਨਾਮ ਹੈ ਜਹਾਜ਼, ਬੇੜਾ। ਉਹੀ ਕਾਲ ਪੁਰਖ ਜਿਹੜਾ ਪਰਮੇਸ਼ਰ ਸੰਸਾਰ ਨੂੰ ਬਣਾਉਂਦਾ ਤੇ ਨਾਸ਼ ਕਰਦਾ, ਉਸੇ ਦਾ ਰੂਪ ਤੁਸੀਂ ਬੇੜਾ ਰੂਪ ਬਣ ਕੇ, ਜਹਾਜ਼ ਰੂਪ ਬਣ ਕੇ ਸੰਸਾਰ ਨੂੰ ਤਾਰਨ ਵਾਸਤੇ ਪ੍ਰਗਟ ਹੋਏ ਹੋ।
1: ਨਾਨਾ ਪ੍ਰਕਾਰ ਜਿਨ ਜਗ ਕੀਓ,
0: ਕੋਈ ਗਿਣਤੀ ਉਹ ਨਹੀਂ ਗੁਰਸਿੱਖ ਪਿਆਰੇ। ਤੁਸੀਂ ਸਮੁੰਦਰਾਂ ਦੇ ਦੇਸ਼ਾਂ ਵਿਚ ਰਹਿੰਦੇ ਹੋ, ਅਜੇ ਸਮੁੰਦਰ ਦੀ ਇੱਕ ਸ਼੍ਰੇਣੀ ਮੱਛੀ ਦਾ ਹੀ ਨਹੀਂ ਪਤਾ ਲੱਗਿਆ ਵੀ ਕਿੰਨੀਆਂ ਕਿਸਮਾਂ ਦੀਆਂ। ਆਏ ਸਾਲ 2-4 ਕਿਸਮਾਂ ਨਵੀਆਂ ਲੱਭ ਲੈਂਦੇ ਹੇਠ ਤੋਂ, ਤੁਸੀਂ ਟੀਵੀ ਚ ਦੇਖਦੇ ਹੋ, ਡਿਸਕਵਰੀ ਚ ਕੋਈ ਕਹਿ ਸਕਦਾ ਵੀ ਉਹ ਮੱਛੀਆਂ ਨੇ, ਇਹੋ ਜਿਹੇ ਰੂਪ ਨੇ? ਇੱਕ ਸ਼੍ਰੇਣੀ ਦਾ ਹੀ ਨੀ ਪਤਾ ਲੱਗਿਆ ਮੱਛੀਆਂ ਦਾ ਹੀ। ਗੁਰਸਿੱਖ ਪਿਆਰੇ, ਇੱਕ ਜੀਵ ਦੇ ਤੁਸੀਂ ਨਾਨਾ ਪ੍ਰਕਾਰ, ਅਨੇਕ ਪ੍ਰਕਾਰ ਦੀ ਰਚਨਾ, ਗਿਣਤੀ ਉਹ ਨਹੀਂ ਹੋ ਸਕੀ। 184 ਤਾਂ ਜੂਨ ਹੈ ਤੇ ਉਹਦੇ ਵਿੱਚ ਜਿਹੜੀਆਂ ਸ਼੍ਰੇਣੀਆਂ ਉਹ ਪਤਾ ਹੀ ਨੀ ਕਿੰਨੀਆਂ। ਹੁਣ ਮਨੁੱਖ ਇੱਕ ਜੂਨ ਹੈ, ਇਹਦੇ ਵਿੱਚ ਦੇਖ ਲਓ, ਇੱਥੇ ਕਮੈਂਟਰੀ ਵਿੱਚ ਕਈ ਤਾਂ ਇਹੋ ਜਿਹੇ ਚਿੱਟੇ ਨੇ ਵਿਚਾਰੇ ਕਿ ਚੰਦਰਮਾ ਵੀ ਫਿੱਕਾ ਪੈਂਦਾ ਹੈ। ਕਈ ਮਾਤੜ ਇਹੋ ਜਿਹੇ ਵੀ ਹੈ ਵੀ ਤਵੀ ਵੀ ਫਿੱਕੀ ਪੈਂਦੀ ਹੈ। ਅੱਜ ਖੇ ਕੋ ਸਤਨਾਮ, ਦੇਖ ਲਓ ਫਿਰ ਮਨੁੱਖ ਤੇ ਕੈਸੇ ਬਣਾਏ ਨੇ। ਉਹਨਾਂ ਨੂੰ ਦੇਖ ਕੇ ਭੁਲੇਖਾ ਪੈ ਜਾਂਦਾ ਵੀ ਤਵੀ ਤੂੰ ਵੀ ਕਾਲੀ ਇੱਥੇ ਹੈ ਹੀ ਨੀ, ਕੋਈ ਹੈ ਹੀ ਇਹੀ ਇੱਥੇ। ਤੇ ਕਈ ਐਸੇ ਚਿੱਟੇ ਬਣਾਏ, ਉਹ ਵੀ ਮਨੁੱਖੇ ਹੈ, ਵੀ ਚੰਦਰਮਾ ਵੀ ਐਸਾ ਚਿੱਟਾ ਨੀ। ਇੱਕ ਜੂਨ ਵਿੱਚ ਅਨੇਕਾਂ ਕਿੰਨੇ ਤਰ੍ਹਾਂ ਦੇ ਲੋਕ ਵੇਖੇ ਹੈ। ਤਾਂ ਵਿਚਾਰੇ ਉਹ ਚੀਨੀ ਜਿਹੜੇ ਹੈਗੇ ਗੁਰਮੁਖ ਪਿਆਰੇ, ਉਹ ਹੈ ਤਾਂ ਮਨੁੱਖੇ, ਉਹਨਾਂ ਦੀਆਂ ਅੱਖਾਂ ਹੀ ਹੋਰ ਤਰ੍ਹਾਂ ਦੀਆਂ ਲਾਤੀਆਂ, ਅੱਜ ਕਿਸੇ ਦਾ ਕੋਈ ਸੱਚ ਨਾਮ, ਕਿਸੇ ਦਾ ਨੱਕ ਹੋਰ ਤਰ੍ਹਾਂ ਦਾ ਲਾਹਤਾ, ਕਿਸੇ ਦਾ ਕੱਦ ਹੋਰ ਤਰ੍ਹਾਂ ਦਾ ਬਣਾਤਾ। ਇੱਕ ਮਨੁੱਖ ਦੀਆਂ ਹੀ ਕਿਸਮਾਂ ਗਿਣ ਲਓ, ਤੁਸੀਂ ਗਿਣ ਸਕੋਗੇ? ਕਦੇ ਨਹੀਂ ਗਿਣ ਸਕੋ। ਨਾ ਪ੍ਰਕਾਰ ਜਿਨ ਜੱਗ ਕੀ ਹੋ, ਇੱਕ ਇੱਕ ਜੂਨ ਦੀ ਉਹ ਗਿਣਤੀ ਨੀ, ਪਤਾ ਨੀ ਕਿੱਥੇ ਪੁੱਜ ਜਾਵੇ ਗੁਰਸਿੱਖ ਪਿਆਰਿਓ। ਇਹ ਨਾਨਾ ਪ੍ਰਕਾਰ ਕਹੀਏ, ਕੋਈ ਅਣਗਿਣਤ ਪ੍ਰਕਾਰ ਦੇ ਜੀਵ ਤੁਸੀਂ ਇਸ ਸੰਸਾਰ ਵਿੱਚ ਪ੍ਰਗਟ ਕਰ ਦਿੱਤੇ।
1: ਜਨਮ ਮਥਰਾ ਰਸਨਾ ਰਸਾ।
0: ਇਹ ਗੁਰੂ ਰਾਮਦਾਸ ਮਹਾਰਾਜ ਜੀ, ਮੈਂ ਤੁਹਾਡਾ ਸੇਵਕ, ਇਹ ਜੋ ਰਸਨਾ ਤੋਂ ਬਚਨ ਕਰਦਾ ਰਸ ਹੈ, ਇਹ ਤੁਹਾਡੇ ਪ੍ਰੇਮ ਵਿੱਚ ਭਿੱਜੀ ਹੋਈ, ਤੁਹਾਡੇ ਸਤਿਕਾਰ ਵਿੱਚ ਰਸੀ ਹੋਈ, ਤੁਹਾਡੇ ਬਚਨਾਂ ਦਾ ਰਸ ਲੈਣ ਵਾਲੀ ਰਸਨਾ। ਇੱਥੇ ਤੁਹਾਨੂੰ ਪੰਜਾਬੀ ਦੀ ਗੱਲ ਕਹਿੰਦੇ, ਆਪਾਂ ਵੀ ਕਈ ਵਾਰ ਸੋਭਾ ਕਰਦੇ, ਜੇ ਤਾਂ ਜਿਹਦੀ ਤੁਸੀਂ ਸੋਭਾ ਕਰਦੇ ਓਹਦੇ ਪ੍ਰੇਮ ਵਿੱਚ ਭਿੱਜੇ ਹੋਏ ਹੋ। ਬਹੁਤ ਧਿਆਨ ਦਿਓ, ਜਰਾ ਫੇਰ ਸੁਣ ਲਓ, ਜੇ ਤੁਸੀਂ ਕਿਸੇ ਦੇ ਪ੍ਰੇਮ ਵਿੱਚ ਭਿੱਜੇ ਹੋਏ ਹੋ, ਉਹਦੀ ਉਪਮਾ ਕਰ ਰਹੇ ਹੋ ਨਾ, ਉਹ ਸ਼ਬਦ ਅੰਦਰੋਂ ਆਪੇ ਆਈ ਜਾਣਗੇ ਜਿਨ੍ਹਾਂ ਦਾ ਤੁਹਾਨੂੰ ਪਤਾ ਵੀ ਨਹੀਂ। ਨੋਟ ਕਰਿਓ, ਤੁਹਾਨੂੰ ਯਾਦ ਨਹੀਂ ਕਰਨੇ ਪੈਣੇ ਕਿਹੜੇ ਸ਼ਬਦ ਬੋਲਾਂ, ਕਿਉਂਕਿ ਪ੍ਰੇਮ ਵਿੱਚ ਭਿੱਜੀ ਹੋਈ ਰੂਹ ਹੈ। ਪਰ ਜੇ ਤੁਸੀਂ ਪ੍ਰੇਮ ਹੈ ਨਹੀਂ ਤੇ ਕਰ ਰਹੇ ਹੋ ਉਪਮਾ, ਫਿਰ ਸ਼ਬਦ ਟੋਲ ਟੋਲ ਕੇ ਵਰਤੋਂਗੇ, ਬੋਲਣ ਲੱਗੇ ਰੁਕੋਗੇ, ਤੇ ਸੁਣਨ ਵਾਲੇ ਨੇ ਸਮਝ ਜਾਣਾ ਧੋਖਾ ਹੀ ਕਰਦਾ। ਅਖੋ ਸਤਨਾਵੇ ਦੇ ਮਨ ਵਿੱਚ ਕੁਝ ਹੋਰ ਹੈ ਤੇ ਮੂੰਹ ਤੇ ਕੁਝ ਹੋਰ ਹੈ। ਜਿਹੜੇ ਬਣਾ ਕੇ ਸ਼ਬਦ ਬੋਲੋਗੇ ਨਾ ਤੁਸੀਂ, ਆਰਟੀਫਿਸ਼ਲ, ਉਹ ਜਦੇ ਪਛਾਣੇ ਜਾਂਦੇ ਨੇ। ਜਿਹੜੇ ਪ੍ਰੇਮ ਵਿੱਚ ਭਿੱਜੇ ਹੋਈ ਰਸਨਾ ਕਿਤੇ ਆ ਪ੍ਰੇਮ ਵਿੱਚ ਭੁੱਜੀ ਵੀ ਹੈ, ਦੇਖ ਲਓ ਕੈਸੇ ਇੱਕ ਇੱਕ ਤੁਕ ਵਿੱਚ ਕੀ ਕੁਝ ਭਰਤਾ ਭੱਟਾ ਨੇ। ਜਨ ਮਥਰਾ, ਮਥਰਾ ਨਾਮ ਹੈ ਭੱਟ ਜੀ ਦਾ, ਮੈਂ ਤੁਹਾਡਾ ਮਥਰਾ ਸੇਵਕ ਜਾਣੇ, ਤੁਹਾਡੀ ਰਸਨਾ ਤੁਹਾਡੀ ਉਪਮਾ ਕਰ ਰਹੀ ਹੈ, ਪਰ ਰਸਨਾ ਰਸ ਹੈ, ਤੁਹਾਡੇ ਰਸ ਵਿੱਚ, ਤੁਹਾਡੇ ਪ੍ਰੇਮ ਵਿੱਚ ਭਿੱਜੀ ਹੋਈ ਉਹ ਰਸਨਾ ਤੋਂ ਇਹ ਬਚਨ ਉਚਾਰ ਰਹੇ ਹਨ।
1: ਸ੍ਰੀ ਸਤਨਾਮ ਕਰਤਾ ਪੁਰਖ।
0: ਸ੍ਰੀ ਕਹੀਏ ਸ਼੍ਰੋਮਣੀ, ਸਤਨਾਮ ਤੇ ਕਰਤਾ ਪੁਰਖ। ਸਤਨਾਮ ਕਹੀਏ ਸੱਚਾ ਨਾਮ, ਕਰਤਾ ਪੁਰਖ ਕਰਤਾ ਬਣਾਉਣ ਵਾਲਾ, ਪੁਰਖ ਕਹੀਏ ਪੂਰਿਆ ਹੋਇਆ, ਪੂਰੀ ਪੂਰੀ ਬਸੰਤਾ ਸਾ ਪੁਰਸ਼ਾ। ਪਰ ਇਹ ਦੋ ਲਕਸ਼ਣ ਨੇ ਵਾਹਿਗੁਰੂ ਦੇ ਗੁਰਮੁਖ ਪਿਆਰੇ, ਉਹਨਾਂ ਨੂੰ ਵੀ ਸਮਝੇ ਲਓ, ਸਮਾਂ ਤਾਂ ਲੱਗ ਜਾਂਦਾ। ਸਤਨਾਮ ਸਰੂਪਕ ਲਕਸ਼ਣ ਹੈ, ਕਰਤਾ ਪੁਰਖ ਗੁਰਮੁਖ ਪਿਆਰੇ ਹੋ ਕਿਰਿਆਤਮਕ ਪ੍ਰਕਿਰਤਕ ਲਕਸ਼ਣ ਹੈ।
2: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, ਬ੍ਰਾਡਕਾਸਟਿੰਗ ਫਰੋਮ ਦ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ, ਬ੍ਰਿਟਿਸ਼ ਕੋਲੰਬੀਆ, ਕੈਨੇਡਾ। ਯੂ ਮੇ ਕੰਟੈਕਟ ਆਰ ਬ੍ਰਾਡਕਾਸਟ ਸੈਂਟਰ ਬਾਈ ਟੈਲੀਫੋਨਿੰਗ 250-392-3874 ਔਰ ਬਾਈ ਈਮੇਲ ਐਟ singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ, BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

प्रभु अपने अब न जाने, प्रभु अपने बिन

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਨੂੰ ਪਿਆਸੀ ਬਿਨ ਫਰਾਤ ਚਿਤ ਭਵਨ ਦਿਨ ਮੀਤ ਖੋਲ ਕਪਟ ਗੁਰ ਮਿਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀ ਵਾਂਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਤੇਰੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਦੇਖੈ ਬਿਸਥਾਹੀ ਮਾਇਆ ਮੋਹ ਪਰਮ ਪੈ ਭੁੱਲੇ ਤੁਤ ਦਾ ਰਾਸਿਓ ਪ੍ਰੀਤ ਲਗਾਈ ਸਿੱਖ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਿ

ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ।

जिन प्रभु के चरण पराते मेरे राम हर संतान जीवड़ ना कोई।

ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾ ਕੈ ਨੇੜ ਨ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤਿੰਨ ਹਰ ਸਿਉ ਆਣ ਮਿਲਾਵੈ ਮਾਇਆ ਮੋਹ ਭਰਮ ਪਉ ਕਾਟੈ

जन की महिमा केतक बरना जो प्रभ अपने पाणे कहो नानक।

जन की महिमा कीतक बरना जो प्रभ अपने पाणे

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਪ ਜੀ ਸਾਹਿਬ, ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੈ, ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋਵੈ, ਜੇ ਲਾਏ ਰਹਾਂ ਨਿਵਤਾਰ। ਭੁੱਖਿਆ ਭੁੱਖ ਨ ਉਤਰੀ, ਜੇ ਬੰਨਾਂ ਪੁਰੀਆਂ ਪਾਰ। ਸਹਿਸ ਸਿਆਣਤਾ ਲੱਖ ਹੋਵੇ, ਤਾਂ ਇੱਕ ਨਾ ਚੱਲੈ ਨਾਲ। ਕਿਵ ਸੁਚਿਆਰਾ ਹੋਈਐ, ਕਿਵ ਕੂੜੈ ਤੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹੁਮੈ ਕਹੇ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ

ਸਾਜ ਕਰੇ ਤਨ ਖੇ ਗਾਵੇ ਕਉ ਜੀ ਲੈ ਫਿਰ ਦੇ ਗਾਵੇ ਕਉ ਜਪ ਦਿਸੈ ਦੂਰ ਗਾਵੇ ਕਉ ਵੇਖੈ ਹਾਜ਼ਰਾ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰੂ ਆਖੇ ਮੰਗੇ ਦੇ ਦੇ ਦਾਤ ਕਰੀ ਦਾਤਾਰੂ ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰੂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰੂ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰੂ ਨਾਨਕ ਏ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੋ ਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸਾਉਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਈ ਕਹਿ ਜਸ ਕੀਰਤ ਜਗ ਲਏ ਜੇ ਤੈਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ ਦੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ

ਸੁਣਿਆ ਈਸ਼ਵਰ ਵਰਮਾ ਇੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਯੁਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ਼, ਸੁਣਿਆ ਹੈ ਸਰਾ ਗੁਣਾਂ ਕੇ, ਸੁਣਿਆ ਸਤਸੰਤੋ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾ ਮਹਿਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ਼, ਸੁਣਿਆ ਹੈ ਸਰਾ ਗੁਣਾਂ ਕੇ ਗਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋਵੈ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ਼, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾਬੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਝੂਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰ ਤੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੂਟਾ ਨਾ ਖਾਈ, ਮੰਨੈ ਜਮ ਕੈ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸ਼ਮ ਪ੍ਰਗਟ ਜਾਈ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੀ ਗੁਰਸਿੱਖ, ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਬੰਚੇ ਪਾਵੈ ਦੁਰਗਾ ਮਾਨ, ਬੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਵਰਤੇ ਕਾ ਕਰਨ ਨਾਹੀ ਸੁਮਾਰ, ਕੌਲ ਧਰਮ ਦਇਆ ਕਾ ਪੂਤ, ਸੰਤੋਖ ਸਾਹਿਬ ਰੱਖਿਆ ਜਨ ਸੂਤ, ਜੇ ਕੋ ਬੁੱਝਿਆ ਹੋਵੈ ਸਚਿਆਰ, ਤਬਲੇ ਉੱਪਰ ਕੀਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਦੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਏਕੋ ਕਵਾਉ, ਤਿਸਤੇ ਹੋਏ ਲਖ ਦਰੀਆਉ, ਕੁਦਰਤ ਕਵਣ ਕਾਮ ਵਿਚਾਰੁ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖ ਮਲੇਸ਼ ਮਲ ਪਖ ਗਾਹੇ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਸੰਖ ਥਾਵ, ਅਗਮ ਅਗਮ ਸੰਖ ਲੋਉ, ਅਸੰਖ ਕਹਿ ਕਹਿ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾਏ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨੇ ਲਿਖੇ ਤਿਸ ਸਿਰ ਨਾਹੀ, ਜੇ ਫੁਰਮਾਏ ਤਿਵ ਪਾਏ, ਜਿਤਾ ਕੀਤਾ ਤੇਤਾ ਨਾਉ, ਬਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈ ਆਉ ਤੋਏ, ਭਰੀਐ ਮਤ ਬਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਣਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵ ਜਾ, ਤੀਰਥ ਦਪ ਦਇਆ ਦਤ ਦਾਨ, ਜੇ ਕੋ ਪਾਵੈ ਦਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ,
ਕਵਣ ਸਿਰੁਤੀ ਮਹਾਂ ਕਵਣ ਜਿਤ ਵਾਕਾਰੂ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਹਾਂ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕਹੋ ਆਪੋ ਜਾਣੈ ਅੱਗੇ ਗਇਆ ਨਾ ਸੋਵੈ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਤੇਬਾਂ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੀ ਜਾਣੈ ਆਪ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆਂ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਲ ਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਾਉ ਨਾ ਵਿਸਰੈ ਅੰਤ ਨ ਸਿਵਤੀ ਕਹਿਣ ਨਾ ਅੰਤ ਅੰਤ ਨ ਕਰਣਾ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਗਿਆਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕਿਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਧਾ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖੱਬ ਤੋਂ ਟਹਿ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਏ ਕਿਤਿਆਂ ਦੁੱਖ ਪਊ ਸਦਮਾਰ ਏ ਬੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਉਹ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜਿਸਨੂੰ ਬਖਸ਼ੇ ਸਿਵਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਲੈ ਜਾਹੇ ਅਮੁੱਲ ਪਾਏ ਮੁੱਲਾਂ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ ਅਮੁੱਲ ਮੁੱਲ ਆਖੇ ਨਾ ਜਾਏ ਆਖ ਆਖ ਰਹੇ ਲੈ ਬੁਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵੈ ਦੇਵੜ ਹੋਏ ਨਾਨਕ ਜਾਣੈ ਸਾਜਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਾਂ ਲਿਖੀ ਅਸਰਗਾਰ ਰੰਗ ਵਾਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਭਾਵਨਾ ਹਾਰੇ ਕਿਤੇ ਰਾਗ ਪਰੀ ਸੰ ਕਹੀ ਅਨ

ਬਿਆਲੀ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਦ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਦ ਜੋੜੀ ਧਿਆਨ ਕੀ ਕਰੈ ਬਿਭੂਤ ਖਿੰਸਾ ਕਾਲ ਕੁਆਰੀ ਕਾਇਆ ਜੋਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਥ ਜੋ ਜੁਗੇ ਕੋਵੇ ਭੁਗਤ ਗਿਆਨ ਦੈ ਭੰਡਾਰਨ ਕੜਕੜ ਵਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਧ ਸਿਧ ਅਬਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਥ ਜੋ ਜੁਗੇ ਕੋਵੇ ਏਕਾ ਮਾਈ ਜੁਗਤ ਵਿਆਈ ਟਿੰਚਲੇ ਪ੍ਰਵਾਣ ਇਕ ਸੰਸਾਰੀ ਇਕ ਭੰਡਾਰੀ ਇਕ ਲਾਈ ਦੀਵਾਣ ਜੁਗਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ

0: ਅਨਾਦ ਜੁਗ ਜੁਗ ਕੋਵੇ।
1: ਇੱਕ ਦੂਜੀ ਪਉ ਲੱਖ ਹੈ ਲੱਖ ਮੈਂ ਲੱਖ ਵੀਸ਼ ਲੱਖ ਲੱਖ ਗਿੜਾਖੀ ਹੈ ਏਕ ਨਾਮ ਜਗਦੀਸ਼। ਏਤ ਰਾਹ ਪਤ ਬਬੜੀਆਂ ਚੜ੍ਹੀਆ ਹੋਈ ਅਕੇਸ ਸੁਣ ਗੱਲਾਂ ਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ।

ਗਿਆਨ ਵਿਚਾਰ ਜੋਰ ਨਾ ਜਗਤੀ ਛੁੱਟੈ ਸੰਸਾਰ ਜੇ ਸਾਧ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਜ ਨ ਕੋਏ ਰਾਤੀ ਰੁੱਤੇ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਦਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੋਦ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਗਰਮੀ ਗਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਗਜ ਬਗਾਈ ਉਥੈ ਪਾਈ ਨਾਨਕ ਗਿਆ ਜਪੈ ਜਾਇ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾਹੋ ਕਰਮ ਗੇਤੇ ਪਵਨ ਪਾਣੀ ਵੈ ਸੰਤਰ ਗੇਤੇ ਕਾਨ ਮਹੇਸ਼ ਗੇਤੇ ਬਰਮੈ ਕਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸੰਬੰਧ ਕੇਤੀ ਅਖਾਣੀ ਕੇਤੀਆਂ ਬਾਣੀ ਕੇਤੇ ਬਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੈ ਨਾਦ ਵਿਨੋਦ ਗੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਘਾਟ ਘੜੀਐ ਬਹੁਤੈ ਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਸ ਦਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਮਾਹੇ ਤਾਂ ਕਿ ਰੂਪ ਨਾ ਕਤਨੇ ਜਾਹੇ ਨਾ ਉਹ ਮਰਹੇ ਨਾ ਠੱਗ ਜਾਏ ਜਿਨ ਕੈ ਰਾਮ ਵਸੈ ਮਨ ਮਾਏ ਤਿੱਥੈ ਭਗਤ ਵਸੈ ਕੈ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰ ਪਾਂਡੋ ਜੇ ਕੋ ਕਥੈ ਤੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਤ ਬਹਾਰਾ ਤੀਰ ਜਸਨਿਆਰੂ ਐ ਰਣ ਮਤ ਵੀ

ਪਾਉ ਖਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਐ ਸਭ ਸੱਜੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਸ ਮਹਾਤ ਦਿਵਸ ਰਾਤ ਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਹਿਗੁਰੂ ਪਾਤਸ਼ਾਹੀ ਦਸਵੇਂ ਛਪੈ ਛੰਦ ਦਵ ਪ੍ਰਸਾਦ ਚੱਕਰ ਚਿਹ ਨਰ ਬਰਨ ਜਾਤ ਅਰ ਪਾਤ ਨਹਿੰਦੇ ਰੂਪ ਰੰਗ ਅਰ ਦੇਖ ਪੇਖ ਕੋ ਕਹਿ ਨਾ ਸਕਦ ਕਹੇ ਅਚਲ ਮੂਰਤਨ ਬਹੁ ਪ੍ਰਕਾਸ਼ ਮਿਤੋ ਕਹੇ ਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣੇ ਜੈ ਤਿਰ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੂ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗਾ ਕਾਲੇ ਨਮਸਤਵੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ

ਤੈਨੂੰ ਪੰਜੀ ਨਮਾਜ਼ ਤੰਗ ਉਦਾਰੀ ਨਮਾਜ਼ ਤੰਗ ਅਪਾਰੀ ਨਮਾਜ਼ ਤੰਗ ਸੁਰੇਖਾ ਨਮਾਜ਼ ਤੰਗ ਅਨੇਕਾ ਨਮਾਜ਼ ਤੰਗ ਬੁੱਧੇ ਨਮਾਜ਼ ਤੰਗ ਅਜੂਬੇ ਨਮਾਜ਼ ਤੰਗ ਨਿਰ ਕਰਮੇ ਨਮਾਜ਼ ਤੰਗ ਨਿਰ ਪਰਮੇ ਨਮਾਜ਼ ਤੰਗ ਨਿਰਦੇਸ਼ੇ ਨਮਾਜ਼ ਤੰਗ ਨਿਰਭੇਸੇ ਨਮਾਜ਼ ਤੰਗ ਨਿਰਨਾਮੇ ਨਮਾਜ਼ ਤੰਗ ਨਿਰਕਾਮੇ ਨਮਾਜ਼ ਤੰਗ ਨਿਰਦਾਤੇ ਨਮਾਜ਼ ਤੰਗ ਨਿਰਗਾਤੇ ਨਮਾਜ਼ ਤੰਗ ਨਿਰਧੂਤੇ ਨਮਾਜ਼ ਤੰਗ ਅਭੂਤੇ ਨਮਾਜ਼ ਤੰਗ ਅਲੋਕੇ ਨਮਾਜ਼ ਤੰਗ ਅਸ਼ੋਕੇ ਨਮਾਜ਼ ਤੰਗ ਨਿਰਦਾਪੇ ਨਮਾਜ਼ ਤੰਗ ਅਥਾਪੇ ਨਮਾਜ਼ ਤੰਗ ਤਰਮਾਨੇ ਨਮਾਜ਼ ਤੰਗ ਨਦਾਨੇ ਨਮਾਜ਼ ਤੰਗ ਅਗਾਹੇ ਨਮਾਜ਼ ਤੰਗ ਅਬਾਹੇ ਨਮਾਜ਼ ਤੰਗ ਤਰਵਰਗੇ ਨਮਾਜ਼ ਤੰਗ ਅਸਰਗੇ ਨਮਾਜ਼ ਤੰਗ ਪ੍ਰਭੋਗੇ ਨਮਾਜ਼ ਤੰਗ ਸਜੋਗੇ ਨਮਾਜ਼ ਤੰਗ ਅਰੰਗੇ ਨਮਾਜ਼ ਤੰਗ ਅਪੰਗੇ ਨਮਾਜ਼ ਤੰਗ ਅਗੰਮੇ ਨਮਾਜ਼ ਤਸਰਮੇ ਨਮਾਜ਼ ਤੰਗ ਜਲਾਸਰੇ ਨਮਾਜ਼ ਤੰਗ ਨਿਰਾਸਰੇ ਨਮਾਜ਼ ਤੰਗ ਅਜਾਤੇ ਨਮਾਜ਼ ਤੰਗ ਅਪਾਤੇ ਨਮਾਜ਼ ਤੰਗ ਅਮਜਬੇ ਨਮਾਜ਼ ਤਸ ਅਜਬੇ ਆਦੇਸ਼ ਤੰਗ ਆਦੇਸ਼ੇ ਨਮਾਜ਼ ਤੰਗ ਅਪੇਸ਼ੇ ਨਮਾਜ਼ ਤੰਗ ਨਿਰਧਾਮੇ ਨਮਾਜ਼ ਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਕੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਾਜ਼ ਦਾਸ ਦੇਵੈ ਨਮਾਜ਼ ਤੰਗ ਅਪੇਵੈ ਨਮਾਜ਼ ਤੰਗ ਅਜਾਨਵੇਂ ਨਮਾਜ਼ ਤੰਗ ਸੁਬਾਨਵੇਂ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਵ ਰੰਗੇ ਨਮੋ ਸਰਵ ਪੰਗੇ ਨਮੋ ਕਾਲ ਕਾਲੇ ਨਮਾਜ਼ ਦਾਸ ਦਿਆਲੇ ਨਮਾਜ਼ ਤੰਗ ਵਰਣੇ ਨਮਾਜ਼ ਤੰਗ ਮਰਣੇ ਨਮਾਜ਼ ਤੰਗ ਜਰਾਰੰਗ ਨਮਾਜ਼ ਤੰਗ ਕਰਤਾਰੰਗ ਨਮੋ ਸਰਬ ਤੰਦੇ ਨਮੋ ਅਸਤਬੰਦੇ ਨਮਾਜ਼ ਤੰਗ ਨਿਰਸਾਕੇ ਨਮਾਜ਼ ਤੰਗ ਨਿਰਭਾਕੇ ਨਮਾਜ਼ ਤੰਗ ਰਹੀਮੇ ਨਮਾਜ਼ ਤੰਗ ਕਰੀਮੇ ਨਮਾਜ਼ ਤੰਗ ਅਨੰਤੇ ਨਮਾਜ਼ ਤੰਗ ਮਹੰਤੇ ਨਮਾਜ਼ ਦਾਸ ਰਾਗੇ ਨਮਾਜ਼ ਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਪੂ ਹੈ ਲੇਖਾਂ ਪੇਖਾਂ ਨਾਮ ਹੈ ਕਾਮ ਹੈ ਅਧੇਆਂ ਪਿਆਂ ਜੀਤਾਂ ਪੀਤਾਂ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਸਰਗ ਹੈ ਅਨੀਲ ਹੈ ਨਾਦ ਹੈ ਜੇ ਆਜਾਦ ਹੈ ਜਨਮ ਵਰਣ ਭੂਤ ਹੈ ਪਰਣ ਹੈ ਅਗੰਜ ਹੈ ਪਾਂਝਾ ਜੂਝਾ ਜੰਝ ਹੈ ਅਮੀਗਰ ਫੀਗਾ ਤੰਦ ਹੈ ਬੰਦ ਹੈ ਨਿਰਭੂਜ ਹੈ ਸੂਝ ਹੈ ਕਾਲ ਹੈ ਜਾਲ ਹੈ ਅੱਲਾਹ ਜਾ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਅਜੀਤ ਹੈ ਅਪੀਤ ਹੈ ਅਬਾਗ ਹੈ ਮਾਨ ਨਿਧਾਨ ਅਨੇਕ ਹੈ ਬ੍ਰੇਕ ਹੈ ਭੁਜੰਗ ਪ੍ਰਯਾਤ ਸ਼ੰਭ ਨਮੋ ਸਰਬ ਮਾਨੇ ਸਮਾਜ ਦੀਨ ਅਧਾਰਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਜ ਦੀ ਸਰੂਪੇ ਪਰਭੰਗੀ ਪਰਮਾਤੇ ਸਮਾਜ ਦੇ ਬਭੂਤੇ ਕਲੰਕੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰਿੰਦਰੇ ਨਾਦਿੰਗ ਬਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਗ ਬਾਂਗੇ ਅਭੰਗੀ ਸਰੂਪੇ ਅਨੰਗੀ ਅਨਾਮੇ ਦਰਭੰਗੀ ਦਰਗਾਲੇ ਅਨੰਗੀ ਅਕਾਮੇ ਅਭੇਖੀ ਅਪਰਮੀ ਅਭੋਗੀ ਭੁਗਤੇ ਨਮੋ ਜੁਗ ਜੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾ ਤੰਗ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਜੰਤਰ ਜਾਂਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤਾਂਤਰ ਤਾਂਤਰੰਗ ਸਦਾ ਸਚਦਾਨੰਦ ਸਰਬੰ ਪ੍ਰਣਾਸੀ ਅਨੂਪੇ ਰੂਪੇ ਸਮਾਜ ਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੂਰ ਦਰਦੰਗ ਗੰਗ ਉਗਾਰਤਾ ਪਰੰਗ ਪਰਮ ਪਰਮੇਸ਼ਵਰੰਗ ਪੁਰਸ਼ ਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਅਛੇਦੀ ਅਭੇਦੀ ਅਨਾਮੰਗ ਅਕਾਮੰਗ ਸਮਾਜ ਤੋਂ ਬਰਾਜੀ ਸਮਾਜ ਦਸ ਦਾਮੰਗ ਤੇਰਾ ਜੋਰ ਜਾਚਰੀ ਸੰਗ ਜਲੇ ਹੈ ਥਲੇ ਹੈ ਪੀਤਾ ਪੇ ਹੈ ਪ੍ਰਭੂ ਆਜੂਗਾ ਦੇ ਸਾਬੇ ਸਾਹਿਬ ਜੰਗ ਭਰਿਆ ਦਿਸੰਭ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਵ ਮਾਨੇ ਸਮਾਜ ਦੀਨ ਅਧਾਨੇ ਨਮਾ ਤੋਂ ਨਿਰਨਾਥੇ ਨਮਾ ਤੋਂ ਪਰਮਾਥੇ ਨਮਾ ਤੋਂ ਗੰਜੇ ਨਮਾ ਤੋਂ ਪੰਜੇ

ਅਪੇਦਾ ਬਾਂਗਾ ਜੀਵਨ ਨਵਾਜਾ ਗਨੀਵਨ ਖਰਾਜਾ ਨਿਰੁਗਤ ਸਰੂਪ ਤ੍ਰਮੁਗਤ ਪ੍ਰਭੂ ਤ੍ਰਮੁਗਤ ਪ੍ਰਭੂਤ ਹੈ ਪ੍ਰਭੁਗਤ ਪ੍ਰਵਾਹੈ ਸੁਜੁਗਤ ਸੁਦਾਇ ਸੁਦੈਵਨ ਸਰੂਪ ਭੇਦੀ ਅਨੂਪ ਹੈ ਸਮਸਤੋ ਬਰਾਜੈ ਸਦਾ ਸਰਵਸਾਜੈ ਸਮਸਤੁ ਸਲਾਮ ਹੈ ਸਦੈਵਲ ਕਾਮ ਹੈ ਨਿਰਵਾਦ ਸਰੂਪ ਹੈ ਗਾਧੈ ਅਨੂਪ ਹੈ ਉਹ ਅੰਗਾਦ ਰੂਪ ਹੈ ਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਗਾਮੇ ਤ੍ਰਿਵਰਗੰਗ ਤ੍ਰਿਵਾਦੇ ਗੰਜੇ ਅਗਾਧੇ ਸੁਭੰਗ ਸਰਵਾਗੇ ਸੁ ਸਰਬਾਨ ਰਾਗੇ ਤ੍ਰਿਪਗ ਸਰੂਪ ਹੈ ਸਜੈ ਸੁਦੈਕ ਨਿਰਗੰਗ ਪ੍ਰਣਾਸੈ ਪ੍ਰਤਿਉਲ ਪ੍ਰਵਾਸੈ ਨਿਰੁਗਤ ਪ੍ਰਵਾਹੈ ਸਦੈਵੰ ਸਦਾਏ ਵਿਭਗਤ ਸਰੂਪ ਹੈ ਪ੍ਰਜੋਤ ਅਨੂਪ ਹੈ ਨਿਰੁਗਤ ਸਦਾਏ ਵਿਭਗਤ ਪ੍ਰਵਾਹੈ ਅਨੰਗਤ ਸਰੂਪ ਹੈ ਪ੍ਰਜੋਤ ਅਨੂਪ ਹੈ ਚਾਚਰੀ ਛੰਦ ਭੰਗ ਨੰਗ ਬੀਗਾ ਲੇਖਾ ਪਰਮਾ ਕਰਮ ਅਨਾਦ ਅਕਰਮ ਅਨਾਦ ਜੁਗਾਦਾ ਜੈ ਬੈ ਪੂਦਾ ਦੂਦਾ ਨਾ ਸਭ ਦਾਸ ਦੰਦ ਬੰਧ ਭਗਤ ਪ੍ਰਗਤਾ ਨਾ ਸਭ ਪ੍ਰਕਾਸ਼ਨ ਚੰਦ ਸੰਤੈ ਅਲੇਖਾ ਲੇਖਾ ਲੇਖਾ ਭਈ ਘਟਾ ਗਾਇ ਸੰਭੈ ਗਮ ਹੈ ਨੀਲਾ ਨਾਦ ਹੈ ਨਿਤ ਨਿਤ ਜਾਤ ਜਾਤ ਚਰਪਟ ਛੰਦ ਦਉ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਦਉ ਪ੍ਰਸਾਦ ਨਮੋ ਨਿਰਕ ਨਾਸ਼ਿਸ ਦੈਵੰਗ ਪ੍ਰਕਾਸ਼ ਅਨੰਗੰਗ ਸਰੂਪਿਆ ਭੰਗੰਗ ਭੂਤੇ ਪਰਮਾਥੰ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਵਾਦ ਭੂਤੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਗਾਮੇ ਤ੍ਰਿਵੰਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸਤਰਾ ਨਾ ਮਿੱਤਰਾ ਨਾ ਤਾਤੈ ਨਾ ਮਾਤਾ ਨਾ ਜਾਤੈ ਨਾ ਪਾਤਾਏ ਨਰਸਾਕੰ ਸ੍ਰੀ ਕਾ ਮਿਤੋ ਮੀ ਕਾਏ ਸਦੈਵੰ ਪ੍ਰਭਹੈ ਜੈ ਜਾਏ ਭਗਵਤੀ ਛੰਦ ਦਉ ਪ੍ਰਸਾਦ ਕੇ ਜਹਰ ਜੂਰ ਹੈ ਕੇ ਹਾਜ਼ਰ ਹਜੂਰ ਹੈ ਮੇਸਰ ਸਲਾਮ ਹੈ ਸਮਾਸਰ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਰਹਿੰਦਾ ਕਿ ਰਾਜ ਕਰਿੰਦਾ ਕਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਰੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸਗਨ ਹੈ ਰਾਸ ਲਿਪਗਨ ਹੈ ਕਲੰਕੰ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਗੰਜਲ ਕਨੀਮ ਹੈ ਰਜਾਇ ਕਰੀਮ ਹੈ ਸਮਾਤੁਲ ਜਵਾ ਹੈ ਕਿ ਸਾਹਿਬ ਗਰਾਏ ਕਨਕੰ ਪ੍ਰਣਾਸ ਹੈ ਬੈਸਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੇਸੁਲ ਰਵਾਨ ਹੈ ਤਮਾਮ ਤਮੀਜ ਹੈ ਸਮਾਤ ਅਜੀਜ ਹੈ ਪਰਮ ਪਰਮੀਸ ਹੈ ਸਮਾਤ ਅਜੀਜ ਹੈ ਅਦੀਸਲ ਅਲੀਖ ਹੈ ਮੀਸਲ ਬੇਗ ਹੈ ਜਮੀਨੋ ਜਮਾ ਹੈ ਮੀਗਲ ਮਾ ਹੈ ਗਰੀਬਨ ਕਮਾਲ ਹੈ ਕਿ ਜਰੋ ਜਮਾਲ ਹੈ ਕਿਆ ਚਲੰਗ ਪ੍ਰਕਾਸ਼ ਹੈ ਕਿਵੇਂ ਤੋ ਸੁਵਾਸ ਹੈ ਕਿਵੇਂ ਤੋ ਬਸਾ ਹੈ ਕਿ ਆਤਮ ਪ੍ਰਵਾਹ ਹੈ ਕਿਆ ਚਲੰਗ ਨੰਗ ਹੈ ਕਿਵੇਂ ਤੋ ਭੰਗ ਹੈ ਮਦ ਪਾਰ ਛੰਦ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਅਰਬਰ ਗਾਂਜੂ ਅਰ ਨਰਬਰ ਪਾਂਜੂ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਾਰ ਨਾਰ ਅਖੰਡ ਬਰ ਨਰ ਅਮੰਡ

ਉਪਮਾ ਭਾਰਗਾਤ ਮੇ ਦਰਦਾਰ ਜਲ ਥਲ ਅਮਾਂਡੋ ਦਿਸ ਵਿਸ ਅਪਾਂਡੋ ਜਲ ਥਲ ਮਹੰਤੋ ਦਿਸ ਵਿਸ ਬੇਅੰਤੋ ਅਨਪਵਨਾਸ਼ੋ ਦ੍ਰਿਤ ਤਰਤਰਾਸ ਆਜਾਨ ਬਾਹ ਇਕ ਸਾਹ ਅੰਕਾਰ ਆਦਿ ਕਥਨੀ ਅਨਾਜ ਗਲਖੰਡ ਖਿਆਲ ਗੁਰਬਾਰ ਅਕਾਲ ਕਰ ਕਰ ਪ੍ਰਣਾਮ ਜਿਤ ਚਰਨ ਨਾਮ ਅੰਸ਼ ਜਗਾਤ ਅਜਨ ਬਾਤ ਅੰਚ ਅੰਜ ਗਾਤ ਨਿਰੰਜ ਬਾਤ ਆਣ ਟੁੱਟ ਭੰਡਾਰ ਅਣਠ ਬਾਰ ਅਡੀਠ ਧਰਮ ਅਤ ਡੀਠ ਕਰਮ ਅਣਬਰਣ

ਇਹ ਬਾਦਸ਼ਾਹੀ ਦਸਵੀਂ ਕਿਹੜੇ ਪਾਤਸ਼ਾਹੀ ਦਸਵੀਂ ਸਰਾਵਕ ਸ਼ੁੱਧ ਸਮੂਹ ਸਧਾਨ ਕੇ ਦੇਖ ਬਿਰੋ ਕਰ ਯੋਗ ਜਤੀ ਕੇ ਸੂਰ ਸੁਰਾਰ ਦਿਨ ਸ਼ੁੱਧ ਸੁਧਾ ਦੇਖੋ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਗਉ ਨ ਦੇਖਿਤ ਪ੍ਰਾਨ ਪਤੀ ਕੇ ਸਰੀ ਭਗਵਾਨ ਕੇ ਪਾਏ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤੇ ਵਦੰਗ ਜਰ ਜਰ ਸੰਗ ਰੂਪ ਦੰਗ ਸੁਰੰਗ ਸਵਾਰੇ ਕੋਟ ਦੁਰੰਗ ਕੁਰੰਗ ਸੇ ਗੁਰਦ ਪਾਉਣ ਕੇ ਗੌਨ ਕੋ ਜਾਤ ਨਵਾਰੇ ਆਰੀ ਬਜਾਨ ਕੇ ਭੂ ਬਲੀ ਬਦਨਿਆਵ ਸੀਸਣਾ ਜਾਤ ਵਿਚਾਰੀ ਤੇ ਭਏ ਤੋ ਕਾਂ ਭਾਏ ਭੂ ਬਦੰਤ ਕੋ ਨਾਂਗੇ ਭਾਏ ਪਦਾਰੇ ਜੀਤ ਫਿਰੈ ਸਭ ਦੇ ਸੁਧ ਸਾਨ ਕੋ ਆਵਾਜ ਤਟੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੇ ਉਦ ਭਵੈਖ ਭਗਵਾਨ ਕੇ ਬੋਬਤ ਗਾਣ ਗਾਣੇ ਨਹੀਂ ਜਾਤ ਵਿਚਾਰੇ ਸਰੀ ਪਦ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਤ ਮਦਾਨ ਸੁਸੰਜਮ ਨਿਯਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸਵਾਨ ਕੇ ਪੇਖੈ ਪੌਣ ਆਹਾਰ ਓ ਜਤੀ ਜਲਧਾਰ ਸਭ ਸੁਭ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜ ਬਿਨ ਬੋਬਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸੁਭਾ ਦੁਰੰਤ ਸੁਭਾ ਸੁਸਾਸਨਾ ਦੁਰਜਾਨ ਦਲੈਂਗੇ ਬਾਰੀ ਗੁਮਾਨ ਪਰ ਮਨ ਮੈਂ ਕਰ ਪਰਵਤ ਪੰਖ ਹਲ ਨਾ ਲੈਂਗੇ ਤੋਰ ਹਰੀਨ ਮਰੋਰ ਵਾਸਨ ਮਾਤਮ ਨੰਗਨ ਮਾਲ ਮਰੇਂਗੇ ਸਰੀ ਪਾ ਸਰੀ ਭਗਵਾਨ ਕਿਰਪਾ ਮੈਂ ਤਿਆਗ ਜਹਾਨ ਦਾਨ ਚਲਾਏਂਗੇ ਵੀਰ ਪਾਰ ਵੱਡੇ ਵਰਿਆਰ ਵਿਚਾਰੇ ਸਾਰ ਕੀ ਤਾਰ ਪਛਈਆ ਤੋਰ ਤਦੇਸ ਮਲਿੰਦਮ ਵਾਸਨ ਮਾਤਮ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜ ਨਹਾਰ ਸੁਭਤਨੀ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨ ਵਦੇਵ ਨੰਦਨ ਸਾਜਰ ਅਭੂਤ ਭਵੈ ਭਗਵਾਨ ਜਪੈਂਗੇ ਜੀਵ ਜਿਤੇ ਜਾਮੈ ਸਰ ਮੈਂ ਬਾਲੀ ਪਰ ਬਾਲੀ ਪਰਮੈ ਸਭ ਸਾਹਿਬ ਜਪੈਂਗੇ ਹੁਨ ਪ੍ਰਦਾਪਨ ਬਾੜ ਜੈਤ ਦੁਨ ਬਾਪਨ ਕੇ ਬਹੁ ਪੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਵੈ ਅਵਲੋਕ ਜਪੈਂਗੇ ਮਾਨ ਅਵੇਂਦਰ ਗਜਿੰਦਰ ਨਰਾ ਤਪ ਜੋਂਤਰ ਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾ ਦਿਕਦਾਨ ਅਨੇਕ ਸੁੰਬਰ ਸਾਜ ਭਰਾਂਗੇ ਬ੍ਰਹਮ ਮਹੇਸ਼ਰ

ਗਏ ਬੈਠ ਰਹੇ ਭਗਤਾਨ ਲਗਾਇਓ ਨਹਾਤ ਫਿਰੇਲੀ ਸਾਧ ਸਮੁੰਦਰਨ ਲੋਕ ਗਏ ਉੱਪਰ ਲੋਕ ਗਵਾਇਓ ਬਾਸ ਕਿਉ ਵਖਿਆਨ ਤੋਂ ਬੈਠ ਗਏ ਐਸੇ ਹੀ ਐਸੇ ਸੁਬਹ ਸਬਦਾਇਓ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਿਖਿਓ ਅਰਵਾਚੀ ਦਿਸਾ ਮੈਂ ਕਾਹੂ ਪਿਛਾ ਕੋਸੀ ਸੁਨਵਾਇਓ ਕਉ ਬਤਾਨ ਕਉ ਪੂਜਤ ਹੈ ਪਾਸ ਕਉ ਮਿਰਤਾਨ ਕਉ ਪੂਜਨ ਤਾਇਓ ਪੂਰ ਕਰਿਆ।

ਪਾਤਸ਼ਾਹੀ ਦਸਵੀਂ ਕਵਿ ਬਾਜ ਬੇਨਤੀ ਜਾਓ ਪਈ ਹਮਰੀ ਕਰੋ ਹਾਸ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਟ ਸਬਦ ਮੁਕਾਵੋ ਆਪ ਹਾਰਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰਿਆ ਸਭ ਹਰਨ ਕੋ ਆਸ ਸੰਗਰਿਆ ਪੂਰਨ ਹੋਏ ਮਾਰੀ ਆਸਾ ਦੂਰ ਭਜਨ ਕੀ ਰਹਿ ਪਿਆਸਾ ਤੁਮ ਹੈ ਸ਼ਾਡ ਕੋਈ ਅਵਰ ਨਾ ਤਿਆਉਂ ਜੋ ਵਰ ਚਾਹੋ ਸਤਮ ਦੇ ਪਾਉਂ ਸੇਵਕ ਸਿੱਖ ਮਾਰੇ ਤਾਰੀ ਹੈ ਚੰਚਨ ਸਤਰ ਮਾਰੇ ਮਾਰੀ ਹੈ ਆਪ ਹਾਸਦੈ ਮੁਝ ਬਰਿਆ ਮਰਨ ਕਾਲ ਕਾ ਦਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਬਛਾ ਸਰੀ ਹਸਦੋ ਕਰ ਰੱਛਾ ਰਾਖ ਲੇਹ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਦਮੋਹ ਪ੍ਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮ ਅਵਤਰਾ ਕਾਲ ਪਾਈ ਸਿਰ ਜੁਗ ਅਵਤਰਾ ਕਾਲ ਪਾਈ ਕਰ ਵਿਸ਼ਨ ਪਰਗਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋ ਕਿ ਸਭ ਕੀਓ ਬੇਦਰਾਏ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹੇ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਦੈਂਤ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਦੁਖ ਸੁਖ ਦੀਓ ਸਧਰਨ ਕੋ ਪਲ ਮੁਹੰਮਦ ਕੀਓ ਘੜ ਘੜ ਗਏ ਅੰਤਰ ਕੀ ਜਾਣਤ ਬਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਦੇ ਗੁੰਜਰੇ ਸੁਦਾ ਸਭ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਵਾਰ ਜੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੀ ਉਬਾਰਾ ਜਿਨ ਨਰ ਨਾਮ ਤਿਉਹਾਰੋ ਕਹਾ ਦਾਰਦ ਦੋਸ਼ ਦੁਖ ਤੇ ਰਹਾ ਖੜਕ ਕੇ ਤਮੈਂ ਸਰਨ ਤਿਉਹਾਰੀ ਆਪ ਹਾਸ ਦੈ ਲੈ ਉਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੁਖ ਤੇ ਲੈ ਬਚਾਈ ਸਰਬ ਠਾਰ ਮੋਹ ਸਹਾਈ ਦੁਸ਼ਟ ਦੁਖ ਤੇ ਲੈ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਸ ਦੈ ਲੈ ਉਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੁਖ ਤੇ ਲੈ ਬਚਾਈ ਖੜਗ ਕੇਤ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਸ ਦੈ ਲੈ ਉਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੁਖ ਤੇ ਲੈ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਿਧੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਕਰਦਾ ਤੀਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟ ਹੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸਭਾ ਕਹੇ ਕਰ ਸਭਾ ਕਹਿ ਸ਼ਬਦ ਵਾਜੇ ਕਲਾਏ ਕਰਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਵਾਜੇ ਸਾਚੀ ਲਵੈਬਨ ਦੇ ਨਮਾਣੀ ਦੇ ਨਮਾਣੀ ਲਵੈਬਾ ਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੈਬਾ ਜੋ ਕਿਆ ਕਰੇ ਵਿਚਾਰੀਆ
ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲੇ ਘਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਹੀ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਈ ਜਨ ਪਾਵੇ ਪਾਵੇ ਤਾਂ ਸੂਈ ਜਨ ਦੇ ਜਿਸ ਨੂੰ ਉਰਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੀ ਜੀ ਸੂਈ ਜਨ ਪਾਵੇ ਆਵਹੋ ਸੰਤ ਪਿਆਰਿਓ ਅਗਤ ਕੀ ਕਰੇ ਗਾਣੀ ਅਗਤ ਗੇਰੀ ਗੇਤ ਦੁਆਰੇ ਪਾਈਏ ਤਨ ਮਨ ਤਨ ਸਭ ਸੋਮ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇ ਰਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਗਤ ਗਾਣੀ ਇਹ ਮਨ ਚੰਚਲਾ ਜਦ ਰਾਹੀਂ ਕਿਨੈ ਨਾ ਪਾਇਆ ਜਦ ਰਾਹੀਂ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਪਲਾਇਆ ਮਾਇਆ ਦਾ ਮੁਣੀ ਦਿਨਾ ਕੀਤੀ ਜਿਨ ਠਗੋਲੀ ਪਾਈ ਹੈ

ऐसा काम मूल न कीचे जदंत पछताई है। सतगुरु का उपदेश सुन तू वह तेरा नाल नहीं कहे नानक मन प्यारे तू सदा सच समाल नहीं। माया का मोहनी तरह की तीजे निठ गौली पाई है। पाई आ कुर्बान किता दिसे बटोजन मोह मीठा लाया कहे नानक मन चांचल चतराई कने न पाया। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਗੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈ ਹੈ। ਐਸਾ ਕੰਮ ਮੂਲੇ ਨਾ ਖਿੱਚੈ ਜਤੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਬਣਾ ਤੂੰ ਜਾਣ ਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਿਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁੱਠਾ ਤਿੰਨੇ ਅੰਮ੍ਰਿਤ ਗੁਰ ਦੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਗੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਖਨਿਓ ਦੇਖੀ ਵਾਲੋ ਨਿੱਕੀਏ ਦਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਰਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤਿਵ ਚੱਲਾਂ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੇ। ਜਿਉਂ ਤੂੰ ਚਲਾਏ ਤਿਵ ਚੱਲਾਂ ਜਨਾ ਮਾਰਗ ਪਾਵਹੀ ਕਰ ਕਿਰਪਾ ਜਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵਹੀ। ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇ ਚਲਾਵਹੀ। ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ ਜੰਤਰੋਂ ਲਿਖਿਆ ਆਇਆ। ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਭਗਤ ਹੋਏ ਸੇ ਜਨਾ ਜਿਨੀ ਹਰ ਦਿਆਇਆ ਹਰ ਦਿਆਇਆ ਭਗਤ ਹੋਏ ਗੁਰਮੁਖ ਜਿਨੀ ਦਿਆਇਆ ਭਗਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਭਗਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਦਿਆਇਆ। ਕਰਮੀ ਸਹਿਜਨਾ ਉਪਜੈ ਬਿਨ ਸਹਿਜ ਸਸ ਨ ਜਾਏ ਨਾ ਜਾਏ ਸਹਿ ਸਕਦ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀ ਉਹ ਮਲੀਣ ਹੈ ਕਦ ਸੰਜਮ ਦੋਤਾ ਜਾਏ ਮਨ ਦੋਵੋ ਸ਼ਬਦ ਲਾਗੋ ਹਰ ਸੁਰ ਹਉ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਜਿੰਨੀ ਜਨਮ ਜੂ ਹੈ ਹਾਰਿਆ ਇਹ ਕਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉਤਮ ਸੋ ਸੁਣ ਨਾਹੀ ਫਿਰ ਜੋ ਬਿਦਾ ਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਵਾਣੀ ਕੂੜਕੀ ਸੋਏ ਪਹੁੰਚੈ ਨਾਹੀ ਮਨ ਸਾ ਸਰਸ ਬਾਣੀ। ਜਨਮ ਰਤਨ ਜਿਨ ਖੱਟਿਆ ਭਲੇ ਸੇ ਬਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਹੋ ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋ ਗਏ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾਤਮਾ ਸੰਭਾਲੇ।

ਜੇ ਕੋ ਗੁਰਦੇ ਬਿਮੁਖ ਹੋਵੇ ਬਿਨ ਸਤਿਗੁਰ ਮੁਖ ਨਾ ਪਾਵੇ ਪਾਵੇ ਉਤਨਾ ਹੋਰ ਤਾਂ ਕੋਈ ਪੁੱਛੋ ਵੇ ਕਿਆ ਜਾਏ ਅਨੇਕ ਜੋਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਈ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਰ ਸੁਣਾਈ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

ਹਰ ਲੇਵਲ ਆ ਕੇ ਜਾਗਤ ਰਹਿਣ ਵਿਆਹਣੀ ਮਾਤਾ ਕੇ ਉਦਰ ਮੈਂ ਬ੍ਰਤਪਾਲ ਕਰੇ ਸੋ ਕੇ ਮਨ ਵਸਾਰੀਏ ਮਨ ਕੇ ਵਸਾਰੀਏ ਬੁੜਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ ਉਸ ਨੂੰ ਕਿਸੇ ਪੋ ਨਾ ਸਕੀ ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਬੁੜਦਾਤਾ ਸੋ ਕੇ ਮਨ ਵਸਾਰੀਏ ਜੈਸੀ ਅਗਨ ਉਦਰ ਮੈਂ ਐਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਨਵਰਤਾਇਆ ਇਹ ਮਾਇਆ ਜਿਤਰ ਵਿਸਰੈ ਮੋਹ ਬਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਨੇ ਵਿਲਾ ਗੀਤ ਨੇ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇ ਜਾਈ ਮੁੱਲ ਨਾ ਪਾਇ ਜਾਏ ਜਾ ਕੇ ਚਾਹੇ ਕਿਸੇ ਬਟੂਰਾ ਲੋਕ ਬਲ ਲਾਈ ਹੈ ਸਾ ਸਤਿਗੁਰ ਜੀ ਬੁਲਾਏ ਜਿਸ ਨੂੰ ਵਿਸਰੈ ਜਿਸਦਾ ਜੀਵ ਦਸ ਮਿਲੈ ਹਰ ਵਸੈ ਮਨ ਆਈ ਇਹ ਰਸਨਾ ਤੂੰ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਔਰਤ ਕਿਤੇ ਜੇ ਚਿਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤ੍ਰਿਸ਼ਨਾ ਲੱਗ ਗਿਆ ਇਹ ਹਰ ਰਸ

ਕੋਈ ਇਹ ਨੇਤਰ ਮੇਰੇ ਵਾਰ ਤੋਂ ਮੈਂ ਜੋ ਤਰੀ ਅਰਬਿਨ ਵਰਨਾ ਦੇਖੋ ਕੋਈ ਅਰਬਿਨ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਅਸਤ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾਵੇ ਖਾ ਹਰ ਇੱਕ ਹੈ ਅਰਬਿਨ ਵਰਨਾ ਕੋਈ।

ਸਤਿਗੁਰ ਮਿਲਿਆ ਤੇ ਪ੍ਰਜਲਟ ਹੋਈ। ਇਹ ਸਰਵਣ ਮੇਰੇ ਹੋ ਸਾਚਾ ਸੁਣਦਿਆਂ ਨੂੰ ਪਠਾਈ, ਸਾਚਾ ਸੁਣਦਿਆਂ ਨੂੰ ਪਠਾਈ। ਸਰੀਰ ਲਾਈ ਸੁਣੋ ਸਤ ਬਾਣੀ, ਜਿੱਤ ਸੁਣੀ ਮੰਤ ਨਾ ਰਿਹਾ ਹੋਆ, ਰਸ ਨਾ ਰਸ ਮਾਣੀ। ਸੱਚ ਲੱਖ ਬਣਾਉਣੀ ਤਾਂ ਕੀ

ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਰਖਾਇਆ, ਗੁਰਦੁਆਰੇ ਲਾਏ ਪਾਵਣੀ ਕਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਾ ਦਸਦਾ ਅੰਦਰ ਰਜਾਈ ਪਾਇਆ, ਕਹਿਣਾ ਕਰ ਕਰ ਜੀਓ ਹਰ ਪਿਆਰੇ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਇਹ ਸੱਚ ਸੁਸ਼ੀਲਾ ਸੱਚੇ ਕਰ ਗਾਵੋ, ਗਾਵੋ ਤਾਂ ਸੁਸ਼ੀਲਾ ਕਰ ਸੱਚ, ਜਿੱਥੇ ਸਦਾ ਸੱਚ ਤੇ ਆਵੇ, ਸੱਚੋ ਤੇ ਆਵੇ ਜਾਂ ਤੁਧ ਪਾਵੇ, ਗੁਰਮੁਖ ਜੀ ਨਾਮ ਬਜਾਵੇ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ ਸੁਜਨ ਪਾਵੇ, ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ, ਆਨੰਦ ਸੁਣੋ ਵਡ ਭਾਗੀ ਹੋ ਸਗਲੋ ਪੂਰੇ ਜਾਂ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ, ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਝੂਠਾ ਕੁਛ ਤੁਮ ਪਹਿਰਦਾਸ।

ਭਗਤਾਂ ਬਣਿਆਈ ਸੰਤ ਭਗਤਾਂ ਬਣਿਆਈ ਪ੍ਰਭ ਆਪਣੇ ਸਿਉ ਜਲ ਥਲ ਮਹੀ ਅਲਸੋਈ ਰਹਾਉ ਕੋਟ ਪਰਾਦੀ ਸੰਤ ਸੰਗ ਉਧਰੈ ਜਮ ਤਾਂ ਕਹਿ ਨੇੜ ਨਾ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿੰਨ ਹਰ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਪਉ ਕਾਟੈ ਸੰਤ ਸ਼ਰਨ ਜੋ ਆਵੇ ਜਿਹਾ ਮਨੋਰਥ ਕਰ ਅਰਾਧੇ ਸੋ ਸੰਤਨ ਦੇ ਪਾਵੇ ਜਨ ਕੀ ਮਹਿਮਾ ਕੇਤਕ ਵਰਨ ਜੋ ਪ੍ਰਭ ਆਪਣੇ ਪਾਣੇ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਤਿੰਨ ਸਭ ਤੇ ਪਏ ਨਿਕਾਣੇ ਜਨ ਕੀ ਮਹਿਮਾ ਕੇਤਕ ਵਰਨ ਜੋ ਪ੍ਰਭ ਆਪਣੇ ਪਾਣੇ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਤੇ ਸਭ ਤੇ ਪਏ ਨਿਕਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

एक ओंकार सतगुर प्रसाद आसा महला चौथा संत कर चौथा।

ਸਤਿਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਤੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਸੁ ਕਾ ਨਾਮ ਸਲੋਕ ਕੀ ਮਹੱਲੇ ਪਹਿਲੇ ਤੇ ਲਿਖੇ ਸੁੰਦਿਆ ਸਾਜਸ ਬਨੇ ਸਲੋਕ ਮਹੱਲਾ ਪਹਿਲਾ।

0: सत्य तेरे खांड सच ब्रह्मांड सत्य तेरे सत्य आकार तेरे करने सर विचार सच्चा तेरा मुँह सच्चा दीवान सच्चा तेरा हुक्म सच्चा प्रमाण सच्चा तेरा कर्म सच्चा निशान सच दस खुला कुट सच्चे सब दान सच्चे सब जोर सच्ची तेरी सच्ची सलाह सच्ची तेरी कुदरत सच्चे पातशाह नान सच्चन सच जो मर जमे सो कचन कर महला
1: ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਿਕਲ ਥਾਉ ਵੱਡੀ ਵਡੇ ਜਾਣਿਆ ਲਾਉ ਵੱਡੀ ਵਡਿਆਈ ਬੁੱਝ ਸਭ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਰ ਨਾ ਕਥਨੀ ਜਾਏ ਕਿਰਤਾ ਕਰਨਾ
0: ਕੀ ਹੈ ਕੋਠੜੀ ਸੱਚੇ ਕਾਲ ਜਵਾਸ ਇੱਕ ਨਾ ਹੁਕਮ ਸਮਾਏ ਨੇ ਇੱਕ ਨਾ ਹੁਕਮੇ ਕਰੇ ਨਿਰਾਸ ਇੱਕ ਨਾ ਪਾਣ ਕੱਢ ਲੇ ਇੱਕ ਨਾ ਮਾਇਆ

ਨਾਨਕ ਜੀ ਉਪਾਇ ਕਹਿ ਲਿਖਣਾ ਮੈਂ ਧਰਮ ਬਹਾਲਿਆ। ਉੱਥੇ ਸੱਚੇ ਹੀ ਸਤ ਨੇ ਬੜਾ ਜਨਵਾ ਕੜਿਆ ਜਿਤ ਮਾਲਿਆ। ਥਾਂ ਨਾ ਪਾਇਨ ਘੋੜਿਆਰ ਮਹਾਕਾਲਿਆ ਦੋ ਜਿਤ ਚਾਲਿਆ। ਤੇਰਾ ਨਾਇਰ ਤੇ ਸੇ ਜਿਨ ਵੇ ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ ਮੈਂ ਧਰਮ ਬਹਾਲਿਆ, ਲਿਖਣਾ ਮੈਂ ਧਰਮ ਬਹਾਲਿਆ।

ਆਪਣੇ ਭੋਗ ਗਲ ਪਸਮਣ ਭਾਵ ਸਿਧਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘਰ ਚਲਾਇਆ। ਅੱਗੇ ਕਰਨੀ ਕਿਰਤ ਪਾਤੀਆ ਬਹਿਲੇਖਾ ਕਰ ਸਮਝਾਇਆ। ਥਾਂ ਨਾ ਹੋਵੇ ਪਾਉਂਦੇ ਸੁਣਿਆ ਕਿਆ ਰੁਆਇਆ। ਮਨ ਅੰਧਾ ਜਨਮ ਗਵਾਇਆ, ਮਨ ਅੰਧਾ ਜਨਮ ਗਵਾਇਆ।

ਨਦਰ ਕਰੇ ਦੇ ਆਪਣੇ ਤਨ ਦਰੇ ਸਤਿਗੁਰ ਪਾਇਆ। ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਦੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ। ਦਿਨ ਸੱਚੋ ਸੱਚ ਬੁਝਾਇਆ ਦਿਨ ਸੱਚੋ ਸੱਚ ਬੁਝਾਇਆ।

ਘੜੀਆਂ ਸਭੇ ਗੋਪੀਆਂ ਪੈਰ ਸਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ।

ਕੁੱਲ ਚਰਖਾ ਚੱਕੀ ਟੱਕ ਠਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀ ਅਨਗਾਹ ਪੰਖੀ ਪਹੁੰਚਾ ਲੈਣ ਸਾਹ ਸੋਏ ਚਾਰ ਪੋਏ ਜੰਤ ਨਾਨਕ ਪਹੁੰਚੇ ਗੰਤ ਨਾਨਕ ਬੰਧਨ ਬੰਦ ਪਵਾਏ ਸੋਏ ਪੈ ਕਿਰਤ ਨੱਚੇ ਸਭ ਕੋਏ ਨੱਚ ਨੱਚ

ਨਾ ਜਾਈਏ ਜਿਉ ਪਿੰਡ ਸਭ ਦਿਸਦਾ ਦੇਖਾ ਜੇ ਆਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇ ਸਤਰੇ ਲੀ ਆਈਏ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ ਪਾਈਏ।

ਸਸਾ ਗੁਣਾ ਸੁਭ ਕਰੇ ਸੰਸਾਰ, ਚੋਰਾਂ ਯਾਰਾਂ ਤੈ ਕੂੜਿਆਰਾਂ, ਖਰਾਬਾਂ ਦੇ ਕਾਰ, ਇੱਕ ਹੁਦਾ ਖੈ ਚਲੇ ਆਥਾਉ, ਉਤਨਾ ਬੇਕਾਈ ਕਾਰ, ਜਲ ਸਲ ਜੀਆਂ ਪੁਰੀਆਂ ਲੋਹਾਂ ਆਕਾਰ ਆਕਾਰ, ਉਹ ਜੇ ਆਖੇ ਸੋ ਤੂੰ ਹੈ ਜਾਣੇ ਤਨਾ ਤੇਰੀ ਸਾਰ, ਨਾਨਕ ਭਗਤਾਂ ਭੁੱਖ ਸਲਾਹਣ, ਸਤਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਛਾਰ ਮਹੱਲਾ ਪਹਿਲਾ, ਮਿੱਟੀ ਮੁਸਲਮਾਨ ਕੀ ਪੀੜੇ ਪਈ ਘੁਮਿਆਰ,

ਬਿਨ ਸਤਿਗੁਰ ਕਿਨਾ ਨਾ ਪਾਇਓ, ਬਿਨ ਸਤਿਗੁਰ ਕਿਨਾ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣਾ ਪਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸੋਚ ਚਿਤਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾ

0: ਆਵਸ ਤਿਆਰ ਕੁੜਿਆ ਰਹਾਵਤ ਪਾਪਨ ਵਿਚਾਰ ਆਵਚ ਨਰਕ ਸੁਰਗਤਾਰ ਆਵਚ ਹਸ ਹਾਵਚ ਰੋਵੈ ਆਵਚ ਪ੍ਰਿਯ ਹਾਵਚ ਰੋਵੈ ਆਵ ਜਾਤੀ ਜਿਨ ਸਿਖੋਵੈ ਆਵਚ ਮੂਰਖ ਆਵਚ ਜਾਣਾ ਮੋਖ ਮੁਕਤੀ ਸਾਰ ਨ ਜਾਣਾ ਆਵਚ ਮਾਇਆ ਹਾਵਚ ਛਾਇਆ ਹਾਂ ਮੈਂ ਸਤਜਨ ਤੋਂ ਪਾਇਆ ਹਾਂ ਮੈਂ ਬੁਝ ਤੰਡ ਸੁਝੈ ਗਿਆਨ ਹੋਣਾ ਸਤਜੈ ਨਾਨਕ ਮਿਲਸੀਆਂ ਨੇ ਜਿਹਾ ਵੇਖੈ ਤਿਹਾ ਵੇਖ ਮਹਲਾ ਦੂਜਾ
1: ਹਮੇਸ਼ਾ ਜਦ ਹੈ।

0: ਖੇਤਾ ਦੀਪਲ ਮੰਡਲਾ ਖੰਡਾ ਅਮਰ ਪੰਡਾ ਅੰਡ ਖਾਣੀ ਸਿੱਖ ਜਾ ਸੁਮਤ ਜਾਣੇ ਨਾਨਕਾ ਸਰਾ ਮੇਰਾ ਜੱਸਾ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਭ ਨਾ ਜਿਨ ਕਰਨੇ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਜਿਸ ਦੁਆਰੀ ਬਾਣੇ ਪਾਸੇ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਕ ਮਹਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਯੋਗ ਬੇਬਾਣ ਲੱਖ ਸੂਰਤਨ ਸੰਗਰਾਮ ਰਣਮੈ ਛੁਟੇ ਪੁਰਾਣ ਲੱਖ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ

0: ਗੱਡੀ ਲੱਗੀ ਹੈ, ਪੜਪੜ ਭਰੀ ਹੈ ਸਾਥ, ਪੜਪੜ ਬੇੜੀ ਪਾਈ ਹੈ, ਪੜਪੜ ਗੱਡੀਆਂ ਹੈ ਸਾਥ, ਫੜੀ ਹੈ ਜਿੱਤੇ ਬਸ ਬਸ ਫੜੀ ਹੈ ਜਿੱਤੇ ਮਾਸ, ਫੜੀ ਹੈ ਜਿੱਤੀ ਹਾਰ ਜਾ, ਫੜੀ ਹੈ ਜਿੱਤੀ ਸਾਸ, ਨਾਨਕ ਲਿਖ ਇੱਕ ਗੱਲ, ਮੈਂ ਤਖਣਾ ਚਾ ਮਹਲਾ ਪਹਿਲਾ,
1: ਲਿਖ ਲਿਖ ਪੜਿਆ ਤੇ ਤਾਕੜਿਆ, ਬੋ ਤੂੰ ਪਵਿਆ ਤੇ ਤੂੰ ਲਵਿਆ, ਬੋ ਪੇਕਿਆ ਦੇ

ਸ਼ਬਦ ਕਰਨਹਾਰ ਕੁੜ ਮਿੱਠਾ ਕੁੜ ਮਾਖੇ ਕੁੜ ਡੱਬੇ ਪੂਰ ਨਾਨਕ ਖਾਣੇ ਬੇਨਤੀ ਬਾਦ ਕੂੜੋ ਕੂੜ ਮਹਲਾ।

ਕੂੜਾ ਲਾਲ ਛੱਡਿਆ ਹੋਏ ਇੱਕ ਮਨ ਅਲੱਗ ਧਿਆਈ ਹੈ ਪਾਲਤੇ ਵੇਹੋ ਪਾਈਆ ਜੇ ਵਹੀ ਕਾਰ ਕਮਾਈ ਹੈ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਕਿਨਾ ਦੀ ਪਾਈ ਹੈ ਮਤ ਥੋੜੀ ਸੇਵ ਗਵਾਈ ਹੈ ਮਤ ਥੋੜੀ ਸੇਵ ਗਵਾਈ ਹੈ।

0: ਸਹਿਜ ਖੂਮ ਚੜਾਈ ਹੈ ਸ਼ਰਮ ਪਾਤ ਨ ਹੋਏ ਨਾਨਕ ਭਗਤੀ ਜੇ ਰਪੈ ਉੜੈ ਸੋਏ ਨਾ ਕੋਏ ਮਾਲਾ ਪੈਰਾ
1: ਲਵ ਪਾਪ ਦੋਏ ਰਾਜਾ ਮਹਿਤਾ ਕੂੜ ਹੁਆ ਸਿਕਦਾਰ।

ਪੌੜੀ ਪੜਿਆ ਡੂੰਘਾ ਟੋਮੀ ਸਾਨ ਮਾਰੀਏ ਜਿਹਾ ਕੱਲ ਹੈ ਕਾਲਣਾ ਤੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਧਰ ਗਏ ਗਿਆ ਹਾਰੀਏ ਪੜਿਆ ਅਸੈ ਉਹ ਮਿਆਂ ਵਿਚਾਰ ਗਏ ਵਿਚਾਰੀਏ।

ਤੋਂ ਮੁਖੰਤ ਪਾਹੇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾ ਦੁਮ ਪਹਿਲਾ ਪਾਰ ਜਾਤ ਗੋਪੀ ਲੈ ਆਇਆ ਜਿੰਦਰਾਬਨ ਮੈਂ ਰੰਕੀਆ ਕਰ ਮੈਂ ਬੇਦ ਅਸਰਪਣ ਹੂਆ ਨਾਮ ਕਦਾਈ ਅਲੋ ਪਹਿਆ ਨੀਲ ਬਸਤਰ

ਤੇ ਵਡਿਆਈ ਆ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਰਹ ਚ ਧੰਦਾ ਲਾਇੰਦਾ ਨਦਰ ਉਪੱਠੀ ਜੇ ਕਰੈ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਪਿਖਣਾ ਪਾਇੰਦਾ ਦਰ ਮੰਗਣ ਪਿਖਣਾ।

0: ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜੋ ਜੋਰੂ ਸਰਨ ਹਵਣੀ ਆਵੇ ਵਾਰੂਵਾ ਜੂਠਾ ਜੂਠਾ ਮੁਖ ਵਸੇ ਨਿਤ ਨਿਤ ਹੋਏ।

ਨਹੀਂ ਹਾਰਿਆ ਕਰਪ ਮੈਂ ਸਿਖਾਇਆ ਦੇਖ ਮੈਂ ਲਿਖ ਮਰਨ ਸਾਰਿਆ ਜਾੜਿਆ ਜੋਗਨ ਹਾਰਿਆ ਜੋਗਨ ਹਾਰਿਆ ਜੋਗਨ ਹਾਰਿਆ ਕੋਠੇ ਮੰਡਾ ਮਾੜੀਆਂ ਦਾ।

ਬੜੀ ਸਤਿਗੁਰ ਵਡਾ ਚੜ੍ਹਦਾ ਲੰਘਿਆ ਸਤ ਵਡਿਆ ਵਡਿਆਈਆਂ ਸਹ ਮੇਲੇ ਤਾਰ ਦਰਿਆਇਆ ਜਾ ਤੁਸ ਪਾਣਾ ਤਾ ਮਨ ਮਸਾਈਆ ਕਰ ਹੁਕਮ।

ਕਿਸੋ ਲੱਗਾ ਦੋ ਪਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ

0: ਕੀਤਾ ਬੋ ਆਪਣਾ ਪਹਿਲੀ ਲੇਖਾ ਸੰਡੀਏ ਜਾ ਰਹਿਣਾ ਨਹੀ ਐ ਜਗਤਾ ਕਾ ਘਰ ਭੰਡੀਏ ਮੰਦਾ ਕਿਸੇ ਨਾ ਆਖੀਏ ਪਰ ਅੱਖਰ ਇਹੋ ਬੁਝੀਏ ਮੂਰਖ ਨਾਲ ਨਾ ਲੁਝੀਏ ਮੂਰਖ ਨਾਲ ਨਾ ਲੁਝੀਏ
1: ਗੁਰ ਸਿੱਖਾ ਮਨ ਬਾਧਾਇਆ ਜਿਨ ਮੇਰਾ ਸਤਿ ਗੁਰ ਜਿਠਾ ਰਾਮ ਰਾਜੇ ਕੋਈ ਕਰ ਗੁਣਾ ਮੈਂ ਹਰ ਨਾਮ ਕੀ ਸੋ ਲੱਗੇ ਗੁਰ ਸਿੱਖ

ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨੀਂਦ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵੰਨ ਇੱਕ ਉੱਪਰ ਰਹਿਣ ਖੜੇ।

ਤੇਰਾ ਪਰਖਲਾ ਤੇਰੇ ਕਰਨਾ ਵਧਾਈ ਤੁਧ ਕਰ ਮਾਣ ਮਾਤਾ ਤੇ ਜਪਣਾ ਆਪ ਡਰ ਸਰਬ ਕਲਾ ਭਰਪੂਰ ਦਿਸੇ ਜਤ ਕਤਾ ਨਾਨਕ ਦਾ ਸੁਣਦਾ ਤੁਧ ਆਗੇ।

0: نانک تے مکی جلے کہ تلی چھٹی نا. واہگو جی کا خالصہ واہگو جی فتح.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874. ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
3: ਸੁਖਮਨੀ ਸਾਹਿਬ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਸੁਖਮਨੀ ਮਹਿਲਾ ਪੰਜਵਾਂ ਸਲੋਕ. ਆਦਿ ਗੁਰ ਏ ਨਮਹਿ ਹੈ ਜੁਗਾਦ ਗੁਰ ਏ ਨਮਹਿ ਹੈ ਸਤਿਗੁਰ ਏ ਨਮਹਿ ਹੈ ਸ੍ਰੀ ਗੁਰੂਦੇਵ ਏ ਨਮਹਿ ਹੈ ਅਸ਼ਟਪਦੀ. ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਿਟਾਵੋ. ਸਿਮਰੋ ਜਾਸ ਵਿਸੰਬਰ ਏਕ ਹੈ ਨਾਮ ਜਪਤ ਅਗਨ ਤਨ

दोलन ते राखो प्रभु नानक दे कर हाथ परम सम्मान योग धन गुरु ग्रंथ साहिब सचे पातशाह जी दी पवित्र हजूरी विच हाजिर हो करके आप जी गुरु यश श्रवण कर रहे थे। सतगुरु तेग बहादुर सचे पातशाह जी उन्हां दे पावन जीवन दे वृतांत अमृत बाणी और संदेश दी विचार गुरु तेग बहादुर जिन्ना दे दर ते जाके मजलूमा ने बेवस होया ने पुकार कीती ते आनंदपुर साहिब दी धरती तो गुरु तेग बहादुर सचे पातशाह दिल्ली दी धरती ते पहुंचे। इत्थे सतगुरु गुरु तेग बहादुर जी दे नाल तीन गुरु के सिख ने जिन्हां विचों भाई मती दास और भाई साहिब भाई सती दास ये सके भरा ने ते तीसरे सिख ने भाई साहिब भाई दयाला जी। सतगुरु गुरु तेग बहादुर जी दे सामने तीन शर्तां हकूमत वालों औरंगजेब दे तख्त वालों रखियां गई हैं। वो तीन शर्तां सन कि जां तां आप जी इस्लाम नूं कबूल करो ते जे दीन कबूल नहीं करना ते तुसी करामात दिखाओ। जे इन्हां दोनां विचों ना करामात ना इस्लाम कबूल करो ते फिर तीसरा तुसी तैयार रखो कि तुहानूं मौत दे घाट उतारिया जाएगा। सतगुरु गुरु तेग बहादुर सचे पातशाह जी दे सन्मुख गुरु के प्यारे सिख भाई साहिब भाई मती दास जी दे तन नूं तख्तियां विच बन के आरे दे नाल सिर तो लै के पैरां तक चीर के दो फाड़ कर दिता ते उस तन दे दो टुकड़ियां विचों वी मेरे सतगुरु जी दे अमृत बचना दी आवाज आउंदी रही जितनी देर तक जपजी साहिब दा पाठ संपूर्ण नहीं हो गया। ते एक अर्ज मैं आरंभ विच कर दिया कि गुरु तेग बहादुर जी सब थाई सहाई हुंदे ने। केवल मैं अर्ज करा पानी दे बेड़े बार नहीं लांदे, केवल डुबदे को धर्म दे बेड़े पार नहीं लांदे। मेरे समर्थ गुरु तेग बहादुर तां शहीद होण तो बाद भी अपनी सीस दे राही यात्रा करके भावना वाले सिखां दी झोली विच खैर पाई जांदे। दिल्ली आनंदपुर तो दिल्ली दा सफर कल असी वाचिया सी, हुण सीस दा सफर है। धड़ दिल्ली दी धरती ते रह जाणा है। दुनिया विच सिर्फ इको एक मिसाल है कि शहीद होण तो बाद भी किसे दरवेश दा गुरु दा सीस वख वख थावां तो लंघदा होया उत्थे बैठे हुए सिखां दे अंदर नूं टिका दे गया हो। आओ करो कृपालता, आप जितने भी बैठे हो एक कृपा करो गुरमुखो। देखो भावें समें करके एक घटना सदियां हो चुकियां ने पहला वापरी है, कई सालां दा वख वाख है। थां करके आपां उस थां तो बहुत दूर बैठे हां दिल्ली तो, पर एक गुरु जी ने तुहानू सुरत दी दात दिती है। जे सुरत विच गुरु जी दी याद टिक जाए ना समा सामने रहिंदा ते ना फिर सतान दी दूरी रहिंदी है। जे दूर बैठे हुए पुत्र दी याद आ जाए ते अखां छलक आउंदियां ने, क्योंकि तुर अंदर साडा अपने पुत्र अपने पिता जां अपने परिवार नाल जुड़दा है।
ਤੇ ਜੇ ਉਸ ਅੰਦਰ ਨੂੰ ਆਪਣੇ ਸਮਰੱਥ ਗੁਰੂ ਦੇ ਚਰਨਾਂ ਵਿੱਚ ਜੋੜ ਦਈਏ ਤੇ ਗੁਰੂ ਤੇਗ ਬਹਾਦਰ ਸਾਡੀ ਝੋਲੀ ਵਿੱਚ ਖੈਰ ਪਾਉਣਗੇ। ਕਰੋ ਕਿਰਪਾ ਸਾਧ ਸੰਗਤ, ਆਪ ਜੀ ਇਕਾਗਰਤਾ ਦੀ ਦਾਤ ਬਖਸ਼ੋ। ਆਪ ਵਿੱਚ ਪਰਮੇਸ਼ਵਰ ਗੁਰੂ ਵਰਤਦਾ ਹੈ, ਆਪ ਸੰਗਤ ਅਸੀਸ ਬਖਸ਼ੋ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਆਪਣੇ ਬਚਨਾਂ ਦੀ ਔਰ ਪਵਿੱਤਰ ਜੀਵਨ ਦੀ ਵਿਚਾਰ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਉਹਨਾਂ ਦੋ ਗੁਰਸਿੱਖਾਂ ਦੀ ਸ਼ਹਾਦਤ ਦਾ ਪਹਿਲਾਂ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਨਮੁਖ ਹੋ ਕੇ ਸ਼ਹਾਦਤ ਦਾ ਜਾਮ ਪੀ ਲਿਆ ਹੈ। ਗੁਰੂ ਕੇ ਸਿੱਖ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤਨੀ ਕੁ ਉੱਚੀ ਹੈ। ਸਤਿਗੁਰੂ ਜੀ ਨੇ ਇੱਕ ਅੰਮ੍ਰਿਤ ਬਚਨ ਕਿਹਾ ਹੈ, ਖਾਸ ਕਰਕੇ ਪੰਜ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੱਬ ਦੀ ਭਗਤੀ ਕਰਨ ਵਾਲਿਆਂ ਲਈ ਵਰਤੇ ਗਏ। ਪਹਿਲਾ ਸ਼ਬਦ ਹੈ ਭਗਤ, ਜੋ ਭਗਤੀ ਵਿੱਚ ਗੁੜੁੰਦ ਹੈ। ਦੂਜਾ ਸ਼ਬਦ ਹੈ ਸੰਤ, ਜਿਹਦੀ ਜ਼ਿੰਦਗੀ ਦੇ ਵਿੱਚ ਸੱਤ ਨਿਮਰਤਾ ਤੇ ਤਿਆਗ ਆ ਗਿਆ ਹੈ। ਤੀਸਰਾ ਸ਼ਬਦ ਹੈ ਸਾਧ, ਜਿਸ ਨੇ ਜਿਉਂਦੇ ਜੀ ਆਪਣੇ ਜੀਵਨ ਨੂੰ ਇੰਦਰੀਆਂ ਨੂੰ ਸਾਧ ਲਿਆ ਹੈ। ਚੌਥਾ ਸ਼ਬਦ ਹੈ ਪਰਮਾਰਥ ਨਾਲ ਜੁੜਿਆ ਗੁਰਮੁਖ, ਜਿਸ ਨੇ ਆਪਣੇ ਮੁੱਖ ਨੂੰ ਗੁਰੂ ਵਾਲੇ ਪਾਸੇ ਕਰ ਲਿਆ ਹੈ। ਤੇ ਪੰਜਵਾਂ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਸਿੱਖ, ਤੇ ਕਦੀ ਗੁਰੂ ਸਾਹਿਬ ਤੋਂ ਪੁੱਛੋ ਮਹਾਰਾਜ, ਇਹ ਸਾਰੇ ਹੀ ਸਤਿਕਾਰਯੋਗ ਨੇ, ਪਰ ਗੁਰਸਿੱਖ ਦਾ ਦਰਜਾ ਇਹਨਾਂ ਵਿੱਚ ਕੀ ਹੋ ਗਿਆ ਹੈ। ਹਜ਼ੂਰ ਦਾ ਇੱਕ ਬਚਨ ਅਸੀਂ ਪੜ੍ਹਨੇ ਹਾਂ ਕਿ ਧਨ ਧਨ ਭਾਗ ਤਿੰਨਾ ਭਗਤ ਜਨਾ ਇੱਕ ਇੱਕ ਤੁਕ ਤੇ ਰੋਕੇ। ਧਨ ਧਨ ਭਾਗ ਤਿੰਨਾ ਭਗਤ ਜਨਾ ਕਿਹੜੇ, ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਜਿਹੜੇ ਆਪਣੇ ਮੁੱਖ ਤੋਂ ਖਰੀ ਖਰੀ ਕਹਿੰਦੇ ਨੇ ਉਹਨਾਂ ਭਗਤਾਂ ਦੇ ਭਾਗ ਬੜੇ ਚੰਗੇ। ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਧਨ ਧਨ ਭਾਗ ਤਿੰਨਾ ਸੰਤ ਜਨਾ ਕਹਿਣ ਲੱਗੇ ਉਹਨਾਂ ਸੰਤ ਜਨਾ ਦੇ ਭਾਗ ਵੀ ਚੰਗੇ ਨੇ ਜਿਹੜੇ ਆਪਣੀ ਰਸਨਾ ਤੋਂ ਪਰਮਾਤਮਾ ਦੇ ਗੀਤ ਪੈਗਾਉਂਦੇ। ਭਗਤ ਜਨ ਵੀ ਭਾਗਾਂ ਵਾਲੇ ਨੇ, ਸੰਤ ਜਨ ਵੀ ਭਾਗਾਂ ਵਾਲੇ ਨੇ, ਗੁਰਮੁਖ ਭਾਗਾਂ ਵਾਲੇ ਨੇ, ਉਹ ਕੀਰਤਨ ਕਰਦੇ ਨੇ, ਤੇ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਸਭ ਤੋਂ ਵੱਡੇ ਭਾਗ ਨੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਹਨ। ਸੰਤ ਵੀ ਚੰਗਾ, ਭਗਤ ਵੀ ਚੰਗਾ, ਸਾਧ ਵੀ ਚੰਗਾ, ਪਰ ਸਭ ਤੋਂ ਵੱਡਾ ਗੁਰੂ ਕਾ ਸਿੱਖ ਹੈ, ਜਿਹੜਾ ਸਿੱਖ ਆਪਣੀ ਖੌਮੇ ਨੂੰ ਮਿਟਾ ਕੇ ਗੁਰੂ ਚਰਨਾਂ ਵਿੱਚ ਜਾ ਕੇ ਡਿੱਗ ਪਿਆ। ਧੰਨ ਧੰਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਧੰਨ ਧੰਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਨੀ ਸੁਣਤਿਆਂ, ਧੰਨ ਧੰਨ ਭਾਗ ਤਿੰਨਾ ਸਾਧ ਜਨਾ ਕਹਿਣ ਲੱਗੇ ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ, ਧੰਨ ਧੰਨ ਭਾਗ ਤਿੰਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆਂ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ। ਉਹਨਾਂ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ, ਉਹਨਾਂ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਸਤੀ ਦਾਸ ਜੀ ਨੇ, ਤੇ ਉਹਨਾਂ ਵੱਡ ਭਾਗੀ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਦਿਆਲਾ ਜੀ ਨੇ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੂਰਮੇ ਦੀ ਪਰਿਭਾਸ਼ਾ ਦਿੰਦਿਆਂ ਇੱਕ ਬਚਨ ਕਿਹਾ ਹੈ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਸੂਰਮਾ ਹੋਵੇ ਕਿ ਜਿਹੜਾ ਮੈਦਾਨੀ ਜੰਗ ਵਿੱਚ ਜੂਝ ਕੇ ਆਪਣੇ ਆਪ ਨੂੰ ਖਤਮ ਕਰਦਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਗੁਰਮਤ ਨੇ ਇੱਕ ਤਰ੍ਹਾਂ ਦਾ ਸੂਰਮਾ ਨਹੀਂ ਮੰਨਿਆ। ਬਾਹਰ ਬਾਹਾਂ ਵਿੱਚ ਤਾਕਤ ਹੋਵੇ, ਹਜ਼ਾਰਾਂ ਬੰਦਿਆਂ ਦਾ ਕਤਲ ਕਰਕੇ ਆ ਜਾਏ, ਜਾਂ ਕਿਤੇ ਲੜਨ ਗਿਆ ਮਰ ਜਾਏ, ਤੇ ਆਪਾਂ ਕਹਾਂਗੇ ਸੂਰਮਾ? ਬਿਲਕੁਲ ਨਹੀਂ। ਗੁਰਮਤ ਨੇ ਕਿਹਾ ਦੋ ਤਰ੍ਹਾਂ ਦੇ ਸੂਰਮੇ ਨੇ। ਗੁਰਸਿੱਖ ਪਹਿਲਾ ਉਹ ਸੂਰਮਾ ਹੈ ਜਿਹਨੇ ਆਪਣੇ ਅੰਦਰ ਨੂੰ ਜਿੱਤ ਲਿਆ ਹੈ, ਤੇ ਜਿਸ ਨੇ ਆਪਣੇ ਅੰਦਰ ਨੂੰ ਜਿੱਤਿਆ ਉਹ ਗੁਰੂ ਕਾ ਸੂਰਮਾ ਬਾਹਰ ਦੇ ਮੈਦਾਨ ਨੂੰ ਵੀ ਜਿੱਤ ਕੇ ਆਉਂਦਾ। ਬਾਬਾ ਜੀ ਨੇ ਦੋ ਤਰ੍ਹਾਂ ਦੇ ਸੂਰਮੇ ਬਿਆਨ ਕੀਤੇ, ਤੇ ਇੱਕ ਸਿੱਖ ਵਿੱਚ ਦੋਨੋਂ ਇਹ ਗੁਣ ਨੇ।
آپ جی ایک سلوک پڑھ دے ہو کہ گگن دماما باجیو پریو نشانے کاؤ کھیت جو مانڈیو سورما اب جوجن کو داؤ. ہن گگن دماما اے آتمک جیتو سورمے لکھے گگن دا اکری ارتے آکاش گگن دے وچ دمامے دا ارتے نگارا بجیا ہن کیڑے آکاش وچ نگارا بجیا گرو گرنتھ صاحب کہندے نے دسم دوار دے وچ شبد دی چوٹ پئی سکھ کیول باہر دا سورما نہیں آتم رسیا اپنے اندر نو ہر ویلے جیت کے شبد دے نگارے نو سن والا ہے. گگن دماما دماما باجیو پریو نشانے کاؤ تے کہندے نے کھیت جو مانڈیو سورما اب جوجن کو داؤ. جنہیں اپنے اندر نو جیت لیا اونوں پھر گرو جی کہندے نے سورا سو پہچانیاں جو لڑے دین کے ہیت پرجا پرجا کٹ مرے کبو نہ چھڈے کھیت. اسے سورمے نو گرو ارجن دیو کہن لگے جاں کو ہر رنگ لاگو اس جگ میں. گرمکھو جدے اندر نام دا رنگ لاگیا جڑے اندروں رنگے سورمے نے انہاں نو بابا نانک جی کہندے جن کے چوڑے رتڑے پیارے کنت تنا کے پاس توڑ تنا کی جے ملے جی کو نانک کی ارداس. حضور کہن لگے جا کو ہر رنگ لاگو اس جگ میں سو کئیت ہے سورا تے کلا نام دا رنگ نہیں آتم جنے جنہیں اپنے اندر دے فرنیا نو اندر نو جت لیا ہے آتم جنے سگل وسپا کہ جا کا ست گر پورا. مہاراج اے آتمک جیتو سورمے کیویں بنے؟ صاحب نے کیا ٹھاکر گائیا آتم رنگ شرنی پاون نام تیاون سہج سماون سنگ. گرو جی نو پھر پوچھئے کہن لگے سورما ہووے جیڑا گرو دے سنمکھ ہو کے اپنے اندر نو بھی جتے. نانک سو سورا وریام جن وچو دشت آن کرن ماریا سورما او جنہیں خنکار نو جت لیا ہے. ایکو جے سورمیاں دے سبندی میرے تن گرو گرنتھ صاحب کرپالو جی نے بچن کیتا ہے کہن لگے ایتھے وڈے وڈے باہر نو جتن والے سورمے اندر کام تو ہار گئے کرودھ تو مار کھا گئے پر بابے نانک دا سکھ کیسا سورما ہے؟ کہن لگے ایسو کون بلی رے حضور دے بچن نے کوئی ہے ایسا بلی؟ کہن لگے کوئی ایسا ہے سورما جیڑا اپنے اندر نو جتن والا ہووے؟ اے شبد ہے چار برن چوہاں کے مردن کھٹ درشن کر تلی رے سندر سگر سروپ سیانے پانچو ہی موئے چھلی رے جن مل مارے پنچ سور بیر ایسو کون بلی رے جن پنچ مار بدار گدارے سو پورا ہے کلی رے. او سمے وچ پورا سورما ہے جنہیں اپنے اندر نو جتیا ہے. آپ توجہ دینی تھوڑی جی تن گرو تیگ بہادر جی دے سامنے 10 نومبر 1675 نو پائی سے پائی متی داس جی نو چیر کے انہاں دے دو ٹکڑے کر دیتے گئے. پائی متی داس دو ٹکڑیاں وچوں جپ پڑھ دے پے نے. اینی دیر نو دور کھلوتا ہویا گرو کا سکھ پائی سے پائی دیالا اچھی آواز وچ کہندا ہے کہ گرو دے سکھ دے دو ٹکڑے کرن والیو تسی پائی متی داس دے تن نو نہیں چیریاں سچ جانو تسی اپنی حکومت دیاں جڑاں دے وچ اج آرا پھیر دیتا اپنے تخت نو تسی چیرن تر پے ہو. پائی دیال داس نے اینے شبد کہے تے اینی دیر نو جلاد نے تے قاضی نے آواز دے کے کیا کہ دیکھ ہن تینو دسنے آ حکومت دیاں جڑا چیریاں گئیاں تیرے نال کی بندی ہے. پائی صاحب پائی دیالا جی کون نے؟ میں انہاں دے سبندی ایک عرض کر جاواں. گرمکھو پائی صاحب پائی دیالا جی 12 بھرا نے انہاں 12 دے وچوں 11 نے شہادت دا جام پیتا ہے. پائی صاحب پائی دیالا جی پائی صاحب پائی منی سنگھ دے سکے بھرا نے جنہاں دا بند بند کٹیا گیا سی. گرمکھو جس بچتر سنگھ نے مست خاکی دے سر وچ ناگنی مار کے اونوں مار دتا او پائی بچتر سنگھ پائی دیالا جی دا پتیجا ہے. جس پائی نگائیا جی نے گرو کلگی تر اچ دے پیر بنے نے تے اپنے ولو گھوڑا پیش کیتا آلمگیر دی ترتی تے او پائی صاحب پائی نگائیا جی پائی دیالا جی دے سکے پراد.
12 ਭਰਾ ਨੇ, ਇੱਕ ਭਾਈ ਅਮਰ ਚੰਦ ਨੂੰ ਛੱਡ ਕੇ 11 ਭਰਾਵਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਕੇਵਲ ਭਰਾਵਾਂ ਨੇ ਨਹੀਂ, ਭਾਈ ਦਿਆਲ ਦਾਸ ਜੀ ਦੇ ਪਿਤਾ ਦਾ ਨਾਮ ਹੈ ਭਾਈ ਮਾਈ ਦਾਸ, ਭਾਈ ਦਿਆਲ ਦਾਸ ਜੀ ਦੇ ਦਾਦਾ ਦਾ ਨਾਮ ਹੈ ਭਾਈ ਬੱਲੂ ਜੀ, ਤੇ ਭਾਈ ਬੱਲੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਜਦੋਂ ਅੰਮ੍ਰਿਤਸਰ ਦੀ ਜੰਗ ਹੋਈ ਤੇ ਭਾਈ ਸਾਹਿਬ ਭਾਈ ਦਿਆਲ ਦਾਸ ਜੀ ਦੇ ਦਾਦੇ ਨੇ ਸਿੱਖਾਂ ਦੀ ਪਹਿਲੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ। ਦਾਦਾ ਸ਼ਹੀਦ ਹੈ, ਆਪਣੇ ਸਮੇਤ 11 ਭਰਾ ਸ਼ਹੀਦ ਨੇ, ਤੇ ਭਾਈ ਦਿਆਲ ਦਾਸ ਜੀ ਧੰਨ ਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ ਕੈਸੀ ਥਾਂ ਸੀ, ਕਿਹੜੀ ਜਗ੍ਹਾ ਸੀ ਭਾਈ ਦਿਆਲਾ ਜੀ ਦੀ, ਮੈਂ ਇੱਕ ਹੁਕਮਨਾਮਾ ਆਪ ਨਾਲ ਸਾਂਝਾ ਕਰਕੇ ਅੱਗੇ ਤੁਰਨਾ। ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਗਏ। ਜਦੋਂ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਹੈ ਤੇ ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਹਜ਼ੂਰ ਕਹਿ ਕੇ ਗਏ ਨੇ ਕਿ ਪਿੱਛੋਂ ਪਰਿਵਾਰ ਦੀ ਸੰਭਾਲ ਤੁਸੀਂ ਕਰਨੀ ਹੋਵੇਗੀ। ਹੁਕਮਨਾਮਿਆਂ ਵਿੱਚ ਭਾਈ ਦਿਆਲਾ ਜੀ ਨੂੰ ਕਰਬਾਰੀ ਸਿੱਖ ਲਿਖਿਆ ਹੈ ਕਿ ਘਰ ਦਾ ਪ੍ਰਬੰਧ ਕਰਨ ਵਾਲੇ ਭਾਈ ਦਿਆਲਾ ਜੀ ਨੇ। ਹੁਣ ਇਸ ਗੱਲ ਤੋਂ ਆਪ ਜੀ ਹਿਸਾਬ ਲਾ ਲਓ ਕਿ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ, ਉਹਨਾਂ ਦੇ ਮਹਿਲ ਮਾਤਾ ਗੁਜਰੀ ਜੀ, ਇਹਨਾਂ ਦੀ ਸੰਭਾਲ ਕਰਨ ਵਾਲਾ ਗੁਰੂ ਕਾ ਸਿੱਖ ਭਾਈ ਸਾਹਿਬ ਭਾਈ ਦਿਆਲਾ ਜੀ ਪਟਨਾ ਸਾਹਿਬ ਦੀ ਧਰਤੀ ਤੇ ਪਰਿਵਾਰ ਦੀ ਸੰਭਾਲ ਕਰਦਾ, ਉਹ ਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ ਕਿੰਨਾ ਕੁ ਨੇੜੇ ਦਾ ਸਿੱਖ ਹੋਵੇਗਾ। ਇੱਕ ਹੁਕਮਨਾਮਾ ਲਿਖਦੇ ਨੇ ਸਾਹਿਬ ਗੁਰੂ ਤੇਗ ਬਹਾਦਰ ਪੜਤੇ ਪਟਨੇ ਦੀ ਸੰਗਤ ਨੂੰ, ਤੇ ਉਹਦੇ ਵਿੱਚ ਲਿਖਦੇ ਨੇ, ਮੈਂ ਹੈਰਾਨ ਹੋ ਗਿਆ, ਕਹਿਣ ਲੱਗੇ ਸਰਬੱਤ ਪਟਨੇ ਦੀ ਸੰਗਤ ਉੱਪਰ ਗੁਰੂ ਰੱਖਿਆ ਕਰੇਗਾ। ਉਹਦੇ ਵਿੱਚ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸਰਬੱਤ ਸੰਗਤ ਉੱਪਰ ਹੁਕਮ ਹੈ ਕਿ ਜੋ ਭਾਈ ਦਿਆਲ ਜੀ ਕਹਿਣ, ਜੋ ਭਾਈ ਦਿਆਲਾ ਜੀ ਕਹਿਣ, ਇਹਨਾਂ ਦਾ ਕਹਿਆ ਹੋਇਆ ਗੁਰੂ ਦਾ ਕਹਿਆ ਹੋਇਆ ਸਮਝਣਾ। ਗੁਰਮੁਖੋ, ਸਿੱਖ ਕਿੰਨਾ ਕੁ ਅੰਦਰੋਂ ਗੁਰੂ ਦੇ ਨੇੜੇ ਹੋ ਗਿਆ। ਕਹਿਣ ਲੱਗੇ ਭਾਈ ਦਿਆਲ ਦਾਸ ਕਾ ਕਹਿਆ ਹੋਇਆ ਗੁਰੂ ਜੀ ਕਾ ਕਹਿਆ ਹੋਇਆ ਜਾਣਨਾ। ਤੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਪਹੁੰਚੇ ਨੇ, ਅੱਜ ਭਾਈ ਦਿਆਲ ਦਾਸ ਨਾਲ ਨੇ, ਭਾਈ ਮਤੀ ਦਾਸ ਦੇ ਤਨ ਦੇ ਟੁਕੜਿਆਂ ਤੋਂ ਬਾਅਦ ਇੱਕ ਦੇਗ ਉਬਾਲੀ ਗਈ, ਗਰਮ ਪਾਣੀ ਕੀਤਾ ਗਿਆ, ਥੱਲੇ ਦੇਗ ਦੇ ਲੱਕੜਾਂ ਬਾਲ ਕੇ ਸੁੱਕੀਆਂ, ਅੱਗ ਦੇ ਭਾਂਬੜ ਮਚਾਏ ਗਏ, ਤੇ ਜਦੋਂ ਦੇਗ ਦਾ ਪਾਣੀ ਉੱਬਲਣ ਲੱਗਾ ਤੇ ਕਹਿਣ ਲੱਗੇ ਤੂੰ ਕਹਿੰਦਾ ਤਾਂ ਹਕੂਮਤ ਦੀਆਂ ਜੜ੍ਹਾਂ ਚੀਰ ਦਿੱਤੀਆਂ, ਆ ਦੇਖ ਉੱਬਲਦੀ ਦੇਗ ਵਿੱਚ ਤੈਨੂੰ ਬੈਠਣਾ ਪਏਗਾ। ਸ਼ਬਦ ਉਹੀ ਦੁਹਰਾਏ ਜੇ

ਨੂੰ ਦੇਵ ਜੀ ਲਈ ਤੁਹਾਡੇ ਦਾਦੇ ਲਈ ਦੇਗ ਉਬਾਲੀ ਸੀ, ਲਾਹੌਰ ਦੀ ਧਰਤੀ ਸੀ ਤੇ ਜਹਾਂਗੀਰ ਦੀ ਦੇਗ ਉਬਾਲੇ ਪਈ ਮਾਰਦੀ ਸੀ ਤੇ ਗੁਰੂ ਅਰਜੁਨ ਦੇਵ ਜੀ ਦੇ ਰੂਪ ਵਿੱਚ ਤੁਸੀਂ ਉਬਲਦੀ ਦੇਗ ਵਿੱਚ ਬੈਠੇ ਤੇ ਅੱਜ ਤੇਰੇ ਸਿੱਖ ਦੀ ਬੇਨਤੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਵੇਂ ਪੰਜਵੇਂ ਜਾਮੇ ਵਿੱਚ ਦੇਗ ਦੇ ਉਬਾਲੇ ਸਹਾਰ ਗਿਓ ਤੇ ਰੱਬ ਤੇ ਕੀਤਾ ਹੋਇਆ ਤੈਨੂੰ ਮਿੱਠਾ ਲੱਗਿਆ, ਅੱਜ ਕਿਰਪਾ ਕਰੀ ਤੇਰੇ ਤੋਂ ਬਾਅਦ ਤੇਰਾ ਸਿੱਖ ਉਬਲਦੀ ਦੇਗ ਵਿੱਚ ਬੈਠਣ ਲੱਗਾ ਹੈ। ਮੇਰੇ ਕੋਲ ਸਮਰੱਥਾ ਨਹੀਂ ਜਿਵੇਂ ਪੰਜਵੇਂ ਜਾਮੇ ਵਿੱਚ ਦੇਗ ਦੇ ਉਬਾਲੇ ਸਹਾਰ ਲੈ, ਅੱਜ ਸਿੱਖ ਵਿੱਚ ਬੈਠ ਕੇ ਦੇਗ ਦੇ ਉਬਾਲਿਆਂ ਨੂੰ ਸਹਾਰ ਜਾਈ। ਦੇਖੋ ਕੁਰਬਾਨੀ ਕਰਕੇ ਵੀ ਗੁਰੂ ਨੂੰ ਆਵਾਜ਼ ਪੈ ਦਿੰਦੇ, ਭਾਈ ਦਿਆਲਾ ਜੀ ਨੂੰ ਉਬਲਦੀ ਕੋਈ ਦੇਗ ਵਿੱਚ ਬਿਠਾਇਆ। ਭਾਵੇਂ ਅਸੀਂ ਤਸਵੀਰਾਂ ਵਿੱਚ ਦੇਖਦੇ ਹਾਂ ਕਿ ਭਾਈ ਦਿਆਲਾ ਜੀ ਦਾ ਸੀਸ ਉਹਨਾਂ ਦੀ ਗਰਦਨ ਦੇਗ ਤੋਂ ਉੱਪਰ ਹੈ, ਨਹੀਂ ਗੁਰਸਿੱਖੋ ਐਸਾ ਨਹੀਂ, ਉਬਲਦੀ ਕੋਈ ਦੇਗ ਵਿੱਚ ਬਿਠਾਇਆ ਤੇ ਭਾਈ ਸਾਹਿਬ ਦੇ ਸੀਸ ਨੂੰ ਦੇਗ ਦੇ ਵਿੱਚ ਥੱਲੇ ਕਰਕੇ ਉੱਤੇ ਢੱਕਣ ਦੇ ਕੇ ਉੱਤੇ ਭਾਰ ਰੱਖ ਦਿੱਤਾ। ਜਿਵੇਂ ਆਪਾਂ ਸਬਜ਼ੀ ਭਾਜੀ ਕਿਸੇ ਬਰਤਨ ਵਿੱਚ ਤਿਆਰ ਕਰਨੇ ਆ, ਉੱਤੋਂ ਬਰਤਨ ਨੂੰ ਬੰਦ ਕਰਕੇ, ਗੁਰਮੁਖੋ ਦੇਗ ਦਾ ਢੱਕਣ ਸੀ ਬੰਦ, ਥੱਲੇ ਗੁਰੂ ਕਾ ਲਾਲ ਭਾਈ ਦਿਆਲਾ ਇਸ ਦੇਗ ਦੇ ਵਿੱਚ ਉਬਲਦਾ ਪਿਆ ਸੀ। ਪਰ ਇਸ ਜ਼ਾਲਮ ਨੂੰ ਪਤਾ ਨਹੀਂ ਕੱਚੇ ਰੰਗ ਨੂੰ ਠੰਡੇ ਪਾਣੀ ਦੇ ਛੱਤੇ ਮਾਰੀਏ ਤੇ ਉਤਰ ਜਾਂਦਾ ਹੈ। ਉਹ ਜਿਨ੍ਹਾਂ ਦੇ ਚੋਲੇ ਨਾਮ ਦੇ ਮਜੀਠੀ ਰੰਗ ਵਿੱਚ ਰੰਗੇ ਨੇ ਉਹਨਾਂ ਨੂੰ ਉਬਲਦਾ ਹੋਇਆ ਪਾਣੀ ਵੀ ਕੁਝ ਨਹੀਂ ਕਹਿ ਸਕਦਾ। ਉਬਲਦੇ ਹੋਏ ਪਾਣੀ ਵਿੱਚ ਗੁਰੂ ਕਾ ਸਿੱਖ ਉਬਾਲੇ ਪਿਆ ਖਾਂਦਾ। ਕੁਝ ਸਮੇਂ ਤੋਂ ਬਾਅਦ ਜਦੋਂ ਦੇਗ ਦਾ ਢੱਕਣ ਉਤਾਰਿਆ ਤੇ ਦੇਖੋ ਉਸ ਸਿੱਖ ਦੇ ਸਰੀਰ ਨੂੰ ਅੰਦਰ ਵਾਲਾ ਭਵਰ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਸਮਾ ਚੁੱਕਾ ਸੀ ਤੇ ਭਾਈ ਦਿਆਲਾ ਜੀ ਦੀਆਂ ਖੱਡੀਆਂ ਤੋਂ ਉਹਨਾਂ ਦੀ ਚਮੜੀ ਜਿਹੜੀ ਹੈ ਵੱਖ ਹੋ ਚੁੱਕੀ ਸੀ। ਕਹਿਣਾ ਸੌਖਾ ਹੈ, ਕੇਵਲ ਦੇਗ ਵਿੱਚ ਉਬਾਲਿਆ ਨਾ, ਉਬਾਲਣ ਤੋਂ ਬਾਅਦ ਭਾਈ ਸਾਹਿਬ ਦੀ ਚਮੜੀ ਵੱਖ ਦਿਸਦੀ ਏ, ਖੱਡੀਆਂ ਦਾ ਢਾਂਚਾ ਵੱਖ ਦਿਸਦਾ ਹੈ। ਪਰ ਇਹਨਾਂ ਨੂੰ ਪਤਾ ਨਹੀਂ ਕਿ ਇਹ ਢਾਂਚੇ ਤੱਕ ਸੀਮਤ ਨਹੀਂ, ਇਹ ਤਾਂ ਭਾਈ ਦਿਆਲਾ ਉਸ ਗੁਰੂ ਦੀ ਗੋਦ ਵੀ ਜਾ ਸਮਾਇਆ ਹੈ ਜਿੱਥੇ ਕਦੀ ਖੁਸ਼ੀ ਕਦੀ ਗਮੀ ਕਦੀ ਰੋਗ ਕਦੀ ਸੋਗ, ਇਹ ਉਸ ਘਰ ਵੀ ਚਲਾ ਗਿਆ ਜਿੱਥੇ ਬਾਬਾ ਜੀ ਨੇ ਕਿਹਾ ਖਰਖ ਅਨੰਤ ਸੋਗ ਨਹੀਂ ਪੀਆ, ਸੋ ਘਰ ਗੁਰ ਨਾਨਕ ਕੋ ਦੀਆ। ਇਹ ਉੱਥੇ ਚਲਾ ਗਿਆ, ਨਾਨਕ ਬੱਧਾ ਘਰ ਤਹਾਂ ਜਿੱਥੇ ਮ੍ਰਿਤ ਨਾ ਜਨਮ ਜੜਾਂ। ਭਾਈ ਦਿਆਲਾ ਉਸ ਘਰ ਵੀ ਚਲਾ ਗਿਆ ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀਂ ਤੇ ਠਾਉ, ਨਾ ਤਸ਼ਵੀਸ ਖਰਾਦ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅੱਜ ਉਸ ਥਾਂ ਤੇ ਪਹੁੰਚ ਗਏ, ਅਬ ਮੈਂ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਜਦੋਂ ਭਾਈ ਦਿਆਲਾ ਜੀ ਦੇਗ ਵਿੱਚ ਉਬਲੇ ਨੇ ਤੇ ਗੁਰੂ ਤੇਗ ਬਹਾਦਰ ਜੀ ਪਿੰਜਰੇ ਵਿੱਚੋਂ ਫਿਰ ਆਵਾਜ਼ ਦਿੱਤੀ ਕਿ ਗੁਰਸਿੱਖੋ ਤੁਸੀਂ ਦੇਗ ਵਿੱਚ ਉਬਾਲੇ ਖਾਧੇ ਨੇ ਭਾਈ ਦਿਆਲਾ, ਸੱਚ ਜਾਣੀ ਅੱਜ ਦੇਗ ਵਿੱਚ ਉਬਲ ਕੇ ਸਿੱਖੀ ਹੋਰ ਪਰਪੱਕ ਹੋਈ ਗਏ। ਅੱਜ ਲੋਕ ਦੇਗ ਦੇ ਚਾਰ ਚੁਫੇਰੇ ਉਬਲਦੀ ਕੋਈ ਦੇਗ ਨੂੰ ਦੇਖਦੇ ਨੇ। ਕਦੀ ਸਮਾਂ ਆਵੇਗਾ ਗੁਰੂ ਕੇ ਸਿੱਖੋ ਤੁਹਾਡੇ ਇਸ ਥਾਂ ਤੋਂ ਲੋਕ ਧੂੜ ਚੁੱਕ ਕੇ ਆਪਣੇ ਮਸਤਕ ਤੇ ਲਾਇਆ ਕਰ। ਹੁਣ ਤੀਸਰਾ ਸਿੱਖ ਭਾਈ ਸਾਹਿਬ ਭਾਈ ਸਤੀ ਦਾਸ ਜੀ ਆਏ ਨੇ। ਭਾਈ ਸਾਹਿਬ ਭਾਈ ਸਤੀ ਦਾਸ ਭਾਈ ਮਤੀ ਦਾਸ ਜੀ ਦੇ ਸਕੇ ਭਰਾ ਨੇ। ਇਹਨਾਂ ਦੇ ਪੜਦਾਦਾ ਨੇ ਭਾਈ ਪੈਰਾਗ ਦਾਸ ਜੀ, ਜਿਨ੍ਹਾਂ ਨੂੰ ਭਾਈ ਪੈਰਾਗਾ ਜੀ ਕਹਿੰਦੇ ਹਾਂ, ਉਹਨਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਸੀ। ਭਾਈ ਪੈਰਾਗੇ ਦਾ ਪੜਪੋਤਾ ਭਾਈ ਮਤੀ ਦਾਸ ਸ਼ਹੀਦ ਹੋ ਚੁੱਕਾ ਹੈ। ਭਾਈ ਸਤੀ ਦਾਸ ਦੇ ਸਾਹਮਣੇ ਆਏ, ਕਹਿਣ ਲੱਗੇ ਦੇਖ ਇੱਕ ਨੂੰ ਆਰੇ ਨਾਲ ਚੀਰ ਦਿੱਤਾ, ਦੂਜੇ ਨੂੰ ਦੇਗ ਵਿੱਚ ਉਬਾਲ ਦਿੱਤਾ, ਤੇਰੀ ਹਾਲਤ ਵੀ ਇਹੋ ਜਿਹੀ ਕਰਾਂਗੇ ਕਿ ਲੋਕ ਦੇਖਦੇ ਰਹਿਣਗੇ, ਇਸਲਾਮ ਨੂੰ ਕਬੂਲ ਕਰੇਗਾ। ਮਾਨੋ ਸਿੱਖ ਦੇ ਅੰਦਰੋਂ ਆਵਾਜ਼ ਆ ਰਹੀ ਸੀ, ਜੋ ਆਸ਼ਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ। ਜਿਹੜੇ ਸ਼ਹੀਦੀ ਪਾਣ ਆਏ ਉਹਨਾਂ ਦਾ ਜੀਨ ਨਾਲ ਸੰਬੰਧ ਕੀ? ਜੋ ਆਸ਼ਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਲੋਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ। ਨਾ ਤਖਤ ਤੋ ਤਾਜ ਨਾ ਹੂਰੋ ਕੀ ਕਸਰਤ ਹੈ, ਖੁਦਾ ਦੀ ਖੁਦਾਈ ਦੇ ਤੋ ਵੋ ਵਾਪਸ ਮੋੜ ਦੇਤੇ ਹੈ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਵੋ ਮੌਤ ਵੀ ਹਯਾਤ ਹੈ। ਅਸੀਂ ਤਾਂ ਤਨ ਨੂੰ ਖਲੋਣਾ ਸਮਝ ਕੇ ਆਏ ਹਾਂ ਤੇ ਗੁਰਸਿੱਖੋ
ਇੱਕ ਗੱਲ

ਧਿਆਨ ਰੱਖਿਓ ਕਿ ਗੁਰੂ ਬੜਾ ਸਮਰੱਥ ਜੇ। ਹੁਣ ਗੁਰੂ ਜੀ ਪਿੰਜਰੇ ਵਿੱਚ ਬੈਠੇ ਦੇਖਦੇ ਪਏ ਨੇ ਕਿੰਨੇ ਕੁ ਭਾਗਾਂ ਵਾਲੇ ਸਿੱਖ ਹੋਣਗੇ ਜਿਨ੍ਹਾਂ ਦਾ ਅੰਤਲਾ ਸਮਾਂ ਮੇਰੇ ਨੌਵੇਂ ਗੁਰਦੇਵ ਗੁਰੂ ਤੇਗ ਬਹਾਦਰ ਜੀ ਦੀ ਨਦਰੇ ਅਨਾਇਤ ਵਿੱਚ ਹੋਇਆ ਹੋਵੇਗਾ। ਭਾਈ ਸਾਹਿਬ ਭਾਈ ਸਤੀ ਦਾਸ ਜੀ ਲਿਆਂਦੇ ਗਏ, ਉਹਨਾਂ ਨੂੰ ਵੀ ਇਹੀ ਗੱਲਾਂ ਰਚੀਆਂ ਹੋਈਆਂ ਕਈਆਂ ਗਈਆਂ, ਕਰਾਮਾਤ ਦੀਨ ਜਾਂ ਮੌਤ। ਤੇ ਭਾਈ ਸਤੀ ਦਾਸ ਦਾ ਉੱਤਰ ਸੀ ਕਿ ਇੱਕ ਕੰਮ ਜਲਦੀ ਕਰੋ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ, ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਇਕੱਠੇ ਆਏ ਹਾਂ, ਹੁਣ ਇਸ ਸਰੀਰ ਨੂੰ ਛੱਡਣ ਤੋਂ ਬਾਅਦ ਦਾ ਜੋ ਸਫ਼ਰ ਹੈ ਇਹਦੇ ਵਿੱਚ ਦੂਰੀ ਨਾ ਪਾਓ, ਜਿਤਨੀ ਜਲਦੀ ਹੋਵੇ ਮੈਨੂੰ ਮੇਰੇ ਵੀਰ ਮਤੀ ਦਾਸ ਕੋਲ ਤੇ ਗੁਰੂ ਕੇ ਸਿੱਖ ਭਾਈ ਦਿਆਲੇ ਦੇ ਕੋਲ ਭੇਜ ਦੇ। ਹਕੂਮਤ ਨੇ ਫਤਵਾ ਲਾ ਦਿੱਤਾ ਤੇ ਫਤਵਾ ਕੀ ਲਾਇਆ ਕਿ ਇਸ ਸਿੱਖ ਦੇ ਚਾਰ ਚਫੇਰੇ ਰੂਹ ਲਪੇਟਿਆ ਜਾਏ। ਗੁਰਮੁਖੋ, ਕਹਿਣਾ ਬਹੁਤ ਸੌਖਾ ਜੇ ਤੇ ਸੁਣਨਾ ਵੀ ਬਹੁਤ ਸੌਖਾ ਹੈ, ਪਰ ਉਸ ਦ੍ਰਿਸ਼ ਨੂੰ ਕਦੀ ਸਾਹਮਣੇ ਲਿਆਓ, ਇੱਕ ਉਂਗਲ ਕਿਤੇ ਸੇਕ ਲੱਗ ਜਾਏ ਤੇ ਕਿਤਨੇ ਦਿਨ ਆਪਾਂ ਹਾਲ ਪਾ ਰਿਹਾ ਕਰਨੇ ਆ। ਕੋਈ ਆਖਰ ਕਿਸ ਮਿੱਟੀ ਦੇ ਬਣੇ ਸਨ ਬਾਬੇ ਨਾਨਕ ਦੇ ਸਿੱਖ, ਆਰੇ ਨਾਲ ਚਿਰ ਕੇ ਵੀ ਗੁਰੂ ਦੇ ਗੀਤ ਪਿਆ ਗਾਉਂਦਾ ਤੇ ਦੇਗ ਵਿੱਚ ਉਬਾਲੇ ਖਾ ਕੇ ਕਹਿੰਦਾ ਸਿੱਖੀ ਪੱਕੀ ਹੋ ਰਹੀ ਹੈ, ਤੇ ਰੂਹ ਵਿੱਚ ਲਪੇਟਿਆ ਜਾਣਾ ਤੇ ਹੱਸਦਿਆਂ ਕਹਿੰਦਾ ਹੁਣ ਦੇਰੀ ਨਾ ਕਰ, ਕੋਈ ਪਾਸਾ ਤਨ ਦਾ ਰਹਿ ਨਾ ਜਾਏ ਰੂਹ ਤੋਂ ਬਿਨਾਂ, ਤੂੰ ਰੂਹ ਲਪੇਟ ਕੇ ਅੱਗ ਲਾਉਣ ਦੀ ਕਰ। ਮੈਂ ਇੱਥੇ ਇੱਕ ਪ੍ਰਮਾਣ ਦੇਣਾ ਚਾਹੁੰਦਾ ਗੁਰਸਿੱਖਾਂ, ਗੁਰੂ ਤੇ ਸਿੱਖ ਦਾ ਨੇਹ ਕੀ ਹੈ, ਪਿਆਰ ਕੀ ਹੈ। ਮੇਰੇ ਗੁਰੂ ਨਾਨਕ ਸਾਹਿਬ ਨੇ ਨਾ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ, ਜਿਹੜਾ ਸਿੱਖਾਂ ਤੇ ਜ਼ੁਲਮ ਕਰਦਾ ਹੈ ਕਿ ਇਸ ਚੌਂਕ ਨੇ ਸਦਾ ਲਈ ਰਹਿ ਜਾਣਾ ਸੀ। ਇੱਥੇ ਮੈਂ ਇੱਕ ਉਦਾਹਰਨ ਦੋ ਬੇਨਤੀਆਂ ਕਰਨੀਆਂ ਚਾਹੁੰਦਾ। ਕਦੀ ਸਮਾਂ ਸੀ ਕਿ ਲਾਲ ਕਿਲ੍ਹਾ ਸਾਹਮਣੇ ਦਿਸਦਾ ਸੀ ਚਾਂਦਨੀ ਚੌਂਕ ਤੋਂ, ਅੱਜ ਵੀ ਤੁਸੀਂ ਦੇਖਦੇ ਹੋ।

ਗਗਨ ਪਾਕਿਸਤਾਨ ਅਮਰੀਕਾ ਵਿੱਚੋਂ ਸੈਟਸਨ ਪਿੱਛੇ ਜੇ ਚਲਾਣਾ ਕਰ ਗਏ। ਉਹਨਾਂ ਨੇ ਲਾਲ ਕਿਲੇ ਨੂੰ ਮੁਖਾਤਬ ਕਰਕੇ ਕੁਝ ਅੱਖਰ ਲਿਖੇ ਸਨ। ਕਹਿਣ ਲੱਗੇ, ਉਹ ਲਾਲ ਕਿਲੇ, ਆ ਚਾਂਦਨੀ ਚੌਂਕ ਸੀ ਪਹਿਲਾਂ, ਪਰ ਸ਼ੀਸ਼ਗੰਜ ਤੇਰੇ ਤੋਂ ਪਹਿਲਾਂ ਨਹੀਂ ਸੀ। ਸ਼ੀਸ਼ਗੰਜ ਤੋਂ ਪਹਿਲਾਂ ਲਾਲ ਕਿਲਾ ਬਣਿਆ ਹੈ। ਕਹਿਣ ਲੱਗੇ, ਤੈਨੂੰ ਬਾਦਸ਼ਾਹ ਨੇ ਬਣਾਇਆ ਤੇ ਜ਼ੋਰ ਨਾਲ ਤਾਕਤ ਨਾਲ ਬਣਵਾਇਆ ਗਿਆ। ਕਹਿਣ ਲੱਗੇ, ਤੇਰੀ ਕੋਈ ਅਣਖ ਥੋੜਾ ਹੈ। ਵੇਖੋ ਸੱਜਣ ਦੇ ਸਮਾਧ, ਕਹਿੰਦੇ ਉਹ ਲਾਲ ਕਿਲਾ ਜਿਹੜਾ ਤਾਕਤ ਵਾਲਾ ਆਇਆ ਬਣਾਇਆ ਤੈਨੂੰ ਬਾਦਸ਼ਾਹ ਨੇ, ਤੇ ਤੂੰ ਹਰ ਤਾਕਤ ਵਾਲੇ ਅੱਗੇ ਝੁਕਿਓ। ਕਦੀ ਤੇਰੇ ਤੇ ਖਰਾ ਨਿਸ਼ਾਨ ਝੁਲਾਉਂਦੇ ਰਹੇ, ਕਦੀ ਤੇਰੇ ਤੇ ਬ੍ਰਿਟਿਸ਼ ਦਾ ਨਿਸ਼ਾਨ ਝੁਲਿਆ, ਇੰਗਲਿਸ਼ਤਾਨ ਦਾ ਅੰਗਰੇਜ਼ ਨੇ ਝੰਡਾ ਝੁਲਾਇਆ, ਕਦੀ ਤੇਰੇ ਤੇ ਤਿਰੰਗਾ ਝੱਲਿਆ। ਕਹਿਣ ਲੱਗੇ, ਤੇਰਾ ਕੋਈ ਇਮਾਨ ਥੋੜਾ, ਤਾਕਤ ਵਾਲਾ ਆਵੇ ਤੂੰ ਝੋਕੇ ਪਹਿਲੇ ਝੰਡੇ ਨੂੰ ਛੱਡ ਕੇ ਦੂਜਾ ਪਕੜ ਲੈਣਾ ਹੈ। ਉਹ ਦੇਖ ਤੇਰੇ ਸਾਹਮਣੇ ਸ਼ੀਸ਼ਗੰਜ, ਗੁਰੂ ਤੇਗ ਬਹਾਦਰ ਜੀ ਦਾ ਖੂਨ ਡੁੱਲਿਆ ਹੈ। ਇੱਕ ਦਿਨ ਕੇਸਰੀ ਬਿਗਾੜ ਬਘੇਲ ਸਿੰਘ ਝੁਲਾ ਗਏ, ਇਹਨੇ ਸਦਾ ਲਈ ਝੁਲਦੇ ਰਹਿਣਾ, ਇਹਨੇ ਕਦੀ ਕਿਸੇ ਦੀ ਈਨ ਨਹੀਂ ਮੰਨੀ। ਤੇਰੇ ਝੰਡੇ ਬਦਲੇ ਜਾਣਗੇ, ਪਰ ਗੁਰੂ ਤੇਗ ਬਹਾਦਰ ਦੇ ਝੰਡੇ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਬਦਲ ਸਕੇਗੀ। ਉੱਥੇ ਅੱਜ ਵੀ ਕੇਸਰੀ ਝੁਲਦਾ ਪਿਆ ਹੈ। ਗੁਰਮੁਖੋ, ਮੈਂ ਬਾਣੀ ਵਿੱਚੋਂ ਇੱਕ ਪ੍ਰਮਾਣ ਦੇਣਾ ਚਾਹੁੰਦਾ ਹਾਂ। ਸਾਹਿਬ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਨੇ, ਦੁੱਧ ਅਸੀਂ ਘਰਾਂ ਵਿੱਚ ਵਰਤਨੇ ਹਾਂ। ਹਜ਼ੂਰ ਕਹਿੰਦੇ ਨੇ, ਕੋਈ ਸੱਜਣ ਮੱਝ ਦਾ ਦੁੱਧ ਚੋ ਕੇ ਲਿਆਇਆ ਤੇ ਉਸ ਦੁੱਧ ਨੂੰ ਭਾਂਡੇ ਨੂੰ ਖਾਲੀ ਕਰਨ ਲੱਗਿਆ, ਇਹਨੇ ਦੁੱਧ ਵਾਲਾ ਭਾਂਡਾ ਖਾਲੀ ਕੀਤਾ, ਦੂਜੇ ਬਰਤਨ ਵਿੱਚ ਪਾਇਆ ਤੇ ਜਿਹੜਾ ਉਸ ਭਾਂਡੇ ਦੇ ਅੰਦਰ ਦੁੱਧ ਲੱਗਾ ਸੀ, ਪਾਣੀ ਦੇ ਛੱਟੇ ਮਾਰ ਕੇ ਉਸ ਲੱਗੇ ਹੋਏ ਦੁੱਧ ਨੂੰ ਉਤਾਰ ਕੇ ਉਸ ਦੁੱਧ ਵਿੱਚ ਪਰਤ ਕੇ ਪਾਣੀ ਪਾ ਦਿੱਤਾ ਜਿਹੜਾ ਦੁੱਧ ਵਾਲਾ ਪਾਣੀ ਸੀ। ਅਸੀਂ ਪਿੰਡਾਂ ਵਿੱਚ ਇੱਕ ਸ਼ਬਦ ਵਰਤਦੇ ਸਾਂ, ਦੁੱਧ ਵਿੱਚ ਹੰਗਾਲ ਪਾਉਣਾ। ਉਹਨੇ ਪਾਣੀ ਪਾ ਦਿੱਤਾ ਤੇ ਬਾਬਾ ਨਾਨਕ ਜੀ ਕਹਿੰਦੇ ਨੇ, ਉਸ ਦੁੱਧ ਵਿੱਚ ਪਾਣੀ ਆਉਣ ਦੀ ਦੇਰ ਸੀ ਕਿ ਦੁੱਧ ਨੇ ਪਾਣੀ ਨੂੰ ਆਪਣੇ ਵਿੱਚ ਥਾਂ ਦੇ ਦਿੱਤੀ, ਪਾਣੀ ਨੂੰ ਆਪਣਾ ਰੂਪ ਦੇ ਦਿੱਤਾ ਤੇ ਉਸ ਦੁੱਧ ਨੇ ਇਸ ਪਾਣੀ ਦੀ ਕੀਮਤ ਆਪਣੇ ਜਿਤਨੀ ਪਾ ਦਿੱਤੀ। ਜਿਤਨਾ ਕੀਮਤੀ ਦੁੱਧ ਸੀ ਉਤਨਾ ਕੀਮਤੀ ਪਾਣੀ ਹੋ ਗਿਆ, ਆਪਣੇ ਵਰਗਾ ਰੂਪ ਦਿੱਤਾ, ਆਪਣੇ ਵੀ ਥਾਂ ਦਿੱਤੀ। ਤੇ ਜਦੋਂ ਉਸ ਦੁੱਧ ਨੂੰ ਅੱਗ ਦੇ ਉੱਤੇ ਰੱਖਿਆ, ਥੱਲੇ ਲੱਕੜਾਂ ਬਾਲੀਆਂ ਤੇ ਦੁੱਧ ਨੂੰ ਸੇਕ ਲੱਗਣ ਤੋਂ ਪਹਿਲਾਂ ਪਾਣੀ ਉੱਡਣਾ ਸ਼ੁਰੂ ਕਰ ਦਿੱਤਾ। ਪਾਣੀ ਨੂੰ ਸੇਕ ਲੱਗਾ ਤੇ ਭਾਪ ਬਣ ਕੇ ਉੱਪਰ ਉੱਡਿਆ ਤੇ ਬਾਬਾ ਨਾਨਕ ਜੀ ਨੇ ਦੇਖੋ ਉਦਾਹਰਨ ਕੈਸੀ ਲੈ ਲਈ। ਕਹਿਣ ਲੱਗੇ, ਉਹ ਪਾਣੀ ਤੂੰ ਬੇਵਫਾ ਤੇ ਨਹੀਂ? ਪਾਣੀ ਪੁੱਛਦਾ ਕਿਉਂ? ਕਹਿੰਦਾ, ਇਸ ਦੁੱਧ ਨੇ ਤੇਰੀ ਕੀਮਤ ਪਾਈ, ਤੈਨੂੰ ਰੂਪ ਦਿੱਤਾ, ਤੇਰੂ ਆਪਣੇ ਵਿੱਚ ਥਾਂ ਦਿੱਤੀ ਤੇ ਮੁਸੀਬਤ ਆਈ, ਸੇਕ ਲੱਗਾ ਤੇ ਦੁੱਧ ਦੇ ਸੜਨ ਤੋਂ ਪਹਿਲਾਂ ਤੂੰ ਦੁੱਧ ਨੂੰ ਛੱਡ ਕੇ ਤੁਰ ਚੱਲਿਆ ਹੈ। ਪਾਣੀ ਨੇ ਉੱਤਰ ਦਿੱਤਾ, ਮੈਂ ਬੇਵਫਾ ਨਹੀਂ, ਜਿਸ ਦੁੱਧ ਨੇ ਰੂਪ ਦਿੱਤਾ, ਮੈਨੂੰ ਥਾਂ ਦਿੱਤੀ, ਮੇਰੀ ਕੀਮਤ ਪਾਈ, ਮੈਂ ਚਾਹੁੰਦਾ ਵਾਂ ਮੇਰੇ ਪਿਆਰੇ ਨੂੰ ਸੇਕ ਲੱਗਣ ਤੋਂ ਪਹਿਲਾਂ ਮੈਨੂੰ ਅੱਗ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਚਾਹੀਦਾ ਹੈ। ਮੈਂ ਆਪਣੇ ਜਿੰਦੇ ਜੀ ਦੁੱਧ ਨੂੰ ਸੇਕ ਨਹੀਂ ਲੱਗਣ ਦਿਆਂਗਾ, ਪਹਿਲਾਂ ਮੈਨੂੰ ਸੇਕ ਸਾੜੇ, ਬਾਅਦ ਵਿੱਚ ਦੁੱਧ ਨੂੰ ਸੇਕ ਲੱਗੇਗਾ। ਤੇ ਕਹਿੰਦੇ ਨੇ, ਨਾਲ ਹੀ ਦੁੱਧ ਨੇ ਆਵਾਜ਼ ਦਿੱਤੀ, ਐ ਪਾਣੀ ਜੇ ਤੂੰ ਮੈਨੂੰ ਪਿਆਰ ਕਰਨਾ, ਮੈਂ ਇਹੋ ਜਿਹਾ ਉਬਾਲਾ ਆਪਣਾ ਪੈਦਾ ਕਰਾਂਗਾ ਕਿ ਜਿਹੜੀ ਅੱਗ ਤੈਨੂੰ ਸਾੜਨਾ ਚਾਹੁੰਦੀ ਏ, ਮੈਂ ਇਹਦੇ ਉੱਤੇ ਪੈ ਕੇ ਅੱਗ ਨੂੰ ਸਦਾ ਲਈ ਬੁਝਾ ਦੇਵਾਂਗਾ। ਗੁਰਮੁਖੋ, ਦੁੱਧ ਤੇ ਪਾਣੀ ਦੀ ਪ੍ਰੀਤ ਹੈ ਸਿੱਖ ਤੇ ਗੁਰੂ ਦੀ ਪ੍ਰੀਤ। ਹਜ਼ੂਰ ਨੇ ਕਿਹਾ, ਰੇ ਮਨ ਐਸੀ ਖਰ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਖੋਏ, ਜਿਵੇਂ ਦੁੱਧ ਦੀ ਤੇ ਪਾਣੀ ਦੀ। ਹੁਣ ਤੱਕੋ ਖਾਂ ਪਿੰਜਰੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਤੇ ਗੁਰੂ ਕੇ ਸਿੱਖ ਸਾਹਮਣੇ ਖਲੋਤੇ ਨੇ। ਪਤਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਤੋਂ ਬਿਨਾਂ ਸਾਨੂੰ ਰੁਲਦਿਆਂ ਨੂੰ ਥਾਂ ਕਿਸ ਨੇ ਦੇਣੀ ਹੈ? ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਤੋਂ ਬਿਨਾਂ ਸਾਡੀ ਕੀਮਤ ਕਿਸ ਨੇ ਜਾਣੀ ਸੀ? ਤੂੰ ਤਾਂ ਆਪਣਾ ਰੂਪ ਸਾਨੂੰ ਦੇਈ ਬੈਠਾ ਹੈ, ਤੇਰੇ ਵੱਲ ਵਧਣ ਤੋਂ ਪਹਿਲਾਂ ਅਸੀਂ ਪਾਣੀ ਦੀ ਤਰ੍ਹਾਂ ਆਪਣੇ ਆਪ ਨੂੰ ਕੁਰਬਾਨ ਕਰਨਾ ਚਾਹੁੰਦੇ ਹਾਂ। ਤੇ ਅੱਗੋਂ ਆਵਾਜ਼ ਆ ਰਹੀ ਸੀ, ਸਿੱਖਾ ਜੇ ਤੂੰ ਪਾਣੀ ਦੀ ਤਰ੍ਹਾਂ ਕੁਰਬਾਨ ਕਰਨ ਤੁਰਿਆ ਹੈ, ਮੈਂ ਆਪਣਾ ਸੀਸ ਦੇ ਕੇ ਇਹੋ ਜਿਹਾ ਕੌਮ ਵਿੱਚ ਉਬਾਲਾ ਪੈਦਾ ਕਰਾਂਗਾ, ਤੈਨੂੰ ਚੀਰਨ ਵਾਲੇ, ਤੈਨੂੰ ਉਬਾਲਣ ਵੇਲੇ, ਤੈਨੂੰ ਰੂਹ ਵਿੱਚ ਸਾੜਨ ਵਾਲਿਆਂ ਦੀਆਂ ਮੈਂ ਜੜ੍ਹਾਂ ਹਿਲਾ ਕੇ ਰੱਖ ਜਾਵਾਂਗਾ। ਚੇਤੇ ਰੱਖਿਓ, ਹਜ਼ੂਰ ਨੇ ਕਿਹਾ, ਰੇ ਮਨ ਐਸੀ ਖਰ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਖੋਏ, ਆ ਵਟਣ ਆਪੇ ਖਵੇ
ਦੁੱਧ ਕੋ

0: ਖਪ ਨਾ ਦੇ। ਦੁੱਧ ਨੂੰ ਸੇਕ ਲੱਗਣ ਤੋਂ ਪਹਿਲਾਂ ਪਾਣੀ ਨੂੰ ਸੇਕ ਲੱਗਦਾ ਹੈ। ਭਾਈ ਦਿਆਲਾ ਜੀ ਉਬਲ ਗਏ। ਭਾਈ ਸਤੀ ਦਾਸ ਨੂੰ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਲਿਆਂਦਾ। 10 ਨਵੰਬਰ 1675 ਦੀ ਸ਼ਾਮ ਖੋਣੀ ਸ਼ੁਰੂ ਹੋ ਗਈ। ਸੂਰਜ ਢਲਣ ਲੱਗਾ ਤੇ ਭਾਈ ਸਾਹਿਬ ਭਾਈ ਸਤੀ ਦਾਸ ਦੇ ਚਾਰ ਚੁਫੇਰੇ ਰੂਹ ਲਪੇਟ ਦਿੱਤਾ ਗਿਆ। ਸਿਰਫ ਉਹਦਾ ਚਿਹਰਾ ਨੰਗਾ ਰੱਖਿਆ ਗਿਆ। ਗੁਰੂ ਤੇਗ ਬਹਾਦਰ ਜੀ ਵੱਲ ਮੁੱਖ ਹੈ ਤੇ ਅੰਦਰੇ ਅੰਦਰ ਅਰਦਾਸ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰ ਮੇਰੇ ਅੰਦਰ ਨੂੰ ਬਲ ਦੇ। ਤੇ ਇੱਕ ਗੱਲ ਚੇਤੇ ਰੱਖਿਓ, ਗੁਰੂ ਤੇਗ ਬਹਾਦਰ ਜੀ ਤੇ ਭਰੋਸਾ ਕਰਨ ਵਾਲਿਓ, ਕਦੀ ਇਹ ਗੱਲ ਨਾ ਕਿਹਾ ਜੇ ਕਿ ਮੈਂ ਜ਼ਿੰਦਗੀ ਵਿੱਚ ਇਹ ਕੰਮ ਮੇਰੇ ਤੋਂ ਹੋ ਹੀ ਨਹੀਂ ਸਕਦਾ। ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਦੋਹਰਾ ਕਿਹਾ, ਕਹਿੰਦੇ ਜਿੱਦਣ ਤੇਰਾ ਬਲ ਖਤਮ ਹੋ ਜਾਏ, ਜਿੱਦਣ ਤੈਨੂੰ ਦੁਨੀਆਂ ਦੇ ਬੰਧਨ ਆ ਪੈਣ, ਜਿੱਦਣ ਤੇਰਾ ਕਿਸੇ ਵੀ ਖੇਤਰ ਵਿੱਚ ਨੁਕਸਾਨ ਹੋ ਜਾਏ, ਆਤਮਕ ਪੱਖੋਂ, ਸਰੀਰਕ ਪੱਖੋਂ, ਵਪਾਰਕ ਪੱਖੋਂ, ਆਰਥਿਕ ਪੱਖੋਂ, ਗੁਰੂ ਤੇਗ ਬਹਾਦਰ ਜੀ ਟੇਕ ਲੈਣ ਵਾਲਿਆ ਘਬਰਾਈ ਨਾ, ਜੇ ਰੱਬ ਕਿਰਪਾ ਕਰੇ ਤੇ ਖਾਤੀ ਨੂੰ ਵੀ ਬਲ ਦੇ ਕੇ ਉਹ ਤੰਦਵੇ ਤੋਂ ਬਚਾ ਸਕਦਾ ਹੈ। ਸਾਹਿਬ ਦੇ ਬਚਨ ਤੁਸੀਂ ਪੜ੍ਹਦੇ ਹੋ, ਬਲ ਛੁੱਟ ਕੇ ਉਹ ਬੰਧਨ ਪਰੇ, ਅੰਦਰ ਦਾ ਬਲ ਚਲਾ ਗਿਆ, ਪਰ ਗੁਰੂ ਤੇਗ ਬਹਾਦਰ ਮੇਰ ਕਰੇ ਤੇ ਅੰਦਰ ਦੀ ਤਾਕਤ ਪੈਦਾ ਹੋ ਜਾਂਦੀ ਹੈ। ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਇ। ਤੇ ਜਦੋਂ ਸਹਾਇਤਾ ਕਰਦਾ ਗੁਰੂ ਤੇਗ ਬਹਾਦਰ, ਫਿਰ ਕਹਿੰਦੇ ਨੇ ਬਲ ਖੋਵਾ ਬੰਧਨ ਛੁੱਟੇ, ਸਭ ਕਿਚ ਹੋ ਤੂੰ ਪਾਏ, ਨਾਨਕ ਸਭ ਕਿਚ ਤੁਮਰੇ ਖਾਤਮੇ, ਤੁਮੀ ਹੋਤ ਸਹਾਇ। ਖੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਰੂਹ ਦੀ ਅੱਗ ਵਿੱਚ ਆਪ ਵਰਤੀ, ਸਿੱਖ ਦੇ ਚਾਰ ਚੁਫੇਰੇ ਰੂਹ ਲਪੇਟਿਆ, ਰੂਹ ਦੇ ਉੱਤੇ ਛੋਟੀ ਜੀ ਰੱਤੀ ਬੰਨ ਦਿੱਤੀ ਗਈ। ਭਾਈ ਮਤੀ ਦਾਸ ਅੰਦਰੋਂ ਗੁਰੂ ਦੇ ਸ਼ਬਦ ਵੀ ਜੁੜ ਗਿਆ, ਪੈਰਾਂ ਵਾਲੇ ਪਾਸਿਓ ਸਿੱਖ ਦੇ ਪੈਰਾਂ ਨੂੰ ਰੂਹ ਨੂੰ ਲਾਂਬੂ ਲਾਇਆ ਗਿਆ। ਸੁੱਕਾ ਰੂਹ ਸੀ, ਲਾਂਬੂ ਲੱਗਾ ਤੇ ਸਿੱਖ ਦੇ ਤਨ ਦਾ ਮਾਸ ਚਿੜ ਚਿੜ ਕਰਕੇ ਸੜਨ ਲੱਗਾ। ਕੁਝ ਸਮਾਂ ਤਾਂ ਰੂਹ ਲਪੇਟਾ ਹੋਇਆ ਤਨ ਖਲੋਤਾ ਰਿਹਾ ਤੇ ਜਦੋਂ ਇਹ ਅੱਗ ਚਿਹਰੇ ਤੇ ਪੈ ਗਈ, ਛਾਤੀ ਨੂੰ ਸਾੜ ਦਿੱਤਾ, ਅੰਗ ਸਰੀਰ ਦਾ ਇੱਕ ਇੱਕ ਕਰਕੇ ਭੁੱਜਣ ਲੱਗਾ ਤੇ ਭਾਈ ਸਾਹਿਬ ਦੇ ਸਰੀਰ ਦਾ ਢਾਂਚਾ ਇੱਕੋ ਦਮ ਅੱਗੇ ਨੂੰ ਡਿੱਗਿਆ ਤੇ ਡਿੱਗਿਆ ਉਸ ਪਾਸੇ ਨੂੰ ਜਿਸ ਪਾਸੇ ਮੇਰੇ ਗੁਰੂ ਤੇਗ ਬਹਾਦਰ ਜੀ ਦਾ ਪਿੰਜਰਾ ਪਿਆ ਹੋਇਆ ਸੀ। ਕਿ ਸੱਚੇ ਪਾਤਸ਼ਾਹ, ਮੈਂ ਮਰ ਕੇ ਵੀ ਤੇਰੇ ਬੂਹੇ ਉੱਤੇ ਝੁਕਣਾ ਚਾਹੁੰਦਾ ਵਾਂ, ਮੈਂ ਤਨ ਦੇ ਸੜਨ ਤੋਂ ਬਾਅਦ ਵੀ ਤੇਰੇ ਚਰਨਾਂ ਵਿੱਚ ਆਪਣੇ ਆਪ ਨੂੰ ਫਿਦਾ ਕਰਨਾ ਚਾਹੁੰਦਾ ਵਾਂ। ਤੀਜਾ ਸਿੱਖ, ਇਹਦੇ ਸਰੀਰ ਦੀਆਂ ਲਪਟਾਂ ਨਿਕਲੀਆਂ ਤੇ ਦੇਖੋ ਗੁਰਸਿੱਖੋ, ਗੁਰੂ ਤੇਗ ਬਹਾਦਰ ਪਿੰਜਰੇ ਵਿੱਚ ਦੇਖਦੇ ਰਹੇ ਮੇਰੀ ਸੱਚੀ ਸਰਕਾਰ। ਜਦੋਂ ਤੀਜਾ ਸਿੱਖ ਅੱਜ ਪਿੰਜਰ ਬਣ ਕੇ ਅੱਧ ਸੜਿਆ ਸਰੀਰ ਜ਼ਮੀਨ ਤੇ ਡਿੱਗਾ ਪਿਆ ਹੈ ਤੇ ਗੁਰੂ ਤੇਗ ਬਹਾਦਰ ਨੇ ਸਿੱਖ ਦੇ ਛਪਦੇ ਕੋਈ ਸੂਰਜ ਵੱਲ ਦੇਖ ਕੇ, ਢਲਦੀ ਕੋਈ ਸ਼ਾਮ ਵੱਲ ਤੱਕੇ, ਫਿਰ ਪਰਤ ਕੇ ਆਵਾਜ਼ ਦਿੱਤੀ, ਕਹਿਣ ਲੱਗੇ ਧੰਨ ਸਿੱਖੀ। ਦੂਜੀ ਵਾਰੀ ਫਿਰ ਕਿਹਾ ਧੰਨ ਸਿੱਖੀ। ਤੀਜੀ ਵਾਰੀ ਫਿਰ ਕਿਹਾ, ਕਹਿਣ ਲੱਗੇ ਧੰਨ ਸਿੱਖੀ। ਤੇ ਇੱਕੋ ਦਮ ਤੀਜੀ ਵਾਰੀ ਧੰਨ ਸਿੱਖੀ ਕਹਿ ਕੇ ਮੁਸਕਰਾ ਪਏ। ਜਲਾਦ ਨੇ ਦੇਖਿਆ, ਕਹਿਣ ਲੱਗਾ ਖਾਧੋ ਗਈ, ਆਰੇ ਨਾਲ ਸਿੱਖ ਚੀਰਿਆ, ਉਬਲਦੇ ਪਾਣੀ ਵਿੱਚ ਉਹਦੀ ਚਮੜੀ ਤੇ ਖੱਡੀਆਂ ਵਾਹ ਕਰ ਦਿੱਤੀਆਂ, ਅੱਗ ਦੇ ਰੂਹ ਵਿੱਚ ਅੱਗ ਨਾਲ ਸਿੱਖ ਦਾ ਤਨ ਸਾੜ ਦਿੱਤਾ ਤੇ ਤੁਸੀਂ ਮੁਸਕਰਾਏ ਕਿਉਂ? ਤੇ ਗੁਰੂ ਤੇਗ ਬਹਾਦਰ ਦਾ ਉੱਤਰ ਸੀ, ਉਹ ਜਲਾਦ, ਇੱਕ ਉਸਤਾਦ ਨੇ ਵਿਦਿਆਰਥੀ ਨੂੰ ਸਿੱਖਿਆ ਦਿੱਤੀ ਹੋਵੇ, ਆਪਣੇ ਚੇਲੇ ਨੂੰ ਪੜ੍ਹਾਇਆ ਹੋਵੇ, ਵਿਦਿਆ ਦਿੱਤੀ ਹੋਵੇ ਤੇ ਜਿਸ ਉਸਤਾਦ ਦੇ ਪੜ੍ਹਾਏ ਹੋਏ ਵਿਦਿਆਰਥੀ ਚੇਲੇ ਉਹਦੀਆਂ ਅੱਖਾਂ ਦੇ ਸਾਹਮਣੇ ਚੰਗਾ ਇਮਤਿਹਾਨ ਦੇ ਕੇ ਪਾਸ ਹੋ ਕੇ ਰੱਬ ਦੇ ਘਰ ਨੂੰ ਚਲੇ ਜਾਣ, ਉਹ ਉਸਤਾਦ ਸਮਝਦਾ ਅੱਜ ਮੇਰੀ ਮਿਹਨਤ ਸਫਲੀ ਹੋ ਗਈ। ਪਿਆਰਿਆਂ, ਮੈਂ ਮੁਸਕਰਾਇਆ ਤਾਂ ਵਾਂ ਕਿ ਗੁਰਮਤਿ ਦੇ ਪੜ੍ਹਾਏ ਹੋਏ ਸਿੱਖ ਅੱਜ ਉਹ ਸਾਬਤ ਪਰਮਾਤਮਾ ਦੇ ਘਰ ਨੂੰ ਜਾਂਦੇ ਪਏ ਨੇ। ਸ਼ਾਮ ਦਾ ਵੇਲਾ ਆਇਆ, ਮੇਰੀ ਸੱਚੀ ਸਰਕਾਰ ਦਾ ਪਿੰਜਰਾ ਪਰਤ ਕੇ ਫਿਰ ਉਸ ਹਵੇਲੀ ਨੂੰ ਲੈ ਤੁਰੇ ਨੇ ਤੇ ਨਾਲ ਟੰਡੋਰਾ ਪਿਟਵਾ ਦਿੱਤਾ ਕਿ 11 ਨਵੰਬਰ 1675 ਦੀ ਸਵੇਰ ਹੋਵੇਗੀ। ਤੇ ਗੁਰੂ ਤੇਗ ਬਹਾਦਰ ਜੀ ਨੂੰ ਸਵੇਰੇ ਸਵੇਰੇ ਸ਼ਹੀਦ ਨਹੀਂ ਕੀਤਾ ਕਿ ਦੁਪਹਿਰ ਤੱਕ ਪੂਰਾ ਹਜੂਮ ਇਕੱਠਾ ਹੋ ਜਾਏ, ਜਿਹੜਾ ਤਿਲਕ ਤੇ ਜੰਜੂਨ ਦੇ ਸਾਹਮਣੇ ਉਹਨਾਂ ਦਾ ਸਾਥ ਦੇਣ ਲਈ ਖਲੋਤਾ ਹੈ, ਜਿਹਨੂੰ ਹਿੰਦੁਸਤਾਨ ਦੇ ਲੋਕਾਂ ਨੇ ਆਪਣਾ ਗੁਰੂ ਮੰਨ ਲਿਆ ਹੈ, ਸਵੇਰੇ ਦੁਪਹਿਰ ਢਲਣ ਤੋਂ ਬਾਅਦ ਉਹਨੂੰ ਚਾਂਦਨੀ ਚੌਂਕ ਵਿੱਚ ਤੇਗ ਦੇ ਨਾਲ ਕਤਲ ਕੀਤਾ ਜਾਏਗਾ, ਆਪਣੀ ਆਪਣੀ ਥਾਂ ਪਹਿਲਾਂ ਆ ਕੇ ਮਲ ਲਏ। ਗੁਰਮੁਖੋ ਇਹ ਦੇਖੋ ਐਲਾਨ ਸ਼ਾਮ ਨੂੰ ਕੀਤਾ ਗਿਆ, ਢਿੰਡੋਰਾ ਪਟਵਾ ਦਿੱਤਾ। ਅੱਜ ਮੇਰੇ ਗੁਰੂ ਤੇਗ ਬਹਾਦਰ ਹਵੇਲੀ ਵਿੱਚ ਸਰੀਰਕ ਤੌਰ ਤੇ ਇਕੱਲੇ ਨੇ, ਪਿੰਜਰੇ ਵਿੱਚ ਖਲੋਤੇ ਨੇ। ਸਾਰੀ ਰਾਤ ਚਿੱਖਾਂ ਦਾ ਅੱਖਾਂ ਸਾਹਮਣੇ ਸੀਨ ਹੁੰਦਾ ਪਿਆ, ਆਰੇ ਨਾਲ ਚਿਰਦਾ ਹੋਇਆ ਕਹਿੰਦਾ, ਸੱਚੇ ਪਾਤਸ਼ਾਹ ਜਪਜੀ ਮੇਰਾ ਪੂਰਾ ਹੋ ਜਾਏ। ਉਬਲਦਾ ਹੋਇਆ ਦੇਗ ਵਿੱਚ ਕਹਿੰਦਾ, ਦਾਤਾ ਮੇਰਾ ਸਿਦਕ ਨਿਭ ਜਾਏ। ਰੂਹ ਵਿੱਚ ਲਪੇਟਿਆ ਹੋਇਆ ਸੜਦਾ ਹੋਇਆ ਕਹਿ ਰਿਹਾ, ਸੱਚੇ ਪਾਤਸ਼ਾਹ ਅੰਦਰ ਦੇ ਇਮਾਨ ਤੋਂ ਕਿਤੇ ਡੋਲ ਨਾ ਜਾ। ਸਤਿਗੁਰੂ ਨੇ ਰਾਤ ਪਿੰਜਰੇ ਵਿੱਚ ਬਤੀਤ ਕੀਤੀ। ਦੁਨੀਆਂ ਦਾ ਉਹ ਹਨੇਰ ਵਾਲਾ ਦਿਨ ਆਇਆ, 11 ਨਵੰਬਰ ਸਨ 1675 ਦਾ ਦਿਨ ਚੜਿਆ। ਇੱਧਰ ਸੂਰਜ ਦੀ ਲਾਲੀ ਚੜੀ, ਉੱਧਰ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਚਿਹਰੇ ਤੇ ਲਾਲੀ ਪਖਣ ਲੱਗੀ। ਦੁਪਹਿਰ ਹੋਣ ਲੱਗੀ ਹੈ, ਖਜੂਰ ਦਾ ਪਿੰਜਰਾ ਚਾਂਦਨੀ ਚੌਂਕ ਵਿੱਚ ਲਿਆਂਦਾ ਗਿਆ ਹੈ, ਜਿੱਥੇ ਸਤਿਗੁਰੂ ਨੂੰ ਸ਼ਹੀਦ ਕੀਤਾ ਗਿਆ। ਇੱਥੇ ਇੱਕ ਬੋੜ ਦਾ ਰੁੱਖ ਸੀ। ਮੇਰੇ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਗਿਆ। ਕਾਜ਼ੀ ਦਾ ਨਾਮ ਸੀ ਅਬਦੁਲ ਵਾਹਬ, ਜਲਾਲ ਦਾ ਨਾਮ ਸੀ ਜਲਾਦ ਦਾ ਜਲਾਲੂਦੀਨ, ਤੇ ਚੇਤੇ ਰੱਖਿਓ ਦਰੋਗੇ ਦਾ ਨਾਮ ਸੀ ਅਬਦੁੱਲਾ। ਇਹ ਤਿੰਨੇ ਹਕੂਮਤ ਵੱਲੋਂ ਅਹਿਲਕਾਰ ਆਏ। ਕਾਜ਼ੀ ਅਬਦੁਲ ਵਾਹਬ ਆਇਆ, ਦਰੋਗਾ ਅਬਦੁੱਲਾ ਆਇਆ, ਤੇ ਸਮਾਣੇ ਦਾ ਰਹਿਣ ਵਾਲਾ ਜਲਾਦ ਜਲਾਲੂਦੀਨ ਆਇਆ ਸੀ। ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਹੈ ਕਿ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਗਰਕ ਕੀਤਾ। ਕਿਉਂ ਸਮਾਣਾ ਗਰਕ ਕੀਤਾ ਸੀ? ਕਿਉਂਕਿ ਇਸ ਸਮਾਣੇ ਵਿੱਚ ਤਿੰਨ ਜਲਾਦ ਰਹਿੰਦੇ ਸਨ, ਜਲਾਲੂਦੀਨ, ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਸਾਸ਼ਲ ਬੇਗ ਤੇ ਵਾਸ਼ਲ ਬੇਗ, ਗੁਰੂ ਤੇਗ ਬਹਾਦਰ ਦੇ ਪੋਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲਾ। ਤਾਂ ਹੀ ਸਮਾਣੇ ਵੱਲ ਬੰਦਾ ਸਿੰਘ ਬਹਾਦਰ ਗਿਆ, ਕਹਿੰਦਾ ਮੇਰੇ ਸੀਨੇ ਨੂੰ ਓਨੀ ਦੇਰ ਤੱਕ ਠੰਡ ਨਹੀਂ ਜਿੰਨੀ ਦੇਰ ਤੱਕ ਮੈਂ ਇਹਨਾਂ ਜਲਾਦਾਂ ਨੂੰ ਸੋਧ ਨਾ ਲਵਾਂ। ਜਲਾਲੂਦੀਨ ਸਾਹਮਣੇ ਆਇਆ, ਗੁਰੂ ਤੇਗ ਬਹਾਦਰ ਜੀ ਪਿੰਜਰੇ ਵਿੱਚ ਨਹੀਂ, ਪਿੰਜਰੇ ਦਾ ਦਰਵਾਜ਼ਾ ਖੋਲਿਆ ਗਿਆ। ਰੱਬ ਦੇ ਗੀਤ ਗਾਉਣ ਵਾਲਾ ਬੈਰਾਗ ਅਨੁਰਾਗ ਦਾ ਪੁਤਲਾ ਤਿਆਗੀ ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਧਰਮ ਦੀ ਚਾਦਰ, ਖਿੰਦ ਦੀ ਚਾਦਰ, ਤਿਲਕ ਤੇ ਜੰਜੂ ਦਾ ਰਾਖਾ ਤੇ ਸ੍ਰਿਸ਼ਟੀ ਦੀ ਚਾਦਰ ਪਿੰਜਰੇ ਤੋਂ ਅੱਜ ਬਾਹਰ ਆਈ। ਤੇ ਉਸ ਵੇਲੇ ਇਹਨਾਂ ਨੇ ਕੁਝ ਸ਼ਬਦ ਕਹਿ ਹਜ਼ੂਰ ਦੇ ਸਾਹਮਣੇ ਖਲੋ ਕੇ ਕਾਜ਼ੀ ਨੇ ਕਿਹਾ, ਕਹਿਣ ਲੱਗਾ, ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਮੈਂ ਖਾਨਦਾਨੀ ਕਾਜ਼ੀ ਹਾਂ। ਇਹ ਗੱਲਬਾਤ ਹੋਈ, ਮੇਰਾ ਬਾਪ ਵੀ ਕਾਜ਼ੀ ਸੀ ਤੇ ਮੇਰਾ ਦਾਦਾ ਵੀ ਕਾਜ਼ੀ ਸੀ। ਅਸੀਂ ਮੁਗਲ ਹਕੂਮਤ ਵਿੱਚ ਕਈ ਪੀੜ੍ਹੀਆਂ ਤੋਂ ਕਾਜ਼ੀ ਦੀ ਪਦਵੀ ਤੇ ਹਾਂ। ਤੇ ਨਾਲ ਜਲਾਲੂਦੀਨ ਆ ਕੇ ਕਹਿੰਦਾ ਹੈ ਕਿ ਤੁਹਾਨੂੰ ਸ਼ਾਇਦ ਭੁਲੇਖਾ ਹੋਵੇ, ਜੇ ਇਹ ਖਾਨਦਾਨੀ ਕਾਜ਼ੀ ਹੈ ਤੇ ਮੈਂ ਖਾਨਦਾਨੀ ਜਲਾਦ ਖਾਂ। ਤੀਸਰਾ ਆਇਆ ਅਬਦੁੱਲਾ, ਕਹਿਣ ਲੱਗਾ, ਮੈਂ ਖਾਨਦਾਨੀ ਦਰੋਗਾ ਵਾਂ। ਮੇਰੇ ਗੁਰੂ ਤੇਗ ਬਹਾਦਰ ਖੱਟ ਪਏ, ਕਹਿਣ ਲੱਗੇ, ਤੂੰ ਖਾਨਦਾਨੀ ਕਾਜ਼ੀ, ਤੂੰ ਖਾਨਦਾਨੀ ਜਲਾਦ, ਤੂੰ ਖਾਨਦਾਨੀ ਦਰੋਗਾ, ਪਰ ਕਿੰਨਾ ਰੱਬ ਨੇ ਸਬੱਬ ਬਣਾਇਆ, ਮੈਂ ਖਾਨਦਾਨੀ ਸ਼ਹੀਦ ਖਾਂ। ਮੇਰਾ ਦਾਦਾ ਵੀ ਸ਼ਹੀਦ ਹੈ ਤੇ ਚੇਤੇ ਰੱਖਿਓ ਕੱਲ ਨੂੰ ਮੇਰੇ ਪੋਤੇ ਵੀ ਸ਼ਹੀਦ ਹੋਣੇ। ਤੁਸੀਂ ਖਾਨਦਾਨੀ ਕਾਜ਼ੀ, ਤੁਸੀਂ ਖਾਨਦਾਨੀ ਦਰੋਗੇ, ਤੁਸੀਂ ਖਾਨਦਾਨੀ ਜਲਾਦ, ਪਰ ਮੈਂ ਖਾਨਦਾਨੀ ਸ਼ਹੀਦ ਹਾਂ। ਪਰ ਇੱਥੇ ਥੋੜਾ ਜਿਹਾ ਫਰਕ ਪੈ ਜਾਣਾ ਹੈ। ਪੁੱਛਿਆ ਕਾਜ਼ੀ ਨੇ ਕਿਉਂ, ਕਹਿਣ ਲੱਗੇ, ਤੇਰੇ ਖਾਨਦਾਨ ਵਿੱਚ ਕਾਜ਼ੀ ਦੀ ਪਦਵੀ ਨਹੀਂ ਰਹੇਗੀ, ਤੇਰੇ ਖਾਨਦਾਨ ਵਿੱਚ ਦਰੋਗੇ ਦੀ ਪਦਵੀ ਨਹੀਂ ਰਹੇਗੀ, ਤੇ ਜਲਾਦ ਤੇਰੇ ਖਾਨਦਾਨ ਵਿੱਚ ਤੇਰੀਆਂ ਜੜ੍ਹਾਂ ਖਿਲਾ ਦੇਣਗੇ, ਪਰ ਚੇਤੇ ਰੱਖੀ ਮੇਰੇ ਖਾਨਦਾਨ ਵਿੱਚ ਸ਼ਹੀਦੀਆਂ ਦੀ ਪਦਵੀ ਨੂੰ ਕੋਈ ਖੋਹ ਨਹੀਂ ਸਕੇਗਾ, ਮੇਰੇ ਖਾਨਦਾਨ ਵੀ ਜਗੀਰ ਚਲੇਗੀ। ਇੱਕ ਉਰਦੂ ਦੇ ਅਦੀਬ ਨੇ ਸ਼ਬਦ ਬੜੇ ਸੋਹਣੇ ਕਹੇ ਨੇ, ਕਹਿਣ ਲੱਗੇ, ਮੇਰੇ ਅਜ਼ਦਾਦ ਸੇ ਮੁਝਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ, ਮੇਰੇ ਘਰ ਵਿੱਚ ਸ਼ਹਾਦਤ ਦਾ ਕੁਰਸੀ ਨਾਮਾ ਹੈ, ਮੇਰੇ ਅਜ਼ਦਾਦ ਸੇ ਮੁਝਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੀ ਜਾਗੀਰ ਹੈ ਜਾਮੇ ਸ਼ਹਾਦਤ ਕੀ, ਮੇਰੇ ਤਾਂ ਪਰਿਵਾਰ ਆਉਣ ਵਾਲੇ ਨੇ ਵੀ ਸ਼ਹਾਦਤ ਦਾ ਜਾਮ ਪੀਣਾ ਹੈ। ਕਾਜ਼ੀ ਦੇ ਮੱਥੇ ਤੇ ਤਿਉੜੀ ਆਈ। ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਸਾਹਮਣੇ ਲਿਆ ਕੇ ਇਹਨਾਂ ਨੇ ਫਿਰ ਪ੍ਰਸ਼ਨ ਕੀਤੇ, ਕਹਿਣ ਲੱਗੇ, ਅਜੇ ਵੀ ਮੌਕਾ ਹੈ, ਇਸਲਾਮ ਨੂੰ ਕਬੂਲ ਕਰ ਲਓ, ਬਖਸ਼ੇ ਜਾਓਗੇ, ਕਰਾਮਾਤ ਦਿਖਾ ਦਿਓ ਤੇ ਪਦਵੀ ਮਿਲੇਗੀ, ਨਹੀਂ ਤਾਂ ਮੌਤ ਵਾਸਤੇ ਤਿਆਰ ਹੋ ਜਾਓ। ਗੁਰੂ ਕੇ ਸਿੱਖੋ, ਇਸ ਰਾਤ 10 ਨਵੰਬਰ ਦੀ ਰਾਤ ਨੂੰ ਭਾਈ ਜੈਤੇ ਨੇ ਇਹਨਾਂ ਤਿੰਨਾਂ ਸਿੱਖਾਂ ਦੇ ਸਰੀਰ ਦੇਖੇ ਨੇ। ਤਵਾਰੀਖ ਚੁੱਪ ਹੈ ਕਿ ਇਹਨਾਂ ਪਵਿੱਤਰ ਦੇਹਾਂ ਨੂੰ ਕਿਸ ਨੇ ਸਮੇਟਿਆ ਹੋਵੇਗਾ। 10 ਨਵੰਬਰ ਦੀ ਰਾਤ ਸਾਰੀ ਰਾਤ ਭਾਈ ਜੈਤਾ ਨਹੀਂ ਸੁੱਤਾ ਤੇ ਕਹਿੰਦੇ ਸਾਰੀ ਰਾਤ ਇਸ ਗੁਰਸਿੱਖ ਨੇ ਸਿਮਰਨ ਵਿੱਚ ਬਤੀਤ ਕੀਤੀ ਸੀ। ਕਿਉਂ ਕਿ ਹੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਇੱਕ ਕਿਰਪਾ ਕਰੀ, ਇੱਕ ਤਾਂ ਮੇਰੇ ਅੰਦਰ ਨੂੰ ਇੰਨਾ ਕੁ ਧੀਰਜ ਦਈ ਕਿ ਜਦੋਂ ਤੇਰੇ ਸਿਰ ਤੇ ਤੇਗ ਚੱਲਦੀ ਹੋਵੇ ਤੇ ਮੇਰਾ ਹੌਕਾ ਤੇ ਮੇਰੀਆਂ ਅੱਖਾਂ ਦੇ ਅਥਰੂ ਨਾ ਬਾਹਰ ਨਿਕਲ ਆਉਣ। ਕਿਉਂ ਜੇ ਪਤਾ ਲੱਗ ਗਿਆ ਤੇ ਤੇਰੇ ਪਵਿੱਤਰ ਸੀਸ ਨੂੰ ਮੈਂ ਆਨੰਦਪੁਰ ਕਿਵੇਂ ਲੈ ਕੇ ਜਾਵਾਂਗਾ। ਕਿਰਪਾ ਕਰੀ, ਮੈਂ ਭੀੜ ਵਿੱਚ ਹਜ਼ੂਮ ਵਿੱਚ ਹੋਵਾਂਗਾ ਪਰ ਤੇਰੇ ਸੀਸ ਤੇ ਤੇਗ ਚੱਲੇ ਤੇ ਮੇਰੇ ਮਿਹਰ ਕਰੀ ਮੈਂ ਉਸ ਦ੍ਰਿਸ਼ ਨੂੰ ਆਪਣੇ ਅੰਦਰ ਜੜ ਸਕਾਂ। ਕਿਉਂਕਿ ਚਸ਼ਮਦੀਦ ਗਵਾਹ ਕੇਵਲ ਇੱਕ ਹੈ, ਰੰਗਰੇਤਾ ਗੁਰੂ ਕਾ ਬੇਟਾ ਭਾਈ ਸਾਹਿਬ ਭਾਈ ਜੈਤਾ ਜੀ। ਭਾਈ ਜੈਤਾ ਅੱਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਾਰੀ ਰਾਤ ਸਿਮਰਨ ਵਿੱਚ ਰਹਿ ਕੇ ਅੰਮ੍ਰਿਤ ਵੇਲੇ ਤਿਆਰ ਹੋ ਕੇ ਆ ਗਿਆ। ਲੁਕਦਾ ਪਿਆ ਲੋਕਾਂ ਵਿੱਚੋਂ ਕਿ ਮੇਰੇ ਚਿਹਰੇ ਨੂੰ ਕੋਈ ਪਹਿਚਾਣ ਨਾ ਲੈ। ਦੂਰ ਖਲੋਤਾ ਦੇਖਦਾ ਕਿ ਮੇਰੇ ਖਿੰਦ ਦੀ ਸਰਕਾਰ, ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਖੁਣ ਕੀ ਵਾਪਰਨੀ ਹੈ। ਹਜ਼ੂਰ ਨੂੰ ਬਾਹਰ ਕੱਢ ਕੇ ਜਦੋਂ ਪ੍ਰਸ਼ਨ ਕੀਤੇ ਗਏ ਕਿ ਇਸਲਾਮ, ਕਰਾਮਾਤ ਜਾਂ ਮੌਤ, ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਉਹ ਕੁਛ ਜੋ ਕੁਝ ਮੇਰੇ ਸਿੱਖ ਕਮਾ ਗਏ ਨੇ। ਜੇ ਚੇਲੇ ਇੰਨੀ ਵੱਡੀ ਕੁਰਬਾਨੀ ਕਰ ਸਕਦੇ ਨੇ ਤੇ ਤੂੰ ਗੁਰੂ ਤੋਂ ਇਹ ਆਸ ਰੱਖਣਾ ਉਹ ਡੋਲ ਜਾਏਗਾ? ਬਿਲਕੁਲ ਨਹੀਂ, ਤੈਨੂੰ ਸਵਾਲ ਕੀ ਨਹੀਂ ਕਰਨਾ ਚਾਹੀਦਾ। ਕਹਿਣ ਲੱਗੇ ਤੁਹਾਨੂੰ ਮੌਤ ਤੋਂ ਡਰ ਨਹੀਂ? ਮੇਰੇ ਗੁਰੂ ਤੇਗ ਬਹਾਦਰ ਕਹਿਣ ਲੱਗੇ ਮੈਂ ਤਾਂ ਸਾਰੀ ਜ਼ਿੰਦਗੀ ਗੀਤ ਹੀ ਮੌਤ ਦੇਗਾ ਹੈ, ਮੈਨੂੰ ਮੌਤ ਤੋਂ ਡਰਾਉਣਾ ਚਾਹੁੰਦਾ? ਮੈਂ ਤੇ ਲੋਕਾਂ ਨੂੰ ਕਹਿ ਕੇ ਆਇਆ ਜੋ ਉਪਜੋ ਸੋ ਬਿਣਸ ਹੈ, ਪਰ ਉਹ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਮੈਂ ਸੰਸਾਰ ਨੂੰ ਇਹ ਗੀਤ ਸੁਣਾ ਕੇ ਆਇਆ ਕਿ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਕੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ। ਮੈਂ ਲੋਕਾਂ ਨੂੰ ਕਹਿ ਕੇ ਆਇਆ ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਤੇਰ ਕੱਚ ਨਹੀਂ ਸੁਪਨੇ ਜਿਉ ਸੰਸਾਰ। ਮੈਂ ਲੋਕਾਂ ਨੂੰ ਕਹਿ ਕੇ ਆਇਆ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ। ਮੈਂ ਸੰਸਾਰ ਨੂੰ ਕਹਿ ਕੇ ਆਇਆ ਚੇਤਨਾ ਕਹਿ ਤੋ ਚੇਤ ਲੈ, ਨਿਤ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉ ਪਾਣੀ। ਮੈਨੂੰ ਮੌਤ ਤੋਂ ਡਰਾਨੇ? ਮੈਂ ਤਾਂ ਲੋਕਾਂ ਨੂੰ ਮੌਤ ਦਾ ਪਾਠ ਪੜਾਇਆ ਹੈ। ਤੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਗਿਆ ਕਿ ਆਪ ਜੀ ਅੰਤਲੀ ਇੱਛਾ ਕੀ ਹੈ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: श्री अष्टगुरु चमत्कार भाग तीजा साहिब श्री गुरु हर गोविंद जी महाराज पहला जन्म ते बालपन 1651 बिक्रमी विच श्री गुरु अर्जन देव जी अमृतसर सन के एक दिन पतिव्रत धर्म दी पुंज सतवंती और शुभ स्वभाव सुपत्नी गंगा जी ने बेनती की आप सब दिया आसा पुजाउंदे हो ते त्रिलोकी पर उपकार करदे हो मैनू पुत्र दान बख्शो। गुरु जी ने उत्तर दिता, हे प्रिया, बिना श्रम और प्रेम दे कोई वस्त नहीं मिलती। जेकर ए चाह है तद वडाली दी रख विच बाबा बुढ़ा जी गुरु जी दे सच्चे सिख रेंदे हन, उना पास जाके असीस मंगो, ओ पूरे पांडे हन। सवेरे ही माता जी रथ विच बैठ सेवक नाल लै तुरी। दूरों धूड़ उड़दी वेख बाबे ने कहा, आ की किसे कहा गुरु के महल। सब सुभाव बाबे ने कहा, केही भाजल पै गई। इन्हे नू माता ने जद आके मनोरथ कहा तद बाबे हस के कहा, मैं गुरु दा काही, गुरु आप समर्थ हन, मैं किस जोग हां सूरज दे अगे दीवा की कर सकता है। उदास हो माता मुड़ आई पर गुरु जी दे समझाउण पर दुए दिन आप अन्न पी मिसियां रोटियां पका लस्सी रिड़क रुपे तर। रुपे दा मतलब है प्याज। आप चुक के पैदल जू विच बाबे पास लैके आई। उस वेले उन्हां दे प्रसाद दा वेला सी। अगे वध के माता तो पार लहाया और हस के कहा, माता ने अज किड्डी दया कीती। भोजन छकदे जान ते भोले पा हस हस के कही जान, तुरकां दा सिर भन्नण वाला बली जोधा धर्म रक्षक पुत्र अकाल पुरख बख्शेगा। तो सत्या होया पर उस तो पहले पृथ्वी की चुक नाल नवाब सुली खान ने जब गुरु जी नूं लुटण लई अमृतसर वल ताई कीती। सुली दे हमले दा श्री गुरु ग्रंथ साहिब विच जिक्र है। तद गुरु जी अगे ही खबर मिलदे सने परिवार वडाई चले गए। इतनी काली विच गए के बाबे बुढ़े दा भाजण वाला वाक मानो अखर अखर सत हो गया। इसे पिंड जो अमृतसरों थोड़ी वाट उपर है समत 1652-1995 AD विच हाड़वदी एक ऐतवार अद्धी रात नू हर गोविंद जी अवतार तारी होए। घर घर खुशी हुई पर पेथिया बहुत सड़िया ते एक दाई नू कुछ देना करके बाल घात लई कल्या पर ओ उस दा मनोरथ पूरा ना कर सकी। फिर एक सपेरे नू कल्या पर ए पाप वासना भी पूरी ना होई। हर गोबिंद जी दिनों दिन आत्मा अते शरीर करके वृद्धि करदे रहे। कुछ चिर पिछों माता गंगा जी दी बेनती मुजब गुरु जी फिर अमृतसर आ रहे। देखो माता गंगा दा सील सुभाव। अमृतसर आके पहला जेठ से कर गई अते पुत्र नूं पृथ्वी दे चरणा च रख के मत्था टेकिया। जिसने उपरों कुछ समा कह के समा टपा लिया पर अंदरों उसकी वहटी अते उसके मन विच सप लटन लग पे। फिर भी माता गंगा जी ने हिरदे विच वैर नहीं रखिया। मन दी शुद्धि ते वैर भावना तो सफाई दा सच्चा नमूना दिखा दिता। महादेव जी श्री गुरु अर्जन देव जी के वड्डे वीर ते श्री गुरु रामदास जी के मंझले पुत्र। महादेव जी बालक नाल वड्डा हित करन लग पए अते मिल के बहुत प्रसन्न हुंदे। जद श्री हरगोबिंद जी 5 वरे दे होए तां माता निकल आई। सुंदर शरीर फफोलियां नाल इउं भर गया जिवें गड़े ਧਰਾ ਪਰ ਪੈਂਦੇ ਹਨ। ਧੜਾ ਧਰਤੀ ਤਪ ਅਤੇ ਕੂਕੀ ਨੇ ਬੇਸੁੱਧ ਕਰ ਦਿੱਤਾ। ਮਾਤਾ ਗੰਗਾ ਜੀ ਹਰ ਵੇਲੇ ਪੁੱਤਰ ਦੇ ਸਣਾਣੇ ਬੈਠੇ ਰਹਿੰਦੇ ਅਤੇ ਸੇਵਾ ਵਿੱਚ ਵੱਡਾ ਯਤਨ ਕਰਦੇ। ਉਹਨਾਂ ਦਾ ਅਚਰਜ ਹਾਲ ਸੀ, ਸਿੱਖ ਦੀ ਔਲਾਦ, ਪਿਆਰੀ ਸੂਰਤ, ਪ੍ਰੇਮ ਦੇ ਪੁਤਲੇ ਹੋਣ ਕਰਕੇ ਲਾਡਲੇ ਦੁਲਾਰੇ ਨੂੰ ਇਸ ਮਹਾਂਖੇਦ ਵਿੱਚ ਦੁਖੀ ਦੇਖ ਅਤੇ ਇਸ ਰੋਗ ਦੇ ਆਸ ਤੋੜ ਦੇਣ ਵਾਲੇ ਅੰਤ ਨੂੰ ਸੋਚ ਕੇ ਚਿੱਤ ਦੀਆਂ ਵਾਗਾਂ ਹੱਥੋਂ ਨਿਕਲ ਜਾਂਦੀਆਂ। ਅੱਖਾਂ ਵਿੱਚ ਚੜ ਪਰ ਆਉਂਦਾ ਅਤੇ ਇੱਕ ਹਨੇਰਾ ਜਿਹਾ ਦਿਸਦਾ, ਪਰ ਧਰਮ ਮੂਰਤੀ, ਪਤੀ ਦੇ ਉਪਦੇਸ਼, ਆਪਣਾ ਪਰਮੇਸ਼ਰ ਵਿੱਚ ਦ੍ਰਿੜ ਵਿਸ਼ਵਾਸ ਤੇ ਗਿਆਨ ਹੋੜ ਵਰਜ ਕੇ ਮਨ ਨੂੰ ਫਿਰ ਸਾਵਧਾਨ ਕਰ ਦਿੰਦੇ। ਫਿਰ ਵੀ ਖਾਣਾ ਪੀਣਾ ਬਹੁਤ ਘੱਟ ਗਿਆ। ਪਰਮੇਸ਼ਰ ਅੱਗੇ ਪ੍ਰਾਰਥਨਾ ਵਿੱਚ ਅਤੇ ਪੁੱਤਰ ਦੀ ਸੇਵਾ ਵਿੱਚ ਸਾਰਾ ਸਮਾਂ ਬਤੀਤ ਕਰਦੇ। ਕਰਤਾਰ ਦੀ ਕੁਦਰਤ, 8-10 ਦਿਨਾਂ ਮਗਰੋਂ ਮਾਤਾ ਮੁੜੀ ਅਤੇ ਸਰੀਰ ਨਵਾਂ ਨਰਵਾ ਹੋ ਗਿਆ। ਉਸ ਵੇਲੇ ਗੁਰੂ ਜੀ ਨੇ ਦੋ ਸ਼ਬਦ ਉਚਾਰੇ। ਪਹਿਲਾ ਸ਼ਬਦ ਤਾਪ ਦੇ ਸ਼ਮਨ ਦਾ ਸੀ ਤੇ ਦੂਸਰਾ ਸੀਤਲਾ ਦੇ ਹਟ ਜਾਣ ਤੇ ਨੇਤਰਾਂ ਦੇ ਸਹੀ ਸਲਾਮ ਖੁੱਲ ਆਉਣ ਪ੍ਰਥਾਏ ਹੈ। ਉਹ ਸ਼ਬਦ ਸਨ, ਗੌੜੀ ਮਹੱਲਾ ਪੰਜਵਾ, ਸਾਂਤ ਭਈ ਗੁਰ ਗੋਬਿੰਦ ਪਾਈ, ਤਾਪ ਪਾਪ ਬਿਨਸੇ ਮੇਰੇ ਭਾਈ ਰਹਾਓ, ਰਾਮ ਨਾਮ ਨਿਤ ਰਸਨ ਬਖਾਨ, ਬਿਨਸੈ ਰੋਗ ਭਏ ਕਲਿਆਣ, ਪਾਰ ਬ੍ਰਹਮ ਗੁਣ ਅਗਮ ਵਿਚਾਰ, ਸਾਧੂ ਸੰਗਮ ਹੈ ਨਿਸਤਾਰ, ਨਿਰਮਲ ਗੁਣ ਗਾਵਹੁ ਨਿਤ ਨੀਤ, ਗਈ ਵਿਆਦ ਉਭਰੇ ਜਨ ਮੀਤ, ਮਨ ਬਚ ਕਰਮ ਪ੍ਰਭ ਆਪਣਾ ਧਿਆਈ, ਨਾਨਕ ਦਾਸ ਤੇਰੀ ਸਰਣਾਈ। ਗੌੜੀ ਮਹੱਲਾ ਪੰਜਵਾਂ, ਨੇਤਰ ਪ੍ਰਗਾਸ ਕੀਆ ਗੁਰਦੇਵ, ਪਰਮ ਗਏ ਪੂਰਨ ਪਈ ਸੇਵ ਰਹਾਓ, ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਜਦ ਸੀਤਲਾ ਤੋਂ ਹਰਗੋਬਿੰਦ ਜੀ ਰਾਜੀ ਹੋਏ ਤਾਂ ਪ੍ਰਿਥੀਆ ਬਹੁਤ ਦੁਖੀ ਹੋਇਆ। ਹੋਰ ਤਾਂ ਕੁਛ ਨਾ ਔੜੀ। ਗੁਰੂ ਜੀ ਦੇ ਬ੍ਰਾਹਮਣ ਨੌਕਰ ਨੂੰ, ਜੋ ਗੁਰੂ ਨੰਦਨ ਦਾ ਖਿਡਾਵਾ ਸੀ, ਨੰਦਨ ਦਾ ਮਤਲਬ ਸੁਪੁੱਤਰ, ਧਨ ਦੇਣਾ ਕਰਕੇ ਬਾਲਕ ਨੂੰ ਵਿਆਹ ਦਿਵਾਉਣ ਦਾ ਬੰਦੋਬਸਤ ਕੀਤਾ। ਹੋਣ ਹਾਰ ਬਿਰਵਾ ਕੇ ਹੋਤ ਚੀਕ ਨੇ ਪਾਤ, ਜਿਸ ਦੁੱਧ ਵਿੱਚ ਵਿਆਹ ਰਲਾ ਕੇ ਕਪਟੀ ਬ੍ਰਾਹਮਣ ਉਹਨਾਂ ਨੂੰ ਪਿਲਾਉਣਾ ਚਾਹੁੰਦਾ ਸੀ, ਉਹਨਾਂ ਨਾ ਪੀਤਾ ਅਰ ਰੋ ਪਏ। ਆਵਾਜ਼ ਸੁਣ ਕੇ ਮਾਤਾ ਗੰਗਾ ਜੀ ਨੇ ਦੁੱਧ ਕੁੱਤੇ ਨੂੰ ਪਾ ਦਿੱਤਾ। ਉਹ ਪੀਂਦੇ ਸਾਰ ਹੀ ਮਰ ਗਿਆ। ਕੁਕਰਮ ਦੀ ਫਿਟਕਾਰ ਅਤੇ ਧਰਮ ਨਿਆਂ ਕਰਕੇ ਦੁਸ਼ਟ ਬ੍ਰਾਹਮਣ ਮੂਆ ਹੋਏ ਕੈਸੂਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
0: Sakhi Duji Kurmai ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਲ ਅਵਸਥਾ ਦੇ ਮਗਰੋਂ ਸੁਲਤਾਨਪੁਰ ਆ ਰਹੇ ਸੀ, ਜਿੱਥੇ ਆਪ ਨੇ ਨਵਾਬ ਦੌਲਤ ਖਾਂ ਦਾ ਮੋਦੀਖਾਨਾ ਤੋਰਿਆ ਔਰ ਗਰੀਬਾਂ ਦੀ ਪਾਲਣਾ ਕੀਤੀ। ਇੱਥੇ ਗੁਰੂ ਜੀ ਦਾ ਸਤਸੰਗ ਦੇ ਰੰਗ ਵਿੱਚ ਦੌਰਾਂ ਵਿੱਚ ਸੀ। ਆਲੇ ਦੁਆਲੇ ਤੇ ਦੂਰ ਨੇੜੇ ਗ੍ਰਾਮਾਂ ਸ਼ਹਿਰਾਂ ਵਿੱਚ ਆਪ ਦੇ ਸਤ ਉਪਦੇਸ਼ ਦਾ ਪਰਚਾ ਫੈਲ ਰਿਹਾ ਸੀ। ਪਹਿਲੀ ਉਦਾਸੀ ਇਸ ਥਾਂ ਤੋਂ ਆਰੰਭ ਹੋਈ। ਇਹ ਨਗਰ ਹੁਣ ਰਿਆਸਤ ਕਪੂਰਥਲਾ ਵਿੱਚ ਬਿਆਸਾ ਦੇ ਨੇੜੇ ਹੈ। ਬਿਆਸਾ ਤੋਂ ਉਰਾਰ ਗੋਇੰਦਵਾਲ ਤੋਂ ਪਾਰ ਪਰੇ ਹੇਠਲੇ ਪਾਸੇ ਸੁਲਤਾਨਪੁਰ ਹੈ। ਇਹ ਨਗਰ ਤਦੋਂ ਦੁਆਬੇ ਦੀ ਰਾਜਧਾਨੀ ਸੀ ਤੇ ਸ਼ਾਹੀ ਸੜਕ ਇੱਥੋਂ ਲੰਘਦੀ ਸੀ। ਇਸ ਸਿੱਖ ਇਤਿਹਾਸ ਦੇ ਯਾਦ ਲਾਇਕ ਅਸਥਾਨ ਤੋਂ ਤੈਅ ਕੋ ਪਰੇ ਡੱਲਾ ਨਾਮੇ ਗ੍ਰਾਮ ਹੈ। ਇਸ ਪਿੰਡ ਨੇ ਉਸ ਮਹਾਂਪੁਰਖ ਨੂੰ ਜਨਮ ਦਿੱਤਾ ਜਿਸ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਗੁਰਿਆਈ ਦੀ ਉਚਿਆਈ ਦੇ ਚਿੰਨ ਵੇਖਦੇ ਸੀ, ਪਰ ਉਸ ਪੂਰਨ ਸਿੱਖ ਨੇ ਆਪਣੇ ਆਪ ਨੂੰ ਕੇਵਲ ਸਿੱਖੀ ਯੋਗ ਸਮਝ ਕੇ ਪਰਮ ਨਿਮਰਤਾ ਨਾਲ ਸਿੱਖੀ ਦਾਨ ਹੀ ਮੰਗਿਆ ਔਰ ਸਿੱਖੀ ਦਾਨ ਪ੍ਰਾਪਤ ਕੀਤਾ। ਉਸ ਵੇਲੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਰੂਪ ਨਿਵਾਸ ਤੋਂ ਵੱਖਰਾ ਇਹ ਵਰ ਬਖਸ਼ਿਆ, ਭਾਈ ਪਾਰੋ ਕੋ ਵਰ ਪਇਓ, ਸ੍ਰੀ ਗੁਰੂ ਅਮਰਦਾਸ ਜੀ ਦਇਓ, ਗੁਰ ਘਰ ਸੋ ਨਾ ਕੁਲ ਕੋ ਨਾਤਾ, ਹੋਏ ਹੈ ਆਗੇ ਜਗ ਬਖਿਆਤਾ। ਸੂਰਜ ਪ੍ਰਕਾਸ਼ ਸਫ਼ਾ 2251। ਐਸੇ ਪੂਰਨ ਸਿੱਖ ਭਾਈ ਪਾਰੋ ਜੀ ਦੀ ਕੁੱਲ ਵਿੱਚ ਨਾਰਾਇਣ ਦਾਸ ਨਾਮੇ ਇੱਕ ਪ੍ਰਸਿੱਧ ਗੁਰੂ ਕਾ ਸਿੱਖ ਹੋਇਆ ਹੈ। ਇਹ ਸੱਜਣ ਗੁਰੂ ਘਰ ਦਾ ਬੜਾ ਪ੍ਰੇਮੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਨਿੰਨ ਸਿੱਖ ਸੀ। ਇਸ ਦੇ ਘਰ ਦੋ ਪੁੱਤਰੀਆਂ ਹੋਈਆਂ, ਵੱਡੀ ਦਾ ਨਾਮ ਰਾਮੂ ਤੇ ਛੋਟੀ ਦਾ ਨਾਮ ਦਮੋਦਰੀ ਸੀ। ਇਹ ਬੀਬੀਆਂ ਆਪਣੀ ਅਕਲ ਸੁਭਾਅ ਅਨੁਸਾਰ ਸ਼ੀਲਵੰਤੀਆਂ ਤੇ ਭਗਤੀ ਨਾਲ ਭਰੇ ਹਿਰਦੇ ਵਾਲੀਆਂ ਸਨ। ਸਤਲਜੋ ਪਾਰ ਡੱਲੇ ਤੋਂ 25-30 ਮੀਲ ਡਰੋਲੀ ਨਾਮੇ ਪਿੰਡ ਹੈ। ਇਸ ਥਾਂ ਤੇ ਇੱਕ ਭਲਾ ਘਰ ਸੀ। ਭਾਈ ਨਰਾਇਣ ਦਾਸ ਜੀ ਨੇ ਆਪਣੀ ਵੱਡੀ ਪੁੱਤਰੀ ਰਾਮੋ ਦਾ ਵਿਆਹ ਡਰੋਲੀ ਦੇ ਇਸ ਕੁੱਲ ਦੇ ਹੋਣਹਾਰ ਸ਼ੀਲ ਸੁਭਾਅ ਸਾਈਂ ਦਾਸ ਨਾਲ ਕੀਤਾ। ਆਪਣੇ ਘਰ ਪੁੱਤਰ ਨਹੀਂ ਸੀ ਤੇ ਸਾਈਂ ਦਾਸ ਦਾ ਮਿਲਾਪੜਾ ਤੇ ਨੇਕ ਸੁਭਾਅ ਵੇਖ ਕੇ ਭਾਈ ਨਰਾਇਣ ਦਾਸ ਨੇ ਉਸ ਨੂੰ ਆਪਣੇ ਘਰ ਡੱਲੇ ਹੀ ਰੱਖ ਲਿਆ। ਸਾਈਂ ਦਾਸ ਬਸਿਓ ਸਸੁਰਾਰੇ, ਸੂਰਜ ਪ੍ਰਕਾਸ਼ ਵਿੱਚ ਲਿਖਿਆ। ਡੱਲੇ ਵਿੱਚ ਗੁਰਸਿੱਖੀ ਦਾ ਬਹੁਤ ਹੀ ਚਰਚਾ ਸੀ ਤੇ ਸਤਸੰਗ ਦਾ ਭਾਰੀ ਪ੍ਰਵਾਹ ਚੱਲਦਾ ਸੀ। ਭਾਈ ਲਾਲੋ, ਭਾਈ ਧੀਰਾ, ਭਾਈ ਬਹਿਲੋਵਾਲ ਸਿੱਖੀ ਦੇ ਚਮਕਦੇ ਤਾਰੇ ਇਸ ਗ੍ਰਾਮ ਵਿੱਚ ਅਨੇਕਾਂ ਹੀ ਹੋਏ ਹਨ। ਮੰਜੀਆਂ, ਪੰਘੂੜਿਆਂ ਤੇ ਪੀੜ੍ਹੀਆਂ ਦੀਆਂ ਬਖਸ਼ਿਸ਼ਾਂ ਕਈ ਇਸ ਪਿੰਡ ਦੇ ਗੁਰਮੁਖਾਂ ਨੂੰ ਤੀਜੇ ਗੁਰੂ ਸਾਹਿਬਾਂ ਵੱਲੋਂ ਪ੍ਰਾਪਤ ਹੋਈਆਂ ਸਨ। ਸਤਸੰਗ ਦੇ ਅਮੀਤ ਪ੍ਰਵਾਹ ਇੱਥੇ ਹੋਣ ਕਰਕੇ ਸਾਈਂ ਦਾਸ ਉੱਤੇ ਵੀ ਪਰਮਾਰਥ ਦਾ ਅਸਰ ਹੋ ਗਿਆ ਤੇ ਉਹ ਸਤਸੰਗ ਦੇ ਨਾਲ ਸ੍ਰੀ ਅੰਮ੍ਰਿਤਸਰ ਆਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਕੀਤੇ ਉਸ ਤਾਂ ਆਤਮਾ ਨੂੰ ਠੰਡ ਪੈ ਗਈ ਤੇ ਸਾਈਂ ਦਾਸ ਗੁਰੂ ਕਾ ਸਿੱਖ ਹੋ ਗਿਆ। ਅਭਿਆਸ ਨੂੰ ਇਹ ਰੰਗ ਲੱਗਾ ਕਿ ਨਾਮ ਦਾ ਜਾਪ ਰਸਨਾ ਤੇ ਟਿਕ ਗਿਆ ਤੇ ਫੇਰ ਇਹ ਸਿਮਰਨ ਬਣ ਕੇ ਹਿਰਦੇ ਵਿੱਚ ਜਾ ਪਹੁੰਚਾ। ਬੀਬੀ ਰਾਮੋ ਸਿੱਖ ਦੀ ਧੀ ਤੇ ਪੱਕੇ ਭਰੋਸੇ ਵਾਲੀ, ਪਤੀ ਸਿਦਕ ਤੇ ਪ੍ਰੇਮ ਵਾਲਾ ਹੋ ਜਾਣ ਕਰਕੇ ਦੋਹਾਂ ਦੀ ਅਨੂਪਮ ਜੋੜੀ ਹੋ ਗਈ। ਜੀਵਨ ਦਾ ਰਸ ਆ ਗਿਆ, ਦੋਵੇਂ ਉਸ ਰਸ ਨੂੰ ਮਾਨਣ ਲੱਗ ਪਏ ਜਿਸ ਤੇ ਆਇਆ ਹੋਰ ਸਾਰੇ ਰਸ ਭੁੱਲ ਜਾਂਦੇ ਹਨ। ਰਾਮ ਰਸ ਪੀਆ ਰੇ, ਜਹ ਰਸ ਬਿਸਰ ਗਏ ਰਸ ਔਰ, ਰਾਮ ਰਸ ਪੀਆ ਰੇ, ਜਹ ਰਸ ਬਿਸਰ ਗਏ ਰਸ ਔਰ। ਗੌੜੀ ਕਬੀਰ ਜੀ। ਇਸ ਪ੍ਰਕਾਰ ਜਨਮ ਦਾ ਲਾਹਾ ਲੈਂਦਿਆਂ ਇੱਕ ਸਮਾਂ ਐਸਾ ਆਇਆ ਕਿ ਸਾਰਾ ਪਰਿਵਾਰ ਸ੍ਰੀ ਗੁਰੂ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਹਾਜ਼ਰ ਹੋਇਆ। ਅੱਗੇ ਉੱਥੇ ਇਹ ਮਾਮਲਾ ਛਿੜ ਰਿਹਾ ਸੀ ਕਿ ਜਿਸ ਦੇ ਦਰਦਨਾਕ ਸਾਕੇ ਅੱਜ ਤੱਕ ਗੜੇ ਗੜੇ ਤੇ ਹੰਝੂ ਰਵਾਉਂਦੇ ਹਨ। ਚੰਦੂ ਦੀਵਾਨ ਦੀ ਪੁੱਤਰੀ ਦਾ ਨਾਤਾ ਫੇਰ ਆਇਆ ਸੀ। ਦਿੱਲੀ ਦੀ ਸੰਗਤ ਦਾ ਇਹ ਵੀ ਫੈਸਲਾ ਪਹੁੰਚ ਚੁੱਕਾ ਹੋਇਆ ਸੀ ਕਿ ਆਪ ਨੇ ਇਹ ਨਾਤਾ ਨਹੀਂ ਲੈਣਾ। ਗੁਰੂ ਜੀ ਰੱਬ ਦੀ ਕੱਲੀ ਹੋਈ ਇਲਾਹੀ ਜੋਤ ਸਨ, ਪਰ ਸਿੱਖਾਂ ਨੂੰ ਇੰਨਾ ਪਿਆਰ ਕਰਦੇ ਸਨ ਕਿ ਕਈ ਵਾਰ ਸੰਗਤ ਨੂੰ 21 ਵਿਸਵੇ ਤੇ ਨਿੱਜ ਨੂੰ 20 ਵਿਸਵੇ ਕਿਹਾ ਕਰਦੇ ਸਨ। ਸੰਗਤ ਗੁਰੂ ਸਮੇਤ ਸੰਗਤ ਹੈ, ਜਿਸ ਤਰ੍ਹਾਂ ਜੰਝ ਲਾੜੇ ਨਾਲ ਹੋਣ ਤੇ ਜੰਝ ਹੈ, ਪਰ ਲਾੜੇ ਬਿਨਾਂ ਜੰਝ ਜੰਝ ਨਹੀਂ ਹੈ। ਸਿੱਖਾਂ ਨੂੰ ਉਹ ਮੇਰੇ ਮਾਧਵ ਜੀ ਸਤ ਸੰਗਤ ਮਿਲੈ ਸੋ ਤਰਿਆ ਦੇ ਪਿਆਰੇ ਉਪਦੇਸ਼ ਦਿਆ ਕਰਦੇ ਸਨ। ਉਹਨਾਂ ਸਿੱਖਾਂ ਦੀ ਬਾਬਤ ਇਹ ਫਰਮਾਨ ਆਪ ਦਾ ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ। ਮਾਨਨੀਏ ਗੁਰਸਿੱਖ ਹਮਾਰੇ ਕਰੈ ਤਪਾ ਇਹ ਜਤਾ ਵਿਚਾਰੇ, ਸ੍ਰੀ ਨਾਨਕ ਆਦਿਕ ਗੁਰਸਾਰੇ ਜਾਣਤ ਰਹੇ ਇਨਹੂੰ ਬਹੁ ਪਿਆਰੇ, ਹਮ ਭੀ ਮਾਨਤ ਹੈ ਸਿੱਖ ਬਾਕ ਕਹੋ ਤਿਨਹੂੰ ਮਹਿਲੀ ਜੈਸਾਕ, ਹੋਏ ਸਿੱਖ ਇਹ ਤੋ ਪਦ ਪਾਏ ਸਕਲ ਜਗਤ ਕੋ ਪੂਜ ਬਣਾਏ, ਸਿੱਖ ਕੇ ਸੰਸਾਰ ਅਪਰਨਾ ਪਿਆਰੋ ਸਾਸ ਸਾਸ ਮੈਂ ਸਿੱਖ ਸੰਭਾਰੋ, ਪੂਜਨੀਯ ਹੈ ਸਿੱਖ ਮਹਾਨ ਤਨ ਤਨ ਮੇਰੋ ਹੈ ਸਿੱਖ ਪ੍ਰਾਨ, ਸਿੱਖਣ ਕੀ ਕਰੁਣਾ ਸੁਖ ਪਏ ਕਹੋ ਤੈਨੂੰ ਕਹਿ ਕਿਮ ਹਟਕੇ। ਸੂਰਜ ਪ੍ਰਕਾਸ਼ ਸਫ਼ਾ 2209-2260। ਸੋ ਦਿੱਲੀ ਦੀ ਸੰਗਤ ਦਾ ਲਿਖਿਆ ਮੰਨ ਕੇ ਗੁਰੂ ਜੀ ਨੇ ਨਾਤੇ ਤੋਂ ਨਾ ਕਰ ਦਿੱਤੀ। ਅੱਜ ਨਾ ਕਰਕੇ ਆਪ ਨੇ ਫਰਮਾਇਆ ਕਿ ਅਸੀਂ ਕਿਸੇ ਆਪਣੇ ਸਿੱਖ ਦੇ ਘਰ ਸਾਕ ਕਰਾਂਗੇ। ਇਸੇ ਪ੍ਰਕਾਰ ਦੇ ਬਚਨਾਂ ਨੇ ਸੰਗਤ ਵਿੱਚ ਖੁਸ਼ੀ ਭਰ ਦਿੱਤੀ। ਇਸ ਵੇਲੇ ਭਾਈ ਨਾਰਾਇਣ ਦਾਸ ਜੀ ਦੇ ਜੀ ਵਿੱਚ ਆਈ ਕਿ ਜੇ ਛੋਟੀ ਪੁੱਤਰੀ ਦਮੋਦਰੀ ਨੂੰ ਸ੍ਰੀ ਗੁਰੂ ਜੀ ਦੇ ਸਪੁੱਤਰ ਦੀ ਸੇਵਾ ਵਿੱਚ ਅਰਪਣ ਕਰਾਂ ਤਦ ਸੁਭਾਗ ਹੋ ਜਾਣ ਸਾਡੇ। ਸ੍ਰੀ ਗੁਰੂ ਅਮਰਦਾਸ ਜੀ ਨੇ ਮੇਰੇ ਪਿਤਾਮਾ ਜੀ ਨੂੰ ਵੀ ਵਰ ਦਿੱਤਾ ਸੀ ਕਿ ਗੁਰੂ ਘਰ ਨਾਲ ਤੁਸਾਂ ਦੀ ਕੁੱਲ ਦਾ ਨਾਤਾ ਹੋਵੇਗਾ। ਕਿਆ ਉਸੇ ਵਾਕ ਦੀ ਸਫਲਤਾ ਦਾ ਸਮਾਂ ਤਾਂ ਨਹੀਂ ਆ ਪੁੱਜਾ? ਇਹ ਵਿਚਾਰ ਕੇ ਸਾਈਂ ਦਾਸ ਨੂੰ ਕਹਿਣ ਲੱਗਾ, ਪਿਆਰੇ ਪੁੱਤਰ, ਮੇਰੇ ਜੀ ਵਿੱਚ ਇਹ ਫੁਰਨਾ ਆਇਆ ਹੈ ਕਿ ਦਮੋਦਰੀ ਨੂੰ ਗੁਰੂ ਸਪੂਤ ਦੇ ਚਰਨਾਂ ਦੀ ਦਾਸੀ ਅਰਪਣ ਕਰੀਏ, ਤੁਹਾਡੀ ਕੀ ਸਲਾਹ ਹੈ? ਭਾਈ ਸਾਈਂ ਦਾਸ ਦੇ ਆਨੰਦ ਨਾਲ ਨੈਣ ਪਰ ਆਏ ਤੇ ਕਹਿਣ ਲੱਗਾ, ਪਿਤਾ ਜੀ ਦੇਰ ਨਾ ਕਰੋ, ਇਹ ਬਹੁਤ ਸ਼ੁਭ ਸੰਕਲਪ ਹੈ। ਰਾਮੋ ਤੇ ਮਾਈ ਵੀ ਪਾਸ ਹੀ ਸਨ, ਉਹਨਾਂ ਨੇ ਵੀ ਸੁਣ ਕੇ ਖੁਸ਼ੀ ਮਨਾਈ। ਹੁਣ ਸਾਈਂ ਦਾਸ ਤੇ ਨਾਰਾਇਣ ਦਾਸ ਹੱਥ ਜੋੜ ਕੇ ਗਲ ਪੱਲਾ ਪਾ ਕੇ ਖੜੋ ਗਏ। ਹਰ ਭਾਈ ਨਾਰਾਇਣ ਦਾਸ ਜੀ ਨੇ ਬੇਨਤੀ ਉਚਾਰੀ, ਬੜਿਓ ਸਹਿ ਤੁਮ ਗੁਰ ਸ਼ਰਨਾਈ, ਮਮ ਕੀ ਪੁੱਤਰੀ ਲਿਓ ਸਗਾਈ, ਲਾਜ ਬਿਨਾ ਮੈਂ ਸਭਾ ਮਝਾਰੀ, ਬਿਨਤੀ ਸਰਬਾ ਸਹਿਤ ਉਚਾਰੀ, ਰਾਖਾ ਲਾਜ ਮੋਏ ਪਰਵਾਸਾ, ਯਾ ਤੇ ਕਹੀ ਆਪਣੀ ਆਸਾ। ਸੂਰਜ ਪ੍ਰਕਾਸ਼ ਸ੍ਰੀ ਗੁਰੂ ਜੀ ਨੇ ਬੜੇ ਪ੍ਰੇਮ ਤੇ ਕਿਰਪਾ ਨਾਲ ਸਾਕ ਪ੍ਰਵਾਨ ਕੀਤਾ ਔਰ ਇਉਂ ਸਿੱਖਾਂ ਦੀ ਮਹਿਮਾ ਕਹੀ, ਮਹਿਮਾ ਗੁਰਸਿੱਖਨ ਕੀ ਮਹਾ, ਕੋ ਸੰਤਾ ਕਰ ਸਹਿ ਸਕੈ ਨਾ ਤਾਂ, ਮਹਿਮਾ ਗੁਰਸਿੱਖਨ ਕੀ ਮਹਾ, ਕੋ ਸੰਤਾ ਕਰ ਸਕੈ ਨਾ ਤਾਂ। ਇੰਨੀ ਮਹਾਨ ਗੁਰਸਿੱਖਾਂ ਦੀ ਮਹਿਮਾ ਇਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਸੂਰਜ ਪ੍ਰਕਾਸ਼ ਜੀ ਉਸੇ ਵੇਲੇ ਕੁਰਮਾਈ ਦੀ ਮਰਿਆਦਾ ਹੋ ਆਈ ਔਰ ਭਾਈ ਨਾਰਾਇਣ ਦਾਸ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸਗਾਈ ਦਾ ਤਿਲਕ ਦੇ ਦਿੱਤਾ। ਇਸ ਪਵਿੱਤਰ ਸੰਯੋਗ ਤੋਂ ਸਭ ਨੂੰ ਸੁੱਖ ਹੋਇਆ, ਪਰ ਬੀਬੀ ਰਾਮੋ ਤੇ ਸਾਈਂ ਦਾਸ ਜੀ ਨੂੰ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਘਰ ਘਰ ਰਿਹਾ ਸੀ, ਜਿਨ੍ਹਾਂ ਦਾ ਜੀਵਨ ਸਫਲ ਜੀਵਨ ਹੋ ਰਿਹਾ ਸੀ, ਜੋ ਸ਼ਰਧਾ ਤੇ ਪਿਆਰ ਭਰੇ ਮਨ ਨਾਲ ਗੁਰੂ ਕੇ ਹੋ ਰਹੇ ਸਨ, ਉਹਨਾਂ ਨੂੰ ਸ੍ਰੀ ਗੁਰੂ ਜੀ ਦੇ ਨਾਲ ਇਹ ਨਿਕਟਵਰਤੀ ਸੰਬੰਧ ਹੋਣਾ ਕੁਝ ਐਸੇ ਰਸ ਵਿੱਚ ਪਾ ਗਿਆ ਜੋ ਅਕਹਿ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਤੀਜੀ, ਵਿਆਹ। ਕੁੜਮਾਈ ਦਾ ਕਾਰਜ ਹੋ ਗਿਆ, ਰਾਤ ਆਨੰਦ ਵਿੱਚ ਬੀਤੀ, ਅੰਮ੍ਰਿਤ ਵੇਲੇ ਦੀਵਾਨ ਲੱਗਾ, ਸਾਰੇ ਆਸਾ ਦੀ ਵਾਰ ਦੇ ਸੁਣਨ ਵਿੱਚ ਮਗਨ ਹੋ ਗਏ। ਜਦ ਭੋਗ ਪੈ ਗਿਆ, ਕਥਾ ਕੀਰਤਨ ਹੋ ਚੁੱਕੇ, ਤਾਂ ਪਰਿਵਾਰ ਦੀ ਸਲਾਹ ਨਾਲ ਨਰਾਇਣ ਦਾਸ ਨੇ ਬੇਨਤੀ ਕੀਤੀ, ਸ੍ਰੀ ਗੁਰੂ ਜੀ, ਜੇ ਵਿਆਹ ਦਾ ਕਾਰਜ ਝਬਦੇ ਹੀ ਹੋ ਜਾਵੇ ਤਦ ਬਹੁਤ ਹੀ ਆਨੰਦ ਹੋਵੇ। ਸ੍ਰੀ ਗੁਰੂ ਜੀ ਨੇ ਹੱਸ ਕੇ ਕਿਹਾ, ਨਰਾਇਣ ਦਾਸ, 2 ਮਹੀਨੇ ਬੀਤ ਲੈਣ ਦਿਓ, ਮਾਘ ਵਿੱਚ ਅਸੀਂ ਡੱਲੇ ਆਵਾਂਗੇ ਔਰ ਵਿਆਹ ਰੀਤੀ ਕਰਾਂਗੇ। ਤੁਸੀਂ ਹੁਣ ਆਪਣੇ ਘਰ ਜਾਵੋ ਔਰ ਜਾ ਕੇ ਤਿਆਰੀ ਕਰੋ। ਨਰਾਇਣ ਦਾਸ ਤੇ ਸਾਈਂ ਦਾਸ ਪਰਿਵਾਰ ਸਮੇਤ ਵਿਦਾ ਹੋਏ ਤੇ ਖਡੂਰ, ਗੋਇੰਦਵਾਲ, ਸੁਲਤਾਨਪੁਰ ਹੁੰਦੇ ਹੋਏ ਡੱਲੇ ਪਹੁੰਚ ਕੇ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਪਏ। ਰਾਮੋ ਵੀ ਮਾਂ ਨਾਲ ਦਾਜ ਦੇਣ ਦੇ ਆਹਰ ਵਿੱਚ ਲੱਗ ਗਈ। ਇਸ ਕਰਕੇ ਤਾਂ ਲੱਗਣਾ ਹੀ ਸੀ ਕਿ ਛੋਟੀ ਭੈਣ ਦਾ ਵਿਆਹ ਹੈ, ਪਰ ਵਧੀਕ ਹੁਲਾਸ ਤੇ ਸ਼ਰਧਾ ਇਸ ਗੱਲ ਵਿੱਚ ਸੀ ਕਿ ਭੈਣ ਨੇ ਗੁਰੂ ਘਰ ਵਿੱਚ ਜਾਣਾ ਹੈ। ਜੋ ਕੁਝ ਭੈਣ ਜੋਗ ਦੇਣਾ ਹੈ ਉਹ ਗੁਰੂ ਗ੍ਰਹਿ ਵਿੱਚ ਪ੍ਰਵਾਨ ਹੋਣਾ ਹੈ। ਪਿਆਰੇ ਜੀਜਾ ਜੀ, ਜੋ ਜਿੰਦੋਂ ਪਿਆਰੇ ਸਤਿਗੁਰੂ ਦੇ ਪੁੱਤਰ ਹਨ ਔਰ ਜਿਨ੍ਹਾਂ ਨੇ ਗੁਰਗੱਦੀ ਤੇ ਬਿਰਾਜਣਾ ਹੈ, ਹਰ ਵੇਲੇ ਰਾਮੋ ਦੀਆਂ ਅੱਖਾਂ ਅੱਗੇ ਰਹਿੰਦੇ ਸਨ। ਰਾਮੋ ਕਲੀਆਂ ਲਾ ਉਹਨਾਂ ਜੋਗਾ ਜਾਮਾ ਸਿਉਂਦੀ ਹੈ, ਨੇਤਰ ਭਰ ਆਉਂਦੇ ਹਨ ਤੇ ਸੋਚਦੀ ਹੈ, ਵਾਹਿਗੁਰੂ ਦੀ ਕਿਹੜੀ ਦਿਆਲਤਾ ਹੈ, ਪਿਤਾ ਸਿੱਖ, ਮਾਤਾ ਸਿੱਖ, ਪਤੀ ਸਿੱਖ ਔਰ ਹੁਣ ਗੁਰੂ ਜੀ ਨਾਲ ਸਾਕਾਦਾਰੀ ਹੋ ਗਈ ਹੈ। ਇਹੋ ਹਾਲ ਸਾਈਂ ਦਾਸ ਦੇ ਹਿਰਦੇ ਦਾ ਹੈ। ਚੁਣ ਚੁਣ ਕੇ ਵਧੀਆ ਤੇ ਸੁੰਦਰ ਸ਼ਿਆ ਪਿਆਰ ਨਾਲ ਲਿਆਉਂਦਾ ਹੈ। ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਉਹ ਮੇਰਾ ਸਾਕ ਹੀ ਨਹੀਂ ਦੇਖਦਾ, ਪਰ ਗੁਰੂ ਕਾ ਰੂਪ, ਗੁਰਗੱਦੀ ਤੇ ਬਿਰਾਜਣ ਹਾਰ। ਸੋ ਸਾਰੇ ਜਣੇ ਗੁਰਸਿੱਖੀ ਦੇ ਪ੍ਰੇਮ ਵਿੱਚ ਭਰੇ ਹੋਏ ਜੋ ਤਿਆਰੀ ਕਰ ਰਹੇ ਹਨ, ਸੰਸਾਰੀਆਂ ਵਾਂਗੂ ਮੋਹ ਵਿੱਚ ਨਹੀਂ ਪਰ ਪ੍ਰੇਮ ਵਿੱਚ। ਇਹ 2 ਮਹੀਨੇ ਜਿਸ ਰੰਗ ਦੇ ਨਰਾਇਣ ਦਾਸ ਦੇ ਘਰ ਬੀਤੇ, ਉਸ ਦਾ ਰਸ ਉਸਦਾ ਪਰਿਵਾਰ ਹੀ ਜਾਣ ਸਕਦਾ ਸੀ। ਮਾਵਾਂ ਧੀਆਂ ਤਾਂ ਦਾਜ ਦਾਉਣ ਦੇ ਠੀਕ ਕਰਨ, ਹੋਰ ਮੁੱਲ ਲੈਣ ਤੇ ਸਿਉਣ ਪਰਾਉਣ ਵਿੱਚ ਲੱਗੀਆਂ ਰਹਿੰਦੀਆਂ ਸਨ, ਤੇ ਸਹੁਰਾ ਜਵਾਈ ਸਮਾਨ ਖਰੀਦਣ, ਘਿਓ, ਖੰਡ, ਮੈਦਾ, ਬਾਲਣ ਆਦਿ ਸਮਾਨ ਤਿਆਰ ਕਰਵਾਉਣ ਦੇ ਆਹਰ ਵਿੱਚ ਸਨ। ਪਿੰਡ ਸਾਰਾ ਪ੍ਰੇਮੀ ਸਿੱਖਾਂ ਨਾਲ ਭਰਪੂਰ ਹੈ। ਸਾਰੇ ਦੇ ਸਾਰੇ ਪ੍ਰੇਮ ਨਾਲ ਸਹਾਇਤਾ ਕਰਦੇ ਹਨ ਔਰ ਸਾਰੇ ਇਹ ਸਮਝਦੇ ਹਨ ਕਿ ਸਾਡੇ ਪਿੰਡ ਦੀ ਮਹਾਨ ਵਡਿਆਈ ਹੋਈ ਹੈ ਕਿ ਸ੍ਰੀ ਗੁਰੂ ਜੀ ਨੇ ਇਸ ਥਾਂ ਦੀ ਬਾਲੀ ਆਪਣੇ ਸਪੂਤ ਦੀ ਦਾਸੀ ਹੋਣ ਲਈ ਕਬੂਲੀ ਹੈ। ਭੈਣਾਂ, ਦੁਭੈਣਾਂ, ਸਤਸੰਗਣਾ, ਵੱਧ ਤੋਂ ਵੱਧ ਚੋਲੀਆਂ, ਬਾਗ, ਫੁਲਕਾਰੀਆਂ ਤੇ ਚੋਕ ਕੱਢ ਕੱਢ ਕੇ ਲਿਆ ਲਿਆ ਦਿੰਦੀਆਂ ਤੇ ਕਹਿੰਦੀਆਂ ਹਨ, ਪ੍ਰੇਮ ਦੇਈਏ, ਜੇ ਇਹ ਤਸਲੀਰ ਆਪਣੀ ਸਪੁੱਤਰੀ ਦੇ ਦਾਜ ਲਈ ਕਬੂਲ ਕਰ ਲਵੋ ਤਾਂ ਸਾਡੇ ਵੀ ਧੰਨ ਭਾਗ ਹੋ ਜਾਣ। ਇਸ ਵਸੀਲੇ ਹੀ ਸਹੀ ਜੋ ਇਹ ਨਿਕਾਰੀ ਸ਼ਾਇਦ ਸਤਿਗੁਰਾਂ ਦੇ ਦਰਬਾਰ ਅਪੜ ਪਵੇ ਔਰ ਸ੍ਰੀ ਗੰਗਾ ਜੀ ਵਰਗੀ ਧਰਮ ਮੂਰਤ ਤੇ ਪਿਆਰੇ ਹੱਥ ਇਹਨਾਂ ਨੂੰ ਇੱਕ ਵੇ ਛੁਪ ਹੀ ਲੈ। ਪ੍ਰੇਮ ਦੇਈ ਉਹਨਾਂ ਦੀ ਸਿੱਖ ਤੇ ਸਦਰ ਦੇ ਕਾਰਨ ਔਰ ਉਸ ਸਫਾਈ ਦੀ ਵਰਤਣ ਦੇ ਸਬੱਬ ਜੋ ਸਤਸੰਗੀਆਂ ਦੀ ਆਪੋ ਵਿੱਚ ਹੋਇਆ ਕਰਦੀ ਹੈ, ਕਿਸੇ ਨੂੰ ਨਾ ਨਹੀਂ ਕਰਦੀ ਤੇ ਸਿਰ ਅੱਖਾਂ ਤੇ ਧਰ ਕੇ ਕਬੂਲਦੀ ਤੇ ਕਹਿੰਦੀ ਹੈ, ਮੇਰੇ ਧੰਨ ਭਾਗ, ਜਿਸ ਦੇ ਘਰ ਕੁੱਲ ਪਰ ਪੁੱਤਰੀ ਆਈ ਹੈ। 2 ਮਹੀਨੇ ਬੀਤ ਗਏ, ਦਿਨ ਬੀਤਿਆਂ ਕੀ ਚਿਰ ਲੱਗਦਾ ਹੈ। ਇੱਧਰ ਮਾਤਾ ਗੰਗਾ ਜੀ ਨੇ ਸਾਰੀ ਤਿਆਰੀ ਪੁੱਤਰ ਵਿਆਹ ਦੀ ਕਰ ਲਈ ਹੋਈ ਸੀ। ਸ੍ਰੀ ਗੁਰੂ ਜੀ ਸੰਗਤ ਤੇ ਸੰਬੰਧੀ ਨਾਲ ਲੈ ਕੇ ਤੁਰੇ। ਖਡੂਰ ਸਾਹਿਬ ਆਏ, ਗੁਰ ਅਸਥਾਨ ਦੇ ਦਰਸ਼ਨ ਕੀਤੇ। ਦਾਤੂ ਜੀ ਤਾਂ ਪਹਿਲਾਂ ਹੀ ਨਾਲ ਸਨ। ਫਿਰ ਆਪ ਗੋਇੰਦਵਾਲ ਆਏ ਤੇ ਮੋਹਨ ਜੀ ਦੀਆਂ ਅਸੀਸੀਆਂ ਅਸੀਸਾਂ ਲਈਆਂ। ਮੋਹਰੀ ਜੀ ਤੇ ਪਰਿਵਾਰ ਤਾਂ ਨਾਲ ਹੀ ਸੀ। ਮੋਹਰੀ ਜੀ ਨੇ ਸਾਰੀ ਜੰਜ ਨੂੰ ਪ੍ਰਸ਼ਾਦ ਛਕਾਇਆ। ਫਿਰ ਸੁਲਤਾਨਪੁਰ ਆਏ, ਸਤਿਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਅਗਲੇ ਦਿਨ ਡੱਲੇ ਪਹੁੰਚੇ। ਕੌੜਮ ਸਾਰੀ ਸੰਗਤ ਸਮੇਤ ਜੋਟੀਆਂ ਦੇ ਸ਼ਬਦ ਪੜ੍ਹਦੇ ਅੱਗੋਂ ਲੈਣ ਵਾਸਤੇ ਆਏ ਤੇ ਪ੍ਰੇਮ ਨਾਲ ਜੀ ਆਇਆਂ ਨੂੰ ਕਰਕੇ ਸ਼ੁਭ ਅਸਥਾਨ ਉਤਾਰਾ ਦਿੱਤਾ। ਸੀ ਤਾਂ ਵਿਆਹ ਪਰ ਮੰਗਲ ਉਹ ਹੋ ਰਹੇ ਸੀ ਜੋ ਆਤਮ ਆਨੰਦ ਦੇਣ। ਸ਼ਬਦ ਕੀਰਤਨ ਦੀ ਅਖੰਡ ਧੁਨੀ ਲੱਗ ਰਹੀ ਸੀ। ਗੁਰਬਾਣੀ ਦਾ ਥਾਂ ਥਾਂ ਉਚਾਰਨ ਹੋ ਰਿਹਾ ਸੀ ਤੇ ਘਰ ਘਰ ਸ਼ਬਦਾਂ ਦੀ ਘਨਘੋਰ ਲੱਗ ਰਹੀ ਸੀ। ਵੇਖੋ ਗੁਰੂ ਕੇ ਸਿੱਖਾਂ ਦੀ ਕਰਨੀ, ਆਪਣੀ ਖੁਸ਼ੀ ਕਿੰਨਾਂ ਗੱਲਾਂ ਵਿੱਚ ਸਮਝਦੇ ਸਨ। ਗੁਰੂ ਜੀ ਦੇ ਆਪਣੇ ਪਿੰਡ ਵਿਆਹ ਲਈ ਆਉਣ ਦੀ ਸਫਲਤਾ ਸਿੱਖ ਕਿਸ ਗੱਲ ਵਿੱਚ ਖਿਆਲ ਕਰਦੇ ਸਨ। ਭਰੇ ਦੀਵਾਨ ਵਿੱਚ ਸ੍ਰੀ ਗੁਰੂ ਜੀ ਦੀ ਸੇਵਾ ਵਿੱਚ ਡੱਲੇ ਦੀ ਸੰਗਤ ਬਿਨੈ ਕਰਦੀ ਹੈ ਕਿ ਹੇ ਦੀਨ ਦਿਆਲ ਜੀ, ਆਪਨੇ ਇੱਥੇ ਚਰਨ ਪਾਏ ਹਨ, ਕੋਈ ਐਸੀ ਕਿਰਪਾ ਕਰੋ ਕਿ ਆਪ ਦੇ ਇੱਥੇ ਕਿਰਪਾ ਕਰਨ ਦਾ ਨਿਸ਼ਾਨ ਕਾਇਮ ਹੋ ਜਾਵੇ। ਸ੍ਰੀ ਗੁਰੂ ਜੀ ਨੇ ਕਿਹਾ, ਸਤ ਬਚਨ, ਜਿਵੇਂ ਸੰਗਤ ਦਾ ਪ੍ਰੇਮ ਹੋਵੇ। ਉਸ ਸਮੇਂ ਨਹਿਰਾਂ ਨਹੀਂ ਸਨ ਹੁੰਦੀਆਂ, ਪਾਣੀ ਦੀ ਥੁੜ ਥਾਂ ਥਾਂ ਹੁੰਦੀ ਸੀ। ਸੋ ਸਤਿਗੁਰੂ ਜੀ ਨੇ ਡੱਲੇ ਵਿੱਚ ਇੱਕ ਬੌਲੀ ਲਾ ਦੇਣ ਦੀ ਸਲਾਹ ਕੀਤੀ ਤੇ ਲੋਢੇ ਪੈਰ ਇੱਕ ਉੱਤਮ ਥਾਂ ਢੂੰਡ ਕੇ ਆਪਣੇ ਹੱਥੀਂ ਟੱਕ ਲਾਇਆ। ਫਿਰ ਸ੍ਰੀ ਗੁਰੂ ਜੀ ਨੇ ਭਾਈ ਸਾਹਿਬ ਨੂੰ ਕਿਹਾ ਕਿ ਭਾਈ ਜੀ, ਤੁਸੀਂ ਇੱਥੇ ਕੁਛ ਕਾਲ ਟਿਕ ਜਾਓ ਔਰ ਬੌਲੀ ਦੀ ਸੇਵਾ ਕਰਾਓ। ਡੱਲੇ ਦੀ ਸੰਗਤ ਨੇ ਆਪਣੇ ਧਨ ਪਾਇਆ ਜਾਣ ਕੇ ਆਪ ਧਰਤੀ ਖੰਨੀ ਔਰ ਆਪ ਉਸਾਰੀ ਕਰਕੇ ਬੌਲੀ ਸਮਾਪਤ ਕੀਤੀ। ਇਹ ਬੌਲੀ ਸ੍ਰੀ ਗੁਰੂ ਜੀ ਦੇ ਕਰ ਕਮਲਾਂ ਦੇ ਉਪਕਾਰ ਦੀ ਯਾਦਗਾਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਸੱਚੀ ਖੁਸ਼ੀ ਤੇ ਸੁੱਖ ਦਾ ਸੋਮਾ ਹੁਣ ਤੱਕ ਉੱਥੇ ਹੈ ਔਰ ਦੱਸ ਰਹੀ ਹੈ ਕਿ ਗੁਰੂ ਜੀ ਕਿਵੇਂ ਉਪਕਾਰ ਦੇ ਕੰਮਾਂ ਨੂੰ ਸਿਰੇ ਚੜ੍ਹਦੇ ਸਨ। ਇਸ ਪ੍ਰਕਾਰ ਆਸਥਾ ਦੀਆਂ ਵਾਰਾਂ ਲੱਗਦੀਆਂ ਰਹੀਆਂ ਔਰ ਉਸੇ ਤਰ੍ਹਾਂ ਕਥਾ ਕੀਰਤਨ ਉਪਦੇਸ਼ ਹੁੰਦੇ ਰਹੇ ਜਿਸ ਤਰ੍ਹਾਂ ਕਿ ਗੁਰੂ ਜੀ ਦੇ ਨਿਤਾ ਪ੍ਰਤੀ ਹੁੰਦਾ ਸੀ। ਵਿਆਹ ਕਾਰਜ ਹੋ ਗਿਆ। ਦੋਲੋ ਜੀ ਨੂੰ ਸੱਸ ਨੇ ਗੋਦ ਵਿੱਚ ਲੈ ਕੇ ਪਿਆਰ ਕੀਤਾ। ਸਾਲੀ ਪ੍ਰੇਮ ਨਾਲ ਨਿਹਾਲ ਹੋ ਰਹੀ ਹੈ ਔਰ ਜੀਜਾ ਜੀ ਨੂੰ ਸਿੱਠੀਆਂ ਦੇਣ ਦੀ ਥਾਂ ਉਹਨਾਂ ਦੇ ਚਰਨਾਂ ਪਰ ਸੀਸ ਧਰ ਕੇ ਮਨ ਹੀ ਮਨ ਵਿੱਚ ਕਹਿੰਦੀ ਹੈ, ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ। ਦੁੱਲੇ ਜੀ ਸੱਸ ਦੀ ਗੋਦ ਵਿੱਚ ਹਨ। ਉਧਰ ਸਾਈ ਚਰਨਾਂ ਨੂੰ ਮਸਤਕ ਨਾਲ ਲਾਈ ਚਮ ਚਮ ਹੰਝੂ ਕੇਰ ਰਹੀ ਹੈ। ਸਾਈ ਦਾਸ ਪ੍ਰੇਮ ਦੀ ਮੂਰਤ ਬਣੀ ਹੱਥ ਬੰਨੀ ਖੜੇ ਹਨ। ਨਾਰਾਇਣ ਦਾਸ ਜੀ ਅਚਰਜ ਪਿਆਰ ਨਾਲ ਤੱਕ ਕੇ ਆਦਮ ਸਾਹਿਬ ਕੋਲ ਬੈਠੇ ਹਨ। ਸਾਰਾ ਪਰਿਵਾਰ ਮੂਰਤ ਵਾਂਗ ਅਚਲ, ਕੋਈ ਬੈਠਾ ਕੋਈ ਖੜਾ ਤੱਕ ਰਿਹਾ ਹੈ। ਰਾਮਾ ਦਾ ਪ੍ਰੇਮ ਰੁਕਿਆ ਰੁਕਿਆ ਨਾ ਉਸ ਦੇ ਮੂੰਹੋਂ ਕਿਸੇ ਅਰਦਾਸ ਦੇ ਭਾਵ ਵਿੱਚ ਨਿਕਲਿਆ, ਪੰਕਜ ਪਾਥੇ ਪੰਕ ਮਹਾਮਦ ਗੁੰਫਿਆ, ਅੰਗ ਸੰਗ ਉਰਝਾਏ ਬਿਸਰ ਤੇ ਸੁੰਫਿਆ, ਹੈ ਕੋਈ ਐਸਾ ਮੀਤ ਜੇ ਤੋਰੈ ਬਿਕਮ ਗਾਂਠ, ਸੁਨੇ ਮਹੱਲਾ ਪੰਜਵਾਂ। ਇਹ ਅੰਤਲੀ ਤੁਕ ਅਤ ਅਧੀਨਗੀ ਦੀ ਬਿਨੈ ਵਿੱਚ ਕਈ ਵਾਰ ਮੂੰਹੋਂ ਨਿਕਲੀ। ਦੁਲਾ ਜੀ ਪ੍ਰੇਮ ਨਾਲ ਬੋਲੇ, ਨਾਨਕ ਇੱਕ ਸ੍ਰੀ ਤਰਨਾਥ ਜੇ ਟੁੱਟੇ ਲਏ ਸਾਂਠ, ਸਤਿਗੁਰ ਕਿੰਨੀ ਦਾਤ ਮੂਲ ਨਾਨਕ ਖੁੱਟਈ, ਖਾਵੋ ਪੁੰਚੋ ਸਭ ਗੁਰਮੁਖ ਛੁੱਟਈ, ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ, ਨਾਨਕ ਸਦਾ ਅਰਾਧ ਕਦੇ ਨਾ ਜਾਹੇ ਮਰ। ਇਹ ਆਸ਼ਾ ਦਾਤ ਤੇ ਕਿਰਪਾਲਤਾ ਦਾ ਫੁਨਾ ਸੁਣ ਕੇ ਰਾਮੋ ਨੇ ਪਿਆਰ ਨਾਲ ਪੜਿਆ, ਚਾਤਰਕ ਚਿੱਤ ਸੁਚਿਤ ਸੁਸਾਜਨ ਚਾਹੀਏ, ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਹੀਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣ ਹਰ ਹਾਂ ਤਿਉ ਹਰ ਜਨ ਮੰਗ ਨਾਮ ਨਾਨਕ ਬਲਿਹਾਰਣੇ। ਪੈਰੇ ਦੋਨਾ ਜੀ ਬੋਲੇ ਔਖਦ ਨਾਮ ਅਪਾਰ ਅਮੋਲਕ ਪੀਜਈ ਮਿਲ ਮਿਲ ਖਾਵਹਿ ਸੰਤ ਸਗਲ ਕੋ ਦੀਜਈ ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ ਹਰ ਹਾਂ ਹਾਂ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ। ਇਸ ਵੇਲੇ ਸੰਗਤ ਤੇ ਬੜਾ ਪ੍ਰੇਮ ਦਾ ਪ੍ਰਭਾਵ ਛਾਇਆ। ਇਸ ਮਗਨਤਾ ਦੇ ਰਸ ਵਿਚ ਬੇਵਸ ਹੋਈ ਸਾਰੀ ਸੰਗਤ ਇਹ ਗਾਉਣ ਲੱਗ ਪਈ। ਜਿੱਤੈ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ ਜੀਅ ਕਰਨ ਜੈਕਾਰ ਨਿੰਦਕ ਮੁਏ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ। ਜੀਅ ਕਰਨ ਜੈਕਾਰ ਨਿੰਦਕ ਮੁਏ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ। ਇਸ ਵੇਲੇ ਦੇ ਇਸ ਮੰਗਲਾਚਾਰ ਤੇ ਸ਼ਬਦ ਉਚਾਰ ਦੀ ਜਦ ਸ੍ਰੀ ਗੁਰੂ ਜੀ ਨੂੰ ਖਬਰ ਅਪੜੀ ਤਦ ਸਹਿਜ ਸੁਭਾਅ ਬੋਲੇ ਹਰ ਗੋਬਿੰਦ ਸੂਰਾ ਗੁਰੂ ਸਾਈਂ ਦਾਸ ਰਾਮੂ ਪੂਰੇ ਸਿੱਖ ਡੱਲੇ ਦੀ ਸਿੱਖੀ ਧੰਨ ਡੱਲੇ ਦੀ ਸਿੱਖੀ ਧੰਨ। ਤੈ ਦਿਨ ਸ੍ਰੀ ਗੁਰੂ ਜੀ ਉੱਥੇ ਰਹੇ। ਨਾਰਾਇਣ ਦਾਸ ਨੇ ਬੜੇ ਪ੍ਰੇਮ ਤੇ ਆਦਰ ਨਾਲ ਸੇਵਾ ਕੀਤੀ। ਜਥਾ ਸ਼ਕਤ ਪ੍ਰੇਮ ਤੇ ਉਤਸ਼ਾਹ ਨਾਲ ਭਰਪੂਰ ਦਾਜ ਦਿੱਤਾ। ਇਹ ਸਭ ਕੁਝ ਕਰਕੇ ਜਦ ਗੁਰੂ ਜੀ ਵਿਦਾ ਹੋਣ ਲੱਗੇ ਤਦ ਨਿਮਰਤਾ ਭਰੀ ਬੇਨਤੀ ਕੀਤੀ ਔਰ ਕਸ਼ਨਾ ਬਣਿਓ ਮੁਝ ਤੇ ਇੱਕ ਦਾਸੀ ਦਈ ਹਿਤ ਸੇਵ ਤੁਮਾਰੀ। ਆਪ ਕੋ ਨਾਮ ਅਨਾਥ ਕੋ ਨਾਥ ਹੈ ਰਾਖ ਲਈ ਪਤ ਆਨ ਹਮਾਰੀ। ਦੋਨੋ ਲੋਕ ਸਹਾਇ ਕਰੋ ਜੋ ਕਰੋੜਨ ਕੀ ਕਰਤੇ ਰਖਵਾਰੀ। ਮੈਂ ਪਕੜਿਓ ਇੱਕ ਦਾਮਨ ਆਪ ਕੋ ਆਇਓ ਸ਼ਰਨ ਲਖੇ ਉਪਕਾਰੀ। ਸੂਰਜ ਪ੍ਰਕਾਸ਼ ਸ੍ਰੀ ਗੁਰੂ ਜੀ ਨੇ ਨਾਰਾਇਣ ਦਾਸ ਨੂੰ ਗੱਲ ਲਾ ਲਿਆ ਔਰ ਪ੍ਰੇਮ ਨਾਲ ਕਿਹਾ ਭਾਈ ਨਾਰਾਇਣ ਦਾਸ ਤੇਰਾ ਸਰੂਪ ਵਿੱਚ ਵਾਸ। ਇਸ ਵੇਲੇ ਸਾਈਂ ਦਾਸ ਤੇ ਰਾਮੋ ਹੱਥ ਜੋੜੀ ਚਰਨੀ ਆ ਪਏ ਔਰ ਇਹ ਸ਼ਬਦ ਉਚਾਰਨ ਲੱਗੇ
4: ਹਮ ਪਾਤਰ ਗੁਰਨਾਵ ਬਿਖ ਪਵ ਜਲ।

ਸ੍ਰੀ ਗੁਰੂ ਜੀ ਸਿੱਖਾਂ ਦੇ ਪ੍ਰੇਮ ਨੂੰ ਦੇਖ ਕੇ ਆਪ ਵੀ ਪ੍ਰੇਮ ਦੇ ਘਰ ਵਿਚ ਆ ਗਏ ਤੇ ਪਿਆਰ ਨਾਲ ਥਾਪੀ ਦੇ ਕੇ ਬੋਲੇ, ਮਿਤਕਾ ਚਿੱਤ ਅਨੂਪਮ ਰਮ ਨਾ ਜਾਣੀ ਹੈ, ਗਾਹਕ ਗੁਣੀ ਅਪਾਰ ਸੋ ਤੱਤ ਪਛਾਣੀ ਹੈ। ਚਿੱਤ ਹੈ ਚਿੱਤ ਸਮਾਏ ਤਾਂ ਹੋਵੇ ਰੰਗ ਕਨਾ, ਹਰ ਹਾਂ ਚੰਚਲ ਚੋਰ ਰਹਿ ਮਾਰ ਤਾਂ ਪਾਵੇ ਸਤਨਾ। ਇਸੇ ਪ੍ਰਕਾਰ ਸਾਰੀ ਸੰਗਤ ਨੂੰ ਧੀਰਜ ਅਤੇ ਉਪਦੇਸ਼ ਕਰਦੇ ਸ੍ਰੀ ਗੁਰੂ ਜੀ ਵਿਦਾ ਹੋ ਕੇ ਅੰਮ੍ਰਿਤਸਰ ਜੀ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਚੌਥੀ, ਗੁਰਗੱਦੀ ਬਿਰਾਜਣਾ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਪੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ, ਦਲ ਪੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਵਾਰਾਂ ਭਾਈ ਗੁਰਦਾਸ ਜੀ, ਵਾਰ ਪਹਿਲੀ, ਪੌੜੀ 48। ਅੱਜ ਹੈ ਗੁਰਗੱਦੀ ਬਿਰਾਜਣ ਦਾ ਦਿਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹਰਿਮੰਦਰ ਦੇ ਅੰਦਰ ਪਾਠ ਹੋ ਰਿਹਾ ਹੈ। ਸ਼ਬਦਾਵਤਾਰ ਪਰਮ ਪਾਵਨ ਬੀੜ ਦਾ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖ ਕੇ ਝੁਕਦਾ ਹੈ ਸਾਰਾ ਸਿੱਖ ਜਗਤ, ਤੇ ਜਿਸ ਤੋਂ ਪ੍ਰਾਪਤ ਕਰਦਾ ਹੈ ਆਤਮਕ ਦਾਤਾ। ਸਭ ਤੋਂ ਪਹਿਲਾਂ ਇਸ ਅਰਸ਼ੀ ਬਾਣੀ ਦਾ ਭੋਗ ਪਾਇਆ ਗਿਆ। ਭੋਗ ਪਾਇਆ ਗੁਰੂ ਨਾਨਕ ਦੇ ਤਾਰੇ ਭਾਈ ਬੁੱਢੇ ਨੇ। ਫਿਰ ਕੀਰਤਨ ਹੋਇਆ, ਅਰਦਾਸਾਂ ਸੋਧਿਆ ਅਤੇ ਪ੍ਰਸ਼ਾਦ ਵਰਤਾਇਆ ਗਿਆ। ਇਸ ਵੇਲੇ ਸੰਗਤ ਸ਼ਹਿਰ ਦੀ, ਪ੍ਰੇਮੀ ਬਾਹਰ ਦੇ ਤੇ ਨਿੱਜ ਦੇ ਸੰਬੰਧੀ ਆਦਿਕ ਸਾਰੇ ਆਏ ਹੋਏ ਸਨ। ਮੋਹਰੀ ਆਦਿਕ ਭੱਲੇ ਆਏ, ਦਾਤੂ ਅੰਗਦ ਨੰਦ ਸੁਹਾਏ, ਬਹੁ ਸੰਗਤ ਕੋ ਲੱਗਿਓ ਦੀਵਾਨ, ਸੁਣ ਸੁਣ ਸੁਧ ਬੈਠੇ ਵਿੱਚ ਆਨ। ਸਾਲੋ ਆਦਿਕ ਗੰਦ ਮਸੰਦ, ਚੱਲ ਪਹੁੰਚੇ ਤਬ ਤਨੀ ਬੁਲੰਦ, ਪ੍ਰਜਾ ਜਿਤਕ ਪੁਰ ਬਸਨੇ ਹਾਰੀ, ਆਏ ਸਬਨ ਅਬ ਬੰਧਨ ਤਹਾਰੀ। ਗੁਰਪ੍ਰਤਾਪ ਸੂਰਜ ਹੁਣ ਦਸਤਾਰਬੰਦੀ ਹੋਣੀ ਸੀ। ਮਸੰਦਾ ਨੇ ਨਾਲ ਹੀ ਸਹਿਲੀ ਟੋਪੀ ਅੱਗੇ ਲਿਆ ਰੱਖੀ। ਸ੍ਰੀ ਗੁਰੂ ਜੀ ਨੇ ਭਾਈ ਜੀ ਵੱਲ ਤੱਕ ਕੇ ਫਰਮਾਇਆ ਕਿ ਹੁਣ ਸਹਿਲੀ ਟੋਪੀ ਦਾ ਸਮਾਂ ਨਹੀਂ, ਹੁਣ ਸਮਾਂ ਸ਼ਸਤਰਾਂ ਦਾ ਆ ਗਿਆ ਹੈ। ਤਦ ਪਹਿਲਾਂ ਦਸਤਾਰਬੰਦੀ ਹੋਈ, ਫਿਰ ਦਸਤਾਰ ਵਿੱਚ ਕਲਗੀ ਲਗਾਈ, ਫਿਰ ਭਾਈ ਬੁੱਢਾ ਜੀ ਨੇ ਤਲਵਾਰ ਪਹਿਨਾਈ। ਉਹ ਸੱਜੇ ਪਾਸੇ ਪਹਿਨਾਈ ਗਈ। ਜਦ ਉਹ ਸੱਜਿਓਂ ਲਾ ਕੇ ਖੱਬੇ ਕਰਨ ਲੱਗੇ ਤਾਂ ਸ੍ਰੀ ਗੁਰੂ ਜੀ ਨੇ ਫਰਮਾਇਆ, ਰਹਿਣ ਦਿਓ, ਪਹਿਨੀ ਨਾ ਉਤਾਰੋ, ਇਹ ਤੇਗ ਪੀਰੀ ਦੀ ਰਹੀ, ਮੇਰੀ ਦੀ ਖੱਬੇ ਪਾਸੇ ਹੋਰ ਪਹਿਨਾ ਦਿਓ। ਇਉਂ ਦੋ ਤੇਗਾਂ ਪਹਿਨੀਆਂ ਗਈਆਂ। ਇਸ ਕਰਕੇ ਆਪ ਜੀ ਨੂੰ ਖੜਗਤਾਰੀ ਤੇ ਮੇਰੀ ਪੀੜੀ ਦੇ ਮਾਲਕ ਪਦਾਂ ਨਾਲ ਯਾਦ ਕੀਤਾ ਜਾਂਦਾ ਹੈ। ਮਤਲਬ ਸ਼ਾਇਦ ਇਹ ਸੀ ਕਿ ਪੀਰੀ ਦੀ ਤਲਵਾਰ ਵੇਖ ਕੇ ਜੇ ਜ਼ਾਲਮ ਸਮਝ ਜਾਣ ਕਿ ਹੁਣ ਇਹ ਲੋਕ ਸਾਥੋਂ ਦਬਣ ਨਹੀਂ ਲੱਗੇ ਤਾਂ ਸੁੱਖ, ਜੇ ਨਾ ਸਮਝਣ ਤਾਂ ਖੱਬੇ ਪਾਸੇ ਦੀ ਤਲਵਾਰ ਮਿਆਨੋਂ ਨਿਕਲ ਕੇ ਚਮਕੇ ਤੇ ਲੋੜ ਪਈ ਤੇ ਮਜ਼ਲੂਮਾਂ ਦੀ ਰੱਖਿਆ ਹੈ ਮੈਦਾਨ ਵਿੱਚ ਆ ਜਾਏ ਤੇ ਸ਼ੌਰੇ ਵਿੱਚ ਮਰ ਜਾਣ ਨੂੰ ਜ਼ਿਲਤ ਦੇ ਜੀਵਨ ਨਾਲੋਂ ਉੱਚਾ ਲਗਾ ਜਾਏ। ਇਸ ਤਰ੍ਹਾਂ ਸ਼ੌਰੇ ਦਾ ਲਿਬਾਸ ਪਹਿਨ ਕੇ ਧਰਮ ਦੀ ਅਗਵਾਨੀ ਦੀ ਗੁਰਗੱਦੀ ਪਰ ਵਿਰਾਜ ਗਏ। ਇਸ ਦਿਨ ਭਾਰੀ ਲੰਗਰ ਵੀ ਹੋਇਆ ਤੇ ਭੋਗ ਵੇਲੇ ਕੜਾਹ ਪ੍ਰਸ਼ਾਦ ਦੇ ਗੱਫੇ ਵੀ ਖੁੱਲੇ ਵਰਤੇ। ਕਵੀ ਜੀ ਲਿਖਦੇ ਹਨ, ਸੁੰਦਰ ਬਾਜ ਉੱਠੇ ਸ਼ਦਿਆਨੇ, ਸਭ ਕੇ ਉਪਜਤ ਆਨੰਦ ਮਹਾਨੇ, ਮੰਗਲ ਸਰਜੇ ਵਿਵਿਧ ਪ੍ਰਕਾਰੀ, ਨਵੇਂ ਨਿਸ਼ਾਨ ਝੁਲਤ ਲੁੱਟ ਭਾਰੀ, ਮੰਗਤ ਜਨਕੋ ਦਰਬ ਕਨੇਰਾ, ਦਿਓ ਦਾਨ ਸਤਿਗੁਰ ਤੇ ਸਵੇਰਾ, ਸ਼ੋਕ ਵਿਸਾਰ ਦੀਨ ਸਭ ਲੋਕਨ, ਸ੍ਰੀ ਹਰਗੋਬਿੰਦ ਕਰੇ ਬਿਲੋਕਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਪੰਜਵੀਂ, ਦਿਨ ਚੜਿਆ। ਗੁਰੂ ਸਾਹਿਬ ਦੀ ਉਮਰਾਂ ਤਾਂ ਛੋਟੀ ਸੀ,

0: ਗੁਰੂ ਅਵਤਾਰ ਹੋਣ ਕਰਕੇ ਸੋਝੀ ਦਾਈਆ ਭਗਤੀ ਗਿਆਨ ਸਾਰੇ ਗੁਣ ਅਪਰਮਤ ਸਨ। ਗੁਰਗੱਦੀ ਤੇ ਬੈਠ ਕੇ ਉਹ ਕੁਝ ਆਰੰਭ ਦਿੱਤਾ ਜੋ ਪਿਛਲੇ ਸਤਿਗੁਰੂ ਅਰਜਨ ਦੇਵ ਜੀ ਕਰਦੇ ਸਨ। ਅੰਮ੍ਰਿਤ ਵੇਲੇ ਜਾਗਦੇ, ਇਸ਼ਨਾਨ ਕਰਦੇ ਤੇ ਵਸਤਰ ਪਹਿਨ ਕੇ ਪਿਆਰ ਮਗਨ ਵਿਚ ਬੈਠ ਜਾਂਦੇ। ਜਿਸ ਵੇਲੇ ਪਿਤਾ ਗੁਰੂ ਜੀ ਹਰਿਮੰਦਰ ਆਉਂਦੇ ਸਨ, ਜਿਸ ਵੇਲੇ ਅੱਜ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਆਉਂਦੀ ਹੈ, ਆਪ ਆ ਜਾਂਦੇ, ਪਰ ਲਿਬਾਸ ਹੁਣ ਬੀਰ ਰੱਸੀ ਕਲਗੀ ਜਗ੍ਹਾ ਵਾਲਾ ਹੁੰਦਾ। ਸ੍ਰੀ ਹਰਿਮੰਦਰ ਦੇ ਅੰਦਰ ਆ ਕੇ ਬੈਠ ਜਾਂਦੇ, ਸਾਬਿਆ ਸ੍ਰੀ ਬਾਬਾ ਜੀ ਦੀ ਭਾਈ ਬੁੱਢਾ ਜੀ ਹੁੰਦੇ। ਕੀਰਤਨ ਆਸਾ ਜੀ ਦੀ ਵਾਰ ਦਾ ਹੁੰਦਾ, ਆਪ ਬੈਠ ਕੇ ਸੁਣਦੇ। ਭੋਗ ਪੈ ਚੁੱਕੇ ਤੇ ਆਪ ਜੀ ਪੁਲ ਤੋਂ ਲੰਘ ਦਰਸ਼ਨੀ ਦਰਵਾਜੇ ਦੇ ਅੱਗੇ ਜੋ ਮੈਦਾਨ ਸੀ, ਇਸ ਦੇ ਪਰਲੇ ਸਿਰੇ ਰੁੱਖ ਹੇਠ ਬੈਠ ਸਿੰਘਾਸਨ ਤੇ ਬੈਠ ਜਾਂਦੇ। ਇਥੋਂ ਬਾਹਰ ਆਈਆਂ ਸੰਗਤਾਂ ਪੇਸ਼ ਹੁੰਦੀਆਂ, ਹੋਰ ਮਿਲਣੇ ਵਾਲੇ ਮਿਲਦੇ, ਨਾਮਦਾਨ ਦਿੰਦੇ, ਉਪਦੇਸ਼ ਕਰਦੇ। ਇਸ ਤਰ੍ਹਾਂ ਪ੍ਰਸਾਦ ਦਾ ਵੇਲਾ ਆ ਜਾਂਦਾ। ਆਪ ਜੀ ਸ੍ਰੀ ਮਾਤਾ ਗੰਗਾ ਜੀ ਪਾਸ ਚਲੇ ਜਾਂਦੇ ਤੇ ਪ੍ਰਸਾਦ ਮਾਤਾ ਜੀ ਪਾਸ ਚੱਕਦੇ। ਫੇਰ ਚਾਰ ਘੜੀ ਆਰਾਮ ਕਰਦੇ। ਇਹ ਮਰਿਆਦਾ ਇਸ ਲਈ ਚੱਲ ਰਹੀ ਸੀ ਕਿ ਅੰਮ੍ਰਿਤ ਵੇਲੇ ਜਾਗਣ ਵਾਲੇ ਜੇ ਦੋ ਚਾਰ ਘੜੀ ਦੁਪਹਿਰੇ ਆਰਾਮ ਕਰ ਲੈਣ ਤਾਂ ਸਰੀਰ ਤਿਆਰ ਬਰਤਿਆਰ ਰਹਿੰਦਾ ਹੈ। ਲੋਡੇ ਪੈਰ ਆਪ ਜੀ ਫੇਰ ਤਿਆਰ ਹੋ ਕੇ ਆ ਜਾਂਦੇ। ਕਦੇ ਕੁਸ਼ਤੀਆਂ ਤੇ ਖੇਲਾਂ ਦੇਖਦੇ ਤੇ ਕਦੇ ਕੋਈ ਸਾਥੀ ਨਾਲ ਲੈ ਕੇ ਸ਼ਿਕਾਰ ਨੂੰ ਚਲੇ ਜਾਂਦੇ, ਪਰ ਦਿਨ ਮੁੱਕਣ ਤੋਂ ਪਹਿਲਾਂ ਦੀਵਾਨ ਵਿਚ ਆ ਜਾਂਦੇ, ਜੋ ਉੱਥੇ ਲੱਗਦਾ ਹੈ ਜਿੱਥੇ ਹੁਣ ਅਕਾਲ ਬੁੰਗਾ ਹੈ। ਰਹਿ ਰਾਸਤੇ ਭੋਗ ਮਗਰੋਂ ਮਹਿਲਾਂ ਨੂੰ ਚਲੇ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਾਖੀ 6, ਭਾਈ ਸਾਈ ਦਾਸ ਜੀ। 6 ਗੁਰਾਂ ਦੇ ਗੱਦੀ ਬਿਰਾਜਣ ਪਰ ਭਾਈ ਸਾਈ ਦਾਸ ਜੀ ਦਾ ਪਿਆਰ, ਜੋ ਗੁਰੂ ਜੀ ਨਾਲ ਪਹਿਲੇ ਦਿਨ ਤੋਂ ਹੀ ਚੋਖਾ ਸੀ, ਗੁਰੂ ਪ੍ਰੇਮ ਵਿਚ ਪਲਟ ਗਿਆ। ਗੁਰੂ ਜੀ ਨੂੰ ਉਹ ਸਦਾ ਜਾਗਦੀ ਜੋਤ ਸਮਝਦੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਕੇ ਤੋਂ ਅੱਤ ਦੁਖੀ ਹੋਏ, ਪਰੰਤ ਗੁਰੂ ਕਾ ਚੋਜ ਜਾਣ ਕੇ ਸੰਭਲ ਗਏ। 6 ਸਤਿਗੁਰਾਂ ਦੀ ਸਿੱਖੀ ਤੇ ਰਹਿਤ ਉਹ ਹੀ ਸੀ ਜੋ ਪਿਛਲੇ 5 ਦੀ ਸੀ। ਇੱਕ ਮੀਰੀ ਦਾ ਵਾਧਾ ਸੀ ਅੱਜ, ਔਰ ਉਹ ਮੀਰੀ ਪਰਮਾਰਥ ਦੇ ਸ਼ਾਂਤ ਰਸ ਦੀ ਵਾਧਕ ਨਹੀਂ ਸੀ, ਸ਼ਾਂਤ ਰਸ ਦੀ ਰੱਖਿਆ ਨਿਮਿਤ ਪੈਦਾ ਕੀਤੀ ਗਈ ਸੀ। ਉਸ ਦਾ ਪ੍ਰਯੋਜਨ ਦੀਨ ਰੱਖਿਆ, ਧਰਮ ਰੱਖਿਆ ਤੇ ਦੇਸ਼ ਰੱਖਿਆ ਦਾ ਸੀ, ਇਸ ਤੋਂ ਛੱਡ ਹੋਰ ਕੁਝ ਨਹੀਂ ਸੀ। ਮੀਰੀ ਨੇ ਸਿੱਖਾਂ ਵਿੱਚੋਂ ਭਜਨ ਬੰਦਗੀ, ਬਾਣੀ ਦਾ ਪ੍ਰੇਮ, ਸੱਚ ਦਾ ਜੀਵਨ, ਨੇਕੀ ਉਪਕਾਰ ਦਾ ਮਾਦਾ ਕਿਵੇਂ ਨਹੀਂ ਘਟਾਇਆ। ਸਤਿਗੁਰੂ ਜੀ ਆਤਮ ਰਸੀਏ ਸੇ ਤੇ ਆਪਣੇ ਸਿੱਖਾਂ ਨੂੰ ਕਿਸੇ ਬੜੇ ਉੱਚੇ ਵੀਰ ਰਸਤੇ ਰਸੀਏ ਬਣਾ ਰਹੇ ਸੀ, ਜਿਸ ਵਿੱਚ ਹਉ ਹੰਕਾਰ ਖੁਦਗਰਜ਼ੀ ਦੀ ਲੇਸ਼ ਨਹੀਂ ਸੀ। 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਭਾਈ ਗੁਰਦਾਸ ਜੀ ਦਾ ਵਾਕ ਹੈ। ਜਿਸ ਦਿਨ ਤਿਰਕ ਹੋਣਾ ਸੀ, ਭਾਰੀ ਦੀਵਾਨ ਲੱਗਾ, ਸੰਗਤਾਂ ਦੀਆਂ ਭੇਟਾਂ ਪ੍ਰਸ਼ਾਦਾਂ ਵਿਚ ਭਾਈ ਸਾਈ ਦਾਸ ਤੇ ਰਾਮੋ ਵੀ ਭੇਟਾਂ ਲੈ ਕੇ ਹਾਜ਼ਰ ਸਨ। ਆਪ ਨੇ ਹੱਥਾਂ ਦਾ ਕੱਢਿਆ ਤੇ ਸੀਤਾ ਇੱਕ ਲਾਚੇ ਦਾ ਕਲੀਆਂ ਦਾ ਚੋਲਾ ਮਹਾਰਾਜ ਦੀ ਸੇਵਾ ਵਿਚ ਤਰਿਆ, ਔਰ ਜਦ ਸਤਿਗੁਰਾਂ ਨੇ ਉਸੇ ਵੇਲੇ ਪਹਿਨ ਲਿਆ ਤਾਂ ਬਾਗੋ ਬਾਗ ਹੋ ਗਿਆ। ਅਜੇ ਇੱਥੇ ਹੀ ਸਨ ਕਿ ਇੱਕ ਦਿਨ ਰਾਤਰ ਨੂੰ ਗੁਰੂ ਸਾਹਿਬ ਜੀ ਨੇ ਸਾਈ ਦਾਸ ਨੂੰ ਯਾਦ ਕੀਤਾ, ਪਰ ਸਾਈ ਦਾਸ ਨਾ ਲੱਭਿਆ। ਜਾਂ ਵਧੇਰੇ ਟੋਲ ਹੋਈ ਤਾਂ ਪਤਾ ਲੱਗਾ ਕਿ ਸ੍ਰੀ ਦਰਬਾਰ ਸਾਹਿਬ ਜੀ ਝਾੜੂ ਦੇ ਰਹੇ ਹਨ। ਜਾਂ ਦੋ ਕੁ ਦਿਨ ਮਗਰੋਂ ਫਿਰ ਰਾਤ ਨੂੰ ਸ੍ਰੀ ਗੁਰੂ ਜੀ ਨੇ ਦਾਸ ਨੂੰ ਭੇਜਿਆ ਤਾਂ ਪਤਾ ਲੱਗਾ ਕਿ ਸਰੋਵਰ ਦੇ ਕਿਨਾਰੇ ਬੈਠੇ ਪ੍ਰੇਮ ਦੇ ਸ਼ਬਦ ਪੜ੍ਹਦੇ ਤੇ ਵੈਰਾਗ ਕਰ ਰਹੇ ਹਨ। ਰਾਮੂ ਵੀ ਨਾਲ ਹੀ ਹੈ। ਜਾਂ ਫਿਰ ਇੱਕ ਰਾਤ ਇਸੇ ਤਰ੍ਹਾਂ ਭਾਲ ਹੋਈ ਤਾਂ ਪਤਾ ਲੱਗਾ ਜੋ ਅੱਜ ਸ੍ਰੀ ਗੁਰੂ ਦਰਬਾਰ ਸਾਹਿਬ ਜੀ ਵੀ ਨਹੀਂ। ਸਵੇਰੇ ਤੋਂ ਮਿਲਿਆ ਕਿ ਲੋਢੇ ਪੈਰ ਰਾਮਦਾਸ ਫਿਰਦੇ ਸਨ, ਜੋ ਇੱਕ ਦੁਖੀ ਸਿੱਖ ਨਾਮ ਦੇ ਪੂਰਨ ਰਸੀਏ ਤੇ ਗੁਰਸਿੱਖ ਦੀ ਕੁਛ ਖਬਰ ਸੁਣਦੇ ਹੀ ਸੁਲਤਾਨ ਪਿੰਡ ਚਲੇ ਗਏ ਔਰ ਉਸ ਦੀ ਦਾਰੀ ਵਿੱਚ ਲੱਗ ਰਹੇ ਹਨ। ਇਹ ਇੱਕ ਚੰਗਾ ਗੁਰੂ ਪ੍ਰੇਮੀ ਸਿੱਖ ਸੀ ਜੋ ਹੁਣ ਅਗਲੇ ਲੋਕ ਦੀਆਂ ਤਿਆਰੀਆਂ ਕਰ ਰਿਹਾ ਸੀ। ਸੇਵਾਦਾਰ ਪਾਸ ਕੋਈ ਨਹੀਂ ਸੀ। ਭਾਈ ਜੀ ਪ੍ਰਸੰਗ ਸੁਣਦੇ ਹੀ ਜਾ ਪਹੁੰਚੇ ਔਰ ਸੇਵਾ ਵਿੱਚ ਲੱਗ ਪਏ। ਆਤਮਾ ਵਾਹਿਗੁਰੂ ਦੇ ਪ੍ਰੇਮ ਵਿੱਚ ਤੇ ਸਰੀਰ ਸਿੱਖ ਦੀ ਸੇਵਾ ਵਿੱਚ ਲੱਗਾ ਰਿਹਾ। ਇਹ ਸਿੱਖ ਚੌਥੇ ਦਿਨ ਕੂਚ ਦੀ ਤਿਆਰੀ ਕਰ ਬੈਠਾ। ਭਾਈ ਜੀ ਨੇ ਕਿਹਾ, ਕੋਈ ਸੇਵਾ ਦੱਸੋ। ਕਹਿਣ ਲੱਗਾ, ਦੀਨ ਦਿਆਲ ਜੀ, ਸਤਿਗੁਰਾਂ ਦੇ ਦਰਸ਼ਨਾਂ ਦੀ ਸਿੱਖ ਹੈ, ਪਰ ਹੁਣ ਕਿੱਥੋਂ ਹੋ ਸਕਦੇ ਹਨ। ਤੁਸੀਂ ਗੁਰੂ ਜੀ ਦੇ ਨਿਕਟ ਵਰਤੀ ਹੋ, ਜੇ ਕਿਵੇਂ ਤਰੁੱਟ ਪਾਓ ਤਾਂ ਅਤ ਦਿਆਲਤਾ ਹੈ। ਛੋਟਾ ਮੂੰਹ ਵੱਡੀ ਗੱਲ ਹੈ, ਔਰ ਇਹ ਪ੍ਰੇਮ ਦੀ ਸਿੱਖ ਆਪਣੇ ਵੱਸ ਦੀ ਨਹੀਂ ਹੈ। ਭਾਈ ਜੀ ਨੇ ਕਦੇ ਸਤਿਗੁਰਾਂ ਪਾਸੋਂ ਕੁਝ ਨਹੀਂ ਸੀ ਮੰਗਿਆ। ਅੱਜ ਸੋਚੀ ਪੈ ਗਏ ਕਿ ਮੈਂ ਦਾਸ ਹੋ ਕੇ ਕਿਸ ਮੂੰਹ ਨਾਲ ਬੇਨਤੀ ਕਰਾਂ। ਸੋਚਾਂ ਸੋਚਦੇ ਉੱਠੇ, ਕੱਪੜੇ ਪਾਏ ਕੇ ਬਾਹਰੋਂ ਬੂਹਾ ਖੜਕਿਆ, ਦੌੜ ਕੇ ਖੋਲਿਆ ਤਾਂ ਘੋੜੇ ਤੇ ਚੜੇ ਹੋਏ ਸ੍ਰੀ ਗੁਰੂ ਜੀ ਦੀ ਕਿਸ਼ੋਰ ਮੂਰਤੀ ਦੇ ਦਰਸ਼ਨ ਹੋਏ। ਇਕਦਮ ਪ੍ਰਵਾਹ ਛੁੱਟ ਪਿਆ ਤੇ ਬੇਸੁੱਧ ਹੋ ਜਿਹੇ ਹੋ ਕੇ ਡਿੱਗ ਪਏ। ਗੁਰੂ ਜੀ ਨੇ ਉੱਤਰ ਕੇ ਸੰਭਾਲਿਆ ਔਰ ਕਿਹਾ, ਧੰਨ ਸਿੱਖੀ। ਤੇ ਭਾਈ ਜੀ ਸਮੇਤ ਅੰਦਰ ਲੰਘ ਗਏ, ਸਿੱਖ ਨੂੰ ਦਰਸ਼ਨ ਦਿੱਤੇ ਔਰ ਅੰਤ ਸਮੇਂ ਨਾਮ ਦੀ ਪੱਕੀ ਲਿਵ ਵਿੱਚ ਸਿੱਖ ਨੂੰ ਤੋਰਿਆ। ਸੰਸਕਾਰ ਤਪ ਆਪ ਸਤਿਗੁਰੂ ਜੀ ਠਹਿਰੇ। ਸਾਈਂ ਦਾਸ ਜੀ ਚਾਹੁਣ ਕਿ ਧੁੱਪ ਚੜ੍ਹਦੀ ਹੈ, ਦੇਰ ਲੱਗੇਗੀ, ਗੁਰੂ ਜੀ ਨੂੰ ਖੇਚਲ ਨਾ ਹੋਵੇ, ਆਪ ਸ਼ਹਿਰ ਚਲੇ ਜਾਣ, ਪਰ ਮੂੰਹੋਂ ਆਖਣ ਦੀ ਹਿੰਮਤ ਨਾ ਪਵੇ। ਗੁਰੂ ਜੀ ਵੀ ਸਿੱਖ ਦੇ ਪ੍ਰੇਮ ਦੇ ਵਧੇ ਠਹਿਰੇ ਹੀ ਰਹੇ ਔਰ ਸੰਸਕਾਰ ਹੋਣ ਪਰ ਸਾਈਂ ਦਾਸ ਸਮੇਤ ਸ਼ਹਿਰ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਸੱਤਵੇਂ ਅਕਾਲ ਬੁੰਗਾ। ਜਿੱਥੇ ਆਪ ਜੀ ਦੀਵਾਨ ਲਾਉਂਦੇ ਉਹ ਥਾਂ ਹੈ ਦਸ਼ਮੀ ਦਰਵਾਜੇ ਦਾ ਅਗਲਾ ਮੈਦਾਨ। ਇਸ ਦੇ ਪਰਲੇ ਪੱਛਮੀ ਸਿਰੇ ਆਪ ਦਾ ਸਿੰਘਾਸਨ ਲੱਗਦਾ ਸੀ, ਜਿਸ ਪਰ ਬਿਰਾਜ ਜਾਂਦੇ ਤੇ ਦੁਆਲੇ ਦੀਵਾਨ ਸੱਜ ਜਾਂਦਾ। ਇਸ ਸਿੰਘਾਸਨ ਵਾਲੀ ਥਾਂ ਹੁਣ ਤਖ਼ਤ ਰਚਨ ਦੀ ਵਿਚਾਰ ਹੋਈ। ਪੱਕੀ ਇਮਾਰਤ ਦਾ ਇੱਕ ਇਸ ਪ੍ਰਕਾਰ ਦਾ ਤਖ਼ਤ ਰਚਿਆ ਗਿਆ ਜੋ ਉਸ ਪਰ ਬਿਰਾਜੇ ਸਭ ਨੂੰ ਦਰਸ਼ਨ ਹੋਣ। ਇਸ ਪਰ ਛੱਪ ਦਾ ਪ੍ਰਬੰਧ ਵੀ ਕੀਤਾ ਗਿਆ ਜੋ ਮੀਂਹ ਕਣੀ ਵੇਲੇ ਸੁੱਖ ਹੋਵੇ। ਤਖ਼ਤ ਦੇ ਦੁਆਲੇ ਸਲਾਹ ਮਸ਼ਵਰੇ ਵੇਲੇ ਨਿਕਟ ਵਰਤੀ ਬੈਠ ਜਾਣ ਤੇ ਪਹਿਰਾ ਵੀ ਲੱਗ ਸਕੇ ਤੇ ਆਮ ਦੀਵਾਨ ਵੇਲੇ ਮੈਦਾਨ ਵਿੱਚ ਬੈਠੀਆਂ ਸੰਗਤਾਂ, ਫੌਜਾਂ ਅਤੇ ਪ੍ਰੇਮੀਆਂ ਨੂੰ ਦਰਸ਼ਨ ਹੋਣ, ਵਾਰਾਂ ਸੁਣੀਆਂ ਜਾਣ ਤੇ ਸਤਿਗੁਰਾਂ ਦੇ ਉਪਦੇਸ਼ ਸੁਣੇ ਜਾਣ, ਸਿੱਖ ਸੰਗਤਾਂ ਪੇਸ਼ ਹੋ ਸਕਣ, ਮੇਵੜਾ ਅਰਦਾਸ ਕਰ ਸਕੇ। ਇਹ ਤਖ਼ਤ 1666 ਬਿਕਰਮੀ ਹਾੜ ਦੀ 5 1609 ਈਸਵੀ ਨੂੰ ਰਚਨਾ ਆਰੰਭ ਹੋਇਆ ਹੈ। ਤਵਾਰੀ ਖਾਲਸਾ ਨੇ ਇਹ ਸੰਮਤ ਦਿੱਤਾ ਹੈ, ਕਈ ਸੱਜਣ ਇੱਕ ਸਾਲ ਇਸ ਤੋਂ ਪਹਿਲਾਂ ਨਹੀਂ ਰੱਖੀ ਦੱਸਦੇ ਹਨ। ਇਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ। ਪਹਿਲਾ ਤਖ਼ਤ ਹੋਣ ਕਰਕੇ ਇਸ ਨੂੰ ਅਕਾਲ ਤਖ਼ਤ ਵੀ ਆਖਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 8 ਸਦਰ ਪੂਰੀ ਹੋਈ। ਸਿੱਖ ਤਾਂ ਚੜ੍ਹਦੇ ਤੋਂ ਚੜ੍ਹਦੇ ਕਹਿਣੀ ਰਹਿਣੀ ਬਹਿਣੀ ਦੇ ਸੂਰਮੇ ਗੁਰੂ ਕੇ ਦੁਆਰੇ ਸੇ, ਪਰ ਭਾਈ ਸਾਈਂ ਦਾਸ ਤੇ ਰਾਮੋ ਦੇ ਹਿਰਦੇ ਕੁਛ ਗੁਰੂ ਜੀ ਦੇ ਪ੍ਰੇਮ ਵਿੱਚ ਐਸੇ ਖਿੱਚੇ ਗਏ ਸੇ ਕਿ ਜਿਸ ਦਾ ਸਮਝਣਾ ਕਠਿਨ ਹੈ। ਅੱਠੇ ਪੈਰ ਉਹਨਾਂ ਦੀ ਸੋਤ ਗੁਰੂ ਚਰਨਾਂ ਵਿੱਚ ਖਿੱਚੀ ਰਹਿੰਦੀ, ਪਰ ਗੁਰਮੁਖ ਅੰਗ ਸੰਗ ਰਹਿੰਦੀ। ਇਹੋ ਜਾਪਦਾ ਕਿ ਗੁਰੂ ਜੀ ਔਖ ਖਲੋਤੇ ਹਨ, ਬੈਠੇ ਬੈਠੇ ਸੱਜਣ ਨੇਤਰ ਹੋ ਜਾਣਾ ਤੇ ਐਸੀ ਧੂਹ ਮਿਲਣ ਦੀ ਪੈਣੀ ਕਿ ਖਾਣ ਪੀਣ ਕੰਮ ਕਾਜ ਭੁੱਲ ਜਾਣਾ। ਹਰ ਵੇਲੇ ਐਉਂ ਭਾਸਦਾ ਕਿ ਆਪਣਾ ਆਪ ਤਾਂ ਰਿਹਾ ਹੀ ਨਹੀਂ ਤੇ ਗੁਰੂ ਆਪੇ ਵਿੱਚ ਵਸ ਰਿਹਾ ਹੈ। ਖਿੱਚ ਦੇ ਮਗਰ ਐਵੇਂ ਉੱਠ ਕੇ ਤੁਰ ਪੈਣਾ ਤੇ ਫੇਰ ਸੋਚ ਪੈਣੀ ਆਗਿਆ ਨਹੀਂ ਲਈ ਤਦ ਕਦਮ ਮੋੜਨੇ। ਜਦੋਂ ਅਕਾਲ ਗੁੰਗੇ ਦੀ ਰਚਨਾ ਹੋਈ ਤੇ ਸੰਗਤਾਂ ਵਿੱਚ ਪ੍ਰਸਿੱਧ ਹੋਇਆ ਕਿ ਮੀਰੀ ਪੀਰੀ ਦਾ ਤਖ਼ਤ ਬਣਨ ਲੱਗਾ ਹੈ ਤਦੋਂ ਭਾਈ ਜੀ ਡੱਲੇ ਸਨ। ਖਬਰ ਸੁਣੀ ਜੀ ਸੇਵਾ ਨੂੰ ਉਛੜਿਆ ਪਰ ਆਗਿਆ ਨਹੀਂ ਸੀ, ਇਸ ਕਰਕੇ ਜਾਣੋ ਰੁਕੇ। ਪਰ ਮਨ ਦੀ ਦਸ਼ਾ ਕੀ ਹੋਈ ਕਿ ਹਰ ਵੇਲੇ ਇਉਂ ਪਾਸੇ ਕਿ ਜਿਕੋਂ ਟੋਕਰੀ ਮੋਢੇ ਤੇ ਹੈ ਤੇ ਇੱਟਾਂ ਢੋ ਰਹੇ ਹਨ ਤੇ ਬਾਣੀ ਪੜ੍ਹ ਰਹੇ ਹਾਂ। ਇਸ ਸਿੱਖ ਭਰੇ ਅਵਸਰ ਵਿੱਚ ਰਾਮੇ ਨੇ ਆਪਣੀ ਸੱਦਰ ਐਵੇਂ ਨਾ ਜਾਣ ਦਿੱਤੀ। ਇੱਕ ਗਾੜੇ ਰੇਸ਼ਮ ਦੀ ਦਰਿਆਈ ਮੰਗਾਈ, ਅਰਤਿੱਲੇ ਦੀ ਕਾਢ ਨਾਲ ਉਸ ਦੀ ਸੁੰਦਰਤਾ ਵਧਾਉਣੀ ਆਰੰਭ ਕਰ ਦਿੱਤੀ। ਉਧਰ ਅਕਾਲ ਮੁੰਗੇ ਦੀ ਉਸਾਰੀ ਹੋਵੇ, ਇਧਰ ਡੱਲੇ ਵਿੱਚ ਵੋਟੀ ਗੱਭਰੂ ਉਸ ਕੰਮ ਦੇ ਗਿਰਦ ਕਿ ਜਿੱਦਣ ਗੁਰੂ ਜੀ ਉਸ ਮੰਦਰ ਨੂੰ ਸ਼ੋਭਾ ਦੇਣਗੇ, ਇਹ ਮਹਾਰਾਜ ਜੀ ਦੇ ਚਰਨਾਂ ਹੇਠ ਉਛਾਵਾਂਗੇ। ਇਹ ਸਦਰ ਭੀ ਪੂਰਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਨੌਵੀਂ, ਵੀਰ ਰਸੀ ਜੀਵਨ ਕਿਉਂ। ਸ਼ਾਂਤ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸਰੀਰ ਤੇ ਇਹ ਕਹਿਰ ਲੰਘ ਗਿਆ। ਦੀਨ ਦੇ ਹਾਦੀ ਨੇ ਧਰਮ ਸ਼ਾਂਤੀ ਨਾਲ ਚੱਲ ਲਿਆ। ਉਹ ਪੂਰਨ ਪੁਰਖ ਸਨ, ਆਪਣੇ ਆਦਰਸ਼ ਦੇ ਆਪ ਨਿਭਾਹੂ ਸਨ, ਪਰ ਸਾਰੀ ਉਮਤ ਇਸ ਦਰਜੇ ਦੀ ਨਹੀਂ ਹੋ ਸਕਦੀ ਕਿ ਤਸੀਹੇ ਸਹੇ ਤੇ ਅਸੂਲ ਨਾ ਹਾਰੇ ਤੇ ਸੱਚ ਹੱਥੋਂ ਨਾ ਦੇ। ਸੋ ਛੇਵੇਂ ਸਤਿਗੁਰੂ ਜੀ ਨੇ ਸੱਚ ਦੇ ਬਦਲੇ ਜਾਨ ਦੇਣ ਦੀ ਜਾਚ ਸਿੱਖਾਂ ਨੂੰ ਸਿਖਾਈ। ਉਹਨਾਂ ਦਾ ਆਦਰਸ਼ ਸੀ ਕਿ ਸਿੱਖਾਂ ਨੂੰ ਮਰਨ ਜਾਚ ਸਿਖਾਉਣੀ। ਸਿੱਖ ਸ਼ਾਂਤ ਰਸੀਆ ਫਿਰਕਾ ਸੀ, ਸਹਿਣਸ਼ੀਲ, ਦੁੱਖ ਸੁੱਖ ਚੱਲਣ ਵਾਲਾ, ਸੁਲਹ ਕੁਲ ਪਰ ਉਪਕਾਰੀ। ਫਕੀਰ ਹੋ ਕੇ ਗ੍ਰਸਤ ਵਿੱਚ ਰਹਿਣਾ, ਗ੍ਰਸਤ ਵਿੱਚ ਰਹਿ ਕੇ ਸਵਾਰਥੀ ਦੀ ਥਾਂ ਪਰ ਉਪਕਾਰੀ ਹੋਣਾ, ਇਹ ਆਦਰਸ਼ ਇਨਸਾਨ ਨੂੰ ਸਿਖਾਏ ਸੇ ਕਿ ਉਹ ਸਿੱਖੇ ਹੋਏ ਸਿੱਖ ਸਦਾਉਂਦੇ ਸੇ। ਹੁਣ ਉਹਨਾਂ ਨੂੰ ਵੀਰ ਰਸ ਸਿਖਾਇਆ ਹੈ ਕਿ ਉਹ ਸ਼ਾਂਤ ਰਸ ਦੀ ਰੱਖਿਆ ਕਰੇ। ਵੀਰ ਰਸ ਕ੍ਰੋਧੀ ਹੋਣ, ਬਦਲੇ ਲੈਣ, ਕਤਲ, ਖੂਨ, ਗਾਰਤਕਰੀ ਦਾ ਨਾਮ ਨਹੀਂ ਹੈ। ਇਹਨਾਂ ਹਾਲਤਾਂ ਦਾ ਨਾਮ ਰੋਦਰ ਰਸ ਹੈ। ਵੀਰ ਰਸ ਦੀ ਨੀਂਹ ਉਤਸ਼ਾਹ ਪੈਦਾ ਹੁੰਦਾ ਹੈ। ਵੀਰ ਰਸ ਨਾਮ ਹੈ ਉਤਸ਼ਾਹ ਵਾਲੇ ਜੀਵਨ ਦਾ। ਨੇਕੀ ਲਈ, ਉਪਕਾਰ ਲਈ, ਪਰਦੇ ਭਲੇ ਲਈ ਉਤਸ਼ਾਹ ਤੇ ਉਭਾਰ ਵਿੱਚ ਆ ਜਾਣਾ, ਇਹ ਉਤਸ਼ਾਹ ਦਾਨ ਦੀ ਸੂਰਤ ਪਕੜਦਾ ਹੈ। ਦਾਨੀ ਵੀਰ ਰਸੀਆ ਕਹੀਦਾ ਹੈ। ਦਾਨੀ ਕਦੇ ਦਇਆ ਦੇ ਕੰਮਾਂ ਨਾਲ ਕਾਮਯਾਬ ਹੋ ਜਾਂਦਾ ਹੈ, ਪਰ ਕਦੇ ਉਸ ਨੂੰ ਆਪਾ ਵਾਰਨ ਦੀ ਲੋੜ ਪੈਂਦੀ ਹੈ। ਸੋ ਵੀਰ ਰਸੀਆ ਇਉਂ ਸੂਰਮ ਗਤੀ ਵਿੱਚ ਵੀ ਚੱਲਿਆ ਜਾਂਦਾ ਹੈ। ਇਹ ਆਦਰਸ਼ ਮੰਨ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਵੀਰ ਰਸੀਏ ਬਣਾਉਣ ਦਾ ਉਦਮ ਵੀ ਗੱਦੀ ਬੈਠਦੇ ਹੀ ਆਰੰਭ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਦਸਵੀਂ, ਸ਼ਾਂਤ ਰਸ ਨਾਲ ਵੀਰ ਰਸੀ ਤਿਆਰੀਆਂ। ਗੁਰੂ ਜੀ ਨੇ ਗੱਦੀ ਬੈਠ ਕੇ ਜੋ ਰੋਹ ਰੀਤੀ ਟੋਰੀ, ਉਹ ਸੀ ਜੋ ਪਹਿਲੇ ਸਤਿਗੁਰਾਂ ਦੀ ਸੀ। ਤੜਕੇ ਆਸਾ ਦੀਵਾਰ ਦਾ ਭੋਗ, ਉਪਦੇਸ਼, ਹਰਿਮੰਦਰ ਵਿੱਚ ਲਗਾਤਾਰ ਕੀਰਤਨ, ਸ਼ਾਮਾਂ ਦੇ ਦੀਵਾਨ, ਪਰ ਨਾਲ ਵੀਰ ਰਸੀ ਸਮਾਨ ਵੀ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਚੰਗਾ ਘੋੜਾ ਮਿਲੇ ਤਾਂ ਖਰੀਦ ਲੈਣਾ, ਸ਼ਸਤਰ ਸੋਹਣਾ ਮੁੱਲ ਲੈ ਲੈਣਾ, ਯੋਧਾ ਸਿੱਖ ਪਾਸ ਆ ਕੇ ਰਹਿਣਾ ਚਾਹੇ ਤਾਂ ਰੱਖ ਲੈਣਾ ਤੇ ਵੀਰ ਰਸੀ ਜੀਵਨ ਸਿਖਾਉਣਾ। ਇਉਂ ਗੁਰੂ ਜੀ ਪਾਸ ਜਵਾਨ ਭਰਤੀ ਹੋਣ ਲੱਗ ਪਏ। ਸਿੱਖ ਨੌਜਵਾਨ ਜਿਨ੍ਹਾਂ ਨੂੰ ਪੰਜਵੇਂ ਸਤਿਗੁਰੂ ਦਾ ਸਾਕਾ ਦੁਖੀ ਕਰ ਰਿਹਾ ਸੀ, ਪਹਿਲੋਂ ਉਹ ਆ ਜੁੜੇ। ਉਹਨਾਂ ਨੂੰ ਫੌਜੀ ਜੀਵਨ ਤੇ ਕਵਾਇਦਾਂ ਸਿਖਾਉਣ ਦੇ ਪ੍ਰਬੰਧ ਹੋ ਗਏ। ਆਏ ਗਏ ਪ੍ਰੇਮੀ ਸਿੱਖ ਇਹ ਸੁਣ ਕੇ ਕਿ ਸਾਡਾ ਗੁਰੂ ਨਵੀਂ ਜਿੰਦ ਦਿਲਾਂ ਵਿੱਚ ਫੂਕਣ ਲੱਗਾ ਹੈ, ਸ਼ਸਤਰ, ਘੋੜੇ, ਕੱਪੜੇ ਤੇ ਹੋਰ ਸਮਾਨ ਭੇਟਾ ਵਜੋਂ ਲਿਆ ਕੇ ਅਰਪਣ ਕਰਨ ਲੱਗ ਪਏ। ਅਕਾਲ ਬੁੰਗੇ ਦੇ ਅੱਗੇ ਮੈਦਾਨ ਵਿੱਚ ਜੋ ਦੀਵਾਨ ਸੱਜਦਾ, ਉੱਥੇ ਸਾਰੇ ਜਵਾਨ ਸੂਰਮੇ ਆ ਸ਼ਾਮਲ ਹੁੰਦੇ। ਗੁਰਬਾਣੀ ਦਾ ਕੀਰਤਨ ਵੀ ਸੁਣਦੇ, ਢਾਡੀ ਵਾਰਾਂ ਵੀ ਲਾਉਂਦੇ, ਜੋ ਵੀਰ ਰਸੀ ਉਤਸ਼ਾਹ ਦਿਲ ਵਿੱਚ ਭਰਦੇ। ਇਹਨਾਂ ਵਿੱਚ ਮੁੱਖ ਢਾਡੀ ਦਾ ਨਾਂ ਅਬਦੁੱਲਾ ਸੀ। ਜੈਸਾ ਕਿ ਲਿਖਿਆ ਹੈ, ਸੁਣ ਅਬਦੁਲ ਢਾਡੀ ਚਲ ਆਇਓ, ਭਏ ਸੁਪਤ ਤਿੰਨ ਕੋ ਜਸ ਗਾਇਓ, ਜਿਸ ਕੇ ਸੰਤ ਵੀਰ ਰਸ ਜਾਗੇ, ਕਾਇਰ ਸੇ ਪੇ ਲੜੇ ਨੇ ਭਾਗੇ। ਸੂਰਜ ਪ੍ਰਕਾਸ਼ ਸਿੱਖਾਂ ਵਿੱਚ ਜੋ ਨਵੇਂ ਵੀਰ ਰਸ ਦੇ ਜੀਵਨ ਲਈ ਆਏ ਸੀ, ਉਹ ਤਾਂ ਅੱਗੇ ਹੀ ਉੱਚੇ ਜੀਵਨ ਤੋਂ ਵਾਕਫ ਤੇ ਗੁਰੂ ਘਰ ਦੇ ਪ੍ਰੇਮੀ ਸੀ। ਹੋਰ ਜੋ ਜਵਾਨ ਆਏ ਤੇ ਭਗਤੀ ਕੀਤੇ, ਉਹਨਾਂ ਨੂੰ ਧਾਰਮਿਕ ਜੀਵਨ, ਸਦਾਚਾਰੀ ਆਦਰਸ਼ ਤੇ ਉਪਕਾਰ ਦੇ ਸਬਕ ਦਿੱਤੇ ਜਾਂਦੇ। ਉਹ ਬਾਣੀ ਪੜ੍ਹਦੇ, ਸੁਣਦੇ ਤੇ ਸਤਿਗੁਰਾਂ ਦੇ ਇਤਿਹਾਸ ਤੋਂ ਜਾਣੂ ਹੋ ਕੇ ਸਦਾਚਾਰ ਵਿੱਚ ਉੱਚੇ ਹੋ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 11ਵੀਂ ਮੀਰੀ ਪੀਰੀ। ਸ੍ਰੀ ਗੁਰੂ ਜੀ ਧਰਮ ਪ੍ਰਚਾਰ ਤੇ ਵੀਰ ਰਸੀ ਜੀਵਨ ਦੋਏ ਪਹਿਲੂ ਬਾ ਪਹਿਲੂ ਬਣਾ ਰਹੇ ਸਨ। ਅੰਮ੍ਰਿਤ ਵੇਲੇ ਤੇ ਦਿਨ ਚੜ੍ਹੇ ਧਰਮ ਪ੍ਰਚਾਰ ਹੁੰਦਾ, ਦਿਨ ਢਲੇ ਵੀਰ ਰਸੀ ਰੰਗ ਬੱਝਦੇ। ਯਥਾ ਕਰੇ ਅਖੇ ਬ੍ਰਿਤ ਕੀ ਲੀਲਾ, ਧਰੇ ਸ਼ਸਤਰ ਕਰ ਅੰਗ ਚਬੀਲਾ, ਆਏ ਅਕਾਲ ਤਖ਼ਤ ਪਰ ਸੋਹੈ, ਲਗੇ ਦੀਵਾਨ ਪਿਖੇ ਮਨਮੋਹੈ, ਸੁੰਦਰ ਚੌਂਕੀ ਸ਼ਬਦ ਸੁਣੰਤੇ, ਸੰਗਤ ਆਏ ਰੂਪ ਦਰਸ਼ਨ ਤੇ, ਬਹੁਰ ਜਾਏ ਨਿਜ ਮੈਲ ਮਜਹਾਰਾ, ਅਣਖ ਸਵਾਦ ਕੇ ਅਚੇ ਅਹਾਰਾ, ਜਾਮ ਗਾਏ ਜਾਮਨ ਸੁਖਤਾਵੈ, ਰਹੇ ਜਾਮ ਉਠ ਸੋਚ ਨਹਾਵੈ, ਇਸ ਬਿੰਦ ਕਰਕੇ ਨਿਤ ਵਿਵਹਾਰੂ, ਦਿਨ ਪ੍ਰਤ ਬਲੀ ਹੋਤ ਦੁੱਤ ਚਾਰੂ। ਸੂਰਜ ਪ੍ਰਕਾਸ਼ ਗ੍ਰੰਥ। ਇਸ ਪ੍ਰਕਾਰ ਪ੍ਰਚਾਰ ਹੁੰਦਾ ਗਿਆ, ਘੋੜੇ ਸ਼ਾਸਤਰ ਆਦਿਕ ਕੁਛ ਬਾਹਰੋਂ ਸੰਗਤਾਂ ਵੱਲੋਂ ਆਉਣ ਲੱਗ ਪਏ ਤੇ ਕੁਛ ਖਰੀਦੇ ਜਾਣ ਲੱਗ ਪਏ। ਜੋਧੇ ਕੋਈ ਕੋਈ ਸਿੱਖ ਆ ਗਏ, ਕੋਈ ਨੌਕਰ ਰੱਖੇ, ਇੱਕ ਵੇਰ ਕਈ ਸੌ ਇਕੱਠੇ ਆ ਗਏ। ਫਿਰ ਇੱਕ ਵੇਰ ਮਾਝੇ ਮਾਲਵੇ ਵਿੱਚੋਂ 20-25 ਦੀ ਉਮਰਾਂ ਦੇ ਗੱਭਰੂ 300-400 ਆ ਗਏ, ਸਾਰੇ ਰੱਖ ਲਏ। ਕਵੀ ਜੀ ਲਿਖਦੇ ਹਨ, ਜਿਨ ਕੋ ਤੁਰਕ ਗਵਾਰ ਕਹੰਤੇ, ਨਹਿਨ ਚਾਕਰੀ ਹੈ ਤਰਕੰਤੇ, ਸਭ ਸਤਿਗੁਰ ਸੋ ਆਖਣ ਕਰੇ, ਬਸਤਰ ਸ਼ਾਸਤਨ ਕੇ ਸੁਲਤਾ ਧਰੇ। ਸੂਰਜ ਪ੍ਰਕਾਸ਼। ਫਿਰ ਇਹਨਾਂ ਲਈ ਘੋੜਿਆਂ ਦੇ ਪ੍ਰਬੰਧ ਹੋਏ, ਜੰਗੀ ਵਿਦਿਆ ਲਈ ਇੱਕ ਕਵਾਇਦ ਬਣਾਈ, ਜੋ ਦੇਣ ਲਈ ਪਹਿਲਾਂ ਸਿਖਾਏ ਹੋਏ ਜਵਾਨ ਥਾਪੇ। ਇਹਨਾਂ ਵਿੱਚ ਵੀਰ ਰਸ ਤੇ ਦੇਸ਼ ਭਗਤੀ ਦਾ ਮਾਦਾ ਪੈਦਾ ਕਰਨ ਲਈ ਲਿਖਿਆ ਹੈ, ਅਬਦੁੱਲ ਨੂੰ ਰੱਖਿਆ। ਇਸ ਦਾ ਪੂਰਾ ਨਾਮ ਸੀ ਅਬਦੁੱਲ ਨੱਥਾ। ਇਹ ਵੀਰ ਰਸੀ ਕਵਿਤਾ ਦਾ ਲਾਇਕ ਕਵੀ ਤੇ ਵਾਰਾਂ ਗਾਇਨ ਦਾ ਪ੍ਰਵੀਨ ਢਾਡੀ ਸੀ। ਇਸ ਦੇ ਗਾਇਨ ਨਾਲ ਵੀਰ ਰਸ ਠਾਠਾ ਮਾਰ ਉੱਠਦਾ ਸੀ। ਹੁਣ ਸੈਨਾ ਕੋਈ 500-600 ਦੇ ਲਗਭਗ ਹੋ ਗਈ, ਜੋ ਵੀਰ ਰਸ ਵਿੱਚ ਡੁੱਲ ਡੁੱਲ ਪੈਂਦੀ ਸੀ। ਗੁਰੂ ਜੀ ਨੂੰ ਜੋਧੇ ਕਈ ਵੇਰ ਆਖਦੇ, ਤੁਮਰੇ ਹੁਕਮ ਚੋਜ ਦਿਖ ਰਾਵੈ, ਅਰ ਪਿਓ ਰਾਵਰ ਕੈ ਪਗ ਸੀਸ, ਤੁਮੈ ਪ੍ਰਵਾਹ ਨਾਹੇ ਜਗਦੀਸ, ਦੁਹ ਲੋਕਨ ਕੀ ਚਹਿ ਕਲਿਆਣ, ਪਰੇ ਸ਼ਰਨ ਰਾਵਰ ਕੀ ਆਣ, ਇਸ ਬਿੰਦ ਬਹੁਤ ਵੀਰ ਰਸ ਵਧੈ, ਆਯੁਦ ਵਿਦਿਆ ਕੋ ਨਿਤ ਸਦੇ, ਜੋਧਾ ਬ੍ਰੰਦ ਬਿਲੰਦ ਆਨੰਦਤ, ਗੁਰ ਸੁਖ ਕੰਧ ਬੰਦ ਕਰ ਬੰਧਤ, ਸਰਬ ਦਰਮਲੇ ਸਦਨ ਪੁਚਾਵੈ, ਭੋਜਨ ਦੇਗ ਬਿਖੈ ਨਿਤ ਖਾਵੈ, ਸ਼ਸਤਰ ਬਸਤਰ ਬਖਸੈ ਭਟਗਨ ਕੋ, ਜੋ ਅਮਲਾਖਤ ਮਨ ਰਹਿ ਮਨ ਮਹਿਰਨ ਕੋ, ਇਮ ਨਿਤ ਪ੍ਰਤ ਅਤ ਚਿਤ ਉਤਸਾਹਤ, ਚਮੂ ਸਹਿਤ ਗੁਰ ਕਾਨਨ ਗਾਤ। ਸੂਰਜ ਪ੍ਰਕਾਸ਼। ਆਪ ਦਾ ਸਰੀਰ ਅਤ ਸੁੰਦਰ ਤੇ ਡੀਲ ਡੋਲ ਲੰਮੀ ਹੋ ਗਈ। ਕਿਸੇ ਫਾਰਸੀ ਲੇਖਕ ਨੇ ਲਿਖਿਆ ਹੈ ਕਿ ਆਮ ਲੋਕਾਂ ਵਿੱਚੋਂ ਲੰਮੇ ਸਰੀਰਾਂ ਦੇ ਸਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੋਢਿਆਂ ਤੱਕ ਮਸਾਂ ਅੱਪੜਦੇ ਸਨ। ਇਸ ਪ੍ਰਕਾਰ ਦਿਨ ਪ੍ਰਤੀਦਿਨ ਆਪ ਦਾ ਭੌਤਿਕ ਸਰੀਰ ਵੱਡਾ ਹੁੰਦਾ ਗਿਆ। ਕਵੀ ਜੀ ਆਪ ਦੇ ਸਰੀਰ ਦਾ ਵੇਰਵਾ ਤੇ ਜੰਗੀ ਅਭਿਆਸ ਬੜੇ ਸੋਹਣੇ ਪਦਾਂ ਵਿੱਚ ਲਿਖਦੇ ਹਨ। ਤਿਮ ਸ੍ਰੀ ਸਤਿਗੁਰ ਹਰਗੋਬਿੰਦ, ਕਰੇ ਸ਼ਿਕਾਰ ਬਿਹਾਰ ਬਿਲੰਦ, ਚਮੂ ਚੜੈ ਨਭ ਮਹਿਰਾਜ ਚਾਵੈ, ਛੁੱਟੈ ਤੁਫੰਗਨ ਸਬਦ ਉਠਾਵੈ ਮਹਾ ਕੁਦਾਏ ਪਲਾਏ ਤੁਰੰਗ ਅਸ ਸੋਭਤ ਜਨ ਜਾਹੇ ਕੁਰੰਗ ਦਿਨ ਪ੍ਰਤ ਸਤਗੁਰ ਚਾਰ ਸਰੀਰ ਬਲ ਜਤ ਬਦੈ ਹਿਰਦੈ ਬਹੁ ਧੀਰ ਚਰਨ ਬਿਲਾਉਂਦੇ ਮਿਰਦਲ ਮਿਰਦਲ ਅਰਬਿੰਦ ਨਕ ਸੁੰਦਰ ਜੁਤ ਅੰਗੂਰੀ ਬ੍ਰਿੰਦ ਏਡੀ ਜੁਗਤ ਅਰਨ ਹੈ ਬਰਨ ਗੁਲਫ ਉਤੰਗ ਸਰੂਪ ਸੁਭੋ ਪਰ ਚਰਨ ਜਾਨੂ ਜੰਗ ਮਹਾ ਚਿੜ ਹੋਏ ਮਨੋ ਓਜ ਕੈ ਥੰਭ ਖਰੋਏ ਆਯੁਤ ਛਾਤੀ ਅਤਸ਼ੈ ਗੱਡ ਬਜਕ ਪਾਠ ਕਠਨ ਰਿਪ ਠੰਡ ਉਦਰ ਸਤਰਵਲੀ ਸੁੰਦਰ ਸੋਹਤ ਨਾਭ ਗੰਭੀਰ ਦਿਖਤ ਚਿਤ ਮੋਹਤ ਬਹੁ ਅਜਾਨ ਸੋ ਅਸ ਮਨ ਮਾਨੇ ਸੁਗਤ ਕਰੀਕਰ ਬਲੀ ਮਹਾਨੇ ਦਿਪਤ ਪ੍ਰਚੰਡ ਬਡੈ ਭੁਜ ਦੰਡ ਮਨੋ ਬਜਰਖੈ ਇਹ ਜੁਗ ਖੰਡ ਜੰਗੀ ਤੀਰਫ ਨਾਦੀ ਖਪਰੇ ਕਹਿ ਕਹਿ ਬ੍ਰੰਦ ਕਰਾਵੈ ਕਪਰੇ ਹੋਏ ਹੋਰ ਹੋਰ ਤੀਕਨ ਖੜ ਤੀਰ ਸ੍ਰੀ ਸਤਗੁਰ ਹਰ ਗੋਬਿੰਦ ਧੀਰ ਤੁਰਕ ਸਤਰਗਣ ਅੰਗ ਮਝਾਰਾ ਮਮ ਕਰਤੇ ਪਰਵਿਸ਼ੈ ਕਿਸ ਬਾਰਾ ਕਮੂ ਜੰਗ ਮੈਂ ਹੋਏ ਨਿਸੰਗ ਕਰੋ ਪ੍ਰਹਾਰਨ ਕਰਨ ਕਪੰਗ ਕਮ ਤੁਪੰਗ ਕੋ ਗਹਿ ਚਲਾਵੈ ਮਾਰ ਲਚ ਕੋ ਤਰੈ ਗਿਰਾਵੈ ਮੁੰਗਰੀ ਗਾਹੇ ਪਾਰੀ ਕੋ ਫੇਰੈ ਅਣਕਵਾਰ ਬਾਹਨ ਤੇ ਪ੍ਰੇਰੈ ਸਰਬ ਨਰਨ ਤੇ ਡੀਲ ਬਡੇਰੈ ਨੈ ਸਮ ਅਪਰ ਕਹੂੰ ਹਿਤ ਹੋਰੈ ਕੁਜਾ ਜੰਗ ਆਦਿਕ ਅੰਗ ਸਾਰੇ ਕਰੈ ਸਰਾਹਨ ਮਿਲੈ ਨਿਰਾਰੇ ਸੂਰਜ ਪ੍ਰਕਾਸ਼। ਇਸ ਪ੍ਰਕਾਰ ਦਿਨ ਪ੍ਰਤੀ ਦਿਨ ਆਪ ਦਾ ਭੌਤਿਕ ਸਰੀਰ ਵੱਡਾ ਹੁੰਦਾ ਗਿਆ, ਵੀਰ ਰਸੀ ਸਮਾਨ ਵੱਧਦੇ ਗਏ, ਪਰ ਪਰਮਾਰਥ ਸਬਦ ਗੁਰਬਾਣੀ ਵਾਲੇ ਰਤਾ ਨਹੀਂ ਘਟੇ, ਨਾ ਉਹਨਾਂ ਵੱਲੋਂ ਰੁਚੀ ਘਟੀ। ਜਗਤ ਨੂੰ ਤਾਰਦੇ ਆਪ ਨਾਮ ਪ੍ਰੇਮ ਤੇ ਬਾਣੀ ਦੀ ਵਧੀ ਹੋਏ ਰਹੇ। ਬਾਣੀ ਪੜ੍ਹਨ ਵਿਚਾਰਨ ਦਾ ਸ਼ੌਕ ਬਹੁਤ ਸੀ। ਆਦਿ ਪਾਤਸ਼ਾਹੀ ਦਾ ਮਾਰੂ ਸੋਹਲੇ ਦਾ ਇਹ ਸ਼ਬਦ ਬੜੇ ਰੰਗਾਂ ਨਾਲ ਪੜਿਆ ਕਰਦੇ ਸਨ। ਮਾਰੂ ਮਹਲਾ ਪਹਿਲਾ ਆਪੇ ਕਰਤਾ ਪੁਰਖ ਵਿਧਾਤਾ ਜਿਹਨੇ ਆਪੇ ਆਪ ਪਾਏ ਪਛਾਤਾ ਆਪੇ ਸਤਿਗੁਰ ਆਪੇ ਸੇਵਕ ਆਪੇ ਸਿਸ਼ਟ ਉਪਾਈ ਹੈ ਆਪੇ ਨੇੜਾ ਨਾਹੀ ਦੂਰੇ ਬੁਝੇ ਗੁਰਮੁਖ ਸੇ ਜਨ ਪੂਰੇ ਤਿਨ ਕੀ ਸੰਗਤ ਐਨ ਸਲਾਹਾ ਗੁਰ ਸੰਗਤ ਇਹ ਵਡਾਈ ਹੈ ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਰ ਗੁਣ ਗਾਵੈ ਰਸਨ ਰਸੇਰੇ ਉਸਤਤ ਕਰੈ ਪਰ ਹਰ ਦੁਖ ਦਾਲਦ ਜਿਨ ਨਾਹੀ ਚਿੰਤ ਪੜਾਈ ਹੈ ਕੋਈ ਜਾਗਤ ਰਹਿ ਨਾ ਸੂਤੈ ਦੀਸੈ ਸੰਗਤ ਕੁਲ ਤਾਰੇ ਸਾਚ ਪ੍ਰੀਸੈ ਕਲ ਮਲ ਮੈਲ ਨਾਹੀ ਤੇ ਨਿਰਮਲ ਓਏ ਰਹਿ ਭਗਤ ਲਿਵਲਾਈ ਹੈ ਬੂਝਾ ਹਰਜਨ ਸਤਿਗੁਰ ਬਾਣੀ ਇਹ ਜੋਗਨ ਸਾਸ ਹੈ ਦੇ ਪੁਰਾਣੀ ਆਜ ਕਾਲ ਮਲ ਮਰ ਜਾਈਏ ਪ੍ਰਾਣੀ ਹਰ ਜਪ ਹਿਰਦੈ ਧਿਆਈ ਹੈ ਛੋਡੇ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ ਉਸ਼ਾਹਾੜਾ ਸਾਖਤ ਕੂੜ ਪਚੈ ਮਨ ਹੋਮੈ ਦੋ ਮਾਰਗ ਪਚੈ ਪਚਾਈ ਹੈ ਛੋਡੋ ਨਿੰਦਾ ਤਾਤ ਪੜਾਈ ਪੜ ਪੜ ਦਜੈ ਸਾਤ ਨਾ ਆਈ ਮਿਲ ਸਤਸੰਗਤ ਨਾਮ ਸਲਾਹ ਆਸਾ ਰਾਮ ਸਖਾਈ ਹੈ ਮਾਰੂ ਸੋਲਹਿ ਮਹਲਾ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ ਬਾਰਵੀਂ ਲਾਹੌਰ ਜਾਣਾ। ਲਿਖਿਆ ਹੈ ਕਿ 1669 ਦੀ ਕਰਮੀ ਨੂੰ ਲਾਹੌਰ ਦੀ ਸੰਗਤ ਨੇ ਆਪ ਜੀ ਨੂੰ ਲਾਹੌਰ ਚੱਲਣ ਲਈ ਪ੍ਰੇਰਨਾ ਕੀਤੀ। ਆਪ ਜੀ ਵੀ ਜਾਣਾ ਚਾਹੁੰਦੇ ਸਨ, ਨਾਮ ਪ੍ਰਚਾਰ ਦੇ ਨਾਲ ਇੱਕ ਪਿਤਰੀ ਫਰਜ਼ ਪੂਰਾ ਕਰਨ ਦੇ ਪ੍ਰੇਮ ਵਿੱਚ ਸਨ। ਲਾਹੌਰ ਗਏ ਆਪਣੇ ਪ੍ਰੇਮੀ ਸਿੱਖ ਜੀਵਨ ਦੇ ਘਰ ਟਿਕੇ। ਇਹ ਟਿਕਾਣਾ ਭਾਟੀ ਦਰਵਾਜ਼ੇ ਦੇ ਅੰਦਰ ਵਾਰ ਹੈ, ਮਹੱਲਾ ਚੁਮਾਲਾ ਦੱਸੀਦਾ ਹੈ। ਇੱਥੋਂ ਆਪ ਜੀ ਦੇ ਚਰਨ ਪਾਉਣ ਦੇ ਮਗਰੋਂ ਕਈ ਵੇਰ ਫੇਰੇ ਪਾਉਣ ਦਾ ਯਾਦਗਾਰੀ ਗੁਰਦੁਆਰਾ ਹੈ। ਲਾਹੌਰ ਹੁਣ ਪਾਕਿਸਤਾਨ ਦਾ ਹਿੱਸਾ ਹੈ। ਇੱਥੇ 3 ਮਹੀਨੇ ਟਿਕੇ, ਨਾਮ ਬਾਣੀ ਦੇ ਖੁੱਲ੍ਹੇ ਗੱਪੇ ਵੰਡੇ। ਉਸ ਵੇਲੇ ਦੇ ਸ਼ਹਿਰ ਦੇ ਪ੍ਰਸਿੱਧ ਫਕੀਰ ਭਗਤ ਵੀ ਦਰਸ਼ਨ ਕਰਨ ਤੇ ਗੁਰੂ ਨਾਨਕ ਦੇ ਗੱਦੀ ਨਿਸ਼ੀਨ ਜਾਣ ਕੇ ਆਉਂਦੇ ਰਹੇ। ਸਤਸੰਗ ਦਾ ਰੰਗ ਵੱਜਦਾ ਰਿਹਾ। ਆਪ ਜੀ ਇੱਥੇ 3 ਮਹੀਨੇ ਟਿਕੇ। ਇੰਨੇ ਵਕਤ ਵਿੱਚ आप ने उस टिकाने बिहरा बनाया जिथे श्री गुरु अर्जन देव जी दी पावन देही दा संस्कार होया सी। सोना बिहरा हुण ताई सज रहा है, नाल दीवान खाना भी है, प्रकाश हुंदा है। मियां मीर जी प्रसिद्ध फकीर जो गुरु घर देवी प्रेमी ते समदृष्टि से जो गुरु अर्जन देव जी दे प्रेमी से उन्हां दीआं कष्टियां होए आप सहायता पेश करन गए ते सतगुरु जी दी सहनशीलता ते कहनी करनी दी एकता उस कष्ट विच इको जिही देख के अत्यंत प्रभावित होए से आप जी नाल खास प्रेम करदे रहे। वाहिगुरु जी का खालसा वाहिगुरु जी की फतेह। साखी 13वीं लोगा लाहौर का कार्ज सार के आप जी फिर रामदासपुरे आ गए ते आपने मेरी पीरी दे दोए कार्ज सार दे सुख बनते रहे। अपनी नगरी की रख्या का फिक्र होया आपने सोचा कि हुण कोई छोटा मोटा कोट बने जिस विच बैठ के किसे आई अपना वेले सुरमे नगर की राखी कर सकन, जिथे सिलहखाना होवे जिस विच समान जंग सुरक्षित टिकिया रहे। इस सोच अनुसार एक कोट रचिया जिसका नाम लोहगढ़ रखिया। अमृतसर के दरवाजे विचों एक का नाम लोहगढ़ है। इस दे अंदर वार किला लोहगढ़ सी, गुरुद्वारा हुण तक है ते किले दे निशान भी हन जो दिन प्रति गुम हुंदे जा रहे हन। इस दे रचे जाण दा सम्मत 1671 विक्रमी लिखिया है। इत्थे सारा समान करके आप जी तरन तारण गोविंदवाल हुंदे होए दुआबे विच करतारपुरे चले गए। इर्द गिर्द फिर के लिखिया है कि 7 महीने नामदान दे गफे वंडे, करतारपुर विच मकान बनाए, बाग लवाया, अपने पिता प्रभु दी बनाई नगरी नूं रौनक दित्ती ते इत्थे विसाखी नूं जोड़ मेला लगन दी पिरत टोरी जो हुण तक कायम है। वाहिगुरु जी का खालसा वाहिगुरु जी की फतेह।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਾਖੀ 14 ਲਾਹੌਰ ਅਤੇ ਦੁਆਬੇ ਦਾ ਦੌਰਾ। ਚਾਹੇ ਉਮਰਾਂ ਛੋਟੀ ਸੀ ਪਰ ਆਤਮਾ ਬਲਵਾਨ ਸੀ, ਹਿਰਦਾ ਕੁਸ਼ਲ ਤੇ ਪਰਮ ਉੱਚਾ ਸੀ, ਬੁੱਧੀ ਅਨੁਭਵੀ ਸੀ ਜਿਸ ਵਿੱਚ ਇਨਸਾਨੀ ਅਕਲ ਦਾ ਵੀ ਕਮਾਲ ਸੀ। ਦੁਨੀਆਂ ਵਿੱਚ ਅਕਬਰ ਵਰਗੇ ਕਈ ਇਨਸਾਨ ਮਾਤਰ ਛੋਟੀ ਉਮਰੇ ਵੱਡੀ ਅਕਲ ਵਾਲੇ ਵੱਡੇ ਕੰਮ ਕਰਨ ਵਾਲੇ ਹੋਏ ਹਨ। ਇੱਥੇ ਤਾਂ ਰੂਹਾਨੀ ਕਮਾਲ ਦੀ ਵੀ ਸੀ ਤੇ ਧੁਰੋਂ ਗੁਰੂ ਪਦਵੀ ਲੈ ਕੇ ਆਏ ਸਨ। ਆਪ ਨੇ ਛੋਟੀ ਉਮਰੇ ਹੀ ਸਾਰੇ ਕਾਰਜ ਸੰਭਾਲ ਲਏ ਸਨ। ਤਵਾਰੀਖ ਗੁਰੂ ਖਾਲਸਾ ਵਿੱਚ ਲਿਖਿਆ ਹੈ ਕਿ ਆਪ ਨੇ ਗੱਦੀ ਬੈਠਣ ਤੋਂ ਕੁਝ ਅਰਸੇ ਮਗਰੋਂ ਦੌਰਾ ਲਾਹੌਰ ਦਾ ਕੀਤਾ ਤੇ ਸੰਗਤ ਨਿਹਾਲ ਹੋਈ। ਉੱਥੋਂ ਦੇ ਭਗਤਾਂ, ਫਕੀਰਾਂ, ਪ੍ਰਸਿੱਧ ਦਰਵੇਸ਼ਾਂ ਉੱਤੇ ਆਪਣੀ ਆਤਮਿਕ ਸ਼ਕਤੀ ਅਤੇ ਬੁੱਧੀ ਦੇ ਕਮਾਲ ਦਾ ਅਸਰ ਪਾ ਕੇ ਸਨਮਾਨੇ ਗਏ। ਲਾਹੌਰ ਰਹਿੰਦਿਆਂ ਇੱਕ ਦਿਨ ਇੱਕ ਭਗਤ ਨੇ ਆਪ ਤੋਂ ਅਦਬ ਨਾਲ ਪੁੱਛਣਾ ਕੀਤੀ ਕਿ ਸਿੱਖਾਂ ਨੂੰ ਲੜਾਈ ਕਿਉਂ ਸਿਖਾ ਰਹੇ ਹੋ। ਗੁਰੂ ਜੀ ਮੁਸਕਰਾਏ ਤੇ ਬੋਲੇ, ਸੁਣੋ ਵਾਕ ਕਬੀਰ ਜੀ ਦਾ, ਸੂਰਾ ਸੋ ਪਹਿਚਾਨੀਐ ਜੋ ਨਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੈ ਖੇਤ। ਮਾਰੂ ਕਬੀਰ ਜੀ। ਭਗਤ ਜੀ ਨੇ ਸਿਰ ਨਿਵਾ ਦਿੱਤਾ ਤੇ ਕਿਹਾ, ਸੱਚ ਫੁਰਮਾਇਆ ਨੇ। ਇੱਕ ਦਿਨ ਮਿਲਣ ਆਏ ਪੀਰਾਂ ਫਕੀਰਾਂ ਵਿੱਚੋਂ ਇੱਕ ਨੇ ਪੁੱਛਿਆ ਕਿ ਆਪ ਜੀ ਨੇ ਗੁਰੂ ਨਾਨਕ ਸੁਲਹਿ ਕੁਲ ਦੇ ਪੰਥ ਵਿੱਚ ਹਿੰਸਾ ਕਿਉਂ ਜਾਰੀ ਕਰ ਦਿੱਤੀ ਹੈ, ਹਥਿਆਰਬੰਦ ਹੋ ਕੇ ਕੌਣ ਹਿੰਸਾ ਤੋਂ ਬਚ ਸਕਦਾ ਹੈ। ਗੁਰੂ ਜੀ ਮੁਸਕਰਾਏ ਤੇ ਬੋਲੇ, ਇਹ ਪੁੱਛ ਕਿਸੇ ਜੈਨੀ ਸਾਧੂ ਤੋਂ ਤਾਂ ਫਬਦੀ ਹੈ, ਪਰ ਆਪ ਦੇ ਬਜ਼ੁਰਗਾਂ ਨੇ ਜਿਨ੍ਹਾਂ ਇਸਲਾਮ ਤੋਰਿਆ, ਦੀਨ ਦੀ ਹਿਦਾਇਤ ਵੀ ਦਿੰਦੇ ਸਨ ਅਤੇ ਸ਼ਮਸ਼ੇਰ ਜ਼ਨੀ ਵੀ ਕਰਦੇ ਸਨ, ਨੂੰ ਕਹਿਣੀ ਨਹੀਂ ਬਣਦੀ। ਇਹ ਸੁਣ ਕੇ ਪੀਰ ਜੀ ਨੇ ਕਿਹਾ, ਬਹੁਤ ਖੂਬ, ਘਰ ਪੂਰਾ ਕਰ ਦਿੱਤਾ ਨੇ। ਇੱਕ ਦਿਨ ਇੱਕ ਵੈਸ਼ਨਵ ਸੰਤ ਆਪ ਜੀ ਨੂੰ ਮਿਲੇ। ਉਹਨਾਂ ਵੀ ਇਹੋ ਪ੍ਰਸ਼ਨ ਕੀਤਾ ਕਿ ਆਪਣੇ ਸਿੱਖਾਂ ਨੂੰ, ਚਾਹੇ ਗ੍ਰਸਤ ਵਿੱਚ ਹਨ, ਸਾਧੂ ਜੀਵਨ ਬਸਰ ਕਰਦੇ ਹਨ, ਉਹਨਾਂ ਨੂੰ ਤਲਵਾਰ ਕਾਸ ਨੂੰ ਫੜਾਈ। ਤਾਂ ਆਪ ਬੋਲੇ, ਤਲਵਾਰ ਫੜਾਈ ਹੈ ਕਿ ਜ਼ਾਲਮ ਦੀ ਤਲਵਾਰ ਦੇ ਅੱਗੇ ਢਾਲ ਦਾ ਕੰਮ ਦੇਵੇ, ਕਤਲ ਲਈ ਨਹੀਂ। ਪਰ ਕਿਕੂ ਕਤਲ ਹੋਈਦਾ ਹੈ, ਇਹਨਾਂ ਨੂੰ ਸਿਖਲਾਉਣਾ ਹੈ। ਕਰਮ ਕਰਤ ਹੋਵੇ ਨੇ ਕਰਮ, ਸਿਸ ਬੈਸਨੋ ਕਾ ਨਿਰਮਲ ਧਰਮ। ਗੌੜੀ ਸੁਖਮਨੀ ਪਿਛਲੇ ਸਤਿਗੁਰਾਂ ਵਾਂਗੂ ਆਪ ਜੀ ਨੂੰ ਵੀ ਕੁਝ ਯੋਗੀ ਆ ਮਿਲੇ। ਇਹਨਾਂ ਵਿੱਚੋਂ ਇੱਕ ਨੇ ਪੁੱਛਿਆ, ਆਪ ਜੀ ਦੇ ਪਿਤਾ ਜੀ ਚਾਹੋ ਅਤੀਤ ਨਹੀਂ ਸਨ ਪਰ ਪੂਰੇ ਯੋਗੀ ਰਾਜ ਸਨ, ਸਾਹਿਬ ਕਰਾਮਾਤ ਸਨ, ਉਹ ਚਾਹੁੰਦੇ ਤਾਂ ਕਰਾਮਾਤ ਨਾਲ ਮੁਗਲ ਪਾਤਸ਼ਾਹੀ ਖਤਮ ਕਰ ਦਿੰਦੇ, ਪਰ ਆਪ ਨੇ ਅਕਹਿ ਤੇ ਅਕਹਿ ਕਸ਼ਟ ਸਹਾਰੇ ਸੀ ਤੱਕ ਨਾ ਕੀਤੀ ਤੇ ਦੁਸ਼ਟਾਂ ਦਾ ਨਾਸ਼ ਕੀਤਾ। ਗੁਰੂ ਜੀ ਨੇ ਇੱਕ ਲੰਮਾ ਸਾਹ ਲਿਆ ਤੇ ਫਰਮਾਇਆ, ਪਿਆਰੇ ਪਿਤਾ ਜੀ ਸਰਵ ਸਾਧਾਰਨ ਨੂੰ ਯੋਗੀ ਬਣਾਇਆ ਚਾਹੁੰਦੇ ਸੀ, ਜੋ ਅਭਿਨਵੇਸ਼ ਜਿਤਨਾ ਸਿੱਖ ਜਾਣ। ਯੋਗ ਵਿੱਚ ਪੰਜ ਕਲੇਸ਼ ਮੰਨੇ ਹਨ, ਅਵਿਦਿਆ, ਅਸਿਮਤਾ, ਰਾਗ, ਦਵੈਸ਼ ਤੇ ਅਭਿਨਵੇਸ਼। ਅਭਿਨਵੇਸ਼ ਨਾਮ ਹੈ ਜੀਵਨ ਨਾਲ ਫਕਰ, ਮੌਤ ਦਾ ਡਰ, ਅਰਥਾਤ ਇਹ ਦੇਹ ਦਾ ਮੋਹ ਛੱਡ ਦੇਣ। ਅਭਿਨਵੇਸ਼ ਜਿੱਤ ਕੇ ਅਲੱਗ ਹੋ ਬਹਿਣਾ ਵਿਰਲੇ ਯੋਗੀ ਦਾ ਕੰਮ ਹੈ। ਉਸ ਦਾ ਸੁੱਖ ਕੇਵਲ ਉਸ ਯੋਗੀ ਨੂੰ ਹੈ। ਸਰਬ ਸਧਾਰਨ ਸਿੱਖ ਲੈਣ ਤਾਂ ਉਪਰਿਆਂ ਦੇ ਦਬੇਲ ਨਾ ਰਹਿਣ। ਗੁਰੂ ਜੀ ਦਾ ਭਾਵ ਇਹ ਸੀ ਕਿ ਆਮ ਲੋਕ ਮੌਤ ਦਾ ਡਰ ਦੂਰ ਕਰ ਦੇਣ, ਸੱਚ ਦੀ ਖਾਤਰ, ਉਪਕਾਰ ਦੀ ਖਾਤਰ, ਸੁਤੰਤਰਤਾ ਦੀ ਖਾਤਰ ਜਿੰਦ ਦੇਣ ਨੂੰ ਤਿਆਰ ਹੋ ਜਾਣ, ਇੱਜ਼ਤ ਨਾਲ ਮਰਨਾ ਪਸੰਦ ਕਰਨ ਤੇ ਜ਼ਿਲਤ ਨਾਲ ਜਿਉਣਾ ਪਸੰਦ ਨਾ ਕਰਨ, ਆਪਣਾ ਰਾਜ ਆਪ ਕਰਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਇਹ ਕਰਾਮਾਤ ਕੀਤੀ ਕਿ ਸਿੱਖਾਂ ਵਿੱਚ ਆਪਾ ਵਾਰਨ ਦਾ ਮਾਦਾ ਪੈਦਾ ਹੋ ਗਿਆ। ਇਸੇ ਤਰ੍ਹਾਂ ਇੱਕ ਪੰਡਿਤ ਨੇ ਇੱਕ ਦਿਨ ਪੁੱਛਿਆ, ਮੈਂ ਆਪ ਦਾ ਸਿੱਖ ਹਾਂ, ਮੈਂ ਰਾਮ ਜੀ ਨੂੰ ਤ੍ਰੇਤਾ ਦਾ, ਕ੍ਰਿਸ਼ਨ ਜੀ ਨੂੰ ਦੁਆਪਰ ਦਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਲਯੁਗ ਦਾ ਅਵਤਾਰ ਮੰਨਦਾ ਹਾਂ, ਸਗੋਂ ਗੁਰੂ ਜੀ ਨੂੰ ਆਪਣਾ ਨਿੱਜ ਇਸ਼ਟ ਦੇਵ ਤੇ ਅਵਤਾਰ ਸ਼੍ਰੋਮਣ ਮੰਨਦਾ ਹਾਂ। ਉਹ ਗੁਰੂ ਅਵਤਾਰ ਹਨ, ਆਪ ਨੂੰ ਉਹਨਾਂ ਦਾ ਰੂਪ ਉਹ ਸਮਝਦਾ ਹਾਂ। ਕਿਰਪਾ ਕਰਕੇ ਦੱਸੋ, ਇਹ ਤਮੋ ਗੁਣੀ ਜੰਗ ਲੜਾਈ ਦੇ ਸਮਾਨ ਕਿਉਂ ਦੁਆਰੇ ਲੈ ਆਉਂਦੇ ਜੀ? ਆਪ ਨੇ ਪੰਡਤ ਵੱਲ ਤੱਕਿਆ ਤੇ ਬੋਲੇ, ਰਾਮ ਜੀ ਨੇ ਰਾਵਣ ਨਾਲ ਯੁੱਧ ਰਚਾ ਕੇ ਉਸ ਦੇ ਹਜ਼ਾਰਾਂ ਯੋਧੇ ਪੁੱਤਰ ਪੋਤੇ ਮੁਕਾਏ ਤੇ ਆਪਣੀ ਸੈਨਾ ਦੇ ਹਜ਼ਾਰਾਂ ਮਰਵਾਏ, ਇੱਕ ਇਸਤਰੀ ਛੁਡਾ ਕੇ ਲਿਆਏ ਤੇ ਕ੍ਰਿਸ਼ਨ ਜੀ ਨੇ ਲੜਨੋਂ ਉਦਾਸ ਪਾਂਡਵਾਂ ਤੋਂ ਯੁੱਧ ਰਚਵਾ ਦਿੱਤਾ ਤੇ 18 ਖੂਹੀ ਸੈਨਾ ਚੱਲ ਵਸੀ। ਪੰਡਿਤ ਜੀ, ਕਿਹਾ ਉਹਨਾਂ ਨੇ ਤਮੋਗੁਣੀ ਕੰਮ ਕੀਤਾ? ਪੰਡਿਤ ਸਮਝ ਗਿਆ ਤੇ ਚਰਨਾਂ ਉੱਤੇ ਸਿਰ ਧਰ ਦਿੱਤਾ ਤੇ ਕਿਹਾ, ਸੱਚ ਹੈ ਕਲਯੁਗ ਦੇ ਰੱਖਿਅਕ ਤੇ ਤਾਰਨਹਾਰ ਜੀ। ਗੁਰੂ ਜੀ, ਹੀਣੀ ਹੋ ਗਈ ਪਰਜਾ, ਵਿਦੇਸ਼ੋਂ ਆਏ ਪਠਾਣਾ ਮੁਗਲਾਂ ਦੀ ਕੁੱਠੀ ਪਰਜਾ ਨੂੰ ਪੈਰਾਂ ਤੇ ਖੜੋਣ ਦੀ ਜਾਂਚ ਸਿਖਾਉਣ ਲੱਗਾ ਹਾਂ, ਤਾਂ ਇਹ ਸ਼ੌਰਾ ਹੈ, ਉਤਸ਼ਾਹ ਹੈ, ਵੀਰ ਰਸ ਹੈ। ਮੈਂ ਧਰਮ ਰੱਖਿਆ ਵਾਸਤੇ, ਸੱਚ ਦੀ ਰੱਖਿਆ ਵਾਸਤੇ, ਪਰਮਾਤਮਾ ਦੀ ਰੱਖਿਆ ਵਾਸਤੇ ਅਤੇ ਹੀਣੀ ਹੋ ਗਈ ਪਰਜਾ ਵਾਸਤੇ ਜਾਨ ਭਰ ਦੇਣ ਲੱਗਾ ਹਾਂ। ਇਸੇ ਤਰ੍ਹਾਂ ਆਪ ਜੀ ਨੇ ਇੱਕ ਦੌਰਾ ਦੁਆਬੇ ਦਾ ਕੀਤਾ, ਸਾਰੇ ਇਲਾਕੇ ਵਿੱਚ ਘੁੰਮੇ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਲਗਭਗ 7 ਮਹੀਨੇ ਫਿਰੇ, ਫਿਰ ਆਪਣੇ ਪਿਤਾ ਜੀ ਦੇ ਵਸਾਏ ਨਗਰ ਦੁਆਬੇ ਵਾਲੇ ਕਰਤਾਰਪੁਰ ਆ ਟਿਕੇ ਤੇ ਪ੍ਰਚਾਰ ਕਰਦੇ ਰਹੇ, ਅਨੇਕਾਂ ਲੋਕਾਂ ਨੂੰ ਨੇਕ ਬਣਾਇਆ ਅਤੇ ਨਾਮ ਬਾਣੀ ਵਿੱਚ ਲਾਇਆ। ਤਦੋਂ ਵਿਸਾਖੀ ਦਾ ਜੋੜ ਮੇਲਾ ਕਾਇਮ ਕੀਤਾ ਤੇ ਫਿਰ ਆਪ ਜੀ ਰਾਮਦਾਸਪੁਰੇ ਆ ਟਿਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 15 ਦਿੱਲੀਓ ਸੱਦਾ। ਗੁਰੂ ਜੀ ਆਪਣਾ ਕਾਰਜ ਵਿਸ਼ੇਸ਼ ਤਾਂ ਵੱਡੇ ਗੁਰੂ ਸਾਹਿਬਾਂ ਵਾਂਗੂ ਧਰਮ ਪ੍ਰਚਾਰ ਦਾ ਹੀ ਕਰਦੇ ਸਨ, ਪਰ ਵੀਰ ਰਸੀ ਠਾਠ ਵੱਲ ਵੀ ਧਿਆਨ ਸੀ, ਕੁਝ ਸੈਨਾ ਵੀ ਹੋ ਗਈ ਸੀ। ਚਾਹੋ ਅਜੇ ਬੜੀ ਥੋੜੀ ਸੀ, ਤਖ਼ਤ ਉੱਤੇ ਬੈਠਣਾ ਤੇ ਸ੍ਰੀ ਸਾਹਿਬ ਆਦਿ ਲਿਬਾਸ ਅਤੇ ਚੜ੍ਹਤ ਵਰਤ ਸਿਪਾਹੀਆਨਾ ਵੀ ਸੀ। ਰੱਬ ਦੀ ਦਾਤ, ਸਰੀਰ ਚੰਗਾ, ਸਰੂ ਵਾਂਗੂ ਉੱਚਾ, ਵੱਧ ਮੌਲਿਆ, ਸ਼ਕਲ ਸੂਰਤ ਅਤ ਸੋਹਣੀ ਸੀ। ਕੱਦ ਵਿੱਚ ਚੰਗੇ ਜਵਾਨ ਤੋਂ ਮੋਢਾ ਕੱਢ ਤੁਰਦੇ ਸਨ। ਸੰਗਤਾਂ ਸਾਰੇ ਦੇਸ਼ ਵਿੱਚ ਫੈਲ ਰਹੀਆਂ ਸਨ। ਪੰਜਾਬ ਵਿੱਚ ਤਾਂ ਸ਼ਹਿਰਾਂ ਗਰਾਵਾਂ ਸਭ ਥਾਈਂ ਸਿੱਖਾਂ ਦੀ ਗਿਣਤੀ ਅੱਗੇ ਨਾਲੋਂ ਵੀ ਵੱਧ ਹੋ ਤੁਰੀ। ਕਈ ਵੇਰ ਜੀਵਨ ਦਾਨ ਲੈਣ ਆਏ ਕਈ ਸਿੱਖ ਜੋ ਆਪੋ ਵਿੱਚ ਕਿਸੇ ਗੱਲੇ ਝਗੜੇ ਜਾਂ ਵੈਰ ਵਿਰੋਧ ਵਿੱਚ ਹੁੰਦੇ, ਉਹ ਨਿਆਂ ਗੁਰੂ ਜੀ ਅੱਗੇ ਲਿਆ ਰੱਖਦੇ ਤੇ ਜੋ ਹੁਕਮ ਹੋ ਜਾਂਦਾ ਦੋਹਾਂ ਤਰ੍ਹਾਂ ਉਸ ਤੇ ਤੁਰ ਪੈਂਦੀਆਂ। ਸਿੱਖਾਂ ਦੇ ਪਰਸਪਰ ਝਗੜਿਆਂ ਦੇ ਨਿਬੇੜੇ ਇਹ ਪਹਿਲੇ ਗੁਰੂ ਸਾਹਿਬਾਂ ਦੇ ਵੇਲੇ ਵੀ ਕਈ ਵਾਰ ਸ੍ਰੀ ਸਤਿਗੁਰੂ ਜੀ ਨਿਬੇੜਦੇ ਸਨ। ਸਿੱਖ ਅਦਾਲਤਾਂ ਵਿੱਚ ਘੱਟ ਹੀ ਜਾਂਦੇ, ਪਰ ਹੁਣ ਹੋਰ ਲੋਕ ਵੀ ਕਈ ਵੇਰ ਗੁਰੂ ਜੀ ਦੇ ਨਿਆਂ ਨੂੰ ਸੱਚ ਅਤੇ ਅੰਤਰਜਾਮਤਾ ਦੇ ਰੰਗ ਵਾਲਾ ਸਮਝ ਕੇ ਆ ਪਹੁੰਚਦੇ। ਗੁਰੂ ਸਾਹਿਬ ਦਵੱਲੀ ਸੁਣ ਕੇ ਨਿਬੇੜਾ ਕਰ ਦਿੰਦੇ ਅਤੇ ਇਹ ਲੋਕ ਸਿਰ ਮੱਥੇ ਉੱਤੇ ਮਨ ਟੁਰਦੇ। ਗੁਰੂ ਦਰੋਹੀ ਇਹ ਵੱਧ ਰਿਹਾ ਪ੍ਰਤਾਪ ਅਤੇ ਬਲ ਦੇਖ ਕੇ ਘਬਰਾ ਰਹੇ ਸਨ। ਹੁੰਦੇ ਹੁੰਦੇ ਲਿਖੇ ਹਾਲਾਤਾਂ ਤੋਂ ਪਤਾ ਚੱਲਦਾ ਹੈ ਕਿ ਫੇਰ ਗੁਰੂ ਵਿਰੁੱਧ ਘੋਰ ਮਸੋਰ ਹੋ ਕੇ ਇੱਕ ਵਿਉਂਤ ਕਰਕੇ ਜਹਾਂਗੀਰ ਦੇ ਕੰਨ ਭਰੇ ਗਏ ਕਿ ਨਵਾਂ ਗੁਰੂ ਪਾਤਸ਼ਾਹੀ ਦਾ ਦਾਅਵੇਦਾਰ ਬਣ ਰਿਹਾ ਹੈ ਤੇ ਫੌਜਾਂ ਇਕੱਠੀਆਂ ਕਰ ਰਿਹਾ ਹੈ। ਆਪਣਾ ਠਾਠ ਵੀ ਪਾਤਸ਼ਾਹੀ ਕਰ ਲਿਆ ਸੂ, ਤਖ਼ਤ ਉੱਤੇ ਬੈਠਦਾ ਤੇ ਨਿਆਂ ਵੀ ਕਰਦਾ ਹੈ। ਇਸ ਦਾ ਹੁਣੇ ਪ੍ਰਬੰਧ ਲੋੜੀਏ। ਜਹਾਂਗੀਰ ਨੇ ਵਜ਼ੀਰ ਖਾਂ ਆਪਣੇ ਮੋਤਬਾਰ ਅਹੁਦੇਦਾਰ ਨਾਲ ਗੱਲਬਾਤ ਗਿਣੀ ਤੇ ਕਿਹਾ ਕਿ ਗੁਰੂ ਜੀ ਨੂੰ ਦਿੱਲੀ ਲੈ ਆਓ। ਜਾਪਦਾ ਹੈ ਵਜ਼ੀਰ ਖਾਂ ਨੇ ਕੁਝ ਸਹਿੰਦੀ ਸਹਿੰਦੀ ਗੱਲਬਾਤ ਗੁਰੂ ਪੱਖ ਦੀ ਕੀਤੀ ਕਿ ਗੁਰੂ ਧਾਰਮਿਕ ਆਗੂ ਹੈ, ਅਜੇ ਉਮਰ ਛੋਟੀ ਹੈ ਪਰ ਸਾਹਿਬ ਕਸਮ ਹੈ, ਆਤਮਰਸੀਆ ਤੇ ਕਰਾਮਾਤੀ ਹੈ। ਲੋਕ ਇਸ ਕਰਕੇ ਬਹੁਤ ਸਨਮਾਨ ਕਰਦੇ ਹਨ, ਕੋਈ ਅਪਰਾਧ ਵਾਲੀ ਗੱਲ ਉਹਨਾਂ ਨੇ ਨਹੀਂ ਕੀਤੀ। ਘੋੜੇ, ਸਿਪਾਹੀ, ਹੋਰ ਵੀ ਕਈ ਅਮੀਰ ਜੋ ਸਰਕਾਰੀ ਨੌਕਰ ਨਹੀਂ ਰੱਖਦੇ ਹਨ, ਕਈ ਪੀਰਾਂ ਪਾਸ ਵੀ ਜਵਾਨ ਹਨ। ਜਿੱਥੇ ਗੁਰੂ ਰਹਿੰਦਾ ਹੈ, ਨਗਰੀ ਆਪ ਵਸਾਈ ਹੈ, ਉਹ ਥਾਂ ਮਾਝੇ ਦਾ ਸਿਰਾ ਹੈ। ਮਾਝੇ ਵਿਚ ਕਈ ਠੱਗ ਧਾੜ ਵੀ ਹਨ, ਕੀ ਜਾਣੀਏ ਆਪਣੀ ਨਗਰੀ ਦੀ ਰਾਖੀ ਲਈ ਕੋਈ ਜਵਾਨ ਰੱਖੇ ਹਨ। ਇਸ ਲਈ ਹਜ਼ੂਰ ਜੋ ਚਾਹੋ ਸੋ ਕਰੋ, ਪਰ ਹੋਰ ਪੜਤਾਲ ਕਰ ਲਓ ਤਾਂ ਚੰਗਾ ਹੈ। ਆਪ ਇਨਸਾਫ ਦੇ ਲਈ ਸਦਾ ਤਤਪਰ ਹੋ ਤੇ ਮਸ਼ਹੂਰ ਹੋ। ਜਹਾਂਗੀਰ ਨੇ ਦਿਲ ਦੀ ਗੱਲ ਤਾਂ ਨਹੀਂ ਕਹੀ, ਇੰਨਾ ਹੀ ਕਿਹਾ ਕਿ ਤੂੰ ਆਪ ਜਾ, ਨਾਲ ਕਿੰਚ ਬੇਗ ਨੂੰ ਲੈ ਕੇ ਜਾ, ਹਾਲਾਤ ਆਪ ਦੇਖਭਾਲ ਆ ਤੇ ਆ ਕੇ ਦੱਸ, ਪਰ ਗੁਰੂ ਨੂੰ ਆਪਣੇ ਨਾਲ ਲੈ ਕੇ ਆ। ਜੇ ਕੁਛ ਗੱਲ ਹੈ ਤਾਂ ਪਾਤਸ਼ਾਹੀ ਜਲਾਲ ਦੇ ਕੇ ਗੁਰੂ ਆਪੇ ਹੋਸ਼ ਵਿਚ ਆ ਜਾ ਸੀ। ਪਰ ਵਜ਼ੀਰ ਖਾਂ ਨੇ ਸਿਰ ਨਿਵਾਣ ਕੇ ਕਿਹਾ, ਹਾਂ ਹਜ਼ੂਰ, ਆਪ ਦੇਖੋਗੇ ਤਾਂ ਪੂਰੀ ਤਸੱਲੀ ਹੋ ਜਾਏਗੀ ਕਿ ਗੁਰੂ ਦੀਨ ਦਾ ਹਾਦੀ ਹੈ ਅਤੇ ਉਸਦਾ ਦੁਨਿਆਵੀ ਪ੍ਰਤਾਪ ਦੀਨੀ ਪ੍ਰਤਾਪ ਕਰਕੇ ਹੈ ਅਤੇ ਵਾਧਾ ਹੈ। ਵਜ਼ੀਰ ਖਾਂ ਦਾ ਪ੍ਰਸੰਗ ਅਸ਼ਟ ਗੁਰੂ ਚਮਤਕਾਰ ਵਿਚ ਪੰਚਮ ਗੁਰੂ ਜੀ ਦੇ ਹਾਲ ਵਿਚ ਆ ਚੁੱਕਾ ਹੈ। ਉਹ ਅਸਲ ਵਿਚ ਪੱਕੇ ਨਿਸ਼ਚੇ ਵਾਲਾ ਸਿੱਖ ਸੀ ਅਤੇ ਇਸੇ ਕਰਕੇ ਗੁਰੂ ਜੀ ਦਾ ਪੂਰਾ ਪੱਖ ਕਰਦਾ ਸੀ। ਕਿੰਚ ਬੇਗ ਸਿੱਖ ਤਾਂ ਨਹੀਂ ਸੀ ਪਰ ਖੋਟੇ ਦਿਲ ਵਾਲਾ ਨਹੀਂ ਸੀ। ਦੋਵੇਂ ਹੁਣ ਦਿੱਲੀਓਂ ਟੁਰ ਕੇ ਰਾਮਦਾਸਪੁਰੇ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਸੋਵੀ ਅੰਮ੍ਰਿਤਸਰੋਂ ਕੂਚ। ਗੱਲ ਕੀ, ਵਜ਼ੀਰ ਖਾਂ ਅਤੇ ਕਿੰਚ ਬੇਗ ਦਿੱਲੀ ਤੋਂ ਚੱਲ ਕੇ ਰਾਮਦਾਸਪੁਰੇ ਆ ਗਏ। ਸਤਿਗੁਰੂ ਜੀ ਨੂੰ ਅਦਬ ਨਾਲ ਮਿਲੇ ਅਤੇ ਦੱਸਿਆ ਕਿ ਪਾਤਸ਼ਾਹ ਨੇ ਆਪ ਨੂੰ ਦਿੱਲੀ ਦਰਸ਼ਨ ਦੇਣ ਲਈ ਸੱਦਿਆ ਹੈ। ਗੁਰੂ ਜੀ ਨੇ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਬਹੁਤੀ ਗੱਲੇ ਕੁਛ ਚੁਗਲੀਆਂ ਵੈਰੀਆਂ ਨੇ ਕੀਤੀਆਂ ਹਨ ਤੇ ਉਹਨਾਂ ਨੂੰ ਉਸ ਨੂੰ ਸ਼ੱਕ ਪਏ ਹਨ। ਆਪ ਜੇ ਚਲੇ ਗਏ ਤਾਂ ਮੌਕਿਆਂ ਬਣ ਸਕਦਾ ਹੈ ਸਾਰੀ ਗੱਲ ਦੀ ਅਸਲੀਅਤ ਪਾਤਸ਼ਾਹ ਤੇ ਖੁੱਲ ਪੈਣ ਦਾ, ਕੁਛ ਚੰਗੀ ਗੱਲ ਹੋ ਜਾਣ ਦਾ। ਵੈਸੇ ਕੋਈ ਖਤਰਾ ਅੱਗੇ ਵਾਂਗ ਨਹੀਂ, ਕਿਉਂਕਿ ਕੋਈ ਖਾਸ ਗੱਲ ਐਸੀ ਨਹੀਂ ਕਿ ਪਾਤਸ਼ਾਹ ਕੋਈ ਜ਼ੁਲਮ ਕਰੇ। ਕੋਈ ਕਾਰਨ ਉਸਦੇ ਹੱਥ ਵਿਚ ਨਹੀਂ ਹੈ। ਵੈਸੇ ਉਹ ਆਪਣੇ ਇਨਸਾਫ ਦਾ ਆਪ ਬੜੇ ਫਖਰ ਕਰਨੇ ਵਾਲਾ ਵੀ ਹੈ। ਕੋਈ ਕਾਰਨ ਮਿਲੇ ਬਿਨਾਂ ਕੋਈ ਉਪਦਰਵ ਨਾ ਕਰ ਸਕੇਗਾ। ਅਸੀਂ ਵੀ ਆਪ ਦੇ ਦਾਸ ਕੋਲ ਆਏ ਹਾਂ। ਜਦੋਂ ਮੇਰੇ ਖਬਰ ਹੋਈ ਕਿ ਪਾਤਸ਼ਾਹ ਹੀ ਸੱਦਾ ਆਇਆ ਹੈ ਤਾਂ ਪਹਿਲਾਂ ਤਾਂ ਬੜੀ ਘਬਰਾਹਟ ਹੋਈ। ਪਿਛਲਾ ਸੱਦਾ ਯਾਦ ਕਰਕੇ ਫਿਕਰ ਪੈਣਾ ਹੀ ਸੀ। ਭਾਈ ਬੁੱਢਾ ਅਤੇ ਭਾਈ ਗੁਰਦਾਸ ਜੀ ਨਾਲ ਵਿਚਾਰ ਕਰਨ ਤੇ ਸਤਿਗੁਰੂ ਜੀ ਦੀ ਆਪਣੀ ਸਲਾਹ ਜਾਣ ਦੀ ਬਣੀ। ਪਰ ਮਾਤਾ ਜੀ ਅਤੇ ਹੋਰ ਨਿਕਟਵਰਤੀ ਉਦਾਸੀ ਵਿਚ ਸਨ। ਫਿਰ ਮਾਤਾ ਜੀ ਨੂੰ ਗੁਰੂ ਜੀ ਦੇ ਸਮਝਾਉਣ ਪਰ ਕੋਈ ਤਸੱਲੀ ਹੋ ਗਈ। ਬਾਕੀ ਸੰਗਤ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਸਮਝਾਉਣ ਪਰ ਮੰਨ ਗਈ। ਇਉਂ ਗੁਰੂ ਜੀ ਤੁਰ ਪਏ ਅਤੇ ਦੋ ਕੁਹਾਂ ਉੱਤੇ ਪਹਿਲਾਂ ਡੇਰਾ ਕੀਤਾ। ਉੱਥੇ ਰਾਤ ਰਹਿ ਕੇ ਗੁਰੂ ਜੀ ਨੇ ਸਵੇਰੇ ਵਾਰ ਦਾ ਭੋਗ ਪਾ ਕੇ ਸੰਗਤਾਂ ਨੂੰ ਵਿਦਾ ਕੀਤਾ ਅਤੇ ਆਪ ਅੱਗੇ ਤੁਰੇ। ਸ੍ਰੀ ਗੁਰੂ ਜੀ ਨੇ ਹਰਿਮੰਦਰ ਦੀ ਕੀਰਤਨ ਆਦਿ ਮਰਿਆਦਾ ਆਈਆਂ ਸੰਗਤਾਂ ਨੂੰ ਉਪਦੇਸ਼ ਅਤੇ ਹੋਰ ਕੰਮ, ਭਾਈ ਬੁੱਢਾ ਜੀ ਨੂੰ ਲੰਗਰ ਦਾ ਪ੍ਰਬੰਧ, ਭਾਈ ਗੁਰਦਾਸ ਜੀ ਨੂੰ ਸੰਗਤਾਂ ਦੀ ਖਾਤਰ ਰਿਹਾਇਸ਼ ਅਤੇ ਬੰਦੋਬਸਤ ਅਤੇ ਨਗਰੀ ਅਤੇ ਮੰਦਰਾਂ ਦੀ ਹੋਰ ਸਾਰੀ ਸਪੁਰਦੀ ਕੀਤੀ। ਗੱਲ ਕੀ, ਪ੍ਰਬੰਧ ਤੇ ਪ੍ਰਚਾਰ ਦੇ ਸਾਰੇ ਕੰਮ ਦੋਹਾਂ ਦੀ ਸਪੁਰਦੀ ਵਿਚ ਕਰ ਦਿੱਤੇ। ਫਿਰ ਮਾਤਾ ਜੀ ਦੀ ਆਗਿਆ ਪਾਲਣ ਦੀ ਦੋਹਾਂ ਨੂੰ ਤਾਕੀਦ ਕੀਤੀ ਅਤੇ ਇਹਨਾਂ ਦੇ ਨਾਲ ਜਾਂ ਆਗਿਆ ਵਿਚ ਭਾਈ ਬਹਿਲੋ, ਭਾਈ ਭਗਤੂ ਆਦਿ ਨਗਰ ਦੇ ਪ੍ਰਬੰਧ ਵਿਚ ਲਾਏ। ਹੋਰ ਸ਼ਹਿਰੀਆਂ ਨੂੰ ਸਮਤ ਦਿੱਤੀ ਕਿ ਸੋਹਣੀ ਤਰ੍ਹਾਂ ਪਰਸਪਰ ਪਿਆਰ, ਨੇਕੀ ਅਤੇ ਨਾਮ ਸਿਮਰਨ ਦਾ ਜੀਵਨ ਬਣਾਓ, ਪਰ ਉਪਕਾਰ ਕਰੋ ਅਤੇ ਪਾਪ ਕਰਮਾਂ ਤੋਂ ਸਦਾ ਬਚੋ। ਤਵਾਰੀਖ ਗੁਰੂ ਖਾਲਸਾ ਮੁਜਬ ਸ੍ਰੀ ਗੁਰੂ ਜੀ ਨੇ ਹੇਠ ਲਿਖੇ ਸਿੱਖ ਦਾਨੇ, ਸੂਰਬੀਰ, ਧਰਮੀ ਅਤੇ ਪਰ ਉਪਕਾਰੀ ਸੱਜਣ ਆਪਣੇ ਨਾਲ ਲਏ। ਭਾਈ ਬਿਧੀ ਚੰਦ, ਜੇਠਾ, ਪੈੜਾ, ਮੋਖਾ, ਰਾਜੂ, ਸਨਮੁੱਖ, ਦਿਲਵਾਲੀ, ਭਾਨਾ ਮੁਨਸ਼ੀ ਬਟਾਲੇ ਵਾਲਾ ਬਹਿਲ ਖੱਤਰੀ ਕਾਲੀ ਦੀਨ ਮੋਹਨ ਦੇਵੀ ਸਿੰਘ ਪੂਰਬੀ ਸੁੰਦਰਦਾਸ ਵੈਰਾਗੀ ਗੰਗੂ ਸਿੰਘ ਬਹਾਦਰ ਜੈਤਾ ਸ਼ੇਰ ਗੁਰੂ ਕਾ ਭਾਈ ਕਾਲਾ ਤਖਤਾ ਮਲਵਈ ਦੌਲਤ ਜੱਟ ਜਿਹੜੇ ਅੱਧੇ ਅੱਧੇ ਮਨ ਦੀ ਸਾਂਗ ਰੱਖਦੇ ਸੀ ਭਾਈ ਤਲੋਕ ਚੰਦ ਰਸਾਲਦਾਰ ਭਾਈ ਲਾਲੂ ਬਾਲੂ ਦੀਵਾਨ ਅਤੇ ਭਾਈ ਸ਼ੇਰੂ ਆਦਿਕ ਤਵਾਰੀ ਖਾਲਸਾ ਤਵਾਰੀ ਗੁਰੂ ਖਾਲਸਾ ਮੁਜਬ ਆਪ 1673 ਵਿਕਰਮੀ ਜੇਠ 3 ਨੂੰ ਤੁਰੇ ਪਰ ਮਕਾਲਫ ਅਤੇ ਹੋਰ ਹਿਸਾਬ ਨਾਲ ਆਪ 1669 ਮਾਘ ਵਿਚ ਤੁਰੇ। ਇਸ ਪਿਛਲੇ ਹਿਸਾਬ ਮੁਜਬ ਆਪ ਦੀ ਉਮਰ ਹੁਣ 17 ਸਾਲ ਦੀ ਸੀ। ਤਵਾਰੀਖ ਗੁਰੂ ਖਾਲਸਾ ਦੇ ਹਿਸਾਬ 20 ਸਾਲ ਦੀ ਸੀ। ਆਪ ਦੀ ਸੁਰਤ ਬਹੁਤ ਸੁੰਦਰ ਸੀ, ਸਰੀਰ ਬੜਾ ਸਡੌਲ ਤੇ ਕੱਦ ਚੋਖਾ ਲੰਮਾ ਹੋ ਗਿਆ ਸੀ। ਇੱਕ ਵਿਦੇਸ਼ੀ ਲੇਖਕ ਲਿਖਦਾ ਹੈ ਕਿ ਆਪ ਦੇ ਮੋਢਿਆਂ ਤੱਕ ਲੰਮੇ ਤੋਂ ਲੰਮੇ ਆਦਮੀ ਦਾ ਸਿਰ ਮਸਾਂ ਉੱਪੜਦਾ ਸੀ। ਗੁਰੂ ਸਾਹਿਬ ਕੂਚ ਕਰਕੇ ਤਰਨ ਤਾਰਨ ਆਏ, ਇੱਥੋਂ ਆਰਾਮ ਕਰਕੇ ਅਗਲੇ ਦਿਨ ਖਡੂਰ ਗੋਇੰਦਵਾਲ ਪਹੁੰਚੇ। ਸੁਲਤਾਨਪੁਰ ਹੁੰਦੇ ਰਾਤਾਂ ਰਸਤੇ ਠਹਿਰਦੇ ਹੋਏ ਜਾ ਉਤਰੇ, ਇੱਥੋਂ ਤੁਰੇ ਦਿੱਲੀ ਜਾ ਪਹੁੰਚੇ ਤੇ ਮਜਨੂੰ ਦੇ ਟਿੱਲੇ ਡੇਰਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 17 ਭਾਈ ਸਾਈ ਦਾਸ ਜੀ ਦਾ ਗੋਇੰਦਵਾਲ ਵਿਖੇ ਦਰਸ਼ਨ ਕਰਨਾ। ਭਾਈ ਸਾਈ ਦਾਸ ਜੀ ਦਾ ਜੀਵਨ ਪ੍ਰੇਮ ਦੀਆਂ ਖਿੱਚਾਂ ਤੇ ਪ੍ਰੇਮ ਦੀਆਂ ਪੂਰਨਤਾਈਆਂ, ਕਦੇ ਵਿਛੋੜਾ ਕਦੇ ਦਰਸ਼ਨ ਕਦੇ ਸਿੱਖ ਕਦੇ ਸੱਦਰ ਕਦੇ ਮੇਲ ਕਦੇ ਵੈਰਾਗ ਵਿੱਚ ਬੀਤਿਆ, ਜਿਸ ਤੋਂ ਮਨ ਪਰ ਅਚਰਜ ਅਸਰ ਹੁੰਦਾ ਗਿਆ। ਦਿਨ ਦਿਨ ਮਨ ਦੀ ਨਿਰਮਲਤਾ ਤੇ ਉਜਲਤਾ ਉੱਚੀ ਹੁੰਦੀ ਗਈ। ਜਿਉਂ ਜਿਉਂ ਇਹ ਦਸ਼ਾ ਹੋਈ ਤੇ ਸੁਰਤ ਵੀ ਉੱਚੀ ਹੁੰਦੀ ਗਈ, ਤਿਵੇਂ ਤਿਵੇਂ ਪ੍ਰੇਮ ਦੀ ਦਸ਼ਾ ਵੀ ਵੱਧਦੀ ਗਈ। ਪਰ ਹੁਣ ਸਮੇਂ ਨੇ ਹੋਰ ਪਲਟਾ ਖਾਧਾ। ਸ੍ਰੀ ਗੁਰੂ ਜੀ ਦੇ ਦਿੱਲੀ ਤੁਰ ਪੈਣ ਦੀਆਂ ਸੋਆਂ ਕੰਨੀ ਪਈਆਂ। ਜੀ ਕਦੇ ਧੜਕਦਾ ਹੈ ਕਿ ਪਿਛਲੇ 5ਵੇਂ ਸਤਿਗੁਰਾਂ ਵਾਂਗੂ ਭਾਣਾ ਨਾ ਵਰਤਦਾ ਹੋਵੇ। ਕਦੇ ਭਰੋਸਾ ਆਖਦਾ ਹੈ ਕਿ ਨਹੀਂ, ਸੰਗਤਾਂ ਦੀ ਖਿੱਚ ਲੈ ਚੱਲੀ ਹੈ। ਪਰ ਹਰ ਹਾਲ ਵਿੱਚ ਦਰਸ਼ਨਾਂ ਲਈ ਜੀ ਉੱਛਰਦਾ ਹੈ। ਉਧਰੋਂ ਨਾ ਕੋਈ ਆਗਿਆ ਆਈ ਹੈ ਤੇ ਨਾ ਸੁਨੇਹਾ ਮਿਲਿਆ ਹੈ। ਇਸ ਸੋਚ ਵਿਚਾਰ ਵਿੱਚ ਪ੍ਰੇਮ ਦੀ ਨਿੱਤ ਬਲ ਦੀ ਜਵਾਲਾ ਭੜਕਾਰਿਆਂ ਵਿੱਚ ਆ ਗਈ ਤੇ ਉੱਤੋਂ ਹੁਣ ਦਿੱਲੀ ਤੁਰ ਪੈਣ ਦੀ ਪੱਕੀ ਸੋਹ ਵੀ ਮਿਲ ਗਈ। ਹਾਂ ਹਾਂ ਪਿਆਰੇ ਜੀ, ਲੰਮੇ ਸਫ਼ਰ ਚੱਲੇ ਹਨ, ਕਦ ਮੁੜਨਗੇ, ਕਦ ਫੇਰ ਦਰਸ਼ਨ ਦੇਣਗੇ, ਸਰੀਰ ਦਾ ਕੀ ਭਰੋਸਾ ਹੈ, ਤਦ ਤੱਕ ਪ੍ਰਾਣ ਵੀ ਰਹਿਣਗੇ ਕਿ ਨਹੀਂ। ਫਿਰ ਕਹਿੰਦੇ ਹਨ ਸਤਿਗੁਰਾਂ ਦੀ ਰਜ਼ਾਏ ਸਿਰ ਧਰਨੀ ਹੈ, ਜੇ ਯੋਗ ਹੁੰਦਾ ਤਾਂ ਗੁਰੂ ਜੀ ਜ਼ਰੂਰ ਦਰਸ਼ਨ ਦੇ ਕੇ ਤੁਰਦੇ। ਉਹਨਾਂ ਨੇ ਜੋ ਕੁਛ ਵਿਚਾਰਿਆ ਹੈ ਸੋ ਠੀਕ ਹੈ, ਕਿਉਂਕਿ ਉਹ ਸਰਬੱਗ ਹਨ। ਜਿਉਂ ਜਿਉਂ ਇਹ ਦਸ਼ਾ ਹੋਈ, ਸੁਰਤ ਕਦੇ ਪ੍ਰੇਮ ਦੇ ਪ੍ਰਵਾਹ ਵਿੱਚ ਤੇ ਕਦੇ ਵਿਚਾਰ ਵਾਲੇ ਧੀਰਜ ਵਿੱਚ, ਅੰਤ ਦੋਹਾਂ ਦੀ ਖਿੱਚ ਨੇ ਐਸਾ ਵਲਵਲਾ ਖਾਧਾ ਕਿ ਗੁਰੂ ਮੂਰਤ ਦੇ ਧਿਆਨ ਵਿੱਚ ਆਪੇ ਤੋਂ ਵੀ ਭੁਲਾ ਗਏ। ਜਿਉਂ ਸਾਂਝ ਨੂੰ ਸੁਰਤ ਜੁੜੀ ਤੇ ਫਿਰ ਖੁੱਲਣਾ ਹੀ ਭੁੱਲ ਗਈ। ਮਹਾਰਾਜ ਜੀ ਦੇ ਦਰਸ਼ਨ ਹੋ ਰਹੇ ਹਨ, ਔਰ ਦਰਸ਼ਨ ਕਰਨ ਹਾਰੇ ਮਸਤ ਪੌੜੇ ਦੀ ਤਰ੍ਹਾਂ ਨਿਮਗਨ ਯੋਗੀ ਵਾਂਗ ਇੱਕ ਰਸ ਜੁੜੇ ਬੈਠੇ ਹਨ। ਸਵੇਰਾ ਹੋ ਗਿਆ ਪਰ ਇਹਨਾਂ ਨੂੰ ਖਬਰ ਨਹੀਂ। ਸੂਰਜ ਚੜ ਆਇਆ ਪਰ ਆਪਣੇ ਪਿਆਰੇ ਦੇ ਦਰਸ਼ਨ ਦਾ ਸੂਰਜ ਸਭ ਸੂਰਜਾਂ ਨੂੰ ਮਾਤ ਕਰਨ ਵਾਲਾ ਹੈ। ਉਸ ਵਿੱਚੋਂ ਸੁਰਤ ਨੂੰ ਇਸ ਨਿਕਾਰੇ ਸੂਰਜ ਦੀਆਂ ਕਿਰਨਾਂ ਕਿਵੇਂ ਵੀ ਨਹੀਂ ਉਟਕਾ ਸਕਦੀਆਂ। ਸੋ ਧੁੱਪੇ ਹੀ ਬੈਠਿਆਂ ਦਿਵ ਚੜ ਆਇਆ। ਘਰਦਿਆਂ ਨੇ ਧੁਰ ਛੱਤੇ ਇਸ ਤਰ੍ਹਾਂ ਬੈਠੇ ਵੇਖ ਕੇ ਹਿਲਾਇਆ ਨਹੀਂ। ਫਿਰ ਉਹ ਇਹਨਾਂ ਦੀ ਵਿਆਕੁਲਤਾ ਨੂੰ ਜਾਣ ਰਹੇ ਸੀ ਕਿ ਔਰ ਇਹਨਾਂ ਨੂੰ ਇਸ ਸੁੱਖ ਵਿੱਚ ਵੇਖ ਕੇ ਹਿਲਾਇਆ ਨਹੀਂ ਸਨ ਚਾਹੁੰਦੇ। ਭਾਵੇਂ ਸੂਰਜ ਦੀ ਤਪਤ ਤੋਂ ਡਰਦੇ, ਉਠਾਉਣਾ ਲੋਚਦੇ ਸਨ, ਪਰ ਇਹਨਾਂ ਦੇ ਮਨ ਨੂੰ ਸੁਖੀ ਜਾਣ ਕੇ ਸਰੀਰ ਦੇ ਤੁੱਛ ਤੁੱਕ ਦੀ ਪਰਵਾਹ ਵੀ ਤਿਆਗੀ ਬੈਠੇ ਸਨ। ਇਹਨਾਂ ਨੂੰ ਇੱਕ ਸਿੱਖ ਆਇਆ ਕਿ ਸਤਿਗੁਰੂ ਜੀ ਦਿੱਲੀ ਜਾ ਰਹੇ ਹਨ, ਅੱਜ ਗੋਇੰਦਵਾਲ ਡੇਰਾ ਕਰਨਗੇ ਤੇ ਆਗਿਆ ਹੋਈ ਕਿ ਸਾਈ ਦਾਸ ਜੀ ਜੋ ਦਰਸ਼ਨ ਦੀ ਅੱਤ ਤਾਂਘ ਕਰ ਰਹੇ ਹਨ ਗੋਇੰਦਵਾਲ ਆ ਜਾਣ ਜਾਂ ਸੁਲਤਾਨਪੁਰੇ ਆ ਮਿਲਣ। ਗੁਰੂ ਜੀ 3-4 ਦਿਨ ਗੋਇੰਦਵਾਲ ਰਹਿਣਗੇ। ਇਹ ਸੁੱਖ ਸੁਨੇਹਾ ਸੁਣ ਕੇ ਕੌਣ ਉਹਨਾਂ ਨੂੰ ਜੁੜਿਆ ਰਹਿਣ ਦੇਵੇ। ਝੱਟ ਚਰਨ ਦਬਾ ਕੇ ਜਗਾਇਆ ਤੇ ਸਤਿਗੁਰਾਂ ਦਾ ਸੁਨੇਹਾ ਸੁਣਾਇਆ, ਸੁਨੇਹਾ ਸੁਣਦਿਆਂ ਨੈਣੀ ਨੀਰ ਭਰ ਆਇਆ। ਲੂੰ ਖੜੇ ਹੋ ਗਏ ਅਰਦੰਪਤੀ ਦੇ ਸਰੀਰ ਵਿੱਚੋਂ, ਸ਼ੁਕਰ ਸ਼ੁਕਰ ਦੀ ਧੁਨ ਨਿਕਲੀ, ਗਲ ਪੱਲਾ ਪਾ ਲਿਆ ਔਰ ਕਈ ਵਾਰ ਧਰਤੀ ਪਰ ਮਸਤਕ ਰੱਖ ਕੇ ਕਿਹਾ, ਸਾਡੇ ਵਰਗੇ ਨੀਵਿਆਂ ਤੇ ਇਹ ਕਿਰਪਾਲਤਾ, ਕਰਮਹੀਣਾ ਤਪਹੀਣਾ ਉੱਤੇ ਇਹ ਕਿਰਪਾਲਤਾ। ਧੰਨ ਗੁਰੂ ਹੈ, ਧੰਨ ਵਾਹਿਗੁਰੂ ਹੈ, ਧੰਨ ਬਖਸ਼ਿਸ਼ ਹੈ, ਧੰਨ ਵਾਹਿਗੁਰੂ ਹੈ, ਧੰਨ ਬਖਸ਼ਿਸ਼ ਹੈ। ਫਿਰ ਇਹ ਸ਼ਬਦ ਸਭ ਨੇ ਮਿਲ ਕੇ ਗਾਵਿਆ, ਸਗਲ ਇੱਛਾ ਜਪ ਪੁੰਨਿਆ, ਪ੍ਰਭ ਮੇਲੇ ਚਿਰੀ ਵਿਚੁੰਨਿਆ, ਤੁਮ ਰਵੋ ਗੋਬਿੰਦ ਰਵਣ ਜੋਗ, ਜਿਤ ਰਵਿਆ ਸੁਖ ਸਹਿਜ ਭੋਗ ਰਹਾਓ, ਕਰ ਕਿਰਪਾ ਨਦਰ ਨਿਹਾਲਿਆ, ਆਪਣਾ ਦਾਸ ਆਪ ਸੰਭਾਲਿਆ, ਸਹਿਜ ਸੁਹਾਵੀ ਰਸ ਬਣੀ, ਆਏ ਮਿਲੇ ਪ੍ਰਭ ਸੁਖ ਤਨੀ, ਮੇਰਾ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਨਾਨਕ ਚਰਨ ਪੁਜਾਰਿਆ, ਮੇਰਾ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਨਾਨਕ ਚਰਨ ਪੁਜਾਰਿਆ। ਬਸੰਤ ਮਹਲਾ ਪਹਿਲਾ, ਘਰ ਪਹਿਲਾ। ਸਤਿਗੁਰੂ ਜੀ ਦੇ ਲੰਘਣ ਦੀ ਸੋਏ ਸਾਰੇ ਪਿੰਡ ਵਿੱਚ ਪਸਰ ਗਈ। ਗੁਰੂ ਜੀ ਦੇ ਚਰਨਾਂ ਕਮਲਾਂ ਦੇ ਪ੍ਰੇਮੀ ਸੁਣਦੇ ਸਾਰ ਭਾਈ ਜੀ ਦੇ ਘਰ ਆਉਂਦੇ ਤੇ ਬੜੇ ਪਿਆਰ ਨਾਲ ਪੁੱਛਦੇ ਹਨ, ਦੀਨ ਦਿਆਲ ਜੀ ਸਾਨੂੰ ਆਗਿਆ ਹੈ ਜੋ ਆਪ ਦੀ ਸ਼ਰਨ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਪਾ ਆਵੀਏ। ਜਿਉਂ ਜੋ ਇਸੇ ਤਰ੍ਹਾਂ ਪਿਆਰੇ ਦੇ ਪਿਆਰੇ ਆਉਂਦੇ ਹਨ, ਸਾਈਂ ਦਾਸ ਜੀ ਦਾ ਹਰਖ ਉਚਾਰੇ ਖਾਂਦਾ ਹੈ ਤੇ ਹੱਥ ਬੰਨ ਕੇ ਆਖਦੇ ਹਨ, ਪਿਆਰਿਓ ਮੇਰੇ ਸਿਰ ਤੇ ਮੇਰੀਆਂ ਅੱਖਾਂ ਤੇ ਕਦਮ ਧਰ ਕੇ ਚੱਲੋ, ਤੁਹਾਡੇ ਪ੍ਰੇਮ ਦੇ ਆਸਰੇ ਦਾਸ ਨੂੰ ਵੀ ਗੁਰਦਰਸ਼ਨ ਪ੍ਰਾਪਤ ਹੋ ਜਾਣਗੇ। ਇਸ ਤਰ੍ਹਾਂ ਲੋਕਾਂ ਦੀ ਤਿਆਰੀ ਤੇ ਬਿਨਾਂ ਜ਼ਰਾ ਠਹਿਰਨਾ ਮੈਂ ਵੀ ਆਇਆ ਜੀ ਨੇ ਕਿੰਨਾ ਚਿਰ ਲੰਘਾ ਦਿੱਤਾ। ਅਰ ਸ਼ੇਕੜ ਟੁਰੇ ਆਪ ਗੋਇੰਦਵਾਲ ਪਹੁੰਚੇ, ਦੀਵਾਨ ਸਜ ਰਿਹਾ ਸੀ, ਸਾਰੀ ਸੰਗਤ ਹਾਜ਼ਰ ਹੋਈ। ਸਾਈਂ ਦਾਸ ਜੀ ਨੂੰ ਸੰਗਤ ਮੂਹਰੇ ਲਾ ਰਹੀ ਸੀ, ਪਰ ਅੰਦਰ ਵੜਨ ਵੇਲੇ ਦੰਪਤੀ ਪਿੱਛੇ ਹੋ ਗਏ। ਡੱਲੇ ਦੀ ਸੰਗਤ ਨੂੰ ਗੁਰੂ ਜੀ ਬੜੇ ਆਦਰ ਨਾਲ ਮਿਲੇ। ਜਦ ਸਭਨਾ ਦੇ ਪ੍ਰਸ਼ਾਦ ਤੇ ਭੇਟਾ ਲੈ ਚੁੱਕੇ, ਤਦ ਵਿੱਚ ਸਾਈਂ ਦਾਸ ਨਾ ਦਿਸਿਆ। ਸਾਈਂ ਦਾਸ ਤਾਂ ਜੋੜਿਆਂ ਵਿੱਚ ਖੜਾ

ਬਾਹ ਵਿਚ ਪਰੇ ਇਸਤਰੀ ਪਰਤਾ ਖੜੇ ਸਨ। ਗੁਰੂ ਜੀ ਦੀ ਨਜ਼ਰ ਵੀ ਤੱਕ ਰਹੀ ਸੀ ਕਿ ਪਿਆਰਾ ਸਿੱਖ ਕਿੱਥੇ ਹੈ। ਪ੍ਰੇਮੀਆਂ ਦੀ ਪ੍ਰੇਮ ਅਵਸਥਾ ਦੇ ਜਾਣੂ ਜੀ ਨੇ ਤਾਰ ਲਿਆ। ਚਿਹਰੇ ਦਾ ਰੰਗ ਇਸ ਕਹਿਰ ਦੇ ਵੈਰਾਗ ਵਿਚ ਦੇਖ ਕੇ ਗੁਰੂ ਜੀ ਪ੍ਰਭ ਕੇ ਉੱਠੇ। ਅਰਜੀ ਕੋ ਗਾਂ ਧਾ ਕੇ ਬੱਚੇ ਨੂੰ ਮਿਲਦੀ ਹੈ, ਸਾਈਂ ਦਾਸ ਵੱਲ ਨੂੰ ਹੋਏ। ਸਾਈਂ ਦਾਸ ਜੀ ਨੇ ਤਾਂ ਗੁਰੂ ਜੀ ਉੱਠਦੇ ਦੇਖੇ ਤਾਂ ਤੜਫਿਆ ਕਿ ਹਾਏ, ਅਦਬ ਕਰਦਿਆਂ ਹੋਰ ਬੇਅਦਬੀ ਹੋ ਗਈ। ਭੱਜ ਕੇ ਚਰਨਾਂ ਤੇ ਟਹਿ ਪਿਆ, ਨਾਲ ਹੀ ਰਾਮੋ ਵੀ ਟਹਿ ਪਈ। ਗੁਰੂ ਜੀ ਨੇ ਸੀਸ ਫੜ ਕੇ ਚੁੱਕਿਆ ਤੇ ਬੜੇ ਪਿਆਰ ਨਾਲ ਕਿਹਾ, ਤੁਸੀਂ ਵੱਡੇ ਥਾਂ ਹੋ, ਸਾਡੇ ਅਦਬ ਦੀ ਜਗ੍ਹਾ ਹੋ, ਏਦਾਂ ਨਾ ਕਰਿਆ ਕਰੋ। ਪਰ ਅੱਗੋਂ ਪ੍ਰੇਮ ਤੇ ਅਦਬ ਭਰੇ ਇਹ ਵਾਕ ਨਿਕਲੇ, ਹੇ ਤਾਰਨਹਾਰ ਜੀ, ਸਾਕਾਦਾਰੀ ਦੇ ਮਾਨ ਤੋਂ ਮੁਕਤ ਕਰਕੇ ਸਿੱਖੀ ਦੀ ਚਰਨ ਧੂੜ ਵਿਚ ਸਮਾ ਲਓ। ਇਹ ਸਮਾਂ ਕੁਝ ਅਕਹਿ ਜਿਹਾ ਹੈ। ਪ੍ਰੇਮੀਆਂ ਦੇ ਦਿਲ ਆਪ ਹੀ ਸਮਝਦੇ ਹਨ ਕਿ ਕਿੱਕੂ ਦੇ ਦਰਸ਼ਨ ਕਿੱਕੂ ਦੇ ਹੁੰਦੇ ਹਨ। ਦਾਨੇ ਤੇ ਪ੍ਰੇਮ ਰਸਮੀ ਨੇ ਸਤਿਗੁਰੂ ਨੇ ਦੰਪਤੀ ਤੇ ਅਤ ਮਿਹਰਾਂ ਕੀਤੀਆਂ। ਦੋ ਦਿਨ ਗੁਰੂ ਜੀ ਇਹਨਾਂ ਦੇ ਪ੍ਰੇਮ ਦੇ ਕਾਰਨ ਹੋਰ ਗੋਇੰਦਵਾਲ ਠਹਿਰ ਗਏ। ਅੰਤ ਤੁਰਨ ਦਾ ਸਮਾਂ ਆਇਆ। ਹੋਰ ਸੰਗਤਾਂ ਇੱਥੋਂ ਵਿਦਾ ਕੀਤੀਆਂ ਤੇ ਡੱਲੇ ਦੀ ਸੰਗਤ ਨੂੰ ਸੁਲਤਾਨਪੁਰ ਤੱਕ ਚੱਲਣ ਦੀ ਆਗਿਆ ਮਿਲੀ। ਹੁਣ ਵਿਛੜਨ ਦਾ ਵੇਲਾ ਆ ਗਿਆ। ਸਾਰੀ ਸੰਗਤ ਅਤ ਬੇਬਲ ਸੀ, ਪਰ ਇਸ ਦੰਪਤੀ ਦੀ ਦਸ਼ਾ ਬਹੁਤ ਕੋਮਲ ਭਾਵਾਂ ਵਿੱਚ ਸੀ। ਤੁਰਨ ਲੱਗਿਆਂ ਸ੍ਰੀ ਗੁਰੂ ਜੀ ਨੇ ਕਿਹਾ, ਭਾਈ ਸਾਈਂ ਦਾਸ ਜੀ, ਅਸੀਂ ਰਾਜੀ ਖੁਸ਼ੀ ਜਰਾ ਚਿਰਾਗ ਕੇ ਮੁੜਾਂਗੇ। ਤੁਸੀਂ ਕੋਈ ਐਸੀ ਵੈਸੀ ਸੋਏ ਸੁਣ ਕੇ ਡੋਲਣਾ ਨਹੀਂ। ਗੁਰੂ ਨਾਨਕ ਦੇਵ ਜੀ ਦੀ ਆਗਿਆ ਵਿੱਚ ਸਭ ਸੁੱਖ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 18, ਦਿੱਲੀ, ਮਜਨੂੰ ਦਾ ਟਿੱਲਾ। ਦਿੱਲੀ ਦੇ ਉੱਪਰਲੇ ਪਾਸੇ ਕਸ਼ਮੀਰੀ ਦਰਵਾਜ਼ੇ ਵੱਲੋਂ ਜਿੱਧਰੋਂ ਜਮੁਨਾ ਆਉਂਦੀ ਹੈ, ਜਮੁਨਾ ਦੇ ਕਿਨਾਰੇ ਇੱਕ ਟਿਕਾਣਾ ਹੈ ਜਿਸ ਨੂੰ ਮਜਨੂੰ ਦਾ ਟਿੱਲਾ ਆਖਦੇ ਹਨ। ਇਸ ਇਲਾਕੇ ਦਾ ਨਾਂ ਤਿਮਾਰਪੁਰ ਹੈ, ਜੋ ਤੈਮੂਰ ਹਮਲਾਵਰ ਦੇ ਇੱਥੇ ਡੇਰੇ ਲਾਉਣ ਤੋਂ ਪਿਆ ਸਹੀ ਹੁੰਦਾ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਟਿਕੇ ਸਨ। ਜਦੋਂ ਆਪ ਪਹਿਲੀ ਉਦਾਸੀ ਕਰਕੇ ਜਗਤ ਜਲੰਧਰ ਦੀ ਰੱਖਿਆ ਲਈ ਤੁਰ ਪਏ ਸਨ, ਇੱਥੇ ਕੋ ਵਾਰ ਹੀ ਪਠਾਨ ਪਾਤਸ਼ਾਹਾਂ ਦਾ ਹਾਥੀ ਖਾਨਾ ਸੀ, ਜਿੱਥੇ ਕਿ ਇੱਕ ਹਾਥੀ ਮਰ ਗਏ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਵਾਇਆ ਅਤੇ ਇਬਰਾਹਿਮ ਲੋਧੀ ਪਠਾਨ ਪਾਤਸ਼ਾਹ ਨਾਲ ਵਿਚਾਰ ਹੋਈ, ਜੋ ਪੁਰਾਤਨ ਜਨਮ ਸਾਖੀ ਵਿੱਚ ਲਿਖੀ ਹੈ। ਇੱਥੇ ਹੀ ਜਾ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਡੇਰਾ ਲਾਇਆ ਲਿਖਿਆ ਹੈ ਤੇ ਗੁੰਚਾ ਬੇਗ ਨੇ ਇੱਥੇ ਪਾਤਸ਼ਾਹੀ ਹੁਕਮ ਲੈ ਕੇ ਤੰਬੂ ਡੇਰੇ ਲਵਾ ਦਿੱਤੇ ਸਨ। ਇੱਥੇ ਹੀ ਪੀਰ ਸਿਕੰਦਰ ਸ਼ਾਹ ਅਤੇ ਹੋਰ ਫਕੀਰ ਪਾਤਸ਼ਾਹ ਦੇ ਕੱਲੇ ਆਪ ਜੀ ਦੀ ਅਜਮਾਇਸ਼ ਕਰਨ ਵਾਸਤੇ ਆਏ ਤੇ ਤਸੱਲੀ ਪਾ ਕੇ ਗਏ। ਇਹਨਾਂ ਨੇ ਪਾਤਸ਼ਾਹ ਪਾਸ ਹੁਕਮਾਂ ਕੀਤੀ। ਪਾਤਸ਼ਾਹ ਦੀ ਇੱਛਾ ਅਨੁਸਾਰ ਵਜ਼ੀਰ ਖਾਂ ਤੇ ਗੰਚਾ ਬੇਗ ਗੁਰੂ ਸਾਹਿਬ ਨੂੰ ਕਿਲ੍ਹੇ ਵਿੱਚ ਪਾਤਸ਼ਾਹੀ ਮੁਲਾਕਾਤ ਵਾਸਤੇ ਲੈ ਆਏ। ਮੁਲਾਕਾਤ ਸੋਹਣੀ ਤਰ੍ਹਾਂ ਹੋ ਗਈ। ਕਈ ਪ੍ਰਸ਼ਨ ਹੋਏ ਤੇ ਗੁਰੂ ਜੀ ਨੇ ਉੱਤਰ ਦਿੱਤੇ। ਛੋਟੀ ਉਮਰ ਅਤੇ ਦੀਨ ਦੁਨੀ ਦੀ ਪਰਮ ਉੱਚੀ ਲਿਆਕਤ ਵੇਖ ਕੇ ਪਾਤਸ਼ਾਹ ਹੈਰਾਨ ਵੀ ਹੋਇਆ, ਲਿਖਿਆ ਹੈ। ਪਰ ਹਰਿਆਣੀ ਦਾ ਫਲ ਖੁਸ਼ੀ ਦੇ ਨਾਲ ਅੰਦਰੋਂ ਫਿਕਰ ਵੀ ਹੋਇਆ ਕਿ ਜੇ ਇਹ ਦਿਲੋਂ ਮੁਖਾਲਫ ਹੋਏ ਤਾਂ ਮਾਮੂਲੀ ਗੱਲ ਨਹੀਂ। ਜਿੰਨਾ ਚਿਰ ਗੁਰੂ ਜੀ ਦਿੱਲੀ ਰਹੇ, ਰੋਜ਼ ਦੀਵਾਨ ਸਜਵੇ ਰਹੇ, ਸੰਗਤਾਂ ਆਉਂਦੀਆਂ ਅਤੇ ਕਿਰਤਾਰਥ ਹੁੰਦੀਆਂ ਰਹੀਆਂ। ਦਿੱਲੀ ਮਜਨੂੰ ਦੇ ਟਿੱਲੇ ਜੋ ਦੀਵਾਨ ਸਜਦੇ ਰਹੇ, ਉਹਨਾਂ ਦਾ ਇੱਕ ਨਮੂਨਾ ਕਵੀ ਜੀ ਨੇ ਇਉਂ ਦਰਸਾਇਆ ਹੈ। ਚੌਪਈ ਆਸਾ ਵਾਰ ਬਾਬੀ ਗਾਵੈ, ਰਾਗ ਰਾਗਨੀ ਰੁਚ ਬਣਾਵੈ, ਕੇਤਕ ਸਿੱਖ ਸੁਨੈ ਤੈ ਆਏ, ਕੇਤਕ ਕੰਠ ਤੇ ਪਾਠ ਹਲਾਏ, ਸਤ ਨਾਮ ਸਿਮਰਤ ਸਭ ਡੇਰੇ, ਜਨ ਅੰਮ੍ਰਿਤ ਵਰਖੰਡ ਵਡੇਰੇ, ਪ੍ਰਾਤ ਹੋਤ ਲੋ ਸਤ ਗੁਰਬਾਣੀ, ਪੜਤ ਸੁਨਤ ਕਰ ਪ੍ਰੀਤ ਮਹਾਨੀ, ਸੁਰ ਉਦੈ ਸਭ ਸੁਰ ਸੋ ਆਏ, ਗੁਰ ਤੰਬੂ ਦਰ ਪਰ ਸਮੁਦਾਏ, ਸ੍ਰੀ ਹਰਗੋਬਿੰਦ ਚੋਜ ਆਨੰਦੋ, ਵਿਖਸੈ ਜੋਗ ਲੋਚਨ ਅਰਬਿੰਦੇ, ਸੂਖਮ ਬਸਤਰ ਮੈਦ ਬ੍ਰਾਹਮਾ, ਗਨ ਪਾਲਣ ਕੋ ਪਹਿਰਿਓ ਜਾਮਾ, ਰੰਗਦਾਰ ਸੁੰਦਰ ਦਸਤਾਰ, ਸਿਰ ਪਰ ਸੋਭਤ ਦੁਤੀ ਉਦਾਰ, ਉਪਰ ਜਿਗਾ ਜਵਾਹਰ ਜਰੇ, ਕਲਗੀ ਮੁਕਤਾ ਕੇ ਗੁਛ ਧਰੇ, ਨਵ ਰਤਨੇ ਅੰਗਦ ਪੁਜ ਪਾਏ, ਜਬਰ ਜਵਾਹਰ ਗਏ ਸੁਹਾਏ, ਵੈਰ ਫਰਸ਼ ਕਰਵਾਏ ਬਿਸਾਲਾ,
ਤੰਬੂ ਤੇ ਨਿਕਸ਼ਚੈ।

0: ਸਕਾਲਾ ਕਰੇ ਸਕਲ ਵੇ ਬੰਧਨ ਠਾਣੀ ਦਰਸ਼ਨ ਕਰਤ ਗੁਰੂ ਗੁਣਖਾਨੀ ਕੰਚਨ ਖਸ ਪਰਯੰਕ ਬਡੇਰਾ ਆਸਤ੍ਰੰਤ ਮਿਰਦੂਲ ਕਨੇਰਾ ਬੈਠੇ ਲਗੋ ਦੀਵਾਨ ਮਹਾਨਾ ਜੋਧਾ ਤਿਰੇ ਸ਼ਸਤਰ ਤਰਨਾਨਾ ਸਿੱਖ ਮਸੰਦ ਸੇਵਕ ਸਮੁਦਾਏ ਖਰੋ ਮੇਵਰੋ ਅਰਜ ਅਲਾਏ ਪੁਰ ਬਾਸੀ ਸਿੱਖ ਕਰ ਕਰਾ ਆਵਨ ਲਾਗੇ ਗੁਰ ਕੇ ਪਾ ਜਿਨੂ ਭਾਵਨੀ ਪੂਰਨ ਹੋਈ ਆਪਣ ਲਗੇ ਆਨ ਕਰ ਸੋਈ ਪੁਰ ਤੇ ਗੁਰ ਲਗ ਲਾਗੇ ਭਰਿਓ ਦਰਸ਼ਨ ਕਰਨ ਪ੍ਰੇਮ ਉਰ ਭਰਿਓ ਕੋਸ ਸੈਂਕਰੇ ਜਿਨ ਹਿਤ ਜਾਤੇ ਆਏ ਕਰਮੈ ਸੋ ਸੁਖਦਾਤੇ ਕੋ ਅਸਮੰਦ ਭਾਗਿਆ ਭਾਰੇ ਜਾਏ ਨਹੀਂ ਗੁਰਦਰਸ਼ ਨਿਹਾਰੇ ਇਮ ਆਪਸ ਮੈਂ ਕਹਿ ਕਹਿ ਚਾਲੇ ਸੋਚ ਸਨਾਨਨ ਠਾਨ ਉਤਾਲੇ ਲੈ ਲੈ ਸੰਗ ਕਰਾਰ ਉਮਾਹੇ ਚਲ ਆਪ ਸ੍ਰੀ ਸਤਿਗੁਰ ਪਾਹੇ ਹੁਣ ਲੱਗੀ ਸਭ ਕੀ ਅਰਦਾਸ ਬਤ ਪੰਚਾ ਅੰਮ੍ਰਿਤ ਗੁਰ ਪਾਸ ਬਹੁ ਉਸਤਵ ਕਰ ਕਰ ਨਰ ਨਾਰੀ ਦਰਸ਼ਨ ਗੁਰਪਰ ਹੈ ਬਲਿਹਾਰੀ ਗਨ ਸੰਗਤ ਕੋ ਮਿਲ ਸਕੇਲੇ ਦਸੈ ਚੌਦਿਸ ਗੁਰੂ ਸੁਹੇਲੇ ਗੁਰਪ੍ਰਤਾਪ ਸੂਜ ਗ੍ਰੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ 19 ਦਿੱਲੀ ਤੋਂ ਗਵਾਲੀਅਰ ਇਹ ਲਿਖੇ ਹੋਏ ਪ੍ਰਸੰਗ ਮਿਲਦੇ ਹਨ ਕਿ ਸ੍ਰੀ ਗੁਰੂ ਜੀ ਗਵਾਲੀਅਰ ਤੋਂ ਦਿੱਲੀ ਘੱਲੇ ਗਏ ਸਨ ਕਿਸ ਪ੍ਰਕਾਰ ਘੱਲੇ ਗਏ ਸਨ ਇਸ ਪ੍ਰਕਾਰ ਰਾਵਾਂ ਅੱਡ ਅੱਡ ਹਨ ਪਰ ਅਸਲ ਕਾਰਨ ਕੀ ਸੀ ਇਹਨਾਂ ਨੂੰ ਲਗਭਗ ਸਾਰੇ ਇਹੀ ਮੰਨਦੇ ਹਨ ਜੋ ਅੰਮ੍ਰਿਤਸਰੋਂ ਸਦਵਾ ਘੱਲਣ ਦਾ ਸੀ ਅਰਥਾਤ ਇਹ ਸੀ ਕਿ ਪਾਤਸ਼ਾਹ ਪਾਸ ਇਹ ਸ਼ਿਕਾਇਤਾਂ ਅਤੇ ਚੁਗਲੀਆਂ ਪਹੁੰਚਦੀਆਂ ਰਹੀਆਂ ਸਨ ਕਿ ਗੁਰੂ ਜੀ ਸਿਪਾਹੀਆਂ ਵਾਲੀ ਅਵਸ਼ ਰੱਖਦੇ ਹਨ ਫੌਜ ਭਰਤੀ ਕਰ ਰਹੇ ਹਨ ਲੋਕਾਂ ਦੇ ਨਿਆਂ ਬਖੇੜਦੇ ਨਿਬੇੜਦੇ ਹਨ ਇਹਨਾਂ ਤੋਂ ਪਾਤਸ਼ਾਹ ਦੀ ਪਾਤਸ਼ਾਹੀ ਨੂੰ ਬਹੁਤ ਖਤਰਾ ਹੈ ਇਹਨਾਂ ਸ਼ਿਕਾਇਤਾਂ ਦੇ ਕਰਨ ਵਾਲੇ ਤੇ ਮੁਬਾਲਗੇ ਕਰਨ ਵਾਲੇ ਪਾਤਸ਼ਾਹ ਤੱਕ ਪਹੁੰਚਾਉਣ ਵਾਲੇ ਆਪਣੇ ਘਰ ਦੇ ਵੈਰੀ ਦੀਵਾਨ ਚੰਦੂ ਵਰਗੇ ਧਰੋਹੀ ਤੇ ਤਰਸ ਦੀ ਕਾਜ਼ੀ ਆਦਿ ਸਨ ਉਸ ਸਮੇਂ ਦਾ ਲੇਖਕ ਦਬਸਤਾਨ ਮਜ਼ਾਹਿਬ ਵਾਲਾ ਇਸ ਪ੍ਰਕਾਰ ਲਿਖਦਾ ਹੈ ਉਮਰਾਂ ਦਸ਼ਾਵਰੀ ਹਾਂ ਪੇਸ਼ ਆਮਦ ਯਕੀ ਅਜ਼ਾ ਈਸਟ ਕੇ ਵਜੇ ਸਿਪਾਹੀਆਂ ਪੇਸ਼ ਗ੍ਰਿਫਤ ਬਾਬਰ ਖਿਲਾਫ ਪਿਦਰ ਸ਼ਮਸ਼ੀਰ ਵਸਤਵਾ ਨੌਕਰਾਂ ਨਿਗਾਹ ਦਾਸਤਵਾ ਸ਼ਿਕਾਰ ਕਰਦਨ ਗ੍ਰਿਫਤ ਹਜ਼ਰਤ ਜੰਤ ਮਕਾਨੀ ਬਿਨਾਂ ਬਰ ਤਲਬ ਵਾਕਿਆਤ ਮੁਦਾਲਬਾ ਕੇ ਬਰ ਆਈਨ ਜ਼ਰੀਮਾ ਬਰ ਅਰਜਨ ਮਲ ਮੁਕਰਰ ਫਰਮੂਦਾ ਬੁਦੰਦ ਹਰ ਗੋਬਿੰਦ ਰਾ ਬਗਾਵਾਲੀਅਰ ਫਿਸਤਾਦ ਉਸ ਸ੍ਰੀ ਗੁਰੂ ਹਰਗੋਬਿੰਦ ਬਾਬਤ ਬਹੁਤ ਕਠਿਨਾਈਆਂ ਸਨ ਪਹਿਲੀ ਇਹ ਕਿ ਗੁਰੂ ਸਾਹਿਬ ਨੇ ਸਿਪਾਹੀਆਂ ਵਾਲੀ ਰਵਸ ਅਖਤਿਆਰ ਕਰ ਲਈ ਸੀ ਅਤੇ ਆਪਣੇ ਪਿਤਾ ਜੀ ਤੋਂ ਉਲਟ ਸ਼ਮਸ਼ੇਰ ਧਾਰਨ ਕਰ ਲਈ ਸੀ ਫਿਰ ਸਿਪਾਹੀ ਨੌਕਰ ਰੱਖ ਲਏ ਸਨ ਅਤੇ ਸ਼ਿਕਾਰ ਕਰਨ ਜਾਂਦੇ ਸਨ ਹਜ਼ਰਤ ਜਿਨ੍ਹਾਂ ਦਾ ਵਾਸਾ ਜਨਤ ਵਿੱਚ ਹੋਵੇ ਭਾਵ ਜਹਾਂਗੀਰ ਨੇ ਆਪ ਦੇ ਪਿਤਾ ਸ੍ਰੀ ਗੁਰੂ ਅਰਜਨ ਮੱਲ ਉੱਪਰ ਲਾਏ ਜੁਰਮਾਨੇ ਦੀ ਵਸੂਲੀ ਲਈ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਭੇਜ ਦਿੱਤਾ ਸੋ ਇਹ ਗੱਲ ਤਾਂ ਕਿਸੇ ਨਾ ਕਿਸੇ ਸੂਰਤ ਵਿੱਚ ਕਾਰਨ ਬਣੀ ਪਰ ਕਿਸ ਮਿਆਉਂਤ ਨਾਲ ਗਵਾਲੀਅਰ ਘੱਲੇ ਗਏ ਇਸ ਪਰ ਲੇਖਕਾਂ ਨੇ ਕੁਝ ਇਸ ਪ੍ਰਕਾਰ ਦੱਸਿਆ ਹੈ ਕਿ ਮਜਨੂੰ ਦੇ ਟਿੱਲੇ ਆਪ ਨੂੰ ਕਿਸ ਇਸ ਤਰ੍ਹਾਂ ਉਤਾਰਾ ਦਿੱਤਾ ਗਿਆ ਸੀ ਜਿਸ ਤਰ੍ਹਾਂ ਕਿਸੇ ਹਿੰਦੂ ਰਜਵਾੜੇ ਨੂੰ ਸਰਕਾਰੀ ਪ੍ਰਬੰਧ ਹੇਠ ਦਿੱਤਾ ਜਾਇਆ ਕਰਦਾ ਸੀ ਨਾਲ ਗਏ ਸਿਪਾਹੀਆਂ ਅਤੇ ਘੋੜਿਆਂ ਲਈ ਤੇ ਜਮੁਨਾ ਤੋਂ ਪਾਰ ਉਤਾਰੇ ਦਾ ਸਮਾਨ ਸੀ ਦਿੱਲੀ ਦੀਆਂ ਸੰਗਤਾਂ ਆਪ ਦੇ ਦਰਸ਼ਨਾਂ ਨੂੰ ਖੁੱਲੀਆਂ ਆਉਂਦੀਆਂ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਜਾਨਸ਼ੀਨ ਆਇਆ ਸੁਣ ਕੇ ਹਿੰਦੂ ਮੁਸਲਮਾਨ ਸਾਧੂ ਸੰਤ ਫਕੀਰ ਦਰਸ਼ਨ ਕਰਨ ਆਉਂਦੇ ਤੇ ਤਸੱਲੀ ਪਾ ਕੇ ਜਾਂਦੇ ਕਿ ਗੁਰੂ ਨਾਨਕ ਦੀ ਗੱਦੀ ਉੱਤੇ ਗੁਰੂ ਨਾਨਕ ਵਰਗਾ ਹੀ ਪੂਰਨ ਪੁਰਖ ਹੈ ਇਹਨਾਂ ਵਿੱਚੋਂ ਦੋ ਇੱਕ ਫਕੀਰਾਂ ਦੇ ਨਾਮ ਵੀ ਤਵਾਰੀਖ ਗੁਰੂ ਖਾਲਸਾ ਨੇ ਦਿੱਤੇ ਹਨ ਇਹਨਾਂ ਫਕੀਰਾਂ ਤੋਂ ਪਾਤਸ਼ਾਹ ਦੇ ਕੰਨੀ ਜੋ ਸੋਹ ਪਹੁੰਚੀ ਸੋ ਗੁਰੂ ਸਾਹਿਬ ਦੇ ਹੱਕ ਦੀ ਕਿ ਉਹ ਪੂਰੇ ਦਰਵੇਸ਼ ਹਨ ਚਾਹੋ ਠਾਠ ਸਿਪਾਹੀ ਆਨਾ ਹੈ ਵਜ਼ੀਰ ਖਾਂ ਤੇ ਗੁੰਚਾ ਬੇਗ ਵੀ ਪਾਤਸ਼ਾਹ ਨੇ ਮੁਲਾਕਾਤ ਲਈ ਸਦਵਾਹ ਘੱਲੇ ਤੇ ਉਹਨਾਂ ਦੇ ਗੁਣਾਂ ਨੂੰ ਆਪ ਵੀ ਪਰਖਿਆ ਪਰ ਜੋ ਖਤਰੇ ਖਦਸ਼ੇ ਵਿਦਰੋਹੀਆਂ ਬਿਠਾਏ ਸਨ ਹੁਣ ਵੀ ਦਾ ਲੱਗੇ ਕੰਨ ਭਰਦੇ ਸਨ ਇਹਨਾਂ ਦੇ ਅਸਰਾਂ ਹੇਠੋਂ ਵੀ ਪਾਤਸ਼ਾਹ ਨਾ ਨਿਕਲਿਆ ਪਰ ਉਹਨਾਂ ਦੇ ਪੱਖ ਦੀਆਂ ਗੱਲਾਂ ਅਤੇ ਅੱਖੀਂ ਡਿੱਠੀਆਂ ਗੱਲਾਂ ਦੇ ਕਾਰਨ ਇਹ ਵੀ ਅਗਲਬ ਨਹੀਂ ਪਾਸਦਾ ਕਿ ਕੋਈ ਸਖਤੀ ਨਾਲ ਹੁਕਮ ਜਾਰੀ ਕਰ ਦਿੱਤਾ ਹੋਵੇ ਕਿ ਪਕੜ ਕੇ ਲੈ ਜਾਓ, ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿਓ। ਕਿਉਂਕਿ ਐਸਾ ਕੋਈ ਬਹਾਨਾ ਪਾਤਸ਼ਾਹ ਨੂੰ ਨਹੀਂ ਦਿਸਦਾ ਸੀ ਕਿ ਜਿਸ ਨੂੰ ਜ਼ੁਰਮ ਕਹਿ ਕੇ ਕੈਦ ਦੀ ਸਜ਼ਾ ਦੇਵੇ, ਪਰ ਇਹ ਚਾਹੁੰਦਾ ਸੀ ਕਿ ਉਹਨਾਂ ਨੂੰ ਕੁਝ ਅਰਸਾ ਪੰਜਾਬ ਤੋਂ ਦੂਰ ਰੱਖੇ। ਸੋ ਗਵਾਲੀਅਰ ਭੇਜਣ ਦਾ ਤਰੀਕਾ ਜੋ ਉਸਨੇ ਅਖਤਿਆਰ ਕੀਤਾ ਕਿ ਉਹ ਪਾਤਸ਼ਾਹ ਆਗਰੇ ਵੱਲ ਦੌਰੇ ਚੜਿਆ ਤੇ ਆਗਰੇ ਦੇ ਇਰਦ ਗਿਰਦ ਸ਼ਹਿਰ ਸ਼ਿਕਾਰ ਦੀ ਸੂਰਤ ਅਖਤਿਆਰ ਕੀਤੀ ਅਤੇ ਗੁਰੂ ਜੀ ਨੂੰ ਨਾਲ ਚੱਲਣ ਲਈ ਨਿਯੁਕਤ ਲਿਆ। ਇਸ ਸ਼ਿਕਾਰ ਵਿੱਚ ਇੱਕ ਤਾਂ ਅਚਾਨਕ ਖੇਰ ਵੀ ਆਣ ਨਿਕਲਿਆ, ਜਿਸ ਨੂੰ ਗੁਰੂ ਸਾਹਿਬ ਨੇ ਅੱਗੇ ਵੱਧ ਕੇ ਪਾਤਸ਼ਾਹ ਦੇ ਦੇਖਦਿਆਂ ਉਸ ਦਾ ਵਾਰ ਧਾਰ ਉੱਤੇ ਲੈ ਕੇ ਪਛਾੜ ਦਿੱਤਾ। ਇੱਥੋਂ ਜਾਪਦਾ ਹੈ ਕਿ ਕਿਸੇ ਵਿਉਂਤ ਨਾਲ ਗਵਾਲੀਅਰ ਕਰ ਦਿੱਤਾ, ਘੱਲ ਦਿੱਤਾ। ਕਈ ਲੇਖ ਲਿਖਦੇ ਹਨ ਕਿ ਗੁਰੂ ਦਰੋਹੀਆਂ ਨੇ ਪਾਤਸ਼ਾਹ ਨੂੰ ਉਸ ਦੇ ਇਤਬਾਰੀ ਨਜੂਮੀ ਮਾਰਫਤ ਇਹ ਖਤਰਾ ਪੈਦਾ ਕਰ ਦਿੱਤਾ ਕਿ ਤੁਹਾਡੇ ਉੱਤੇ ਕੋਈ ਮੁਸੀਬਤ ਆਉਣ ਵਾਲੀ ਹੈ, ਕੋਈ ਮਨਹੂਸ ਸਿਤਾਰਿਆਂ ਦਾ ਯੋਗ ਹੋ ਰਿਹਾ ਹੈ ਅਤੇ ਉਹ ਮੁਸੀਬਤ ਟਲ ਸਕਦੀ ਹੈ ਜੇ ਕੋਈ ਖੁਦਾ ਰਸੀ ਦਾ ਆਦਮੀ 40 ਦਿਨ ਇਕਾਂਤ ਬੈਠ ਕੇ ਕੋਈ ਰੂਹਾਨੀ ਰਿਆਜ਼ਤ ਅਤੇ ਦੁਆ ਕਰੇ ਤਾਂ ਉਹ ਟਲ ਸਕਦੀ ਹੈ। ਇਸੇ ਪ੍ਰਕਾਰ ਦੀ ਕੋਈ ਗੱਲ ਪਾਤਸ਼ਾਹ ਤੋਂ ਅਖਵਾ ਕੇ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਭਜਵਾ ਦਿੱਤਾ ਕਿ ਅੱਗੋਂ ਗੁਰੂ ਦਰੋਹੀਆਂ ਦੀ ਤਕਰੀਬ ਇਹ ਸੀ ਕਿ ਜਾਂ ਤਾਂ ਕਿਲ੍ਹੇ ਵਿੱਚ ਹੀ ਗੁਰੂ ਸਾਹਿਬ ਦੀ ਜ਼ਿੰਦਗੀ ਮੁਕਾ ਦੇਵਾਂਗੇ, ਨਹੀਂ ਤਾਂ ਕਿਲ੍ਹੇ ਵਿੱਚ ਹੀ ਬੰਦ ਪਿਆ ਰਹਿਣ ਦੇਵਾਂਗੇ। ਅਬ ਤਾਂ ਪਾਤਸ਼ਾਹ ਫਿਰ ਸਦਨਾ ਹੀ ਭੁੱਲ ਜਾਊਗਾ, ਜੇਕਰ ਯਾਦ ਆਇਆ ਤਾਂ ਹੋਰ ਤਰਕੀਬਾਂ ਕਰ ਲਵਾਂਗੇ, ਪਰ ਹਾਲ ਇਹ ਗੱਲ ਕਿ ਕਿੰਜ ਭੇਜੇ ਗਏ ਹੋਰ ਖੋਜ ਮੰਗਦੀ ਹੈ। ਇਹ ਸਵਾਦਲੀ ਵਾਰਤਾ ਕਿ ਇਸ ਸਟੇਟ ਸ਼ਿਕਾਰ ਦੇ ਦਿਨਾਂ ਦੀ ਇਸ ਪ੍ਰਕਾਰ ਦੀ ਲਿਖੀ ਮਿਲਦੀ ਹੈ। ਜਦੋਂ ਆਗਰੇ ਡੇਰੇ ਲੱਗ ਰਹੇ ਸਨ, ਇੱਕ ਦਿਨ ਪਾਤਸ਼ਾਹ ਅਤੇ ਗੁਰੂ ਸਾਹਿਬ ਇਕੱਠੇ ਸ਼ਿਕਾਰ ਚੜੇ, ਸ਼ਿਕਾਰ ਕਰਦਿਆਂ ਦੂਰ ਨਿਕਲ ਗਏ। ਲਗਭਗ ਦੁਪਹਿਰ ਹੋ ਗਈ ਅਤੇ ਗਰਮੀ ਬਹੁਤ ਹੋ ਗਈ। ਪਿੱਛੇ ਮੁੜ ਪਏ, ਇੱਕ ਸੰਘਣੀ ਥਾਂ ਦੇਖ ਕੇ ਪਾਤਸ਼ਾਹ ਘੋੜੇ ਤੋਂ ਉੱਤਰ ਖੜੋਤਾ। ਇਸ ਤੋਂ ਥੋੜੀ ਦੂਰ ਹੋਰ ਸੰਘਣੀ ਛਾਂ ਸੀ, ਉਸ ਉੱਤੇ ਗੁਰੂ ਸਾਹਿਬ ਉੱਤਰ ਪਏ। ਪਾਤਸ਼ਾਹ ਉਸ ਛਾਂ ਹੇਠ ਬੈਠ ਗਿਆ। ਉੱਥੇ ਇੱਕ ਪਿੰਡ ਦਾ ਵਾਸੀ ਸਿੱਧਾ ਸਾਦਾ ਆਦਮੀ ਆ ਨਿਕਲਿਆ। ਉਸਨੇ ਸੁਣਿਆ ਸੀ ਕਿ ਗੁਰੂ ਸਾਹਿਬ ਇੱਥੇ ਆਏ ਹੋਏ ਹਨ ਤੇ ਅੱਜ ਸ਼ਿਕਾਰ ਕਰਨ ਲਈ ਇੱਥੋਂ ਅੱਗੇ ਲੰਘ ਗਏ ਹਨ। ਦੂਰੋਂ ਪਾਤਸ਼ਾਹ ਨੂੰ ਦੇਖ ਕੇ ਉਸ ਜਾਪਦਾ ਕਿ ਇਹ ਗੁਰੂ ਜੀ ਹਨ ਅਤੇ ਇਸ ਵੇਲੇ 2-3 ਆਦਮੀ ਹੀ ਕੋਲ ਸਨ। ਇਸ ਵੇਲੇ ਚੱਲ ਦਰਸ਼ਨ ਕਰ ਲਵਾਂ। ਛੇਤੀ ਨਾਲ ਆ ਕੇ ਉਹਨਾਂ ਆਦਮੀਆਂ ਤੋਂ ਪੁੱਛਣ ਲੱਗਾ, ਸੱਚੇ ਪਾਤਸ਼ਾਹ ਜੀ ਕਿੱਥੇ ਹਨ? ਮੈਂ ਕੁਛ ਨਜ਼ਰ ਭੇਟ ਕਰਨੀ ਹੈ। ਪਾਤਸ਼ਾਹ ਨੇ ਕੁਝ ਗੱਲ ਸੁਣ ਲਈ ਤੇ ਨੌਕਰਾਂ ਨੂੰ ਇਸ਼ਾਰਾ ਕੀਤਾ ਜੋ ਇਸ ਨੂੰ ਮੇਰੇ ਕੋਲ ਆਣ ਦਿਓ। ਇਸ ਗਰੀਬ ਨੇ ਪਾਤਸ਼ਾਹ ਕੋਲ ਪਹੁੰਚ ਕੇ ਟਕਾ ਅੱਗੇ ਰੱਖਿਆ ਤੇ ਮੱਥਾ ਟੇਕਿਆ, ਅਰਜ਼ ਕੀਤੀ, ਹਾਥ ਜੋੜ ਪੁਣ ਅਰਜ਼ ਗੁਜ਼ਾਰੀ, ਸੱਚੋ ਪਾਤਸ਼ਾਹ ਗੁਰਭਾਰੀ, ਦਰਸ਼ਨ ਕੀ ਅਭਲਾਖ ਕਨੇਰੀ, ਸੁਣੋ ਚੌਂਦ ਬੇਨਤੀ ਮੇਰੀ, ਦੀਨ ਦੁਨੀ ਕੋ ਮਾਲਕ ਹੈ, ਸੱਚੋ ਪਾਤਸ਼ਾਹ ਹੋ ਇਮ ਕਹੈ, ਦਾਸ ਗਰੀਬ ਜਾਣਕਰ ਮੋਹੀ, ਬਨੋ ਸਾਹਿ ਮਿਰਤ ਹੱਥ ਹੋਈ, ਅਪਰ ਕਾਮਨਾ ਕੋਈ ਨਾ ਨਾਥ, ਜਮ ਤੇ ਰੱਖ ਦੇ ਕਰ ਹਾਥ। ਸੂਰਜ ਪ੍ਰਕਾਸ਼ ਗ੍ਰੰਥ। ਪਾਤਸ਼ਾਹ ਖੇਡ ਤਮਾਸ਼ੇ ਦੇ ਰੰਗ ਵਿੱਚ ਫਿਰਦਾ ਛਾਵੇਂ ਬੈਠਾ ਸੀ। ਸੁਣ ਕੇ ਮੁਸਕਰਾਇਆ ਤੇ ਸਮਝ ਗਿਆ ਕਿ ਗੁਰੂ ਸਾਹਿਬ ਦਾ ਸਿੱਖ ਹੈ, ਸੱਚਾ ਪਾਤਸ਼ਾਹ ਉਹਨਾਂ ਨੂੰ ਕਹਿ ਰਿਹਾ ਹੈ। ਅਤੇ ਜਦ ਮੈਂ ਪੁੱਛਿਆ ਕਿ ਤੁਸੀਂ ਕਿਉਂ ਸੱਚਾ ਪਾਤਸ਼ਾਹ ਕਹਾਉਂਦੇ ਹੋ ਤਾਂ ਉਹਨਾਂ ਕਿਹਾ, ਅਸੀਂ ਕਿਸੇ ਨੂੰ ਨਹੀਂ ਆਖਦੇ ਕਿ ਸਾਨੂੰ ਸੱਚਾ ਪਾਤਸ਼ਾਹ ਕਹੋ। ਲੋਕੀ ਆਪਣੇ ਆਪ ਰੂਹਾਨੀ ਪ੍ਰੇਮ ਵਿੱਚ ਇਹੋ ਜਿਹੇ ਲਫ਼ਜ਼ ਬੋਲ ਲੈਂਦੇ ਹਨ। ਇਹ ਗੱਲ ਠੀਕ ਵੀ ਹੋਈ ਕਿ ਪੰਜਾਬ ਤੋਂ ਇੰਨੀ ਦੂਰ ਫਿਰ ਆਗਰੇ ਤੋਂ ਬਾਹਰ ਬਣ ਗ੍ਰਾਂ ਦੇ ਆਦਮੀ ਇਹ ਲਫ਼ਜ਼ ਵਰਤਦੇ ਆਉਂਦੇ ਹਨ। ਫਿਰ ਕੁਝ ਸੋਚ ਵਿੱਚ ਪੈ ਗਿਆ ਅਤੇ ਗਰੀਬ ਨੂੰ ਉਂਗਲ ਦਾ ਇਸ਼ਾਰਾ ਕਰਕੇ ਕਹਿਣ ਲੱਗਾ, ਗੁਰੂ ਉਸ ਤਰਫ਼ ਹੈ। ਇਹ ਸੁਣ ਕੇ ਗਰੀਬ ਨੇ ਆਪਣਾ ਟਕਾ ਚੁੱਕ ਲਿਆ ਤੇ ਉਸ ਪਾਸੇ ਤੁਰ ਪਿਆ। ਜਾਂਦਿਆਂ ਮਿਲੇ ਗੁਰੂ ਜੀ ਦੇ ਸਾਥੀਆਂ ਤੋਂ ਪੁੱਛ ਕੇ ਉਸ ਬਿਰਖਾਂ ਦੀ ਚੁੰਗੀ ਹੇਠ ਜਾ ਪਹੁੰਚਿਆ ਜਿੱਥੇ ਗੁਰੂ ਸਾਹਿਬ ਜੀ ਬੈਠੇ ਸਨ। ਦਰਸ਼ਨ ਕੀਤਾ, ਮਨ ਵਿੱਚ ਬਲਿਹਾਲ ਹੋਇਆ, ਟਕਾ ਅੱਗੇ ਤਰਿਆ ਤੇ ਬੇਨਤੀ ਕੀਤੀ, ਹੇ ਗੁਰੂ, ਮੈਂ ਤੁਹਾਡੀ ਸ਼ਰਨ ਆਇਆ ਹਾਂ, ਅੰਤ ਕਾਲ ਮੇਰੀ ਸਹਾਇਤਾ ਕਰਨੀ, ਤੁਹਾਡਾ ਬਿਰਧ ਗਰੀਬ ਨਿਵਾਜ ਹੈ, ਮੈਂ ਗਰੀਬ ਦੀ ਰੱਖਿਆ ਕਰੋ, ਸੁਣ ਸਤਿਗੁਰ ਕਿਰਪਾਲ ਬਖਾਨਾ, ਬਿਮਰੋ ਸਤਨਾ ਕਲਿਆਣਾ, ਧਰਮ ਕਿਰਤ ਕਰ ਖਾਓ ਆਹਾਰਾ, ਇਨ ਦੋਇਨ ਤੇ ਸਦਾ ਸੁਖਾਰਾ, ਨਹਿ ਜਮਦੂਤ ਦੇਖ ਬੈ ਪਾਵੇ, ਕਰ ਦੇ ਕਰ ਸਤਿਗੁਰੂ ਬਚਾਵੇ। ਸੂਰਜ ਪ੍ਰਕਾਸ਼। ਆਗਰੇ ਵਿੱਚ ਇੱਕ ਵੱਖਰੀ ਵਾਰਤਾ ਇਸ ਪ੍ਰਕਾਰ ਹੋਰ ਹੈ। ਆਗਰੇ ਸ਼ਹਿਰ ਵਿੱਚ ਇੱਕ ਸਿੱਖ ਦੀ ਪੁੱਤਰੀ ਅਸਿੱਖ ਦੇ ਵਿਆਹੀ ਹੋਈ ਸੀ। ਇਹ ਗੁਰੂ ਦਰਸ਼ਨਾਂ ਨੂੰ ਲੋਚਦੀ ਸੀ, ਪਰ ਪਤੀ ਅਤੇ ਸਹੁਰਾ ਆਗਿਆ ਨਹੀਂ ਸਨ ਦਿੰਦੇ। ਘਰ ਵਿਚ ਹਰ ਤਰ੍ਹਾਂ ਰੋਕ ਦੇ ਕੇ ਬੀਬੀ ਆਪਣੇ ਇਸ਼ਨਾਨ ਵੇਲੇ ਉਸ ਇਕਾਂਤ ਵਿਚ ਇਹ ਅਰਦਾਸ ਕਰਦੀ ਰਹੀ, ਸ੍ਰੀ ਗੁਰ ਸਾਹਿਬ ਚੇਕੇ ਕਰ ਅਹਿ ਸਭ ਕਟ ਕਟ ਕੀ ਸੁਧ ਕੋ ਲਹਿ, ਤੋ ਮਮ ਆਸਾ ਪੂਰਨ ਕਰੀਏ ਆਪਣਾ ਦਰਸ਼ਨ ਇਹਾਂ ਦਿਖਰੀਏ। ਸੂਰਜ ਪ੍ਰਕਾਸ਼। ਇਕ ਦਿਨ ਸਤਿਗੁਰੂ ਜੀ ਨੇ ਆਪਣਾ ਬਿਰਧ ਸੰਭਾਲਿਆ ਅਤੇ ਇਸ ਬੀਬੀ ਦੇ ਘਰ ਦੀ ਗਲੀ ਵੱਲ ਘੋੜਾ ਭਜਾਉਂਦੇ ਚਲੇ ਗਏ। ਬੀਬੀ ਉਸੇ ਵੇਲੇ ਪਾਣੀ ਲੈ ਕੇ ਤੁਰ ਛੱਤ ਉੱਪਰ ਨਹਾਉਣ ਗਈ ਸੀ ਤੇ ਇਸ਼ਨਾਨ ਕਰਦਿਆਂ ਉਸੇ ਤਰ੍ਹਾਂ ਪੁਕਾਰੀ, ਜੇ ਸਾਚੋ ਗੁਰ ਅੰਤਰ ਜਾਮੀ ਪੂਰੇ ਕਾਮਨਾ ਮਮ ਜਗ ਸਵਾਮੀ, ਇਹਾਂ ਆਏ ਦਰਸ਼ਨ ਦਿਖਰਾਵੈ ਮੁੱਖ ਮੰਡਲ ਦੂਤ ਸਦਨ ਸੁਹਾਵੈ। ਸਤਿਗੁਰ ਜੀ ਨੇ ਉੱਥੇ ਘੋੜਾ ਥੰਮ ਲਿਆ ਤੇ ਆਵਾਜ਼ ਦਿੱਤੀ, ਜਿਸ ਨੂੰ ਤੂੰ ਪਰਖਣਾ ਚਾਹੁੰਦੀ ਸੈਂ ਉਹ ਆਸਾ ਪੂਰਨ ਲਈ ਆ ਗਿਆ ਹੈ। ਬੀਬੀ ਨੇ ਸੁਣਦੇ ਸਾਰ ਕੱਪੜੇ ਪਹਿਨ ਲਏ ਤੇ ਉੱਠ ਕੇ ਦਰਸ਼ਨ ਕੀਤੇ, ਹੱਥ ਜੋੜੇ ਮੱਥਾ ਟੇਕਿਆ। ਇਤਨੀ ਪ੍ਰਸੰਨ ਹੋਈ ਕਿ ਆਪਾ ਵਾਰਨੇ ਹੋ ਗਿਆ। ਬਾਰ ਬਾਰ ਬਨੇਰੇ ਤੋਂ ਵੰਦਨਾ ਕਰਦੀ ਥੜਕਦੇ ਬੁੱਲਾਂ ਨਾਲ ਬੋਲੀ, ਹੇ ਗੁਰੂ ਧੰਨ ਹੋ ਤੁਸੀਂ, ਪੂਰਨ ਅਵਤਾਰ ਹੋ, ਮੇਰੇ ਸਿਰਕ ਭਰੋਸੇ ਨੂੰ ਅਹਿਲ ਕਰ ਦਿੱਤਾ ਨੇ, ਮੇਰੇ ਮਨੋਰਥ ਪੂਰੇ ਕਰੋ, ਮੇਰਾ ਪਾਰ ਉਤਾਰਾ ਕਰਨਾ। ਬੀਬੀ ਓਂ ਵੰਦਨਾ ਕਰਦੀ ਆਪੇ ਵਿਚ ਗੁੰਮ ਹੋ ਗਈ। ਸਤਿਗੁਰੂ ਨਾਮ ਦਾਨ ਕਲਿਆਣ ਦਾਨ ਬਖਸ਼ ਦੇ ਘੋੜੇ ਨੂੰ ਛੇੜਦੇ ਅੱਗੇ ਨਿਕਲ ਗਏ। ਜਿਵੇਂ ਦਿੱਲੀ ਤਿਵੇਂ ਆਗਰੇ ਗੁਰੂ ਜੀ ਆਪਣੇ ਸਤਨਾਮ ਦੇ ਪ੍ਰਚਾਰ ਅਤੇ ਜਗਤ ਦੇ ਉਧਾਰ ਦੇ ਕੰਮ ਵਿਚ ਲੱਗੇ ਰਹੇ। ਜਾਣਦੇ ਸਨ ਜੋ ਕੁਛ ਵਰਤ ਰਿਹਾ ਹੈ ਜੋ ਕੁਛ ਵਰਤਣਾ ਹੈ, ਪਰ ਸਾਈਂ ਰਜ਼ਾ ਵਿਚ ਰਾਜ਼ੀ ਹਰ ਸ਼ੋਕ ਤੋਂ ਅਤੀਤ ਸਦਾ ਆਤਮ ਰਸ ਵਿਚ ਸਦਾ ਸੁਖੀ ਅਤੇ ਆਪਣੇ ਅਰਸ਼ੀ ਬਾਬਲ ਦੀ ਸੇਵਾ ਦੇ ਕੰਮ ਨੂੰ ਲੱਗੇ ਰਹਿੰਦੇ, ਜਗਤ ਨੂੰ ਤਾਰਦੇ ਰਹਿੰਦੇ। ਆਪ ਦੇ ਆਗਰੇ ਵਿਚ ਪ੍ਰਚਾਰ ਬਾਬਤ ਸ੍ਰੀ ਕਵੀ ਜੀ ਲਿਖਦੇ ਹਨ, ਸੰਗਤ ਅਧਿਕ ਆਗਰੇ ਨਗਰ ਹਿਤ ਗੁਰ ਦਰਸ਼ਨ ਆਏ ਸਗਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਾਖੀ ਵੀਵੀਂ, ਬੰਦੀ ਛੋੜ ਬੰਦੀ ਵਿੱਚ। ਕਿਲ੍ਹਾ ਹੈ ਗਵਾਲੀਅਰ ਦਾ, ਧੜ ਛੱਤ ਉੱਤੇ ਇੱਕ ਚੁਬਾਰਾ ਹੈ ਚੰਗਾ ਵੱਡਾ, ਜਦ ਕਿਸੇ ਕਿਲ੍ਹੇ ਵਿੱਚ ਵੜੋ ਤਾਂ ਇਹ ਖੱਬੇ ਪਾਸੇ ਹੈ। ਇਹ ਪੱਬੀ ਦੇ ਪੂਰਬਲੇ ਪਾਸੇ ਹੈ ਜਿੱਥੋਂ ਗਵਾਲੀਅਰ ਦਾ ਪੁਰਾਣਾ ਸ਼ਹਿਰ ਦੀਦਾ ਹੈ। ਚੁਬਾਰੇ ਵਿੱਚ ਖੜੇ ਹਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ, ਜੋ ਗੁਰੂ ਨਾਨਕ ਦੀ ਗੱਦੀ ਉੱਤੇ ਦੁਨੀਆਂ ਦੇ ਜਨਮ ਮਰਨ ਦੇ ਬੰਧਨ ਕੱਟਣ ਲਈ ਬਿਰਾਜੇ ਹਨ। ਅੱਜ ਦੇਖੋ ਆਪ ਇਸ ਕਿਲ੍ਹੇ ਵਿੱਚ ਨਜ਼ਰਬੰਦ ਹਨ। ਹਾਂ, ਨਜ਼ਰਬੰਦ ਕੀਤੇ ਗਏ ਹਨ ਸਰੀਰ ਕਰਕੇ। ਮਨ ਸਦਾ ਸੁਤੰਤਰ, ਸਦਾ ਖੁੱਲ੍ਹਾਂ ਦੇ ਮਾਲਕ ਸਾਹਮਣੇ ਖੁੱਲ੍ਹੇ ਦੇਸ਼ ਨੂੰ ਦੇਖ ਰਹੇ ਹਨ ਕਿ ਕਿਲ੍ਹੇ ਦਾ ਕਿਲ੍ਹੇਦਾਰ ਹਰਿਦਾਸ ਆ ਗਿਆ, ਚਰਨਾਂ 'ਤੇ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਹੇ ਪੂਰੇ ਤੇ ਸੂਰੇ ਗੁਰੂ, ਅੱਜ ਤੀਜਾ ਦਿਨ ਹੈ, ਆਪਨੇ ਮੂੰਹ ਨਹੀਂ ਖੋਲ੍ਹਿਆ, ਕੁਛ ਨਹੀਂ ਖਾਧਾ ਪੀਤਾ, ਮੈਂ ਆਪ ਦਾ ਦਾਸ ਹਾਂ, ਮੈਨੂੰ ਆਪਣਾ ਸਿੱਖ ਸਮਝੋ, ਕੁਛ ਰਸਮੀ ਲਾਓ, ਦਾਸ ਜਾਣ ਕੇ ਬਿਨੈ ਪ੍ਰਵਾਨ ਕਰੋ। ਦੂਸਰੇ, ਮੈਂ ਕਿਲ੍ਹੇਦਾਰ ਹਾਂ, ਮੇਰਾ ਧਰਮ ਹੈ ਆਪ ਦੇ ਭੋਜਨ ਦਾ ਪ੍ਰਬੰਧ ਕਰਨਾ, ਆਪ ਨਾ ਖਾਓ, ਕੋਈ ਖਿੱਚਲ ਹੋ ਜਾਏ ਤਾਂ ਮੇਰੇ ਸਿਰ ਬੁਰਾ ਆਵੇਗਾ, ਦਾਸ ਜਾਣ ਕੇ ਮਿਹਰ ਕਰੋ ਤੇ ਬਚਾਓ, आप सदा सुखी हो पर दास भुख विच श्री जी नूं नहीं देख सकदे। गुरु जी बोले, हरदास सच है कि मनुख दे अन्न पानी ते जिउंदी है, पर कोई होर आसरा भी साईं दा दर है जो जीआं दा आधार है। हरदास ਇਹ ਪਹੁੰਚ ਆਪ ਦੀ ਹੈ, ਪਰ ਅਸੀਂ ਦਾਸ ਤਾਂ ਅੰਨ ਦੇ। ਇਹ ਕਹਿ ਕੇ ਕਿ ਕਿਲੇ ਵਿੱਚ ਸ੍ਰੀ ਗੁਰੂ ਜੀ ਦੇ ਨਾਲ ਗਏ ਸਿੱਖ ਆ ਗਏ ਅਤੇ ਉਹਨਾਂ ਬੜੇ ਭਾਵ ਭਰੇ ਨੈਣਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੁਛ ਛਕੋ, ਇਹ ਕਾਰਨ ਭਾ ਕੌਣ ਗੁਸਾਈ, ਆਪ ਨਹੀਂ ਭੋਜਨ ਕੋ ਖਾਹੀ, ਤ੍ਰਿਖਾ ਮਰੋ ਤੁਮਰੇ ਬਿਨ ਖਾਇਓ, ਵਰਤਿਓ ਦੇਖ ਤਲੇ ਮੁਖ ਪਾਇਓ। ਗੁਰਪ੍ਰਤਾਪ ਸੂਰਜ ਗ੍ਰੰਥ। ਇਹ ਸੁਣ ਕੇ ਆਪ ਜੀ ਪਹਿਲੇ ਹਰਿਦਾਸ ਵੱਲ ਤੱਕੇ ਮੁਸਕਰਾਏ ਅਤੇ ਫਿਰ ਸਿੱਖਾਂ ਵੱਲ ਤੱਕ ਕੇ ਬੋਲੇ, ਇਹ ਭੋਜਨ ਹਾਂ ਖਾਏ ਕਵੀ ਨਾ, ਵਹਿਰ ਜਾਏ ਮਿਹਨਤ ਕਰ ਲਿਆਵੋ, ਰਸ ਖਰੀਦੋ ਵਿਪਸੀ ਜਾਵੋ, ਤਿੰਨ ਤੇ ਤਿਆਰ ਆਹਾਰ ਖਰੀਦਿਆ, ਹਿਤ ਭੋਜਨ ਕੇ ਸੋ ਹਮ ਦੀਜਹਿ, ਨਹੀਂ ਤਰਹਿ ਹੈ ਕੌਣ ਆਹਾਰੀ, ਜਬ ਲਗ ਵਾਸੈ ਦੁਰਗ ਮਝਾਰੀ। ਗੁਰਪ੍ਰਤਾਪ ਸੂਰਜ ਗ੍ਰੰਥ ਵਿਚੋਂ। ਹਰਿਦਾਸ ਪਾਤਸ਼ਾਹਾਂ ਦੇ ਸ਼ਾਹ ਜੀ, ਦਾਸ ਹਰ ਤਰ੍ਹਾਂ ਹਾਜ਼ਰ ਹੈ, ਮੈਂ ਆਪ ਦੇ ਦਰਸ਼ਨ ਕਰਨ ਨਿਹਾਲ ਹੋਇਆ ਹਾਂ, ਸਿੱਖੀ ਮੇਰੇ ਅੰਦਰ ਪ੍ਰਵੇਸ਼ ਕਰ ਗਈ ਹੈ, ਆਪ ਗੁਰੂ ਹੋ, ਆਪ ਇਤਨੀ ਤਿੱਖਿਆ ਚੱਲੋ ਮੈਂ ਦੇਖ ਨਹੀਂ ਸਕਦਾ, ਆਪ ਦਾ ਭੁੱਖੇ ਰਹਿਣਾ ਇਹ ਮੈਨੂੰ ਵੱਡਾ ਸੱਲ ਹੈ, ਕਿਵੇਂ ਕੁਛ ਰਸਨੀ ਲਾਓ, ਆਪ ਦੀ ਆਗਿਆ ਪਾਲਣ, ਆਪ ਦੇ ਸੇਵਕ ਜਾ ਮਜ਼ਦੂਰੀ ਕਰਨ ਮੇਰੇ ਤਿੱਖ ਹੈ, ਪਰ ਆਪ ਕਿਵੇਂ ਖਾਓ ਇਹ ਮੇਰੀ ਅੱਤ ਦੀ ਪਿਆਰ ਭਰੀ ਸਿੱਖ ਹੈ, ਆਪ ਦੇ ਇਹ ਨਿੱਜ ਸੇਵਕ ਜਾਣ ਆਉਣ ਇਹਨਾਂ ਉੱਤੇ ਕੋਈ ਪਾਬੰਦੀ ਨਹੀਂ ਹੋਏਗੀ, ਸਿੱਖਾਂ ਵੱਲ ਤੱਕ ਕੇ, ਹੇ ਧੁਰੋਂ ਨਾਲ ਆਏ ਵੀਰੋ, ਹੇ ਕਰਮਾਂ ਵਾਲਿਓ, ਤੁਸੀਂ ਛੇਤੀ ਉਪਰਾਲਾ ਕਰੋ, ਆਪਣੇ ਸਤਿਗੁਰ ਦੀ ਆਗਿਆ ਪਾਲੋ, ਕਿਵੇਂ ਕੁਛ ਰੱਬ ਵਾਸਤੇ ਲਿਆਓ ਅਤੇ ਖੁਲਾਓ, ਮੇਰੇ ਆਤਮਾ ਨੂੰ ਠੰਡ ਪਵੇ। ਗੁਰੂ ਜੀ ਵੱਲ ਤੱਕ ਕੇ ਅਤੇ ਹੱਥ ਜੋੜ ਕੇ, ਪਾਤਸ਼ਾਹ ਮੇਰੇ ਲਈ ਸ਼ਰਮ ਹੈ, ਮੈਂ ਹੁਣ ਸਿੱਖ ਜੂ ਹੋਇਆ ਕਿ ਆਪ ਲਈ ਇੱਥੇ ਸਭ ਕੁਛ ਹੁੰਦਿਆਂ ਆਪ ਦੇ ਲਈ ਦੋ ਰੋਟੀਆਂ ਇਹ ਆਪ ਦੇ ਤਾਰੇ ਮਜ਼ਦੂਰੀ ਕਰਕੇ ਲਿਆਉਣ, ਪਰ ਕਿਵੇਂ ਕੁਛ ਅਚੋ, ਅਚੋ ਦਾ ਮਤਲਬ ਹੈ ਛਕੋ, ਇਹ ਮੇਰੀ ਤੜਫਣੀ ਹੈ। ਇਹ ਕਹਿ ਕੇ ਪੈਰਾਂ ਉੱਪਰ ਢਹਿ ਪਿਆ ਅਤੇ ਸਤਿਗੁਰੂ ਨੇ ਸਿਰ ਚਾਹ ਕੇ ਪਿਆਰ ਕੀਤਾ ਤੇ ਆਖਿਆ, ਨਿਹਾਲ ਸਿੱਖਾ ਤੇਰਾ ਪਿਆਰ ਦਰ ਪ੍ਰਵਾਨ। ਸਿੱਖਾਂ ਨੂੰ ਆਗਿਆ ਮਿਲ ਗਈ, ਸੁਣ ਕੇ ਚਾਹ ਚੜ ਗਿਆ, ਝਟਪਟ ਕਿਲੇ ਤੋਂ ਬਾਹਰ ਸ਼ਹਿਰ ਨੂੰ ਚਲੇ ਗਏ ਅਤੇ ਜਾ ਮਜ਼ਦੂਰੀ ਕੀਤੀ। ਇੱਕ ਤਰਾਮੇ ਦੇ ਕਸੇਰੇ ਪਾਸ ਭਾਂਡੇ ਘੜਨ ਦੀ, ਕਸੇਰੇ ਨੇ ਉਹਨਾਂ ਦੀ ਘਾਲਣਾ ਤੇ ਪ੍ਰਸੰਨ ਹੋ ਕੇ ਰਜਤਪਣ ਦਿੱਤਾ। ਰਜਤਪਣ ਦਾ ਮਤਲਬ ਰੁਪਇਆ। ਹੋਏ ਪ੍ਰਸੰਨ ਰਜਤ ਪਰਦੀਨ, ਦੋਨੋ ਰਸਤ ਖਰੀਦਣ ਕੀਨ, ਚੂਨ ਸੋ ਚਾਵਲ ਸੁਖ ਮਲੀਨ, ਕ੍ਰਿਤ ਮਿਸਟਾਲ ਲਿਆ ਸੁਭ ਲਕੀਨ, ਪਾਇ ਖਰੀਦ ਗੁਰ ਕੇ ਟਿਗ ਲਿਆਏ, ਪਾਕ ਸਿੱਧ ਸਮਕੀਨ ਬਣਾਏ, ਸਭੀ ਤਿਆਰ ਕਰ ਥਾਰ ਪਰੋਸਾ, ਸਤਿਗੁਰ ਕੋ ਅਚਾਏ ਕਰ ਪੋਸਾ, ਸਮਨ ਪਾਏ ਆਨੰਦ ਵਿਸ਼ੇਸ਼ੂ, ਕਰਤ ਪਏ ਚਮਕਾਰ ਹਮੇਸ਼ੂ। ਗੁਰਪ੍ਰਤਾਪ ਸੂਰਜ ਗ੍ਰੰਥ। ਸ੍ਰੀ ਸੋਹਣੇ ਸਤਿਗੁਰੂ ਨੇ ਹੁਣ ਕਿਲੇ ਵਿੱਚ ਆਸਾ ਦੀ ਵਾਰ ਲਗਾਉਣ ਦਾ ਪ੍ਰਬੰਧ ਕੀਤਾ। ਪੰਜ ਸਿੱਖ ਆਪ ਜੀ ਦੇ ਨਾਲ ਸਨ, ਜੋ ਕਿਲੇ ਵਿੱਚ ਨਾਲ ਰਹਿਣ ਲਈ ਆਏ ਸੀ। ਇਹ ਸਨ ਜੇਠਾ, ਪੈੜਾ, ਵਿਧੀ ਚੰਦ, ਪਿਰਾਣਾ ਅਤੇ ਰਾਜੂ। ਇਹਨਾਂ ਸਿੱਖਾਂ ਨੂੰ ਨਾਲ ਰਹਿਣੇ ਦੀ ਖੁੱਲ ਸੀ, ਸੋ ਅੰਮ੍ਰਿਤ ਵੇਲੇ ਆਸਾ ਦੀ ਵਾਰ ਲਾਉਂਦੇ, ਸ੍ਰੀ ਸਤਿਗੁਰ ਜੀ ਬੈਠ ਕੇ ਸੁਣਦੇ, ਹਰਿਦਾਸ ਵੀ ਹਾਜ਼ਰ ਹੁੰਦਾ। ਇਹ ਕਿਲੇ ਦਾ ਆਗਰੇ ਦਾ ਰਹਿਣ ਵਾਲਾ, ਗੁਰੂ ਨਾਨਕ ਦੇਵ ਜੀ ਦਾ ਜਸ ਸੁਣਦਾ, ਨੀਮ ਸਿੱਖ ਤਾਂ ਪਹਿਲੇ ਹੀ ਸੀ, ਹੁਣ ਗੁਰੂ ਕੇ ਦਰਸ਼ਨ ਕਰਕੇ ਪੂਰਾ ਤੇ ਪੱਕਾ ਸਿੱਖ ਬਣ ਗਿਆ। ਦੀਵਾਨ ਵਿੱਚ ਇਸ ਦਾ ਆਉਣਾ ਜਾਣਾ ਦੇਖ ਕੇ, ਦਿਲ ਖਿੱਚ ਲੈਣ ਵਾਲੀਆਂ ਧੁਨਾਂ ਸੁਣ ਕੇ, ਬਾਕੀ ਦੇ ਨਜ਼ਰਬੰਦ ਰਾਜੇ ਅਤੇ ਵੱਡੇ ਖਾਨਦਾਨੀ ਲੋਕ ਜੋ ਉਸੇ ਕਿਲੇ ਵਿੱਚ ਨਜ਼ਰਬੰਦ ਸਨ, ਦੀਵਾਨ ਵਿੱਚ ਆਉਣ ਲੱਗ ਪਏ। ਹਰਿਦਾਸ ਨੇ ਉਹਨਾਂ ਦੇ ਆਉਣ ਦੀ ਕੋਈ ਰੋਕ ਨਾ ਕੀਤੀ। ਸੋ ਕਿਲੇ ਵਿਚ ਭਰ ਕੇ ਦੀਵਾਨ ਸਜਣ ਲੱਗ ਪਿਆ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਆਸਾ ਮਹਲਾ ਚੌਥਾ ਛੰਤ। ਸੋ ਜੋ ਰਸ ਅਤੇ ਮਾਇਆ ਸਤਿਗੁਰਾਂ ਵਾਸਤੇ ਮੁਕਰਰ ਹੋਈ ਸੀ ਜਾਂ ਹੋਰ ਖਰਚਿਆਂ ਵਾਸਤੇ ਸੀ, ਉਸ ਵਿਚੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੁੰਦੀ ਅਤੇ ਸਾਰਿਆਂ ਵਿਚ ਖੁੱਲੀ ਵਰਤਦੀ। ਬਾਕੀ ਰਕਮ ਜੋ ਬਚੇ ਸੋ ਗੁਰੂ ਜੀ ਨੇ ਅੰਗੀਕਾਰ ਨਾ ਕੀਤੀ। ਹਰਿਦਾਸ ਨੂੰ ਆਖਿਆ ਕਿ ਇਹ ਬਾਕੀ ਨਜ਼ਰਬੰਦਾਂ ਦੀ ਅਸਾਇਸ਼ ਆਰਾਮ ਵਧਾਉਣ ਤੇ ਖਰਚ ਕਰੋ। ਇਹ ਪਾਤਸ਼ਾਹੀ ਜਬਰਾਂ ਦੇ ਵਧੇ ਹੋਏ ਲੋਕ ਕੁਝ ਵਧੇਰੇ ਸੁਖੀ ਹੋਣ। ਹਰਿਦਾਸ ਨੇ ਐਸਾ ਹੀ ਕੀਤਾ ਅਤੇ ਕਿਲੇ ਦੇ ਵਾਸੀ ਵਧੇਰੇ ਸੁਖੀ ਹੋ ਗਏ। ਇੱਕ ਦਿਨ ਹਰਿਦਾਸ ਗੁਰੂ ਜੀ ਪਾਸ ਆਇਆ। ਉਸਨੇ ਇੱਕ ਚਿੱਠੀ ਗੁਰੂ ਜੀ ਅੱਗੇ ਰੱਖੀ ਜੋ ਉਸਨੂੰ ਚੰਦੂ ਵੱਲੋਂ ਦਿੱਲੀ ਤੋਂ ਆਈ ਸੀ। ਇਸ ਵਿਚ ਲਿਖਿਆ ਸੀ ਕਿ ਤੂੰ ਸਰਕਾਰੀ ਮੁਲਾਜ਼ਮ ਹੈ, ਤੈਨੂੰ ਵੀ ਕੋਈ ਲੋੜ ਪੈ ਸਕਦੀ ਹੈ, ਉਸ ਵੇਲੇ ਮੈਂ ਤੇਰੇ ਕੰਮ ਆਵਾਂਗਾ। ਮੈਂ ਤੈਨੂੰ ਅੱਗੇ ਲਿਖ ਚੁੱਕਾ ਹਾਂ ਕਿ ਕਿਸੇ ਤਰ੍ਹਾਂ ਗੁਰੂ ਹਰਗੋਬਿੰਦ ਦੀ ਜ਼ਿੰਦਗੀ ਦਾ ਖਾਤਮਾ ਕਰ ਦੇ। ਹੁਣ ਮੈਂ ਆਪਣੇ ਹਲਕਾਰੇ ਹੱਥ ਇੱਕ ਕੋਸ਼ਿਸ਼ ਕਰ ਰਿਹਾ ਹਾਂ। ਇਹ ਗੁਰੂ ਨੂੰ ਕਹਿ ਕੇ ਪਾਤਸ਼ਾਹ ਵੱਲੋਂ ਆਈ ਹੈ, ਇਹਨਾਂ ਨੂੰ ਪਹਿਨਾ ਦੇ। ਇਸ ਵਾਰ ਮਾਰੂ ਜ਼ਹਿਰ ਲੱਗ ਰਿਹਾ ਹੈ, ਜੋ ਦੋ ਚਾਰ ਦਿਨ ਪਹਿਨੇਗਾ ਤਾਂ ਆਪੇ ਹੀ ਬੇਮਲੂਮੇ ਉਸਦੀ ਮੌਤ ਹੋ ਜਾਵੇਗੀ। ਕਿਸੇ ਨੂੰ ਕੋਈ ਪਤਾ ਨਹੀਂ ਲੱਗੇਗਾ, ਨਾ ਹੀ ਸ਼ੱਕ ਪਵੇਗਾ। ਜੇ ਤੂੰ ਇਹ ਮੇਰਾ ਕੰਮ ਕਰ ਦੇਵੇ ਤਾਂ ਮੈਂ ਸਦਾ ਤੇਰਾ ਰਿਣੀ ਰਹਾਂਗਾ ਔਰ ਮੰਤਵ ਵਧਵਾਵਾਂਗਾ। ਗੁਰੂ ਜੀ ਇਹ ਚਿੱਠੀ ਪੜ੍ਹ ਕੇ ਹੱਸੇ ਅਤੇ ਬੋਲੇ, ਨਾਨਕ ਰਾਖਾ ਆਪ ਪ੍ਰਭ ਸਵਾਮੀ, ਕਿਆ ਮਾਨਸ ਬਪਰੇ ਕਰੀਐ ਬਿਲਾਵਲ ਮਹਲਾ ਪੰਜਵਾਂ। ਹਰਦਾਸ ਮੱਥਾ ਟੇਕ ਕੇ ਚਲਾ ਗਿਆ ਅਤੇ ਪੋਸ਼ਿਸ਼ ਹਲਕਾਰੀ ਨੂੰ ਵਾਪਸ ਦੇ ਦਿੱਤੀ ਤੇ ਜਵਾਬ ਘੱਲਿਆ ਕਿ ਪਾਤਸ਼ਾਹ ਦਾ ਹੁਕਮ ਹੈ, ਗੁਰੂ ਜੀ ਨੂੰ ਆਦਰ ਨਾਲ ਰੱਖਣਾ ਅਤੇ ਉਸ ਦੀ ਸਲਾਮਤੀ ਤੇਰੇ ਜਿੰਮੇ ਹੈ। ਇਸ ਪ੍ਰਕਾਰ ਕਿਲੇ ਵਿਚ ਦਿਨ ਬੀਤਦੇ ਰਹੇ। ਇੱਕ ਦਿਨ ਕਿਸੇ ਹੋਰ ਰਾਜੇ ਨੇ ਪੁੱਛਣਾ ਕੀਤੀ ਕਿ ਆਪ ਜੀ ਸਾਡੇ ਵਾਂਗ ਨਜ਼ਰਬੰਦ ਹੋ, ਅਸੀਂ ਇਸ ਨੂੰ ਕੈਦ ਸਮਝ ਕੇ ਦੁਖੀ ਹੋ ਰਹੇ ਹਾਂ। ਆਪ ਜੀ ਸਦਾ ਖੁਸ਼ ਖਿੜੇ ਤੇ ਆਨੰਦ ਦਿਸਦੇ ਹੋ, ਕੀਰਤਨ ਹੁੰਦੇ, ਕੜਾਹ ਵਰਤਦੇ ਹਨ, ਕੋਈ ਦੁੱਖ ਕਿਸੇ ਵੇਲੇ ਨਹੀਂ ਮੰਨਦੇ। ਤਾਂ ਸਾਹਿਬ ਬੋਲੇ, ਮੈਂ ਕੋਈ ਰਾਜਾ ਅਮੀਰ ਨਹੀਂ ਕਿ ਆਪਣੀ ਰਿਆਸਤ ਨੂੰ ਰੋਵਾਂ, ਮੈਂ ਸਾਈ ਦੇ ਦਰ ਦਾ ਦਰਵੇਸ਼ ਹਾਂ। ਉਸ ਨੂੰ ਯਾਦ ਰੱਖਣਾ, ਉਸ ਦੀ ਹਜ਼ੂਰੀ ਵਿਚ ਵਸਣਾ ਮੇਰਾ ਕੰਮ ਹੈ, ਇਹੋ ਮੇਰਾ ਜੀਵਨ ਹੈ। ਮੇਰੇ ਸਰੀਰ ਨੂੰ ਪਾਤਸ਼ਾਹ ਬੰਦੀ ਪਾ ਸਕਦਾ ਹੈ, ਪਰ ਮੇਰੇ ਮਨ ਤੇ ਕੋਈ ਕੈਦ ਉਹ ਨਹੀਂ ਲਗਾ ਸਕਦਾ। ਮੈਂ ਹਰ ਵੇਲੇ ਆਪਣੇ ਮਾਲਕ ਦੀ ਹਜ਼ੂਰੀ ਪ੍ਰਤੀਤ ਕਰ ਰਿਹਾ, ਉਸ ਦੀ ਯਾਦ ਵਿਚ ਵਸਦਾ ਹਾਂ। ਮੇਰਾ ਕਿੱਤਾ ਹਰੀ ਸਿਮਰਨ ਹੈ, ਜਿਸ ਪਰ ਕੋਈ ਰੋਕ ਨਹੀਂ ਪਾ ਸਕਦਾ। ਸੋ ਉਸ ਆਪਣੀ ਕਾਰੇ ਲੱਗਾ ਮੈਂ ਸਦਾ ਪ੍ਰਸੰਨ ਹਾਂ, ਸਗੋਂ ਮੈਂ ਵਧੇਰੇ ਖੁਸ਼ ਹਾਂ ਕਿ ਮੈਨੂੰ ਨਵੇਕਲਾ ਸਾਰਾ ਵਕਤ ਮਿਲ ਗਿਆ ਹੈ ਸਿਮਰਨ ਵਿਚ ਰਹਿਣ ਦਾ। ਮੇਰੇ ਰੱਬ ਜੀ ਨੇ ਮੈਨੂੰ ਇਕਾਂਤ ਬਖਸ਼ੀ ਹੈ ਕਿ ਦਿਨ ਰਾਤ ਉਸ ਦੀ ਯਾਦ ਵਿਚ ਰਹਾਂ, ਸੋ ਮੈਂ ਸ਼ੁਕਰ ਵਿਚ ਹਾਂ। ਰਾਜਾ, ਧੰਨ ਹੋ ਆਪ ਇਤਨਾ ਸ਼ੁਕਰ, ਪਰ ਇਹ ਦੱਸੋ ਕਿ ਫਿਰ ਸਾਰੀ ਉਮਰ ਇੱਥੇ ਗੁਜ਼ਾਰੋਗੇ? ਗੁਰੂ ਜੀ, ਨਹੀਂ, ਜਦੋਂ ਮੇਰਾ ਮਾਲਕ ਵਾਹਿਗੁਰੂ ਚਾਹੇਗਾ ਮੈਨੂੰ ਆਪ ਕੱਢ ਲਏਗਾ। ਇਹ ਉਸ ਦਾ ਚੋਜ ਹੈ ਜੋ ਮੈਂ ਸਿਰ ਤਨ ਮੰਨਣਾ ਹੈ। ਇਹ ਮੈਨੂੰ ਪਤਾ ਹੈ ਕਿ ਜਿਸ ਕੰਮ ਲਈ ਮੈਨੂੰ ਉਸ ਨੇ ਕੱਲਿਆ ਹੈ ਉਸ ਨੇ ਮੈਥੋਂ ਕਰਾ ਲੈਣਾ ਹੈ। ਰਾਜਾ, ਆਪ ਦੀ ਰਜ਼ਾ ਮੰਨਣੀ ਕਮਾਲ ਦੀ ਹੈ, ਅਸੀਂ ਕੀ ਕਰੀਏ? ਗੁਰੂ ਜੀ, ਹੋਣਾ ਉਹ ਕੁਛ ਹੈ ਜੋ ਰਜ਼ਾ ਹੈ। ਤੁਸੀਂ ਧੁਖਦੇ, ਕਰੁਝਦੇ, ਦੁਖੀ ਹੁੰਦੇ ਰਹਿੰਦੇ ਹੋ, ਇਹੋ ਵਕਤ ਜੋ ਸਾਈ ਸਿਮਰਨ ਵਿਚ ਲਾਓ ਤਾਂ ਸਾਈ ਨੂੰ ਤੁਹਾਡਾ ਫਿਕਰ ਪਵੇ, ਤੁਸੀਂ ਉਸ ਨੂੰ ਪਿਆਰ ਕਰੋ। ਜੋ ਉਸਦਾ ਸਿਮਰਨ ਹੈ ਤੁਹਾਡਾ ਪਿਆਰ ਉਸ ਦੇ ਪਿਆਰ ਨੂੰ ਖਿੱਚ ਲਵੇ, ਫਿਰ ਇੱਥੇ ਸੁਖੀ ਰਹੋ, ਜਦੋਂ ਛੁੱਟੋ ਸੁਖੀ ਹੋਵੋ। ਇਸ ਪ੍ਰਕਾਰ ਕਈ ਮੌਕੇ ਬਣਦੇ ਕਿ ਗੁਰੂ ਜੀ ਬੰਦੀ ਵਿਚ ਵੀ ਉਪਦੇਸ਼ ਦਿੰਦੇ। ਹੌਲੀ ਹੌਲੀ ਉਹਨਾਂ ਲੋਕਾਂ ਵਿਚ ਉੱਚੇ ਜੀਵਨ ਦੀ ਰੌ ਰੁਮਕ ਪਈ। ਕਿਲੇ ਵਿਚ ਬੰਦੀ ਵਿਚ ਰੱਖੇ ਸਤਿਗੁਰੂ ਜੀ ਨੇ ਰੂਹ ਦੀ ਆਜ਼ਾਦੀ ਦੀ ਸੰਥਿਆ ਸੁੱਕੇ ਮੋਏ ਸਾਈ ਤੋਂ ਵਿਛੜੇ ਲੋਕਾਂ ਨੂੰ ਦਿੱਤੀ। ਇੱਕ ਹੋਰ ਗੱਲ ਜੋ ਗਵਾਲੀਅਰ ਵਰਤੀ, ਉਹ ਸੀ ਸੰਗਤਾਂ ਦੀ ਸ੍ਰੀ ਗੁਰੂ ਜੀ ਨਾਲ ਪ੍ਰੇਮ ਦੀ ਅਵਧੀ ਦੀ ਸਾਖ ਮਿਲਦੀ ਹੈ। ਜਦੋਂ ਇਹ ਗੱਲ ਸਾਰੇ ਦੇਸ਼ ਅਤੇ ਖਾਸ ਕਰਕੇ ਪੰਜਾਬ ਵਿੱਚ ਪਸਰ ਗਈ ਕਿ ਸ੍ਰੀ ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਘੱਲ ਦਿੱਤੇ ਗਏ ਹਨ ਅਤੇ ਪਹਿਲੀ ਮਿਆਦ ਕਿ 40 ਦਿਨਾਂ ਲਈ ਘੱਲੇ ਹਨ, ਲੰਘ ਗਈ ਤਾਂ ਜਗ੍ਹਾ ਜਗ੍ਹਾ ਤੋਂ 100 ਦੇ 200 ਤੋਂ ਵਧੀਕ ਵੀ ਘਰਾਂ ਤੋਂ ਯਾਤਰਾ ਲਈ ਤੁਰ ਪੈਣ ਅਤੇ ਉਸ ਸਮੇਂ ਦੇ ਪੈਦਲ ਗੱਡੀਆਂ ਯੱਕਿਆਂ ਦੇ ਸਫ਼ਰ ਕਰਦੇ ਇੰਨਾ ਦੂਰ ਪੈਦਾ ਝਾਕ ਕੇ ਗਵਾਲੀਅਰ ਉੱਪੜਦੇ ਅਤੇ ਆਪਣਾ ਜੀਵਨ ਸਫਲ ਕਰਦੇ। ਇਸ ਵਾਕਿਆ ਪਰ ਪ੍ਰਸਿੱਧ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਆਪਣੀ ਤਵਾਰੀਖ ਗੁਰੂ ਖਾਲਸਾ ਵਿੱਚ ਇਉਂ ਲਿਖਦੇ ਹਨ, ਜਦ ਖਬਰ ਗੁਰੂ ਜੀ ਦੇ ਕਿਲ੍ਹੇ ਗਵਾਲੀਅਰ ਜਾਣ ਦੀ ਮਾਤਾ ਗੰਗਾ ਜੀ ਨੂੰ ਪਹੁੰਚੀ ਤਾਂ ਉਹਨਾਂ ਨੇ ਬਹੁਤ ਸੰਸਾ ਕੀਤਾ ਅਤੇ ਪਹਿਲੇ ਭਾਈ ਗੁਰਦਾਸ ਜੀ ਨੂੰ ਫਿਰ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਪਾਸ ਭੇਜਿਆ। ਫਿਰ ਤਾਂ ਖਬਰ ਸੁਣ ਕੇ ਪੰਜਾਬ ਵਿੱਚੋਂ ਟੋਲਿਆਂ ਦੇ ਟੋਲੇ ਗੁਰੂ ਜੀ ਪਾਸ ਕਿਲ੍ਹੇ ਗਵਾਲੀਅਰ ਵੱਲ ਆਉਣ ਲੱਗੇ। ਦਬਿਸਤਾਨ ਮਜ਼ਾਹਰ ਦਾ ਕਰਤਾ ਲਿਖਦਾ ਹੈ ਕਿ ਇਹ ਬਿਰਤਾਂਤ ਮੈਂ ਆਪਣੀ ਅੱਖੀਂ ਦੇਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਇਸਤਰੀ ਮਰਦ ਪੰਜਾਬ ਤੋਂ ਚੱਲ ਕੇ ਰੋਜ਼ 200-200 ਦੇ ਲੱਗ 100-100 ਦੇ ਲਗਭਗ ਗਵਾਲੀਅਰ ਪਹੁੰਚਦੇ ਸੀ ਅਤੇ ਕਿਲ੍ਹੇ ਦੀ ਕੰਧ ਨੂੰ ਮੱਥਾ ਟੇਕ ਕੇ ਕੜਾਹ ਪ੍ਰਸ਼ਾਦ ਵਰਤਾ ਕੇ ਗੁਰੂ ਜੀ ਦੇ ਸ਼ਬਦ ਗਾਉਂਦੇ ਹੋਏ ਫੇਰ ਪੰਜਾਬ ਨੂੰ ਚਲੇ ਜਾਂਦੇ। ਜੇ ਕੋਈ ਪੁੱਛਦਾ ਤਾਂ ਆਖਦੇ ਕਿ ਇਸ ਕਿਲ੍ਹੇ ਵਿੱਚ ਸਾਡਾ ਸਤਿਗੁਰ ਈਸ਼ਵਰ ਹੈ। ਜੇਕਰ ਕੋਈ ਇਹ ਆਖਦਾ ਹੈ ਕਿ ਜੇ ਉਹ ਈਸ਼ਵਰ ਹੈ ਤਾਂ ਕਿਲ੍ਹੇ ਵਿੱਚ ਕੈਦ ਕਿਉਂ ਹੋਇਆ ਹੈ, ਤਾਂ ਸਿੱਖ ਇਸ ਦਾ ਇਹੋ ਜਵਾਬ ਦਿੰਦੇ ਕਿ ਉਹ ਸਹੀ ਈਸ਼ਵਰ ਹੀ ਹੈ ਪਰ ਇਸ ਪਾਸਾ ਦੇ ਸਿਰਕ ਦੇਖਣ ਵਾਸਤੇ ਆਪਣੀ ਮਰਜ਼ੀ ਨਾਲ ਇੱਥੇ ਬੈਠਾ ਹੈ, ਜਦੋਂ ਚਾਹੇਗਾ ਆਪੇ ਬਾਹਰ ਆ ਜਾਏਗਾ। ਇਹ ਤਾਂ ਦੇਹਧਾਰੀ ਰੱਬ ਹੈ, ਜੋ ਚਾਹੁੰਦਾ ਹੈ ਕਰ ਦਿਖਾਉਂਦਾ ਹੈ, ਫੇਰ ਅਸੀਂ ਇਸ ਨੂੰ ਪਰਮੇਸ਼ਵਰ ਦਾ ਰੂਪ ਕਿਉਂ ਨਾ ਮੰਨੀਏ। ਉਸ ਸਮੇਂ ਦੇ ਸਿੱਖਾਂ ਦੇ ਸਿਰਕ ਦੇਖਣ ਵਾਸਤੇ ਇਹੋ ਨਮੂਨਾ ਬਹੁਤ ਹੈ। ਅਤੇ ਫੇਰ ਜਦ ਬਾਬਾ ਬੁੱਢਾ ਗੁਰੂ ਜੀ ਪਾਸ ਗਵਾਲੀਅਰ ਆਇਆ ਤਾਂ 2000 ਤੋਂ ਬਹੁਤੇ ਸਿੱਖ ਉਸ ਦੇ ਨਾਲ ਸਨ। ਸਭ ਨੇ ਦਰਸ਼ਨ ਕਰਕੇ ਭੇਟਾ ਦਿੱਤੀ। ਗੁਰੂ ਜੀ ਨੇ ਬਚਨਾਮ੍ਰਿਤ ਦੀ ਵਰਖਾ ਦੁਆਰਾ ਤ੍ਰਿਪਤ ਕਰਕੇ ਬਾਬੇ ਬੁੱਢਾ ਜੀ ਸਮੇਤ ਸਭ ਨੂੰ ਧੀਰਜ ਦੇ ਕੇ ਪੰਜਾਬ ਵੱਲ ਮੋੜਿਆ ਅਤੇ ਇੱਕ ਅਰਦਾਸ ਚਿੱਠੀ ਮਾਤਾ ਜੀ ਨੂੰ ਲਿਖ ਭੇਜੀ ਕਿ ਅਸੀਂ ਆਪਣੀ ਖੁਸ਼ੀ ਨਾਲ ਇੱਥੇ ਬੈਠੇ ਹਾਂ, ਤੁਸੀਂ ਜ਼ਰਾ ਚਿੰਤਾ ਨਾ ਕਰੋ, ਕਾਰਜ ਕਰਕੇ ਥੋੜੇ ਹੀ ਚਿਰ ਦੀ ਆਪਦੇ ਪਾਸ ਆ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 21 ਭਾਈ ਸਾਈਂ ਦਾਸ ਜੀ ਦਾ ਸੁਪਨਾ। ਥੋੜੇ ਚਿਰ ਮਗਰੋਂ ਸਾਈਂ ਦਾਸ ਦੀ ਅੱਖ ਖੁੱਲੀ, ਤਰਬਕ ਕੇ ਉੱਠ ਬੈਠੇ, ਇੱਧਰ ਉੱਧਰ ਤੱਕ ਕੇ ਕਹਿੰਦੇ ਹਨ ਕਿ ਇਹ ਸੁਪਨਾ ਸੀ, ਪਰਮੇਸ਼ੁਰ ਕਰੇ ਸੁਪਨਾ ਹੋ ਜਾਏ, ਸ਼ੁਕਰ ਹੈ ਇਹ ਸੁਪਨਾ ਸੀ। ਇਹ ਕਹਿ ਕੇ ਅੱਖਾਂ ਖੋਲ ਕੇ ਚੰਗੀ ਤਰ੍ਹਾਂ ਡਿੱਠਾ, ਸੁਪਨਾ ਨਿਸ਼ਚੇ ਹੋ ਗਿਆ। ਪਰ ਸੁਪਨੇ ਦਾ ਅਸਰ ਦਿਲ ਪਰ ਕੁਛ ਐਸਾ ਪਿਆ ਕਿ ਅਜੇ ਦਿਲ ਉਸੇ ਹੀ ਅਸਰ ਹੇਠਾਂ ਹੈ। ਪ੍ਰੇਮ ਦੇਈ ਨੇ ਪੁੱਛਿਆ, ਕਿਉਂ ਲਾਲ ਜੀ, ਸੁੱਖ ਤਾਂ ਹੈ? ਸਾਈਂ ਦਾਸ, ਸੁੱਖ ਹੈ, ਚਿੱਤ ਚੰਚਲ ਹੈ, ਭਜਨ ਨਹੀਂ ਕਰਦਾ ਤੇ ਲੋਕਾਂ ਨਾਲ ਚਰਚਾ ਵਿੱਚ ਲੱਗ ਜਾਂਦਾ, ਫਿਰ ਮਾੜਾ ਪ੍ਰਭਾਵ ਉਦਾਲੇ ਚ ਆ ਜਾਂਦਾ ਜੋ ਨੀਂਦ ਵਿੱਚੋਂ ਵੀ ਆਦ ਪਾਉਂਦਾ, ਕਿਹੜੀ ਮੂਰਖਤਾ ਹੈ। ਜਿਸ ਸ਼ੈ ਨਾਲ ਪਿਆਰੇ ਦੀ ਯਾਦ ਵਿੱਚ ਫਰਕ ਪਵੇ ਉਹ ਕਰ ਹੀ ਲਈ ਦੀ ਹੈ, ਕਰਨੀ ਚਾਹੀਦੀ ਨਹੀਂ, ਇਹ ਵੀ ਭੁੱਲ ਹੈ। ਪਰ ਅੱਛਾ, ਖਬਰੇ ਰਜ਼ਾ ਕੀ ਹੈ? ਜਾਂ ਮਤੇ ਆਪਣੀ ਭੁੱਲ ਹੋਵੇ, ਆਪਣੀ ਭੁੱਲ ਮੰਨਣੀ ਚੰਗੀ ਹੈ ਕਿਉਂਕਿ ਸਾਵਧਾਨਤਾ ਬਣੀ ਰਹਿੰਦੀ ਹੈ। ਮੇਰਾ ਬਦਨ ਟੁੱਟ ਰਿਹਾ ਹੈ ਤੇ ਨੀਂਦ ਨਾਲ ਵੀ ਹੌਲਾ ਨਹੀਂ ਹੋਇਆ। ਓਹੋ, ਤੁਸੀਂ ਸਾਰਿਆਂ ਜੇ ਪ੍ਰਸ਼ਾਦ ਨਹੀਂ ਪਾਇਆ ਤੇ ਮੇਰੇ ਪਿੱਛੇ ਇੱਥੇ ਉਡੀਕ ਕਰ ਰਹੇ ਹੋ। ਦੇਖੋ, ਵਾਹਿਗੁਰੂ ਦਾ ਸਿਮਰਨ ਛੱਡ ਕੇ ਹੋਰ ਪਾਸੇ ਲੱਗਿਆ ਕਿੰਨੀ ਖੇਚਲ ਵਧਦੀ ਹੈ। ਅੱਛਾ, ਚਲੋ ਚਲੀਏ, ਪਿਤਾ ਜੀ ਕਿਵਾਂ ਕਰਨੀ, ਬੜੀ ਖੇਚਲ ਹੋ ਗਈ ਹੈ। ਇਸੇ ਤਰ੍ਹਾਂ ਆਪੋ ਵਿੱਚ ਗੱਲਾਂ ਕਰਦੇ ਘਰ ਪਹੁੰਚੇ। ਪ੍ਰਸ਼ਾਦ ਛਕਣ ਲੱਗੇ ਤਾਂ ਸਾਈਂ ਦਾਸ ਤੋਂ ਛਕਿਆ ਨਹੀਂ ਜਾਂਦਾ, ਨਰਾਇਣ ਦਾਸ, ਲਾਲ ਜੀ ਅੱਜ ਰੋਟੀ ਨਹੀਂ ਖਾਂਦੇ? ਸਾਈਂ ਦਾਸ, ਪਿਤਾ ਜੀ ਲੰਘਦੀ ਨਹੀਂ। ਨਰਾਇਣ ਦਾਸ, ਕੁਛ ਕਾਰਨ? ਸਾਈਂ ਦਾਸ, ਸੁਪਨੇ ਦੀ ਦਰੇੜ ਨੇ ਭੰਨ ਕੱਤਿਆ ਹੈ, ਅੱਜ ਸੁਪਨੇ ਦਾ ਦਰਸ਼ਨ ਮੁੜ ਮੁੜ ਅੱਖਾਂ ਅੱਗੇ ਆਉਂਦਾ ਹੈ। ਨਰਾਇਣ ਦਾਸ, ਐਸਾ ਸੁਪਨਾ ਕੀ ਸੀ? ਸਾਈਂ ਦਾਸ, ਕੁਛ ਨਹੀਂ, ਮੇਰੇ ਹੀ ਕਰਮਾਂ ਜਾਂ ਸੰਕਲਪਾਂ ਵਿਕਲਪਾਂ ਦੇ ਬੁੱਤ ਬਣ ਬਣ ਕੇ ਅਖਾੜਾ ਮਚਾ ਰਹੇ ਹੋਣੇ ਹਨ। ਨਰਾਇਣ ਦਾਸ, ਆਖਿਰ ਜੇ ਸੁਪਨਾ ਹੈ ਤਾਂ ਖਿਆਲ ਛੱਡੋ। ਸਾਈਂ ਦਾਸ, ਬੜਾ ਚੜਦਾ ਹਾਂ ਪਰ ਫਿਰ ਯਾਦ ਆਉਂਦਾ ਹੈ। ਨਰਾਇਣ ਦਾਸ, ਸੁਪਨਾ ਕੀ ਹੈ? ਸਾਈਂ ਦਾਸ ਕੀ ਦੱਸਾਂ, ਦੱਸਿਆਂ ਜੀ ਖੁਸਦਾ ਹੈ। ਇਹ ਕਹਿੰਦੇ ਹੀ ਨੇਤਰ ਪਰ ਆਏ, ਸਾਰੇ ਪ੍ਰਸ਼ਾਦ ਚੱਕ ਲਓ, ਤਲ ਵਿਹਲੇ ਹੋ ਕੇ ਗੱਲਾਂ ਕਰਾਂਗੇ। ਸੁਪਨੇ ਅਕਸਰ ਮਨ ਦਾ ਵਿਕਾਰ ਹੁੰਦੇ ਹਨ। ਜੋ ਮਨ ਸੁਪਨੇ ਵਿੱਚ ਖਬਰੇ ਬਾਹਰ ਨੂੰ ਸੁਣਦਾ ਹੈ, ਭਰਮ ਹੈ, ਹੋਰ ਕੀ ਹੈ। ਨਰਾਇਣ ਦਾਸ, ਹੁੰਦਾ ਤਾਂ ਇੱਦਾਂ ਹੀ ਹੈ, ਪਰ ਸੁਪਨੇ ਵਿੱਚ ਜੇ ਚਿੱਤ ਇਕਾਗਰ ਹੋਵੇ ਤਦ ਕਈ ਵਾਰ ਸੁਪਨੇ ਕੁਛ ਅਰਥ ਵਾਲੇ ਵੀ ਹੁੰਦੇ ਹਨ। ਸਾਈਂ ਦਾਸ, ਠੀਕ ਹੈ। ਇੰਨੇ ਤੱਕ ਪ੍ਰਸ਼ਾਦ ਚੱਕਿਆ ਗਿਆ। ਕੁਛ ਉਗਲ ਨਿਗਲ ਕੇ ਸਾਈਂ ਦਾਸ ਨੇ ਵੀ ਚਾਰ ਗ੍ਰਹੀਆਂ ਪਾ ਲਿੱਤੀਆਂ। ਸਾਰਾ ਪਰਿਵਾਰ ਜਦ ਪ੍ਰਸ਼ਾਦਾ ਛਕ ਚੁਕਾ ਚੁੱਕਾ ਤਦ ਖਹਿੜੇ ਪੈ ਕੇ ਸਾਰੇ ਲੱਗੇ ਪੁੱਛਣ। ਸਾਈਂ ਦਾਸ ਨੇ ਝਿਜਕ ਝਿਜਕ ਕੇ ਦੱਸਿਆ ਕਿ ਮੈਂ ਸੁਪਨੇ ਵਿੱਚ ਗੁਰੂ ਜੀ ਨੂੰ ਕਿਸੇ ਖੇਡ ਵਿੱਚ ਡਿੱਠਾ ਹੈ। ਆਪ ਤਾਂ ਦੁੱਖ ਸੁੱਖ ਹਰਕ ਸ਼ੋਕ ਤੋਂ ਪਾਰ ਹਨ, ਪਰ ਸਾਥੋਂ ਜੇਰਾ ਨਹੀਂ ਹੁੰਦਾ। ਪਾਤਸ਼ਾਹ ਨੇ ਕਿਸੇ ਫਰੇਬ ਦੇ ਨਾਲ ਉਹਨਾਂ ਨੂੰ ਕਿਸੇ ਮਕਾਨ ਵਿੱਚ ਰੋਕ ਦਿੱਤਾ ਹੈ ਤੇ ਮੈਂ ਉਸਦੇ ਬੂਹੇ ਭੰਨਦਾ ਹਾਂ। ਉਸ ਵੇਲੇ ਕਈ ਆਈਪੀਏ ਮੈਨੂੰ ਆ ਕੇ ਕੁੱਟਦੇ ਹਨ, ਪਰ ਮੈਂ ਕੁੱਟਦੀ ਪ੍ਰਵਾਹ ਨਹੀਂ ਕੀਤੀ, ਬੂਹਾ ਭੰਨੀ ਗਿਆ। ਮੈਂ ਤਾਂ ਮਾਰ ਨਾਲ ਮੰਜ ਹੋ ਗਿਆ ਹਾਂ, ਪਰ ਬੂਹਾ ਭੱਜ ਗਿਆ ਹੈ। ਸ੍ਰੀ ਗੁਰੂ ਜੀ ਬਾਹਰ ਆ ਗਏ ਹਨ। ਉਹ ਆਈਪੀਏ ਜੋ ਮੈਨੂੰ ਮਾਰਦੇ ਸਨ, ਗੁਰੂ ਜੀ ਅੱਗੇ ਮੱਥਾ ਟੇਕਦੇ ਹਨ ਤੇ ਸਾਰੇ ਛੁਟਕਾਰਾ ਪਾਉਣ ਵਾਲਿਆਂ ਦੀ ਦੁਹਾਈ ਤੇ ਖੁਸ਼ੀ ਦੇ ਨਾਰੇ ਆਕਾਸ਼ ਵਿੱਚ ਭਰ ਗਏ ਹਨ। ਬੰਦੀ ਛੋੜ, ਬੰਦੀ ਛੋੜ। ਮੈਂ ਤਾਂ ਬੜਾ ਖੁਸ਼ ਹੋਇਆ, ਪਰ ਮੇਰਾ ਬਦਨ ਮਾਰ ਨਾਲ ਟੁੱਟ ਗਿਆ। ਅਜੇ ਤੱਕ ਹੱਡ ਪੀੜ ਜਿਹੇ ਕਰਦੇ ਹਨ। ਸੀ ਸੁਪਨਾ, ਸਾਰੇ ਕੌਤਕ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
0: Sakhi, Pai Sain Das da Gwalior jana. Narayan Das ne ek premi nu Amritsar bhejya. Panjve ku din eh sajjan mud ke aa gaya. Ki khabar laya ke Pai Budha Adik sare mukhi Sikh Delhi tur gaye han, kyunki eh khabar aayi hai ke Patshah ne ਕਪਟ ਨਾਲ ਗੁਰੂ ਜੀ ਨੂੰ ਗਵਾਲੀਆ ਦੇ ਕਿਲੇ ਵਿੱਚ ਬੰਦ ਕਰ ਲਿਆ ਹੈ। ਮਾਤਾ ਗੰਗਾ ਜੀ ਨੇ ਵਿਆਕੁਲ ਹੋ ਕੇ ਸਾਰੇ ਸਿਆਣੇ ਕਰਨੀ ਵਾਲੇ ਪਿਆਰੇ ਤੋੜ ਦਿੱਤੇ ਹਨ। ਆਪ ਆਸਣ ਵਿਛਾ ਕੇ ਬੈਠ ਗਏ ਹਨ। ਅੱਠੀ ਪੈਰੀ ਚੌਲਾਂ ਦੀ ਪਿੱਛ ਪੀਂਦੇ ਹਨ ਤੇ ਅੱਠੇ ਪੈਰ ਧਿਆਨ ਜੋੜ ਕੇ ਬੈਠੇ ਰਹਿੰਦੇ ਹਨ। ਸਾਡੀ ਬੀਬੀ ਵੀ ਇਸੇ ਤਰ੍ਹਾਂ ਦੂਸਰੇ ਕਮਰੇ ਵਿੱਚ ਪ੍ਰਾਰਥਨਾ ਵਿੱਚ ਬੈਠੀ ਰਹਿੰਦੀ ਹੈ। ਹਰ ਸਿੱਖ ਦੇ ਮੂੰਹ ਤੇ ਇਹ ਵਾਕ ਹਨ ਕਿ ਹੁਣ ਮੁਗਲਾਂ ਦੇ ਰਾਜ ਦਾ ਤੇਜ ਉਹਨਾਂ ਚਿਰ ਨਹੀਂ ਉਤਰੇਗਾ ਜਿੰਨਾ ਕੋ ਖਿਆਲ ਸੀ, ਕਿਉਂਕਿ ਪਰਮੇਸ਼ਵਰ ਦੀਆਂ ਨਿਰਪਰਾਧ ਜੋਤਾਂ ਨਾਲ ਕਟਕ ਤੇ ਜ਼ੁਲਮ ਸ਼ੁਰੂ ਹੋ ਗਏ ਹਨ। ਪਾਤਸ਼ਾਹਾਂ ਦੇ ਦਿਲ ਵਿੱਚ ਤਾਸਬ ਨਹੀਂ ਚਾਹੀਦਾ, ਨਾ ਸੁਣੀ ਸੁਣਾਈ ਉੱਤੇ ਇਤਬਾਰ ਤੇ ਗੁੱਸੇ ਵਿੱਚ ਆ ਕੇ ਅਤਿਆਚਾਰ ਕਰਨਾ ਚਾਹੀਦਾ। ਜੋ ਪੂਰੀ ਤਰ੍ਹਾਂ ਨਿਆਂ ਨਹੀਂ ਕਰਦਾ ਉਹ ਪਾਤਸ਼ਾਹ ਜ਼ਾਲਮ ਹੈ। ਜੋ ਜ਼ੁਲਮ ਕਰਦਾ ਹੈ ਪਰਜਾ ਉਸ ਤੋਂ ਦੁਖੀ ਹੋ ਜਾਂਦੀ ਹੈ। ਜਦ ਪਰਜਾ ਦੁੱਖ ਉਠਾਉਂਦੀ ਹੈ ਤਦ ਰਾਜ ਕਦੇ ਛੇਤੀ ਕਦੇ ਚਿਰਕਾ ਨਸ਼ਟ ਹੋ ਜਾਂਦਾ ਹੈ। ਇਹ ਸਮਾਚਾਰ ਸੁਣ ਕੇ ਸਾਰੇ ਸਹਿਮ ਗਏ। ਸਾਰਿਆਂ ਦੇ ਮਨ ਵਿੱਚ ਪਰਮੇਸ਼ਵਰ ਦੇ ਭਾਣੇ ਦੇ ਉਦਾਲੇ ਭੰਬੀਰੀਆਂ ਵਾਂਗੂ ਆਉਂਦੇ ਹਨ, ਪਰ ਪੈਰ ਨਹੀਂ ਟਿਕਦੇ। ਪ੍ਰੇਮ ਦੌਰ ਤੁਣ ਕੇ ਮਾਰਦੀ ਹੈ। ਕਦੇ ਸ਼ੁਕਰ ਕਰਦੇ ਹਨ ਕਿ ਵਾਹਿਗੁਰੂ ਨੇ ਜੋ ਕੀਤਾ ਹੈ ਭਲਾ ਹੈ, ਸ਼ੁਕਰ ਹੈ। ਕਦੇ ਪਿਛਲੇ ਸਤਿਗੁਰਾਂ ਦੀਆਂ ਹੋਣੀਆਂ ਯਾਦ ਕਰਕੇ ਜੀ ਡੋਲਦਾ ਹੈ ਕਿ ਕਿਤੇ ਉਹ ਰੰਗ ਫੇਰ ਨਾ ਜੰਮੇ। ਅੱਗੇ ਤਾਂ ਲਾਹੌਰ ਸੀ, ਐਤਕੀ ਦੂਰ ਲੈ ਗਏ ਹਨ। ਜੋ ਸਿੱਖ ਕਿਤੇ ਗੁੱਸਾ ਖਾ ਕੇ ਦੁੱਖ ਨਾ ਦੇਣ। ਇਸੇ ਤਰ੍ਹਾਂ ਹਾਲ ਵਿੱਚ ਕੁਝ ਸਮਾਂ ਬੀਤਿਆ, ਸਾਰੇ ਪਿੰਡ ਵਿੱਚ ਇਹ ਖਬਰ ਧੁੰਮ ਗਈ। ਲੱਗੇ ਪਿਆਰੇ ਲਗਾਤਾਰ ਆਉਣ, ਲੋਢੇ ਪੈਰ ਦੇ ਸਤਸੰਗ ਮਗਰੋਂ ਦੀਵਾਨ ਵਿੱਚ ਇਹੋ ਚਰਚਾ ਛਿੜੀ ਕਿ ਕੀ ਕੀਤਾ ਜਾਵੇ। ਭਾਈ ਸਾਈਂ ਦਾਸ ਦੀ ਇਹ ਮਰਜ਼ੀ ਸੀ ਕਿ ਮੈਂ ਤਾਂ ਗਵਾਲੀਅਰ ਜਾਵਾਂ, ਔਰ ਜੋ ਸੁਪਨੇ ਵਿੱਚ ਡਿੱਠਾ ਸੀ ਉਹ ਕਰਾਂ, ਜਾਂ ਤਾਂ ਪਿਆਰੇ ਨੂੰ ਛੁਡਾ ਲਿਆਵਾਂ ਜਾਂ ਜੋ ਬਣੇ ਸੋ ਚੱਲੀ ਜਾਵਾਂ। ਇਸ ਪਰ ਇਹ ਵਿਚਾਰ ਹੋਈ ਕਿ ਇਕੱਲਿਆਂ ਜਾਣਾ ਠੀਕ ਨਹੀਂ ਹੈ, ਭਾਈ ਨਰਾਇਣ ਦਾਸ ਜੀ ਵੀ ਨਾਲ ਜਾਣ ਔਰ ਦਸ ਸਿੱਖ ਹੋਰ ਜਾਣ। ਸੋ 12 ਪ੍ਰੇਮੀ ਤਾਂ ਇੱਧਰ ਤਿਆਰ ਹੋਏ ਅਤੇ ਦਸਾਂ ਨੇ ਇਹ ਜਿੰਮਾ ਲਿਆ ਕੇ ਅਸੀਂ ਬੀਬੀ ਰਾਮੂ ਅਤੇ ਮਾਈ ਪ੍ਰੇਮ ਦੇਵੀ ਨੂੰ ਦਮੋਦਰੀ ਅਤੇ ਮਾਤਾ ਗੰਗਾ ਜੀ ਪਾਸ ਛੱਡ ਆਵਾਂਗੇ, ਕਿਉਂ ਜੋ ਇਸ ਸੰਕਟ ਵਿੱਚ ਉਹਨਾਂ ਦੇ ਪਾਸ ਹੋਣਾ ਬਹੁਤ ਲੋੜੀਂਦਾ ਹੈ। ਭਾਵੇਂ ਗੁਰੂ ਕੇ ਘਰ ਕੋਈ ਕਮੀ ਨਹੀਂ, ਪਰ ਪ੍ਰੀਤਮਾ ਦੇ ਦੁੱਖ ਵੇਲੇ ਪਿਆਰਿਆਂ ਤੋਂ ਕਦ ਸੁੱਖ ਨਾਲ ਘਰ ਬੈਠਾ ਜਾਂਦਾ। ਇਹ ਸਲਾਹ ਪੱਕੀ ਹੋ ਕੇ ਅਗਲੇ ਦਿਨ ਪਿੰਡ ਦੀ ਚਹਿਲ ਪਹਿਲ ਤੁਰ ਗਈ। ਸਤਸੰਗ ਦੇ ਮੁਕਤ ਮਣੀ ਤਾਂ ਗਵਾਲੀਅਰ ਨੂੰ ਤੁਰ ਗਏ ਅਤੇ ਮੋਤੀ ਬੀਬੀ ਰਾਮੂ ਬੀਬੀ ਦਮੋਦਰੀ ਪਾਸ। ਪਿੱਛੇ ਜੋ ਪ੍ਰੇਮੀ ਰਹੇ ਸਭ ਨੇ ਕੰਮ ਕਾਜ ਘਟਾ ਕੇ ਦੋ ਦੋ ਤਰੇ ਤਰੇ ਪੈਰ ਧਰਮਸਾਲ ਵਿੱਚ ਰਹਿਣਾ, ਅਰਦਾਸੇ ਕੀਰਤਨ ਕਰਨੇ ਤੇ ਪਾਠ ਕਰਨੇ, ਇੱਕ ਭੋਗ ਪਵੇ ਦੂਜਾ ਅੱਗੋਂ ਧਰ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 23 ਵੀ ਮਾਤਾ ਗੰਗਾ ਜੀ ਦਾ ਉਪਦੇਸ਼। ਜਦੋਂ ਰਾਮੂ ਤੇ ਪ੍ਰੇਮ ਦੇਈ ਮਾਤਾ ਗੰਗਾ ਜੀ ਤੇ ਦਮੋਦਰੀ ਪਾਸ ਪਹੁੰਚੀਆਂ, ਤਦ ਮੂੰਹੋਂ ਕੀ ਕਹਿੰਦੀਆਂ। ਮੱਥਾ ਟੇਕ ਕੇ ਹੱਥ ਜੋੜ ਕੇ ਬੈਠ ਗਈਆਂ ਤੇ ਨੈਣਾਂ ਵਿੱਚ ਹੰਝੂ ਆ ਗਏ। ਬਸ ਇੰਨਾ ਸੀ ਦੁੱਖ ਵੰਡਣ ਦਾ ਵਖਿਆਨ, ਜੋ ਪ੍ਰੇਮ ਵਿਧੀਆਂ ਦੇ ਸਕੀਆਂ ਮਾਤਾ ਗੰਗਾ ਜੀ ਵਾਸਤੇ, ਇਹ ਕਾਫੀ ਸੀ ਸਮਝਣ ਲਈ ਕਿ ਗੁਰੂ ਕੌਰ ਤੋਂ ਨਿਸ਼ਾਵਰ ਹੋਣ ਵਾਲੇ ਹੋਰ ਪੌੜੇ ਆਏ ਹਨ। ਪਤ ਬ੍ਰਤ ਧਰਮ ਧੀਰਜ ਤੇ ਆਤਮ ਜੀਵਨ ਦੀ ਨਿਪੁੰਨ ਮਾਤਾ ਜੀ ਲਈ ਇਹ ਸਮਾਂ ਅਸਚਰਜ ਸੀ। ਆਪਣੇ ਪ੍ਰਾਣਾਂ ਤੋਂ ਪਿਆਰੇ ਪਤੀ ਜੀ ਦਾ ਅਜਰ ਸਾਕਾ ਜਰ ਚੁੱਕੀ ਹੈ, ਹੁਣ ਇਕਲੌਤੇ ਪੁੱਤਰ ਦੇ ਸਿਰ ਤੇ ਕਸ਼ਟ ਨਹੀਂ ਆਈ ਹੈ। ਰਾਮੋ ਦਾ ਅੱਤ ਵੈਰਾਗ ਦੇਖ ਕੇ ਮਾਤਾ ਨੇ ਕਿਹਾ, ਬੀਬੀ ਜੀ ਉਧਰੋਂ ਨਹੀਂ ਪਰ ਅਡੋਲ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ, ਸਾਡੇ ਸਤਿਗੁਰਾਂ ਦਾ ਵਾਲ ਵਿੰਗਾ ਨਹੀਂ ਹੈ। ਮੈਂ ਸਾਰੇ ਸੰਸਾਰ ਪ੍ਰਬੰਧ ਵੀ ਕਰ ਦਿੱਤੇ ਹਨ ਪਰ ਮੇਰਾ ਭਰੋਸਾ ਵਾਹਿਗੁਰੂ ਤੇ ਹੈ, ਸਾਡੇ ਸਤਿਗੁਰਾਂ ਦਾ ਵਾਲ ਵਿੰਗਾ ਨਹੀਂ ਹੋਵੇਗਾ। ਜੇ ਮੈਂ ਮੋਟੀ ਮਤ ਕਰਾਂ ਤਾਂ ਮੇਰੇ ਜਿਹਾ ਦੁਖੀ ਸੰਸਾਰ ਵਿੱਚ ਇਸ ਵੇਲੇ ਕੋਈ ਨਹੀਂ ਹੈ ਜਿਸ ਦਾ ਜਗਤ ਗੁਰੂ ਪਤੀ ਐਸੇ ਭਾਣੇ ਚੱਲ ਕੇ ਇਸ ਅਵਸਥਾ ਵਿੱਚ ਪ੍ਰਲੋਕ ਸੁਧਾਰੇ ਤੇ ਜਿਸ ਦਾ ਜਗਤ ਪੁੱਤਰ ਗੁਰੂ ਉਸੇ ਹਾਲ ਵਿੱਚ ਪਹੁੰਚ ਪਵੇ ਜਿਸ ਵਿੱਚ ਪਤੀ ਜੀ ਪਹੁੰਚੇ ਸੀ। ਪਰ ਪਿਆਰੀਓ, ਮੇਰੀ ਟੇਕ ਸ੍ਰੀ ਗੁਰੂ ਨਾਨਕ ਦੇਵ ਜੀ ਪਰ ਹੈ, ਮੈਂ ਲਾਲ ਜੀ ਨੂੰ ਪੁੱਤਰ ਜਾਣ ਕੇ ਨਹੀਂ ਸਮਝਦੀ। ਗੁਰੂ ਹਰਗੋਬਿੰਦ ਜੀ ਉਸੀ ਗੱਦੀ ਦੇ ਮਾਲਕ ਗੁਰੂ ਹਨ, ਸੋ ਉਹ ਸਾਖਿਆਤ ਗੁਰੂ ਹਨ, ਪੁੱਤਰ ਹਨ, ਪਰ ਸਾਡਾ ਸਾਕਾਦਾਰੀ ਦਾ ਮਾਣ ਚੰਗਾ ਨਹੀਂ ਹੈ, ਸਾਡੇ ਵਿੱਚ ਗੁਰਿਆਈ ਦਾ ਸਿਦਕ ਚਾਹੀਏ। ਪੰਚਮ ਗੁਰੂ ਜੀ ਦਾ ਲਾਹੌਰ ਜਾਣ ਲੱਗੇ ਆਗਿਆ ਕਰ ਗਏ ਸੀ ਕਿ ਇਹ ਸਰੀਰ ਮੁੜੇਗਾ ਨਹੀਂ, ਪਰ ਛੇਵੇਂ ਸਤਿਗੁਰੂ ਜੀ ਇਹ ਕਹਿ ਕੇ ਗਏ ਹਨ ਕਿ ਕੋਈ ਹੋਣਹਾਰ ਸੁਣ ਕੇ ਡੋਲਣਾ ਨਹੀਂ, ਅਸੀਂ ਰਾਜੀ ਵਾਪਸ ਆਵਾਂਗੇ। ਸੋ ਸਤਿਗੁਰਾਂ ਦੇ ਵਾਕ ਅਟਲ ਹਨ, ਉਹਨਾਂ ਦਾ ਵਾਲ ਵਿੰਗਾ ਨਹੀਂ ਹੈ। ਭਾਈ ਬੁੱਢਾ ਜੀ ਉਧਰ ਗਏ ਹਨ, ਉਹ ਕੋਈ ਯੋਗ ਉਪਾਅ ਕਰਨਗੇ ਔਰ ਆਪਣੇ ਯਤਨ ਵਿੱਚ ਕਦੇ ਨਹੀਂ ਹਾਰਨਗੇ। ਸ੍ਰੀ ਗੁਰੂ ਜੀ ਸਮਰੱਥ ਹਨ, ਕੇਵਲ ਪਰਜਾ ਦਾ ਭਾਰ ਟਾਲਣ ਦੇ ਉਪਰਾਲੇ ਕਰ ਰਹੇ ਹਨ। ਸੰਸਾਰ ਦੇ ਸੁੱਖ ਵਾਸਤੇ ਹੀ ਪਿਆਰੇ ਸ੍ਰੀ ਗੁਰੂ ਨਾਨਕ ਦੇਵ ਜੀ ਰੂਪ ਵਟਾ ਕੇ ਆ ਰਹੇ ਹਨ। ਸੋ ਹੇ ਪਿਆਰੀਓ ਸੱਜਣੀਓ, ਡੋਲਣ ਦਾ ਸਮਾਂ ਨਹੀਂ ਪਰ ਡੋਲ ਹੋ ਕੇ ਗੁਰੂ ਜੀ ਦੇ ਧਿਆਨ ਵਿੱਚ ਜੁੜੇ ਰਹਿਣ ਦਾ ਹੈ। ਦੇਖੋ ਘੋਰ ਕੰਨਾਂ ਦੇ ਪਰਦੇ ਪਾੜ ਕੇ ਸੂਰਜ ਕੀਕੂ ਫੇਰ ਦਮਕਾਂ ਮਾਰਦਾ ਚੜ੍ਹਦਾ ਹੈ। ਮਾਂ ਦੀ ਮਮਤਾ ਮੇਰੇ ਕਲੇਜੇ ਵਿੱਚ ਖਿੱਚ ਪਾ ਮਾਰਦੀ ਹੈ ਪਰ ਗੁਰੂ ਦਾ ਸਿਦਕ ਮੈਨੂੰ ਫੇਰ ਅਡੋਲਤਾ ਤੇ ਭਰੋਸੇ ਵਿੱਚ ਲੈ ਜਾਂਦਾ ਹੈ। ਆਓ ਉਸ ਸਰਬੱਤ ਸਮਰੱਥ ਕੌਤਕਹਾਰ ਸ੍ਰਿਸ਼ਟੀ ਦਾ ਭਾਰ ਉਤਾਰਨ ਵਾਲੇ ਸਤਿਗੁਰੂ ਦਾ ਧਿਆਨ ਕਰਕੇ ਸ੍ਰੀ ਕਰਤਾਰ ਨਿਰੰਕਾਰ ਦੇ ਚਰਨਾਂ ਵਿੱਚ ਅਰਦਾਸ ਕਰੀਏ। ਸਭਨਾਂ ਨੇ ਫਿਰ ਬੜੇ ਪ੍ਰੇਮ ਵਿੱਚ ਅਰਦਾਸ ਕੀਤੀ, ਗੱਲ ਕੀ ਜੇ ਕੋ ਪਿਆਰਾ ਸਿੱਖ ਸੰਗੀ ਆਇਆ। ਮਾਤਾ ਜੀ ਦੇ ਇਸ ਤਰ੍ਹਾਂ ਦੇ ਉਪਦੇਸ਼ਾਂ ਨੇ ਸਭ ਨੂੰ ਪਰਮੇਸ਼ਵਰ ਦੇ ਧਿਆਨ ਆ ਸਿਮਰਨ ਵਿੱਚ ਜੋੜ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ। ਸਾਖੀ 24, ਕਿਲ੍ਹਾ ਗਵਾਲੀਅਰ ਦਾ ਹਾਲ ਵਰਣਨ। ਕੁਛ ਸਮਾਂ ਇਸ ਤਰ੍ਹਾਂ ਬੀਤ ਗਿਆ, ਭਾਈ ਸਾਈਂ ਦਾਸ ਤੇ ਨਰਾਇਣ ਦਾਸ ਜੀ ਜੋ ਤਿੱਖੇ ਘੋੜੇ ਲੈ ਕੇ ਵਾਹੋ ਦਾ ਹੀ ਮੰਜ਼ਲਾਂ ਕੱਟਦੇ ਗਵਾਲੀਅਰ ਪਹੁੰਚੇ ਸੇ, ਹੁਣ ਮੁੜ ਆਏ ਸੀ। ਇਹਨਾਂ ਦੇ ਆਇਆ ਸਭ ਨੂੰ ਠੰਡ ਪੈ ਗਈ। ਪਰਿਵਾਰ ਵਿੱਚ ਤਾਂ ਸਾਰਾ ਹਾਲ ਆਉਂਦੇ ਸਾਰ ਦੱਸਿਆ, ਪਰ ਸੰਗਤ ਨੂੰ ਜੋ ਬਹੁਤ ਜੁੜ ਰਹੀ ਸੀ ਔਰ ਪਪੀਹੇ ਵਕਤ ਗੁਰੂ ਸੋਏ ਦੀ ਸਵਾਂਤੀ ਬੂੰਦ ਨੂੰ ਤਰਸ ਰਹੀ ਸੀ, ਦੀਵਾਨ ਵਿੱਚ ਰਹਿ ਰਾਸ ਤੇ ਭੋਗ ਪਏ ਸਾਰਾ ਹਾਲ ਇਉਂ ਸੁਣਾਇਆ। ਸਾਧ ਸੰਗਤ ਜੀ, ਗੁਰੂ ਜੀ ਦੇ ਕੌਤਕ ਅਸਚਰਜ ਹਨ। ਅਸੀਂ ਅਲਪਗ ਜੀਵ ਉਹਨਾਂ ਦੇ ਖੇਲਾਂ ਨੂੰ ਨਹੀਂ ਸਮਝਦੇ। ਅਸੀਂ ਤਾਂ ਉਹਨਾਂ ਦਾ ਕਿਲੇ ਵਿੱਚ ਬੰਦ ਹੋਣਾ ਸੁਣ ਕੇ ਅੱਤ ਡਰ ਗਏ ਸੀ, ਪਰ ਗੁਰੂ ਜੀ ਜੋ ਆਏ ਹੀ ਲੋਕਾਂ ਦਾ ਉਧਾਰ ਵਾਸਤੇ ਹਨ, ਹਰ ਕੌਤਕ ਵਿੱਚ ਜਗਤ ਦਾ ਉਧਾਰ ਕਰਦੇ ਹਨ, ਕਿਸੇ ਨੂੰ ਸੰਕਲਪ ਮਾਤਰ ਨਾਲ ਉਤਾਰਦੇ ਹਨ, ਕਿਸੇ ਨੂੰ ਦ੍ਰਿਸ਼ਟੀ ਮਾਤਰ ਨਾਲ, ਕਿਸੇ ਨੂੰ ਰਸਨਾ ਨਾਲ ਨਿਹਾਰ ਕਰਦੇ ਹਨ, ਕਿਸੇ ਨੂੰ ਉਪਕਾਰ ਕਰਕੇ ਕਿਸੇ ਲਈ ਖੜਗ ਧਾਰਦੇ ਹਨ ਤੇ ਕਿਸੇ ਲਈ ਆਪ ਬੰਦੀ ਵਿੱਚ ਪੈ ਜਾਂਦੇ ਹਨ। ਪਾਤਸ਼ਾਹ ਤਾਂ ਆਪਣੇ ਰਾਜ ਦੇ ਫਿਕਰ ਵਿੱਚ ਸੱਚ ਤੋਂ ਮੂੰਹ ਮੋੜ ਕੇ ਚਾਲਾਂ ਨਾਲ ਨਾਤਾ ਜੋੜਦੇ ਹਨ, ਪਰ ਸਾਈਂ ਲੋਕ ਆਪਣਾ ਕਾਰਜ ਸੱਚ ਤੇ ਪ੍ਰੇਮ ਨਾਲ ਕਰਦੇ ਹੀ ਤੁਰੇ ਜਾਂਦੇ ਹਨ। ਗਵਾਲੀਅਰ ਦਾ ਕਿਲ੍ਹਾ ਇੱਕ ਤਰ੍ਹਾਂ ਦਾ ਰਾਜਸੀ ਬੰਦੀ ਘਰ ਬਣ ਗਿਆ ਹੈ। ਉੱਥੇ ਰਾਜੇ ਮਹਾਰਾਜੇ, ਅਮੀਰ ਜਗੀਰਦਾਰ ਜੋ ਪਾਤਸ਼ਾਹੀ ਕਹਿਰ ਹੇਠ ਆਉਂਦੇ ਹਨ ਬੰਦ ਕੀਤੇ ਜਾਂਦੇ ਹਨ, ਪਰ ਅਕਸਰ ਲੋਕ ਬੇਗੁਨਾਹ ਉੱਥੇ ਕੈਦ ਹਨ। ਫਿਰ ਕਿਹਾ ਤਾਂ ਇਹ ਜਾਂਦਾ ਹੈ ਕਿ ਉਹਨਾਂ ਲਈ ਸਾਰੇ ਆਰਾਮ ਦੇ ਸਮਾਨ ਉੱਥੇ ਹਨ, ਪਰ ਉਹ ਕੈਦ ਨਹੀਂ ਹਨ, ਕੇਵਲ ਨਜ਼ਰ ਬੰਦ ਹਨ। ਪਰ ਅਸਲ ਗੱਲ ਇਹ ਹੈ ਕਿ ਉਹ ਧੋਖੇ ਨਾਲ ਮਾਰੇ ਪਏ ਹਨ, ਉਹਨਾਂ ਦੀ ਦਸ਼ਾ ਕੈਦੀਆਂ ਨਾਲੋਂ ਬੁਰੀ ਹੈ। ਉੱਥੇ ਅਪਰਾਧੀ ਲੋਕ ਨਹੀਂ ਹਨ, ਪਰ ਕੇਵਲ ਉਹ ਜਿਨ੍ਹਾਂ ਪਰ ਪਾਤਸ਼ਾਹ ਨੂੰ ਕੋਈ ਝੂਠਾ ਸ਼ੱਕ ਪੈ ਗਿਆ ਹੋਵੇ, ਉਹ ਸ਼ੱਕ ਦੂਰ ਕਰਨ ਦੇ ਸਮੇਂ ਤੱਕ ਕੈਦ ਕੀਤੇ ਜਾਂਦੇ ਹਨ, ਪਰ ਫਿਰ ਕੋਈ ਨਹੀਂ ਪੁੱਛਦਾ ਕਿ ਕੀ ਹੋਇਆ ਤੇ ਕੀ ਬਣੇਗਾ। ਵਿਚਾਰੇ ਉੱਥੇ ਹੀ ਸੜ ਸੜ ਮਰਦੇ ਹਨ। ਕਿਸੇ ਵਜ਼ੀਰ ਅਮੀਰ ਨੇ ਕਿਸੇ ਤੋਂ ਬਦਲਾ ਲੈਣਾ ਹੋਵੇ ਤਦ ਪਾਤਸ਼ਾਹ ਨੂੰ ਕਿਸੇ ਫਰੇਬ ਵਿੱਚ ਲਿਆ ਕੇ ਵੈਰੀ ਨੂੰ ਗਵਾਲੀਅਰ ਭਿਜਵਾ ਦਿੱਤਾ, ਬਸ ਫਿਰ ਕਿਹਨੇ ਸੁੱਧ ਲੈਣੀ ਹੈ। ਉੱਥੋਂ ਦੇ ਦੁੱਖ ਕਹੇ ਨਹੀਂ ਜਾਂਦੇ। ਬੜੇ ਬੜੇ ਅਮੀਰਾਂ ਦੇ ਪੁੱਤਰ, ਮਾਵਾਂ ਦੇ ਇਕਲੌਤੇ ਲਾਲ, ਭੈਣਾਂ ਦੇ ਨਿਰਦੋਸ਼ ਵੀਰ ਤੇ ਇਸਤਰੀਆਂ ਦੇ ਪ੍ਰਾਣ ਪਿਆਰੇ ਪਤੀ ਵਰਿਆਂ ਤੋਂ ਵਿਛੜੇ ਪਏ ਵਿਲਪ ਰਹੇ ਹਨ। ਕੱਪੜੇ ਉਹਨਾਂ ਦੇ ਮੈਲੇ, ਅੰਨ ਮੋਟਾ ਤੇ ਕਿਲੇ ਤੋਂ ਬਾਹਰ ਨਿਕਲਣਾ ਬੰਦ ਹੈ। ਐਸੇ ਮਹਾਂਸੰਕਟ ਵਿੱਚ ਫਸੇ ਨਿਰਦੋਸ਼ੀਆਂ ਦੀ ਕਲਿਆਣ ਸਮੇਤ ਸਾਡੇ ਗੁਰੂ ਗੁਸਾਈ ਆਪ ਬੰਦੀ ਵਿੱਚ ਪਏ ਹਨ, ਜਿੱਥੋਂ ਸੱਚਖੰਡ ਵਿੱਚੋਂ ਸਾਡਾ ਉਧਾਰ ਕਰਨ ਵਾਸਤੇ ਮਨੁੱਖ ਬਣ ਕੇ ਮਾਤ ਲੋਕ ਵਿੱਚ ਆਏ। ਇਸੇ ਤਰ੍ਹਾਂ ਮਾਤ ਲੋਕ ਦੀ ਖੁੱਲ੍ਹ ਦੇ ਮੰਡਲ ਵਿੱਚੋਂ ਨਿਕਲ ਕੇ ਗਵਾਲੀਅਰ ਦੇ ਬੰਦੀ ਘਰ ਵਿੱਚ ਬੰਦੀ ਹੋ ਕੇ ਪਹੁੰਚੇ ਹਨ। ਸਭ ਤੋਂ ਪਹਿਲੇ ਤਾਂ ਕਿਲ੍ਹੇ ਦੇ ਕਿਲ੍ਹੇਦਾਰ ਹਰਿਦਾਸ ਨੂੰ ਸਮਤ ਬਖਸ਼ੀ ਤੇ ਉਸ ਦੀ ਆਤਮਾ ਵਿੱਚ ਇਨਸਾਫ਼ ਤੇ ਦਇਆ ਦਾ ਭਾਵ ਭਰਿਆ ਨੇ। ਹੁਣ ਉਸ ਦੇ ਮਨ ਪਰਮੇਸ਼ੁਰ ਦਾ ਭੈ ਪਿਆ ਹੈ, ਔਰ ਉਹ ਸਮਝਦਾ ਹੈ ਕਿ ਜੋ ਦੁੱਖ ਇਹਨਾਂ ਬੰਦੀਆਂ ਨੂੰ ਹੈ, ਜੇ ਮੈਂ ਬੰਦੀ ਵਿੱਚ ਹੋਵਾਂ ਤਦ ਇਸ ਦੁੱਖ ਨੂੰ ਕੀ ਸਮਝਾਂ। ਇਸ ਤਰ੍ਹਾਂ ਦੇ ਉਪਦੇਸ਼ਾਂ ਤੇ ਗੁਰੂ ਜੀ ਦੀ ਮਿਹਰ ਨਾਲ ਉਸ ਨੂੰ ਸਮਝ ਆ ਗਈ ਹੈ। ਉਹ ਸਿਮਰਨ ਵੱਲ ਲੱਗ ਪਿਆ ਹੈ ਤੇ ਦਇਆ ਵੀ ਉਸ ਵਿੱਚ ਆ ਗਈ ਹੈ। ਹੁਣ ਉੱਥੋਂ ਦੇ ਕੈਦੀ ਦੁਖੀ ਦਲਿੱਦਰੀ ਨਹੀਂ ਹਨ, ਪਰ ਸੁਥਰੇ ਰਹਿਣ ਵਾਲੇ ਅਮੀਰਾਂ ਦੇ ਪੁੱਤਰ ਹਨ। ਕਿਸੇ ਬਾਤ ਦੀ ਤੰਗੀ ਨਹੀਂ ਹੈ, ਪਰ ਉਹਨਾਂ ਦੇ ਮਨ ਕਠੋਰ ਤੇ ਸੰਸਾਰਕ ਹਨ ਤੇ ਉੱਤੋਂ ਪੈ ਗਈ ਸਰੀਰ ਦੀ ਕੈਦ ਜੋ ਸਤਿਗੁਰੂ ਜੀ ਦੋਹਾਂ ਦਾ ਦਾਰੂ ਕਰ ਰਹੇ ਹਨ। ਰੋਜ਼ ਦੀਵਾਨ ਲੱਗਦਾ ਹੈ, ਮਹਾਰਾਜ ਜੀ ਅੰਮ੍ਰਿਤ ਵਰਖਾ ਕਰਦੇ ਹਨ, ਕੀਰਤਨ ਹੁੰਦਾ ਹੈ, ਜਿਸ ਦੇ ਕਿ ਅਸਰ ਨਾਲ ਸਾਰੇ ਲੋਕਾਂ ਦੇ ਮਨ ਸਾਫ ਹੋ ਰਹੇ ਹਨ। ਗੁਰੂ ਜੀ ਕਹਿੰਦੇ ਹੀ ਨਹੀਂ ਸਗੋਂ ਕਰਕੇ ਵਿਖਾਉਂਦੇ ਹਨ। ਕਿਲ੍ਹੇ ਵਿੱਚ ਜਾ ਕੇ ਸਤਿਗੁਰਾਂ ਨੇ 3 ਦਿਨ ਅੰਨ ਨਹੀਂ ਖਾਧਾ, ਕਿਹਾ ਕਿ ਇਸ ਜ਼ੁਲਮ ਨਾਲ ਇਕੱਠੀ ਕੀਤੀ ਹੋਈ ਰਾਜ ਅੰਸ਼ ਹੈ। ਇਸ ਤਰ੍ਹਾਂ ਪਹਿਲੇ ਸਤਿਗੁਰਾਂ ਨੇ ਮਲਕ ਭਾਗੋ ਦੀ ਰਾਜ ਅੰਸ਼ ਅੰਗੀਕਾਰ ਨਹੀਂ ਸੀ ਕੀਤੀ, ਪਰ ਭਾਈ ਲਾਲੋ ਦਾ ਕੋਧਰਾ ਖਾਧਾ ਸੀ। ਤਿਵੇਂ ਸਤਿਗੁਰਾਂ ਨੇ ਇੱਥੇ ਰਾਜਸੀ ਅੰਨ, ਜਿਸ ਵਿੱਚ ਗਰੀਬਾਂ ਦੇ ਲਹੂ ਦਾ ਰੰਗ ਭਰਿਆ ਪਿਆ ਹੈ, ਨਹੀਂ ਖਾਧਾ। ਅੰਤ ਜਦ ਭਾਈ ਜੇਠੇ ਪ੍ਰਾਣੀ ਨੇ ਅੱਤ ਬੇਨਤੀ ਕੀਤੀ, ਤਦ ਸਤਿਗੁਰਾਂ ਨੇ ਕਿਹਾ, ਤੁਸੀਂ ਜਾ ਕੇ 10 ਨੌਵਾਂ ਦੀ ਮਿਹਨਤ ਕਰਕੇ ਮਜ਼ਦੂਰੀ ਦੇ ਪੈਸੇ ਕਮਾਓ, ਉਸ ਦਾ ਅੰਨ ਬਣਾਓ, ਆਪ ਵੀ ਛਕੋ ਤੇ ਅਸੀਂ ਵੀ ਛਕਾਂਗੇ। ਦੋਵੇਂ ਪ੍ਰੇਮੀ ਸ਼ਹਿਰ ਜਾ ਕੇ ਕਿਰਤ ਕਰਦੇ ਹਨ, ਅਰ ਕਿਰਤ ਦਾ ਸੁੱਚਾ ਭੋਜਨ ਦੁੱਧ ਦੀਆਂ ਧਾਰਾਂ ਵਾਲਾ ਭੋਜਨ ਲਿਆ ਕੇ 6ਵੇਂ ਗੁਰੂ ਨਾਨਕ ਨੂੰ ਛਕਾਉਂਦੇ ਹਨ। ਇਸ ਕਰਨੀ ਨੂੰ ਵੇਖ ਕੇ ਲੋਕ ਅਸਚਰਜ ਹਨ। ਉਹਨਾਂ ਦੀ ਰਹਿਣੀ ਬਹਿਣੀ ਤੇ ਆਤਮ ਸੱਤਿਆ ਨੂੰ ਵੇਖ ਕੇ ਸਾਰੇ ਨਿਸ਼ਚੇ ਵਿੱਚ ਆ ਗਏ ਹਨ ਕਿ ਗੁਰੂ ਜੀ ਐਸੇ ਸੰਕਟ ਵਿੱਚ ਵੀ ਆਪਣੇ ਅਸੂਲਾਂ ਤੋਂ ਨਹੀਂ ਡਿੱਗਦੇ। ਮਹਾਰਾਜ ਜੀ ਨੇ ਉਹਨਾਂ ਸਰਦਾਰਾਂ ਅਮੀਰਾਂ ਨੂੰ ਦੱਸ ਦਿੱਤਾ ਹੈ ਕਿ ਜੋ ਮਾਇਆ ਤੁਹਾਡੇ ਪਾਸ ਹੈ ਇਹ ਪਰਜਾ ਦੀ ਹੈ, ਤੁਹਾਡੀ ਨਹੀਂ ਹੈ। ਤੁਸੀਂ ਇਸ ਨੂੰ ਆਪਣੀ ਸਮਝਦੇ ਹੋ, ਪਰ ਇਹ ਪਰਾਈ ਹੈ। ਜਿਤਨੇ ਕਲੇਸ਼ ਤੁਹਾਨੂੰ ਹਨ ਇਸ ਪਰਾਈ ਨੂੰ ਆਪਣੀ ਕਰਨ ਦੇ ਹਨ। ਜੇ ਤੁਸੀਂ ਪਰਜਾ ਦੇ ਸੇਵਕ ਬਣੋ ਔਰ ਪਰਜਾ ਦਾ ਧਨ ਪਰਜਾ ਤੋਂ ਨਾ ਖੋਵੋ ਤੇ ਜੋ ਹਾਲੇ ਦਾ ਉਹਨਾਂ ਤੋਂ ਲਵੋ ਉਹਨਾਂ ਦੇ ਸੁੱਖ ਵਿੱਚ ਖਰਚ ਕਰੋ, ਤਦ ਤੁਹਾਡੀ ਆਤਮਾ ਸੁਖੀ ਹੋਵੇ ਔਰ ਪਰਜਾ ਵੀ ਸੁਖੀ ਵਸੇ। ਜਿਸ ਸਲੂਕ ਤੋਂ ਤੁਸੀਂ ਇੱਥੇ ਹੋ ਤੇ ਦੁਖੀ ਹੋ, ਸਮਝ ਲਓ ਕਿ ਤੁਹਾਡੇ ਐਸੇ ਸਲੂਕਾਂ ਤੋਂ ਤੁਹਾਡੀ ਪਰਜਾ ਤੁਹਾਡੇ ਵਾਂਗੂ ਦੁਖੀ ਹੁੰਦੀ ਹੋਵੇਗੀ। ਜੇ ਤੁਹਾਨੂੰ ਦੇਸ਼ ਦੇ ਸ਼ਹਿਨਸ਼ਾਹ ਤੇ ਰੋਸ ਹੈ, ਤਦ ਸਮਝ ਲਵੋ ਕਿ ਤੁਹਾਡੇ ਬੁਰੇ ਸਲੂਕ ਤੋਂ ਤੁਹਾਡੀ ਪਰਜਾ ਨੂੰ ਤੁਹਾਡੇ ਤੇ ਰੋਸ ਹੁੰਦਾ ਹੋ। ਫਿਰ ਜਦ ਇਹ ਗੱਲ ਹੈ, ਤਦ ਤੁਸੀਂ ਕਿਉਂ ਨਾ ਦੂਸਰਿਆਂ ਨਾਲ ਨੇਕ ਸਲੂਕ ਕਰੋ। ਜਦ ਤੁਹਾਡਾ ਜੀ ਸੁੱਖ ਲੈਣਾ ਲੋਚਦਾ ਹੈ, ਤੁਸੀਂ ਆਪ ਨਾਲ ਸੁੱਖ ਦੇਣ ਦੀ ਇੱਛਾ ਰੱਖਦੇ ਹੋ ਤੇ ਦਿੰਦੇ ਦੁੱਖ ਹੋ। ਤੁਸੀਂ ਆਪ ਨਾਲ ਸੁੱਖ ਲੈਣ ਦੀ ਇੱਛਾ ਰੱਖਦੇ ਹੋ ਤੇ ਦਿੰਦੇ ਦੁੱਖ ਹੋ। ਕੀ ਤੁਸੀਂ ਵਿਆਹ ਨਹੀਂ ਬੀਜਦੇ ਤੇ ਅੰਮ੍ਰਿਤ ਵੱਢਣ ਦੀ ਆਸ ਕਰਨ ਵਿੱਚ ਭੁੱਲ ਨਹੀਂ ਕਰਦੇ? ਇਸ ਤਰ੍ਹਾਂ ਦੇ ਉਪਦੇਸ਼ ਹੁੰਦੇ ਰਹਿੰਦੇ ਹਨ, ਜਿਨ੍ਹਾਂ ਦਾ ਅਸਰ ਇਹ ਪਿਆ ਕਿ ਸਭ ਕੈਦੀਆਂ ਦੀ ਮੂਰਖਤਾ ਦੇ ਛੌੜ ਕੱਟੇ ਗਏ ਹਨ। ਸਭ ਤਰਸਦੇ ਹਨ ਕਿ ਇੱਕ ਵਾਰੀ ਛੁਟਕਾਰਾ ਮਿਲੇ, ਤਦ ਆਪਣੇ ਆਪਣੇ ਇਲਾਕਿਆਂ ਵਿੱਚ ਦਿਨੋਂ ਸੰਨਿਆਸੀ ਹੋ ਕੇ ਰਾਜ ਕਰੀਏ ਔਰ ਪਰਜਾ ਨੂੰ ਉਹ ਸੁੱਖ ਦੇਈਏ ਕਿ ਦੁੱਖ ਦਾ ਨਾਉ ਨਾ ਰਹੇ। ਸੋ ਪਿਆਰਿਓ, ਐਡੇ ਕਰੜੇ ਕਿਲ੍ਹੇ ਦੇ ਦਰੋਗੇ ਹਰਿਦਾਸ ਦਾ ਜੀਵਨ ਸੁਧਾਰ ਦੇਣਾ, ਹਜ਼ਾਰਾਂ ਨਿਰਪਰਾਧ ਲੋਕਾਂ ਦਾ ਭਲਾ ਕਰਨਾ, ਫਿਰ ਕੈਦੀਆਂ ਨੂੰ ਸੱਚੀ ਜ਼ਿੰਦਗੀ ਵਿੱਚ ਜਨਮ ਦੇਣਾ ਕਿਤਨੇ ਜੀਵਾਂ ਦਾ ਭਲਾ ਹੈ ਜਿਨ੍ਹਾਂ ਨਾਲ ਉਹਨਾਂ ਦਾ ਵਾਹ ਪੈਣਾ। ਫਿਰ ਵੇਖੋ, ਸਤਿਗੁਰੂ ਜੀ ਇਸ ਆਸ਼ਿਆ ਵਿੱਚ ਬੈਠੇ ਹਨ ਕਿ ਜਦ ਤੱਕ ਪਾਤਸ਼ਾਹ ਸਾਰੇ ਕੈਦੀਆਂ ਨੂੰ ਨਾ ਛੱਡੇ ਅਸੀਂ ਇੱਥੋਂ ਨਹੀਂ ਨਿਕਲਣਾ। ਅਸੀਂ ਸਵਾਰਥੀ ਨਹੀਂ ਹਾਂ ਜੋ ਆਪਣੇ ਛੁਟਕਾਰੇ ਦੇ ਪਿਆਰੇ ਹਾਂ। ਅਸੀਂ ਤਾਂ ਦੁੱਖ ਨਹੀਂ ਦੇਖ ਸਕਦੇ। ਇੱਥੇ ਅਸੀਂ ਆਏ ਹਾਂ, ਅਸੀਂ ਨਹੀਂ ਚਾਹੁੰਦੇ ਕਿ ਇੱਥੋਂ ਦਾ ਦੁੱਖ ਦੂਰ ਹੋਵੇ, ਨਾ ਕਿ ਅਸੀਂ ਨਿਰੇ ਇਸ ਦੁੱਖ ਤੋਂ ਛੁੱਟ ਜਾਈਏ ਤੇ ਹੋਰ ਫਸੇ ਰਹਿਣ। ਇਹ ਗੱਲ ਸਾਰੇ ਰਾਜਸੀ ਕੈਦੀਆਂ ਨੂੰ ਪਤਾ ਹੈ ਤੇ ਗੁਰੂ ਜੀ ਨੂੰ ਉਹ ਬੰਦੀ ਛੋੜ ਕਹਿਣ ਲੱਗ ਪਏ ਸਨ। ਅੰਤ ਐਸਾ ਹੀ ਹੋਇਆ ਕਿ ਸ੍ਰੀ ਗੁਰੂ ਜੀ ਦੇ ਯਤਨ ਨਾਲ ਸਾਰੇ ਕੈਦੀ ਛੁੱਟ ਗਏ। 6ਵੇਂ ਗੁਰਾਂ ਦਾ ਨਾਮ ਬੰਦੀ ਛੋੜ ਤਦ ਤੋਂ ਹੀ ਪਿਆ ਹੈ। ਗਵਾਲੀਅਰ ਦੇ ਕਿਲ੍ਹੇ ਵਿੱਚ ਅੱਜ ਤੱਕ ਇੱਕ ਥੜਾ ਜਿਹਾ ਦੱਸੀਦਾ ਹੈ ਜਿਸ ਨੂੰ ਬੰਦੀ ਛੋੜ ਦੀ ਜਗ੍ਹਾ ਦੱਸਦੇ ਹਨ। ਭਾਈ ਬੁੱਢਾ ਜੀ ਨੂੰ ਗੁਰੂ ਜੀ ਨੇ ਆਪਣੀ ਸੈਨਾ ਤੇ ਘੋੜਿਆਂ ਸਮੇਤ ਦਿੱਲੀ ਛੱਡਿਆ ਹੈ ਕਿ ਜਦ ਤੱਕ ਨਾ ਸੱਦਾਂਗੇ ਤਦੋਂ ਤੱਕ ਉੱਥੇ ਹੀ ਠਹਿਰੋ। ਦਾਸਾਂ ਨੂੰ ਆਗਿਆ ਹੋਈ ਸੀ ਕਿ ਛੇਤੀ ਹੀ ਅੰਮ੍ਰਿਤਸਰ ਜਾਵੋ, ਮਾਤਾ ਜੀ ਸਭ ਸਿੱਖ ਸੰਗਤ ਪਰਿਵਾਰ ਨੂੰ ਧੀਰਜ ਦਿਓ ਕਿ ਅਸੀਂ ਸਹੀ ਸਲਾਮਤ ਆਵਾਂਗੇ, ਫਿਕਰ ਨਾ ਕਰੋ। ਸੋ ਹੇ ਪਿਆਰੇ ਮਿੱਤਰੋ ਤੇ ਵਡੇਰੇ ਸੱਜਣੋ, ਸਤਿਗੁਰਾਂ ਦੇ ਕੌਤਕਾਂ ਪਰ ਘਬਰਾਉਣ ਦੀ ਥਾਂ ਨਹੀਂ। ਉਹਨਾਂ ਦਾ ਹਰ ਖੇਲ ऐसा प्रयोजन वाला हुंदा है कि असी समझ नहीं सकते और अपनी अलपगता दे कारण छेती ही काबर जांदे हां ते डोलदे हां। श्री गुरु जी उन्हां दीन दुखियां दी जिन्हां दी सार लैण वाला कोई नहीं सी कल्याण करके छेती आके सानू दर्शन देणगे। वाहिगुरु जी का खालसा, वाहिगुरु जी की फतेह। साखी 25वीं बंदी छोड़। गुरु जी दे ग्वालियर जाण तो चंदू बड़ा प्रसन्न होया। ज्योतिषी नूं खुले इनाम दिते। मकड़ी वांग जाल विछा के उसने बादशाह तक गुरु जी दे समाचार पुजन विच रुकावट पा दिती। बादशाह वल्लों जो रोजीना नियत सी ਉਹ ਬਕਾਇਦਾ ਪੁੱਜ ਜਾਂਦਾ ਰਿਹਾ। ਗੁਰੂ ਜੀ ਜਿਸ ਕਦਰ ਰੋਜ਼ੀਨਾ ਬਾਦਸ਼ਾਹ ਸੇ ਆਤਾ ਉਹ ਕਿਲੇ ਕੇ ਕੈਦੀਓਂ ਕੋ ਬਾਂਟ ਦੇਤੇ ਔਰ ਖੁਦ ਆਪਣੇ ਘਰ ਸੇ ਰੁਪਇਆ ਮੰਗਵਾ ਕਰ ਖਰਚ ਕਰਤੇ। ਪਰ ਬਾਦਸ਼ਾਹ ਨੂੰ ਇਹ ਗੱਲ ਇੱਕ ਤਰ੍ਹਾਂ ਨਾਲ ਭੁਲਾ ਦਿੱਤੀ ਗਈ ਕਿ ਉਸਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਹੋਇਆ। ਸਿੱਖ ਗੁਰੂ ਜੀ ਦੇ ਦਰਸ਼ਨਾਂ ਤੋਂ ਵੰਚਿਤ ਹੋ ਜਲਮਹੀਨ ਮਛਲੀ ਵਾਂਗ ਤੜਫੜਾ ਉੱਠੇ ਤੇ ਸੰਗਤਾਂ ਗਵਾਲੀਅਰ ਪੁੱਜਣ ਤੇ ਆਪਣੀ ਸ਼ਰਧਾ ਦੱਸਣ ਲੱਗੀਆਂ। ਮੁਖੀ ਸਿੱਖਾਂ ਵਿੱਚ ਇਸ ਗੱਲ ਦੀ ਚਰਚਾ ਚੱਲੀ। ਭਾਈ ਪ੍ਰਾਣਾ ਤੇ ਜੇਠਾ ਜੀ ਤੋਂ ਗੁਰੂ ਜੀ ਦਾ ਵਿਛੋੜਾ ਸਹਾਰਿਆ ਨਾ ਗਿਆ। ਆਤਮ ਸਤਿਆਤਾ ਨਾਲ ਉਹਨਾਂ ਨੇ ਬਾਦਸ਼ਾਹ ਨੂੰ ਸੁਪਨੇ ਵਿੱਚ ਡਰਾਇਆ। ਭਾਈ ਕਨਈਆ ਲਾਲ ਜੀ ਲਿਖਦੇ ਆ, ਕੋਈ ਹਿਸਟੋਰੀਅਨ, ਗੁਰੂ ਜੀ ਦਾ ਏਕ ਸਿੱਖ ਜਿਸ ਕਾ ਨਾਮ ਜੇਠਾ ਥਾ, ਸ਼ੇਰ ਕੀ ਸ਼ਕਲ ਬਣਾ ਕਰ ਬਾਦਸ਼ਾਹ ਕੀ ਖੁਆਬ ਮੇ ਆਇਆ ਔਰ ਯਾਦ ਦਿਲਾਇਆ ਕਿ ਗੁਰੂ ਜੀ ਕੋ ਕਿਲ੍ਹਾ ਗਵਾਲੀਅਰ ਸੇ ਮੰਗਾਏ। ਮੁਖੀ ਸਿੱਖਾਂ ਵਿੱਚ ਇਸ ਗੱਲ ਦੀ ਚਰਚਾ ਚੱਲੀ। ਭਾਈ ਪ੍ਰਾਣਾ ਤੇ ਜੇਠਾ ਜੀ ਤੋਂ ਗੁਰੂ ਜੀ ਦਾ ਵਿਛੋੜਾ ਨਾ ਸਹਾਰਿਆ ਗਿਆ। ਆਤਮ ਸਤਿਅਤਾ ਨਾਲ ਉਹਨਾਂ ਨੇ ਬਾਦਸ਼ਾਹ ਨੂੰ ਸੁਪਨੇ ਵਿੱਚ ਡਰਾਇਆ। ਸ਼ੇਰ ਸੁਪਨੇ ਤੋਂ ਬਾਦਸ਼ਾਹ ਬੜਾ ਵਿਆਕੁਲ ਹੋਇਆ, ਪਰੰਤੂ ਚੰਦੂ ਤੇ ਉਹਦੇ ਸਾਥੀਆਂ ਨੇ ਇਸ ਤੋਂ ਵੀ ਲਾਭ ਉਠਾਇਆ ਤੇ ਬਾਦਸ਼ਾਹ ਨੂੰ ਕਿਹਾ, ਨਜੂਮੀ ਨੇ ਜਿਹੜੀ ਤੁਹਾਨੂੰ ਗੱਲ ਦੱਸੀ ਸੀ ਉਹ ਠੀਕ ਹੈ। ਤੁਹਾਡੇ ਤੇ ਅੱਜ ਕੱਲ੍ਹ ਮਾੜੇ ਗ੍ਰਹਿ ਆਏ ਹੋਏ ਹਨ। ਗੁਰੂ ਹਰਗੋਬਿੰਦ ਸਾਹਿਬ ਨੂੰ ਕੁਛ ਚਿਰ ਗਵਾਲੀਅਰ ਹੋਰ ਬੈਠੇ ਰਹਿਣ ਦੇਣਾ ਚਾਹੀਦਾ ਹੈ, ਜੋ ਉਹਨਾਂ ਦੇ ਜਪ ਨਾਲ ਤੁਹਾਡੀ ਬਰਾਂ ਟਲ ਜਾਏ। ਭਾਈ ਜੇਠੇ ਨੇ ਜਦ ਵੇਖਿਆ ਕਿ ਸ਼ੇਰ ਦੇ ਡਰ ਦੇ ਹੋਰ ਅਰਥ ਲਏ ਗਏ ਹਨ, ਤਦ ਉਹ ਹਕੀਮ ਬਣ ਕੇ ਬਾਦਸ਼ਾਹ ਪਾਸ ਪੁੱਜਾ। ਉਸ ਨੂੰ ਉਹਦੇ ਰੋਗ ਦੀ ਸਾਰੀ ਹਕੀਕਤ ਦੱਸੀ ਤੇ ਉਹਦਾ ਇਲਾਜ ਦੱਸਿਆ ਕਿ ਜੇ ਕਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਤੋਂ ਛੇਤੀ ਨਾ ਸੱਦਿਆ ਗਿਆ ਤਦ ਤੁਹਾਡੀ ਜਾਨ ਦੀ ਖੈਰ ਨਹੀਂ। ਇਹ ਗੱਲ ਸੁਣ ਬਾਦਸ਼ਾਹ ਦੇ ਦਿਲ ਲੱਗੀ ਤੇ ਵਜ਼ੀਰ ਖਾਨ ਨੂੰ, ਜੋ ਗੁਰੂ ਸਾਹਿਬ ਦਾ ਸ਼ਰਧਾਲੂ ਤੇ ਬਾਦਸ਼ਾਹ ਦਾ ਵਜ਼ੀਰ ਸੀ, ਸੱਦ ਕੇ ਗੁਰੂ ਸਾਹਿਬ ਪਾਸ ਭੇਜਿਆ। ਇਸ ਨੇ ਬੇਨਤੀ ਕੀਤੀ ਕਿ ਬਾਦਸ਼ਾਹ ਆਪ ਦੇ ਦਰਸ਼ਨਾਂ ਦੀ ਤਾਂਘ ਕਰ ਰਿਹਾ ਹੈ, ਕਿਰਪਾ ਕਰੋ ਤੇ ਦਰਸ਼ਨ ਦੇਵੋ। ਉੱਤਰ ਵਿੱਚ ਗੁਰੂ ਕਹਿਓ ਇਸ ਥਾਨ ਸੁਖਾਰ, ਏਕਲ ਸਿਮਰੈ ਸਿਰ ਜਨਹਾਰ, ਜਬ ਹਮ ਜਬ ਕੇ ਇਸ ਦੁਰਗ ਪ੍ਰਵੇਸੇ, ਨ੍ਰਿਤ ਕੈਦੀ ਸੁਖ ਪਾਏ ਵਿਸੇਸੇ। ਗੁਰਪ੍ਰਤਾਪ ਸੂਰਜ ਗ੍ਰੰਥ। ਅਰਥ, ਇੱਥੇ ਇਕਾਂਤ ਵਿੱਚ ਬੈਠੇ ਵਾਹਿਗੁਰੂ ਚਿੰਤਨ ਕਰ ਰਹੇ ਹਾਂ, ਜਦ ਤੋਂ ਅਸੀਂ ਇੱਥੇ ਆਏ ਹਾਂ ਇੱਥੋਂ ਦੇ ਕੈਦੀ ਰਾਜਿਆਂ ਦੇ ਕਸ਼ਟ ਘਟ ਗਏ ਹਨ, ਇਸ ਕਰਕੇ ਅਸੀਂ ਸੁਖੀ ਹਾਂ। ਗੁਰੂ ਜੀ ਦਾ ਇਹ ਉੱਤਰ ਸੁਣ ਕੇ ਵਜ਼ੀਰ ਖਾਨ ਵਾਪਸ ਆਇਆ ਤੇ ਬਾਦਸ਼ਾਹ ਨੂੰ ਸਾਰੀ ਹਕੀਕਤ ਦੱਸੀ। ਬਾਦਸ਼ਾਹ ਆਪਣੀ ਪੀੜਾ ਦੇ ਹੱਥੋਂ ਵਿਆਕੁਲ ਸੀ, ਉਹਦੇ ਲਈ ਕੁਝ ਦਿਨ ਹੋਰ ਠਹਿਰਨਾ ਕਠਿਨ ਸੀ। ਵਜ਼ੀਰ ਖਾਨ ਨੂੰ ਦੂਜੀ ਵਾਰ ਫਿਰ ਭੇਜਿਆ। ਗਵਾਲੀਅਰ ਦੇ ਕਿਲ੍ਹੇ ਦੇ ਕੈਦੀਆਂ ਨੂੰ ਪਤਾ ਲੱਗਾ ਕਿ ਬਾਦਸ਼ਾਹ ਸਤਿਗੁਰੂ ਜੀ ਨੂੰ ਸੱਦ ਰਿਹਾ ਹੈ। ਇਸ ਖ਼ਬਰ ਤੋਂ ਚਿੰਤਾ ਤੁਰ ਉਰ ਵਿਆਕੁਲ ਹੋਏ, ਸ਼ੋਰ ਧੀਰ ਮਨ ਸ਼ੋਕ ਪਰੋਏ, ਹੋਏ ਇਕੱਤਰ ਸਗਰੇ ਚੱਲ ਪਏ ਆਏ, ਕਰ ਦਰਸ਼ਨ ਪਾਇਨ ਲਪਟਾਏ, ਦੋ ਕਰ ਜੋੜ ਅਗਾਰੀ ਖਰੋ, ਨਮਰ ਹੋਏ ਤਿੰਨ ਸਿਰ ਧਰ ਧਰੇ, ਦੀਨ ਬਚਨ ਕਿਕੇ ਆਵਤ ਕੋਈ, ਸਿਰ ਗੁਰ ਤੁਮ ਤੇ ਬਡੋ ਨਾ ਕੋਈ, ਜੋ ਹਮਕੋ ਅਬ ਆਣ ਛੁਟਾਵੈ, ਰਚਕ ਤੁਮ ਬਿਨ ਅਵਰ ਨਾ ਪਾਵੈ। ਗੁਰਪ੍ਰਤਾਪ ਸੂਰਜ ਗ੍ਰੰਥ। ਸਤਿਗੁਰੂ ਜੀ ਨੇ ਕੈਦੀ ਰਾਜਿਆਂ ਦੀ ਇਹ ਬੇਨਤੀ ਸੁਣ ਕੇ ਉਹਨਾਂ ਨੂੰ ਧੀਰਜ ਦਿੱਤਾ ਤੇ ਫਰਮਾਇਆ ਕਿ ਚਿੰਤਾ ਨਾ ਕਰੋ, ਅਸੀਂ ਜੇ ਜਾਵਾਂਗੇ ਤਾਂ ਤੁਹਾਨੂੰ ਨਾਲ ਲੈ ਕੇ ਚੱਲਾਂਗੇ। ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ, ਕਿਉਂਕਿ ਉਹ ਹੀ ਸੁੱਖਾਂ ਦਾ ਰਾਸ

ਜਾਮੋਂ ਪ੍ਰਵਸ਼ੇ ਦੁਰਗ ਮਝਾਰੀ ਭਇਓ ਕੈਦੀਆਂ ਕੋ ਸੁਖ ਭਾਰੀ ਖਾਣ ਪਾਉਣ ਤੇ ਭਏ ਸੁਖਾਰੇ ਛੁੱਟਣ ਭਰੋਸਾ ਮਨ ਮੈਂ ਧਾਰੇ ਅਬ ਸੁਨ ਲੀਨੋ ਸ਼ਾਹ ਹਕਾਰੇ ਪਰੇ ਸ਼ਰਨ ਬੋ ਬਿਨੈ ਉਚਾਰੇ ਰਾਵਰ ਬਿਨਾ ਨ ਹਮ ਗਤ ਕਾਈ ਕਹਿ ਮਾਰੋ ਕਹਿ ਦੇਹੋ ਜਿਵਾਈ ਹਮਰੇ ਸਦਾ ਪ੍ਰਤਿਗਿਆ ਇਹੀ ਸਰਨ ਪਰੇ ਕੋ ਤਿਆਗਤ ਨਹੀਂ। ਗੁਰਪ੍ਰਤਾਪ ਸੂਰਜ ਗੁਰੂ ਜੀ ਨੇ ਕਿਹਾ ਕਿ ਹੁਣ ਬੜੀ ਕਠਿਨਤਾ ਬਣ ਗਈ ਹੈ, ਕਿਲ੍ਹੇ ਦੇ ਕੈਦੀ ਰਾਜੇ ਸਾਡੀ ਸ਼ਰਨ ਆ ਗਏ ਹਨ, ਸਾਡੀ ਸਦਾ ਤੋਂ ਇਹ ਪ੍ਰਤਿਗਿਆ ਰਹੀ ਹੈ ਕਿ ਸ਼ਰਨ ਪਏ ਨੂੰ ਨਹੀਂ ਛੱਡਣਾ, ਸੋ ਜੇ ਇਸ ਕਿਲ੍ਹੇ ਵਿੱਚੋਂ ਅਸੀਂ ਬਾਹਰ ਆਵਾਂਗੇ ਤਾਂ ਉਸੇ ਹਾਲਤ ਵਿੱਚ ਜਦਕਿ ਇਹਨਾਂ ਨੂੰ ਸਾਥ ਲੈ ਚੱਲਾਂਗੇ। ਵਜ਼ੀਰ ਖਾਂ ਤੀਜੀ ਵਾਰ ਫਿਰ ਵਾਪਸ ਆ ਗਿਆ ਤੇ ਬਾਦਸ਼ਾਹ ਨੂੰ ਕਿਹਾ ਕਿ ਜਦ ਤੱਕ ਕੈਦੀ ਰਾਜੇ ਨਾ ਛੱਡੇ ਗੁਰੂ ਜੀ ਕਿਲ੍ਹੇ ਵਿੱਚੋਂ ਬਾਹਰ ਨਹੀਂ ਆਉਣਗੇ। ਜਹਾਂਗੀਰ ਸੋਚਾਂ ਵਿੱਚ ਪੈ ਗਿਆ। ਇੱਕ ਪਾਸੇ ਇਸ ਗੱਲ ਦਾ ਡਰ ਸੀ ਕਿ ਜੇ ਸਾਰੇ ਕੈਦੀ ਰਾਜੇ ਛੱਡ ਦਿੱਤੇ ਤਾਂ ਸੰਭਵ ਹੈ ਕਿ ਇਹ ਬਾਹਰ ਆਣ ਕੇ ਰਾਜ ਵਿਦਰੋਹ ਕਰ ਦੇਣ, ਦੂਜੇ ਪਾਸੇ ਆਪਣੀ ਜਾਨ ਦੇ ਲਾਲੇ ਪੈ ਰਹੇ ਸਨ। ਵਜ਼ੀਰ ਖਾਂ ਨੂੰ ਕਹਿਣ ਲੱਗਾ ਕਿ ਜੇ ਕਦੀ ਹਿੰਦੂ ਰਾਜੇ ਜੁਰਮਾਨੇ ਵਜੋਂ ਕੁਛ ਰਕਮ ਦੇ ਦੇਣ ਤਦ ਛੱਡੇ ਜਾ ਸਕਦੇ ਹਨ। ਵਜ਼ੀਰ ਖਾਂ ਨੇ ਸਮਝਾਇਆ ਕਿ ਹੁਣ ਉਹਨਾਂ ਰਾਜਿਆਂ ਨੂੰ ਛੱਡਣਾ ਹੀ ਬਣੇਗਾ। ਮੀਆਂ ਮੀਰ ਫਕੀਰ ਨੇ ਵੀ ਜਹਾਂਗੀਰ ਨੂੰ ਇਸ ਅਗਿਆਤਪੁਣੇ ਤੋਂ ਸੁਚੇਤ ਕੀਤਾ। ਬਾਦਸ਼ਾਹ ਭੈ ਭੀਤ ਤਾਂ ਸੀ ਹੀ, ਮੀਆਂ ਮੀਰ ਦੀ ਜ਼ਬਾਨੀ ਇਹ ਗੱਲ ਸੁਣ ਕੇ ਗੁਰੂ ਜੀ ਦੇ ਗਵਾਲੀਆ ਤੋਂ ਸਦਵਾਉਣ ਲਈ ਹੋਰ ਛੇਤੀ ਕਰਨ ਲੱਗਾ। ਗੁਰੂ ਜੀ ਕੈਦੀ ਰਾਜਿਆਂ ਦੀ ਛਡਾਉਣ ਦੀ ਗੱਲ ਤੋਂ ਬਾਦਸ਼ਾਹ ਤਰਕਿਆ, ਸਾਰੇ ਰਾਜੇ ਛੱਡਣ ਤੋਂ ਨਾ ਵੀ ਨਹੀਂ ਸੀ ਕਰ ਸਕਦਾ। ਕੰਨ ਕਤਰਾਉਣ ਦੀ ਸਬੀਲ ਇਹ ਕੱਢੀ ਤੇ ਕਹਿ ਭੇਜਿਆ ਕਿ ਕਿਲ੍ਹੇ ਵਿੱਚੋਂ ਜਿੰਨੇ ਰਾਜੇ ਗੁਰੂ ਜੀ ਦਾ ਪੱਲਾ ਫੜ ਸਕਣ ਉਹ ਛੱਡ ਦਿੱਤੇ ਜਾਣ। ਜਦ ਇਹ ਖਬਰ ਕਿਲ੍ਹੇ ਦੇ ਕਾਰਦਾਰਾਂ ਪਾਸ ਪੁੱਜੀ ਤਦ ਗੁਰੂ ਜੀ ਨੇ ਆਪਣੇ ਗਲੇ ਪਹਿਨਣ ਦਾ ਇੱਕ ਜਾਮਾ ਸਿਵਾਇਆ ਜਿਸ ਦੇ 52 ਪੱਲੇ ਸਨ। ਇਹ ਪਹਿਨ ਕੇ ਬਾਹਰ ਨਿਕਲੇ, ਨਾਲ ਹੀ ਸਾਰੇ ਹਿੰਦੂ ਰਾਜੇ ਗੁਰੂ ਜੀ ਦਾ ਪੱਲਾ ਫੜ ਕੇ ਬਾਹਰ ਨਿਕਲ ਆਏ। ਉਸ ਦਿਨ ਤੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਬੰਦੀ ਛੋੜ ਪੈ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 26 ਵੀ ਬੰਦੀ ਛੋੜ ਦਾਤੇ ਦਾ ਰਾਮਦਾਸਪੁਰੇ ਜਾਣਾ। ਅੰਮ੍ਰਿਤਸਰ ਅੱਜ ਤਾਂ ਇੱਕ ਘੁੱਗ ਵਾਸਤਾ ਭਾਰਾ ਸ਼ਹਿਰ ਹੈ, ਪਰ ਕਦੇ ਇਹ ਇੱਕ ਚੱਕ ਹੁੰਦਾ ਸੀ। ਜਿਸ ਸਮੇਂ ਦਾ ਅਸੀਂ ਹਾਲ ਲਿਖ ਰਹੇ ਹਾਂ ਉਸ ਤੋਂ ਪਹਿਲਾਂ ਇਸ ਨੂੰ ਵਸਦੀ ਸਗਨੇ ਅਪਾਰ ਅਨੂਪ ਰਾਮਦਾਸਪੁਰ ਪੁਨੇ ਮਹੱਲਾ ਪੰਜਵਾਂ ਦਾ ਵਰ ਮਿਲ ਚੁੱਕਾ ਸੀ। ਅਰ ਇਹ ਚੱਕ ਤੋਂ ਇੱਕ ਛੋਟੀ ਨਗਰੀ ਬਣ ਚੁੱਕਾ ਸੀ। ਵਪਾਰ ਦੀ ਇੱਥੇ ਰੌਣਕ ਹੋ ਗਈ ਸੀ, ਕਿਰਤਕਾਰ ਵੀ ਮਿਲਦਾ ਸੀ ਅਤੇ ਦੂਰ ਦੂਰ ਤੋਂ ਆਇਆਂ ਨੂੰ ਰੁਜ਼ਗਾਰ ਵੀ ਲੱਭਦਾ ਸੀ। ਇੱਥੇ ਵਸੋਂ ਜਿੰਨੀ ਕੁ ਸੀ ਰੌਣਕ ਵਾਲੀ ਸੀ। ਇੱਕ ਗੱਲ ਉਦੋਂ ਸੀ ਜੋ ਅੱਜ ਘੱਟ ਹੈ ਕਿ ਹਰੇਕ ਵਾਸੀ ਨੂੰ ਵਸਣ ਦੀ ਜਾਚ ਸੀ। ਉਹ ਜਾਚ ਕੀ ਹੁੰਦੀ ਹੈ? ਹਰੇਕ ਨੂੰ ਆਪਣੇ ਪਿਆਰੇ ਪਿਤਾ ਦੀ ਵੰਸ਼ ਜਾਣ ਕੇ ਪਿਆਰ ਕਰਨਾ। ਆਪਣੇ ਹੱਕ ਲਈ ਤਾਂ ਸਭ ਕੋਈ ਜ਼ੋਰ ਮਾਰਦਾ ਹੈ, ਪਰ ਦੂਸਰੇ ਦੇ ਹੱਕ ਦੀ ਪਰਵਾਹ ਕਰਨੀ ਕਿਸੇ ਵਿੱਚ ਹੀ ਹੁੰਦੀ ਹੈ। ਔਰ ਉਹ ਕਿਸੇ ਕੌਣ ਹੁੰਦੇ ਹਨ? ਉਹ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਪਿਆਰ ਹੁੰਦਾ ਹੈ ਤੇ ਜੋ ਸੰਸਾਰ ਵਿੱਚ ਜਨਮ ਲੈ ਕੇ ਮਨੁੱਖ ਵਾਂਗੂ ਜਿਉਣਾ, ਮਨੁੱਖਤਾਈ ਨੂੰ ਸਮਝਣਾ ਤੇ ਪੂਰਨ ਮਨੁੱਖ ਬਣ ਕੇ ਪਰਮੇਸ਼ੁਰ ਦੀ ਪੂਰਨਤਾਈ ਵਿੱਚ ਜਾਣ ਦਾ ਚਾਅ ਰੱਖਦੇ ਹਨ। ਉਹ ਹਰ ਹਿਰਦੇ ਨੂੰ ਆਪਣੇ ਵਰਗਾ ਜਾਣਦੇ ਹਨ। ਜਿਕੋ ਆਪਣੇ ਹਿਰਦੇ ਨੂੰ ਸੱਟ ਲੱਗਣੀ ਬੁਰੀ ਜਾਣਦੇ ਹਨ, ਉੱਕਰ ਕਿਸੇ ਹਿਰਦੇ ਨੂੰ ਸੱਟ ਲਾਉਣੀ ਵੀ ਬੁਰੀ ਜਾਣਦੇ ਹਨ। ਜਿਸ ਤਰ੍ਹਾਂ ਆਪਣੇ ਹਿਰਦੇ ਲਈ ਸੁੱਖ ਦੇ ਚਾਹਵਾਨ ਹੁੰਦੇ ਹਨ, ਇਸੇ ਤਰ੍ਹਾਂ ਦੂਜਿਆਂ ਹਿਰਦਿਆਂ ਨੂੰ ਵੀ ਸੁੱਖ ਦੇਣ ਦੇ ਚਾਹਵਾਨ ਹੁੰਦੇ ਹਨ। ਉਹ ਜਿਉਣਾ ਇਸ ਤਰ੍ਹਾਂ ਦੇ ਭਲੇ ਜੀਵਨ ਨੂੰ ਸਮਝਦੇ ਹਨ। ਉਸ ਛੋਟੀ ਨਗਰੀ ਅੰਮ੍ਰਿਤਸਰ ਵਿੱਚ ਤਦੋਂ ਇਹ ਗੱਲ ਅੱਜ ਨਾਲੋਂ ਬਹੁਤ ਵਧੀਕ ਸੀ। ਅੱਜ ਇਹ ਗੱਲ ਘਟ ਰਹੀ ਹੈ। ਆਮ ਕਰਨੀ ਪੱਛਮੀ ਰੀਸਾਂ ਕਰਕੇ ਲਾਓ ਲਈ ਤ੍ਰਿਸ਼ਨਾ ਦੀ ਵਧਦੀ ਜਾ ਰਹੀ ਹੈ। ਪਰ ਦਰ ਬਹਿਰਣਨ
ਵਾਹ ਵਿਘਨ ਕਰਨ।

0: उचरन सर्व जी कह लौलय तृष्णा अतृप्त मन माय कर्म कर्त से सुकर है। जो लोग इस भले जीवन नूं चंगा जानते हैं पर आप तुर नहीं सकते वो तां इस जीवन वालियां नूं भले पुरख कहिंदे हन पर जो स्वार्थ ने अन्ने बुरे कर दिते हन ते माया ते मादा प्रस्त हो रहे हन वो ऐसे लोकां नूं मूर्ख कहिंदे हन। उन्हां दी अपनी सियाणप इस गल विच है कि निज दा लाहा कढो चाहे जीकू निकले सुख लाओ जीकू मिले। गल की स्वार्थ मुख रखो चाहो होर नाल कुछ पई वरते उन्हां दा अंत यह हुंदा है कि इत्थों दे लाभ हसरत भरे दिल नाल इत्थे छड़दे हन नाल लिजावण दी वाह नहीं लगदी ते आप इत्थे होर रहना उन्हां दे वक्त तों बाहर हो जांदा है। इस तरह अंत वेले हसरतां दे भार हेठ दबे हो जांदे हन। शोक के नाल जाण वाला वखर नाम दी पड़ियाई नाल जिउणा लभ ना सके। समय दे फेर ने साढ़े जीवन विच ऐसे जीवन जो सतगुरां ने पैदा किते से घटा दिते हन। अज सिट्टा की निकल रहा है कि सब कोई आखदा है सिख गिर रहे हन। गिरना एहो है कि उच्चे भावां वालियां दी गिणती थले जा रही है ते हर दिन घट रही है। हाँ अज असी इस थां अमृतसर दे साफ दिल लोकां विच एक अचरज खुशी देख रहे हां। गरीब पर खुश दिल मालना फुलां दीआं टोकरियां गली गली लई फिर रहीआं हन। खिड़े मत्थे वालियां अंदरों बाहरों सुथरियां ते सुथरे घरां वालियां दाणे दे देखे फुल लै रहीआं हन। कोई सिरे ते माला गुंद रही है कोई सरियां परो रही है कोई डंडियां तोड़ के निरियां पंखड़ियां दी झोली भर रही है। मनुखां वल देखो अपनियां हटां नूं सजा रहे हन बाजार विच छिड़काओ हो रहे हन। खुशी दे परे इधर उधर दौड़े फिरदे हन। लागले पिंडां तों भी लोकी चाओ परे नगरी विच आ रहे हन। श्री हरिमंदर साहिब जी विच भी बड़ी रौनक है मेले दी नहीं पर संगत दी। जो कीर्तन ते शब्दां दे उचार विच मगन हन अज की है कोई राजा आ रहा है नहीं नहीं त्रिलोकी दे नाथ आ रहे हन। कैद खाने रच के सिपाहियां दे दाबे नाल लोकां नूं बंदी विच पाउण वाले जोर धक्के नाल बने नाथ आ रहे हन नहीं नहीं बंदी शोर नाथ आ रहे हन। कैद खानियां विचों कढ़न वाले प्रेम दा राज फैलाउण वाले लोकां दी हुब नाल प्यारे गए अनाथां दी प्रतपाला करन वाले नाथ आ रहे हन। ओ पातशाह आ रहे हन जो डर नाल दिलां नूं तंग करके राज नहीं करदे पर जो अभय दान करके दिलां नूं खुला ते उच्चा करके दुष्ट ताकतां उत्ते प्यार नाल बिठाले जांदे हन। जो पातशाह नहीं पर सच्चे पातशाह कहाउंदे हन इन्हां नूं लोक इस भरम विच वड्डा नहीं आखदे कि मता खुश हो के सानूं अपने जोर जुल्म दी वड्याई दा हिस्सेदार बना के वड्या देणगे पर इस स्वाद विच वड्डा आखदे हन कि इस वड्डे ने साडे दिल वड्डे कर दित्ते हन। हाँ वो खड़क भी धारदा है त्रास देण लई नहीं पर त्रास नाल दबे होयां नूं त्रास दातियां तों त्रास रहित करने लई। जो प्रेम नाल फतेह पाउंदा ते प्रेम नाल वधाउंदा है प्रेम दा हाला लैंदा प्रेम दीआं नहिरां चलाउंदा जो प्रेम तलबां देंदा ते प्रेम जगीरां बख्शदा ओ किड्डा कु वड्डा आप है। हाँ परिवार जिथे प्रेम नूं कतल करके कुल कुला हो के नहीं लटकदी पर प्रेम दे बाग दी रक्षा करन वाली वार बन के खलोंदी है। जिथे तलवार दी मैं विच लालच ते क्रोध नहीं पर दया ते उत्साह है। ये तलवार अरोगां नूं रोग हो के नहीं चंबड़दी पर नमो रोग रोगे दे असूल वांगू रोग नूं रोग रूप हो रही है। ये तलवार अमन लई जुल्म दा रूप नहीं धार रही इस जुल्म दूर करन लई अमन दा रूप धारदी है। ये तलवार भयानक रस दा उदीपन करन वाली नहीं है पर वीर रस का आलंबन है। ये तलवार वैर भाव नाल भरा नूं वैरी जान के गर्दन तोड़न वाली नहीं, पर भरावां नूं वैरी जान के गर्दन तोड़न वालियां दी तलवार दे अगे सच्ची ढाल है। हाँ, तलवार दा धारना ते इस नूं दारू रूप रखना दाने ही वैद दा काम है। अलड़ां दे हथ आई ਇਹ ਆਪਣੇ ਹੀ ਪਰਚੇ ਲਾਉਂਦੀ ਹੈ। ਇਸ ਖੜਗ ਦਾ ਧਾਰਨ ਵਾਲਾ ਸੰਸਾਰ ਨੂੰ ਉਸ ਚੋਟੀ ਤੇ ਲਿਜਾਇਆ ਚਾਹੁੰਦਾ ਹੈ ਜਿੱਥੇ ਜਾ ਤਲਵਾਰ ਦੀ ਲੋੜ ਨਹੀਂ ਰਹਿੰਦੀ। ਪਰ ਸੰਸਾਰ ਦੀ ਮੂਰਖਤਾ ਨੇ ਵਿਚਲੀ ਘਾਟੀ ਜ਼ੁਲਮ ਦੀਆਂ ਤਲਵਾਰਾਂ ਨਾਲ ਐਸੀ ਭਰ ਦਿੱਤੀ ਹੈ ਕਿ ਦਾਨਾ ਖੜਗਧਾਰੀ ਹੀਰੇ ਨਾਲ ਹੀਰਾ ਵਿੰਨਣ ਵਾਲੀ ਹਕਮਤ ਕਰਕੇ ਸੰਸਾਰ ਨੂੰ ਤਲਵਾਰ ਦੇ ਹੀ ਆਸਰੇ ਉਸ ਭਿਆਨਕ ਘਾਟੀ ਤੋਂ ਕੱਢ ਕੇ ਉੱਥੇ ਲਿਜਾ ਰਿਹਾ ਹੈ ਅਰ ਲੈ ਗਿਆ ਹੈ। ਇਸ ਦਾਨਾ ਹਕੀਮ ਦੀ ਕਮਰ ਨਾਲ ਲਟਕਦੀ ਉਹ ਤਲਵਾਰ ਨਹੀਂ ਦਿਸਦੀ ਕਿ ਅਸੀਂ ਜ਼ੁਲਮ ਕਰ ਸਕਦੇ ਹਾਂ, ਪਰ ਇਹ ਦੱਸਦੀ ਹੈ ਕਿ ਅਸੀਂ ਜ਼ੁਲਮ ਦੀ ਤਲਵਾਰ ਅੱਗੇ ਮਿਟਾਣੇ ਹੋ ਗਏ। ਦਰਦਮੰਦਾਂ ਦੇ ਦੁਆਲੇ ਇਸ ਤਲਵਾਰ ਨਾਲ ਵੀਰਤਾ ਦੀ ਕਾਰ ਕੱਢ ਸਕਦੇ ਹਾਂ। ਧੰਨ ਹਨ ਉਹ ਜੋ ਇਸ ਦੁਰਗਾ ਦਾ ਇਹ ਯੋਗ ਵਰਤਾਓ ਕਰਦੇ ਹਨ, ਪਰ ਜੋ ਇਸ ਦਾ ਅਯੋਗ ਵਰਤਾਓ ਕਰਦੇ ਹਨ ਉਹਨਾਂ ਲਈ ਸ਼ੋਕ ਹੈ, ਅਫਸੋਸ ਹੈ। ਪਿਆਰਿਓ, ਅੱਜ ਪ੍ਰੇਮ ਦੇ ਪੁਤਲੇ ਜਿਨ੍ਹਾਂ ਨੇ ਜ਼ੁਲਮ ਦੀ ਵਰਖਾ ਵਿੱਚ ਭਿੱਜਦਿਆਂ ਉੱਤੇ ਛਤਰੀ ਤਾਣੀ ਸੀ, ਰਾਮਦਾਸਪੁਰ ਅੰਮ੍ਰਿਤਸਰ ਆ ਰਹੇ ਹਨ। ਗਵਾਲੀਅਰ ਦੇ ਕਿਲੇ ਵਿੱਚੋਂ ਉਮਰਾਂ ਦੇ 52 ਕੈਦੀ ਛੁਡਾ ਆਏ ਹਨ। ਗਵਾਲੀਅਰ ਦੇ ਕਿਲੇ ਤੋਂ ਹੀ ਨਹੀਂ, ਸਗੋਂ ਉਹਨਾਂ ਨੂੰ ਮੂਰਖਤਾ ਦੇ ਕਿਲੇ ਵਿੱਚੋਂ ਵੀ ਕੱਢ ਆਏ ਹਨ। ਖਿਮਾ ਦੀ ਤਲਵਾਰ ਤੇ ਪਿਆਰ ਦੀ ਕਿਰਪਾਨ ਉਹਨਾਂ ਦੇ ਅੰਦਰਲੇ ਨੂੰ ਪਵਾ ਆਏ ਹਨ ਅਤੇ ਉਹਨਾਂ ਦੀ ਗਾਤਰੇ ਦੀ ਤਲਵਾਰ ਨੂੰ ਜ਼ੁਲਮ ਦੇ ਖੂਨ ਤੋਂ ਧੋ ਕੇ ਦੀਨ ਰੱਖਿਆ ਦੀ ਢਾਲ ਬਣਾ ਆਏ ਹਨ। ਐਸੇ ਦਾਤਾ ਗੁਰੂ ਹਰਗੋਬਿੰਦ ਜੀ ਅੱਜ ਘਰ ਆ ਰਹੇ ਹਨ ਅੰਮ੍ਰਿਤਸਰ। ਜਿਸ ਵੇਲੇ ਆਪ ਨੂੰ ਸੁਨਹਿਰੀ ਕਲਸ ਨਾਲ ਚਮਕਦਾ ਦਿਸਿਆ ਤਾਂ ਘੋੜੇ ਤੋਂ ਉਤਰ ਕੇ ਪਿਆਰੇ ਸਤਿਗੁਰਾਂ ਦੇ ਅਦਬ ਵਿੱਚ ਪੈਦਲ ਹੋ ਗਏ। ਅੱਗੋਂ ਸੰਗਤਾਂ ਆ ਰਹੀਆਂ ਹਨ। ਇੱਧਰ ਕੀ ਭਾਈ ਬੁੱਢਾ, ਭਾਈ ਜੇਠਾ ਆਦਿਕ ਹੋਰ ਸਾਰੇ ਸਿੱਖ ਗੁਰੂ ਚੰਦ ਉਦਾਰੇ ਤਾਰਾ ਮੰਡਲ ਬਣ ਕੇ ਸ਼ਬਦ ਪੜ ਰਹੇ ਹਨ। ਉਧਰ ਭਾਈ ਗੁਰਦਾਸ, ਭਾਈ ਸਾਈ ਦਾਸ ਤੇ ਸਾਰੇ ਮੁਖੀ ਸਿੱਖ ਗਲ ਪੱਲੇ ਪਾਈ, ਦਿਲ ਸਾਈ ਵੱਲ ਲਾਈ, ਮੁਖੋਂ ਸ਼ਬਦਾਂ ਦੀ ਕਨਘੋਰ ਲਾਈ, ਨੇਤਰ ਪ੍ਰੇਮ ਨਾਲ ਜਗਮਗਾਈ ਚੱਲੇ ਆ ਰਹੇ ਹਨ। ਪ੍ਰੇਮ ਦਾ ਸੰਗਮ ਹੋ ਗਿਆ, ਚਰਨੀ ਢਹਿ ਪਏ, ਮਿਲੇ ਵਿਛੜੇ ਮਿਲੇ, ਗੁਰੂ ਸਮੁੰਦ ਨਦੀ ਸਭ ਸਿੱਖੀ ਮਿਲ ਪਏ। ਇਸ ਅਰਸ਼ੀ ਮੇਲ ਦਾ ਵਰਣਨ ਕੌਣ ਕਰੇ। ਫਿਰ ਸਿੱਧੇ ਹਰਿਮੰਦਰ ਜੀ ਨੂੰ ਆਏ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅੱਗੇ ਆਏ, ਫਿਰ ਅੰਦਰ ਸ੍ਰੀ ਹਰਿਮੰਦਰ ਜੀ ਵਿੱਚ ਆਏ, ਕੜਾਹ ਪ੍ਰਸ਼ਾਦ ਆਇਆ, ਕੀਰਤਨ ਹੋਇਆ, ਅਰਦਾਸ ਵਿੱਚ ਲਵਲੀਨਤਾ ਹੋਈ, ਫਿਰ ਪ੍ਰਸ਼ਾਦ ਵਰਤਿਆ। ਫਿਰ ਗੁਰੂ ਜੀ ਸ਼ਹਿਰ ਵਿੱਚ ਆਏ, ਬਾਜ਼ਾਰ ਕਤਾਰਾਂ ਮਨੁੱਖਾਂ ਨਾਲ ਭਰੇ ਪਏ ਹਨ, ਕੋਠੇ ਇਸਤਰੀਆਂ ਨਾਲ ਲੱਦੇ ਪਏ ਹਨ, ਸ਼ਬਦਾਂ ਦੀ ਕਨਕੋਰ ਹੋ ਰਹੀ ਹੈ, ਫੁੱਲਾਂ ਦੀ ਵਰਖਾ ਹੋ ਰਹੀ ਹੈ, ਗੁਲਾਬ ਦੇ ਤਰੌਂਕੇ ਵਸ ਰਹੇ ਹਨ, ਸਿਹਰੇ ਤੇ ਮਾਲਾਂ ਗਲੇ ਪੈ ਰਹੇ ਹਨ, ਮੱਥਿਆਂ ਤੇ ਸੀਸ ਬੰਦਨਾਂ ਦੀ ਵਾਰ ਨਹੀਂ ਆਉਂਦੀ ਤੇ ਸ਼ਬਦਾਂ ਦੀ ਕਨਕੋਰ ਨਾਲ ਆਕਾਸ਼ ਗੂੰਜ ਰਿਹਾ ਹੈ। ਸੰਗਤਾਂ ਦੇ ਮੰਨੇ ਪਰਮੰਨੇ ਗੁਰੂ, ਹਾਂ ਸੰਗਤ ਨੂੰ ਵੱਡਾ ਜਾਣਨ ਵਾਲੇ ਗੁਰੂ, ਪ੍ਰੇਮ ਕਰਦੇ ਤੇ ਪ੍ਰੇਮ ਕੀਤੇ ਜਾਂਦੇ ਪ੍ਰੇਮੀਆਂ ਦੇ ਮੰਡਲ ਵਿੱਚੋਂ ਕਿਸ ਤਰ੍ਹਾਂ ਲੰਘ ਰਹੇ ਹਨ। ਜਿਕੋਂ ਪ੍ਰੇਮ ਭਰੀਆਂ ਹੰਸਾਂ ਦੀਆਂ ਡਾਰਾਂ ਵਿੱਚੋਂ ਰੰਗ ਰਤੜਾ ਰਾਜ ਹੰਸ ਲੰਘਦਾ ਹੈ, ਇਸੇ ਤਰ੍ਹਾਂ ਸਤਿਕਾਰੇ ਜਾਂਦੇ ਗੁਰੂ ਜੀ ਸਨੇ ਸਨੇ ਘਰ ਪਹੁੰਚੇ, ਮਾਤਾ ਜੀ ਦੇ ਡੇਰੇ ਗਏ। ਉਹ ਸ਼ਾਂਤ ਰਸ ਵਿੱਚ ਪੂਰੀ ਸਭ ਤਰ੍ਹਾਂ ਨਿਪੁੰਨ ਮਾਤਾ, ਪ੍ਰੇਮ ਵਿੱਚ ਭਰੀ ਪਿਆਰੇ ਪੁੱਤਰ ਤੇ ਸਤਿਗੁਰਾਂ ਦੇ ਨਿਵਾਜੇ ਗੁਰੂ ਦੀ ਤਾਂਗ ਵਿੱਚ ਖੜੀ ਹੈ। ਮਰਿਆਦਾ ਦੇ ਪੂਰੇ ਜਗਤ ਗੁਰੂ ਜੀ ਮਾਤਾ ਦੇ ਚਰਨਾਂ ਪਰ ਡਿੱਗਦੇ ਹਨ। ਮਮਤਾ ਭਰੀ ਮਾਂ ਮਾਤਰੀ ਪ੍ਰੇਮ ਵਿੱਚ ਝੁੱਕ ਕੇ ਗਲ ਲਾਉਂਦੀ ਤੇ ਮੱਥਾ ਸੰਘਦੀ ਹੈ। ਫਿਰ ਮਾਤਾ ਪ੍ਰੇਮ ਦੇ ਲਹਿਰੇ ਸ਼ਰਧਾ ਨਾਲ ਚਰਨਾਂ ਵੱਲ ਝੁਕਦੀ ਹੈ, ਪਰ ਉਹ ਪੂਰਾ ਗੁਰੂ ਮੱਥਾ ਝੁਕਣ ਵੀ ਨਹੀਂ ਦਿੰਦਾ। ਅਰ ਮਾਤਾ ਵਿੱਚ ਆਪਣੇ ਪਿਆਰੇ ਸਤਿਗੁਰੂ ਪਿਤਾ ਦੀ ਮੂਰਤ ਵੇਖਦਾ ਵੇਖਦਾ ਗੁਰੂ ਪ੍ਰੇਮ ਵਿੱਚ ਪਰੋਤਾ ਸਜਲ ਨੇਤਰ ਹੋ ਜਾਂਦਾ ਹੈ। ਲੋਕੋ, ਇਨ੍ਹਾਂ ਆਤਮ ਪ੍ਰੇਮ ਦੇ ਜਾਣੂਆਂ ਦੇ ਕੌਤਕਾਂ ਨੂੰ ਕੌਣ ਸਮਝੇ। ਰਸ ਸੰਗਮ ਇਨ੍ਹਾਂ ਵਿੱਚ ਹੀ ਹੁੰਦੇ ਹਨ। ਮਾਨੋ ਹਿਰਦੇ ਆਕਾਸ਼ ਵਿੱਚ ਆਤਮ ਰਸਾਂ ਦੀ ਆਕਾਸ਼ੀ ਪੀਂਘ ਪੈ ਜਾਂਦੀ ਹੈ। ਇੱਕ ਪਾਸੇ ਤਾਂ ਮਾਤਾ ਜੀ ਪੁੱਤਰ ਵਾਤਸਲ ਰਸ ਵਿੱਚ ਭਰੇ ਪਏ ਹਨ, ਦੂਜੇ ਪਾਸੇ ਸ਼ਰਧਾ ਤੇ ਨਿਮਰਤਾ ਵਿੱਚ ਭਗਤੀ ਛਾ ਰਹੀ ਹੈ ਤੇ ਗੁਰੂ ਭਾਵਨਾ ਦਾ ਪ੍ਰੇਮ ਸਥਾਈ ਵਾਲਾ ਇਲਾਹੀ ਸ਼ਾਂਤ ਰਸ ਪੂਰਤ ਹੋ ਰਿਹਾ ਹੈ। ਹਾਂ, ਸਾਰੇ ਸੰਸਾਰ ਤੋਂ ਨਿਰਵੇਦ ਸਥਾਈ ਵਾਲਾ ਸ਼ਾਂਤ ਰਸ ਵੀ ਹੈ, ਪਰ ਉਹ ਲੁਕ ਰਿਹਾ ਹੈ ਉੱਚੇ ਰੂਹਾਨੀ ਪ੍ਰੇਮ ਸਥਾਈ ਵਾਲੇ ਸ਼ਾਂਤ ਰਸ ਦੇ ਓਲੇ। ਮਰਿਆਦਾ ਪੁਰਸ਼ੋਤਮ, ਗੁਰੂ ਜੀ ਨੇ ਮਾਤਾ ਨੂੰ ਮਾਤਾ ਤੇ ਨਿੱਜ ਨੂੰ ਪੁੱਤਰ ਜਾਣ ਕੇ ਉਹ ਆਦਰ ਤੇ ਸਤਿਕਾਰ ਕੀਤਾ ਹੈ ਕਿ ਜੋ ਲੋਕਾਂ ਲਈ ਨਮੂਨਾ ਹੈ ਕਿ ਸੰਸਾਰਕ ਪ੍ਰਤਾਪ ਪਾ ਕੇ ਚਾਹੋ ਆਤਮ ਸੱਤਿਆ ਦੇ ਸਵਾਮੀ ਹੋ ਕੇ। ਮਾਤਾ ਪਿਤਾ ਸਦਾ ਵੱਡੇ ਔਰ ਸਦਾ ਸਤਿਕਾਰ ਯੋਗ ਹਨ। ਕਦੇ ਕੋਈ ਹਾਲਤ ਐਸੀ ਨਹੀਂ ਹੈ ਕਿ ਔਲਾਦ ਮਾਪਿਆਂ ਨੂੰ ਆਪਣੇ ਅੱਗੇ ਝੁਕਾਵੇ। ਜਦ ਗੁਰੂ ਜੀ ਇਹ ਨਮੂਨਾ ਦੱਸਦੇ ਹਨ ਤਦ ਜੀਵਾਂ ਨੂੰ ਮਾਪਿਆਂ ਦਾ ਸਤਿਕਾਰ ਕਿੰਨਾ ਵਧੀਕ ਕਰਨਾ ਚਾਹੀਏ। ਹੁਣ ਮਾਤਾ ਨੇ ਆਦਰ ਨਾਲ ਬਿਠਾ ਕੇ ਸਾਰਾ ਹਾਲ ਰਤਾ ਰਤਾ ਕਰਕੇ ਸੁਣਿਆ। ਸਾਰਾ ਸੁਣ ਕੇ ਗਲ ਵਿੱਚ ਪੱਲਾ ਪਾ ਕੇ ਖੜੋ ਗਈ, ਨਾਲ ਗੁਰੂ ਜੀ ਖੜੋ ਗਏ, ਅਕਾਲ ਪੁਰਖ ਸਤਿਗੁਰਾਂ ਦਾ ਧਿਆਨ ਕੀਤਾ ਔਰ ਬੜੇ ਪ੍ਰੇਮ ਨਾਲ ਅਰਦਾਸ ਵਿੱਚ ਜੁੜ ਗਏ। ਇਸ ਵੇਲੇ ਦੇ ਪ੍ਰੇਮ ਤੇ ਧੰਨਵਾਦ ਵਿੱਚ ਮਾਤਾ ਤੇ ਗੁਰੂ ਜੀ ਐਸੇ ਲਵਲੀਨ ਹੋ ਗਏ ਕਿ ਘੜੀ ਭਰ ਨੇਤਰ ਨਹੀਂ ਖੁੱਲੇ। ਫਿਰ ਬਹੁਤ ਚਿਰ ਮਾਤਾ ਜੀ ਪੁੱਤਰ ਜੀ ਦੇ ਪਾਸ ਬੈਠੇ ਰਹੇ। ਹੁਣ ਮਾਤਾ ਜੀ ਨੂੰ ਉਪਕਾਰ ਯਾਦ ਆਇਆ। ਇਹ ਸੁੱਖ ਨੂੰ ਕੱਲਿਆਂ ਮਾਤਾ ਜੀ ਕਦ ਮਾਣ ਸਕਦੇ ਸੇ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬੀਬੀ ਰਾਮਾ ਨੂੰ ਸੱਦਿਆ। ਭਾਈ ਸਾਈਂ ਦਾਸ ਜੀ, ਭਾਈ ਨਰਾਇਣ ਦਾਸ ਜੀ ਤੇ ਬੇਬੇ ਪ੍ਰੇਮ ਦੇਈ ਜੀ ਆਦਿ ਸਾਰੇ ਪਰਿਵਾਰ ਨੂੰ ਸੱਦਿਆ। ਗੁਰੂ ਜੀ ਆਪਣੇ ਪਰਮ ਪ੍ਰੇਮੀ ਸਹੁਰੇ ਪਰਿਵਾਰ ਨੂੰ ਹੁਣ ਘਰ ਵਿੱਚ ਮਿਲ ਕੇ ਗਦ ਗਦ ਹੋਏ। ਸਭ ਨੂੰ ਆਤਮ ਵਰ ਦਿੱਤੇ। ਢੇਰ ਚਿਰ ਵਾਰਤਾਲਾਪ ਹੁੰਦੇ ਰਹੇ। ਬੀਬੀ ਦਮੋਦਰੀ ਜੀ ਦੇ ਪਿਆਰੇ ਪਤੀ ਦੇ ਚਰਨ ਕਮਲ ਪਰਸੇ। ਇਸ ਪ੍ਰਕਾਰ ਪਰਿਵਾਰ ਦੇ ਪਿਆਰ ਤੇ ਖੁਸ਼ੀ ਦੇ ਰੰਗਾਂ ਵਿੱਚ ਗੁਰੂ ਉਦਾਲੇ ਮਾਨੋ ਪਰਿਵਾਰ ਪੈ ਰਿਹਾ ਸੀ। ਦਿਨ ਇਉਂ ਲੰਘਿਆ। ਰਾਤ ਦੱਸੀ ਦਾ ਹੈ ਕਿ ਹਰਿਮੰਦਰ ਗਏ ਤੇ ਭਾਈ ਬੁੱਢਾ ਜੀ ਦੀ ਚਾੜੀ ਚੌਂਕੀ ਵਿੱਚ ਜਦੋਂ ਉਹ ਅਕਾਲ ਬੁੰਗੇ ਅੱਪੜੀ ਜਾ ਦਰਸ਼ਨ ਦਿੱਤੇ। ਰਵਾਇਤ ਹੈ ਕਿ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਤੋਂ ਆ ਕੇ ਪਹਿਲੀ ਰਾਤ ਚੌਂਕੀ ਸਾਹਿਬ ਨੂੰ ਅਕਾਲ ਬੁੰਗੇ ਸਾਹਿਬ ਆ ਕੇ ਦਰਸ਼ਨ ਦਿੱਤੇ ਸੇ ਤੇ ਫਿਰ ਆਪਣੇ ਸੁੱਖ ਆਸਣ ਵਿੱਚ ਜਾ ਬਿਰਾਜੇ। ਪਹਿਲੀ ਰਾਤ ਰਹਿੰਦੀ ਗੁਰੂ ਜੀ ਉੱਠੇ, ਇਸ਼ਨਾਨ ਕਰਕੇ ਆਪਣੇ ਧਿਆਨ ਮਗਨ ਹੋ ਗਏ। ਫਿਰ ਉਸ ਵੇਲੇ ਕਿ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਆਉਂਦੇ ਹਨ, ਆਪ ਜੀ ਸ੍ਰੀ ਹਰਿਮੰਦਰ ਜੀ ਆਏ। ਆਸਾ ਦੀ ਵਾਰ ਲੱਗ ਰਹੀ ਸੀ। ਭੋਗ ਪਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਆਪ ਆ ਬਿਰਾਜੇ। ਇੱਥੇ ਪਿਆਰੇ ਸਿੱਖ ਆ ਜੁੜੇ, ਵਾਰਤਾਲਾਪਾਂ ਹੋਈਆਂ, ਅਨੇਕ ਪ੍ਰੇਮੀਆਂ ਦੇ ਪ੍ਰੇਮ ਪੂਰਨ ਹੋਏ। ਇਸ ਤਰ੍ਹਾਂ ਆਤਮਦਾਨ ਕਰਦਿਆਂ ਸੁਨੇਹਾ ਆਇਆ ਕਿ ਪਾਤਸ਼ਾਹ ਮੰਦਰ ਯਾਤਰਾ ਲਈ ਆਉਂਦਾ ਹੈ। ਸੋ ਉਸੇ ਵੇਲੇ ਉਸ ਨੂੰ ਮੰਦਰ ਦੀ ਯਾਤਰਾ ਕਰਵਾਈ ਗਈ। ਪਾਤਸ਼ਾਹ ਕਸ਼ਮੀਰ ਜਾ ਰਿਹਾ ਸੀ, ਜੋ ਅੰਮ੍ਰਿਤਸਰ ਤੋਂ 200 ਮੀਲ ਹੈ। ਸਤਿਗੁਰਾਂ ਅੱਗੇ ਪਾਤਸ਼ਾਹ ਨੇ ਕਸ਼ਮੀਰ ਨਾਲ ਚੱਲਣ ਦੀ ਯਾਚਨਾ ਕੀਤੀ, ਜੋ ਗੁਰੂ ਜੀ ਨੇ ਪ੍ਰਵਾਨ ਕੀਤੀ। ਪਾਤਸ਼ਾਹ ਤਾਂ ਉਸੇ ਦਿਨ ਤੁਰ ਗਿਆ, ਪਰ ਕੁਛ ਦਿਨ ਮਗਰੋਂ ਸ੍ਰੀ ਗੁਰੂ ਜੀ ਵੀ ਲਾਹੌਰ ਤੁਰ ਗਏ। ਕੁਛ ਚਿਰ ਗੁਰੂ ਜੀ ਨਾਲ ਗਏ ਤੇ ਕੁਝ ਮੰਦਰਾਂ ਦੀ ਸੇਵਾ ਵਿੱਚ ਰਹੇ। ਹੁਣ ਭਾਈ ਸਾਈਂ ਦਾਸ ਜੀ ਤੇ ਰਾਮੋ ਫਿਰ ਆਪਣੇ ਗ੍ਰਾਂ ਉਸੇ ਤਰ੍ਹਾਂ ਸਤਸੰਗ ਵਾੜੀ ਲਾਈ ਬੈਠੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 27ਵੀਂ, ਭਾਈ ਮਾਧੋ ਜੀ। ਪ੍ਰਾਹੁਣਾ ਦਿਨ ਆਥਣ ਨਾਲ ਹੀ ਕਾਲੀ ਘਟਾ ਉੱਤਰ ਵੱਲੋਂ ਚੜ ਆਈ। ਕੁਛ ਬੂੰਦਾਬਾਂਦੀ ਸ਼ੁਰੂ ਹੋ ਗਈ। ਆ ਲਓ ਮੋਹਲੇ ਧਾਰ ਮੀਂਹ ਵਸਣ ਲੱਗ ਪਿਆ। ਰਾਤ ਇਹੋ ਜਿਹੀ ਕਾਲੀ ਹੋ ਗਈ ਕਿ ਹੱਥ ਪਰ ਹੱਥ ਮਾਰਿਆ ਨਹੀਂ ਦਿਸਦਾ। ਹਾਂ, ਕਦੀ ਕਦੀ ਬਿਜਲੀ ਚਮਕਦੀ ਹੈ ਤਾਂ ਕੁਛ ਨਜ਼ਰ ਹੀ ਆਉਂਦਾ ਹੈ। ਇਸ ਘੁੱਕੇਰ ਰਾਤ ਵਿੱਚ ਇੱਕ ਆਦਮੀ ਬੁਚਕਾ ਜਿਹਾ ਚੁੱਕੀ ਤੁਰਿਆ ਜਾਂਦਾ ਹੈ। ਇਹ ਪੁਰਸ਼ ਪਾਣੀ ਝਾੜਦਾ, ਮੀਂਹ ਵਸਾਉਂਦਾ ਇੱਕ ਛੋਟੀ ਜਿਹੀ ਗਲੀ ਵਿੱਚ ਜਾ ਵੜਿਆ। ਥੋੜੀ ਦੂਰ ਜਾ ਕੇ ਖੜੋ ਗਿਆ, ਬਿਜਲੀ ਦੀ ਚਮਕ ਨਾਲ ਇੱਕ ਦਰਵਾਜ਼ੇ ਨੂੰ ਵੇਖਿਆ, ਅੱਗੇ ਤੁਰ ਪਿਆ। ਇੱਕ ਦੋ ਘਰ ਲੰਘ ਕੇ ਇੱਕ ਅੱਗੇ ਫਿਰ ਜਾ ਖੜੋਤਾ, ਬਿਜਲੀ ਦੇ ਚਾਨਣੇ ਨਾਲ ਦਰਵਾਜ਼ੇ ਨੂੰ ਦੇਖਿਆ। ਅੱਬੇ ਵਸੇ ਹੀ ਹੌਲੀ ਜਿਹੀ ਮੂੰਹੋਂ ਨਿਕਲ ਗਿਆ, ਇਹੋ ਹੀ ਹੈ। ਥੋੜਾ ਚਿਰ ਠਹਿਰਿਆ, ਫਿਰ ਦਰਵਾਜ਼ਾ ਖੜਕਾਇਆ ਔਰ ਬੋਲਿਆ, ਭਾਈ ਮਾਧੋ ਜੀ, ਬੂਹਾ ਖੋਲੋ, ਇੱਕ ਸਿੱਖ ਵਿਦੇਸ਼ੀ। ਅਜੇ ਸਾਰੀ ਗੱਲ ਮੁੱਕੀ ਹੀ ਨਹੀਂ ਸੀ ਕਿ ਦਰਵਾਜ਼ਾ ਖੁੱਲਿਆ ਔਰ ਕਿਸੇ ਪੁਰਸ਼ ਦੇ ਬਾਹਰ ਖੜੇ ਭਿੱਜਦੇ ਸਿੱਖ ਦੇ ਚਰਨ ਆ ਫੜੇ ਔਰ ਬੜੇ ਸਤਿਕਾਰ ਨਾਲ ਅੰਦਰ ਲੈ ਗਿਆ। ਇਹ ਪ੍ਰਾਹੁਣਾ ਆਇਆ ਸੀ ਭਾਈ ਮਾਧੋ ਜੀ ਦੇ ਘਰ। ਪ੍ਰਾਹੁਣਚਾਰੀ ਕਿਸ ਤਰ੍ਹਾਂ ਦੀ? ਧੰਨ ਭਾਗ, ਧੰਨ ਭਾਗ, ਧੰਨ ਗੁਰੂ ਜੀ ਹਨ ਜਿਨ੍ਹਾਂ ਨੇ ਕਿਰਪਾ ਕਰਕੇ ਆਪਣੇ ਸਿੱਖ ਦੇ ਪਵਿੱਤਰ ਚਰਨ ਇਸ ਘਰ ਵਿੱਚ ਪੁਆਏ ਔਰ ਇਸ ਗ੍ਰਹਿ ਨੂੰ ਪਵਿੱਤਰ ਕੀਤਾ। ਧੰਨ ਦੀਨਾਨਾਥ ਜੀ ਹਨ ਜਿਨ੍ਹਾਂ ਨੇ ਅਸਾਂ ਪਾਪੀਆਂ ਨੂੰ ਇੱਕ ਸਿੱਖ ਦਾ ਦਰਸ਼ਨ ਬਖਸ਼ਿਆ। ਇਹ ਵਾਕ ਆਖ ਕੇ ਭਾਈ ਮਾਧੋ ਨੇ ਬੁਝਕਾ ਸਿੱਖ ਦੇ ਹੱਥੋਂ ਲੈ ਲਿਆ ਔਰ ਉੱਚੀ ਜਿਹੀ ਕਿਹਾ, ਪ੍ਰਿਆ ਜੀ। ਅੱਗੋਂ ਆਵਾਜ਼ ਆਈ, ਜੀ ਸਵਾਮੀ ਜੀ। ਔਰ ਨਾਲ ਹੀ ਇੱਕ ਸੁੰਦਰ ਜਵਾਨ ਇਸਤਰੀ ਸਾਹਮਣੇ ਆ ਖਲੋਤੀ। ਸਤਿਗੁਰ ਦਾ ਸਿੱਖ ਦੇਖ ਕੇ ਦੋਵਾਂ ਜਾਣਿਆਂ ਗਲ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਬੜੀ ਨਿਮਰਤਾ ਤੇ ਸ਼ਰਮ ਨਾਲ ਨਵੇਂ ਆਏ ਪ੍ਰਾਹੁਣੇ ਦੇ ਚਰਨਾਂ ਤੇ ਮੱਥਾ ਟੇਕਿਆ ਜਾਂ ਸਿਰ ਚੱਕਿਆ ਤਾਂ ਭਾਈ ਮਾਧੋ ਨੇ ਕਿਹਾ, ਭਾਈ ਮਾਧੋ, ਪ੍ਰਿਆ ਜੀ, ਪਹਿਲਾਂ ਸੁੱਕੇ ਕੱਪੜੇ ਦਿਓ, ਫਿਰ ਅੰਗੀਠੀ ਭਖਾਓ, ਜਲ ਗਰਮ ਕਰੋ, ਭਾਈ ਜੀ ਦੇ ਚਰਨ ਧੁਆਈਏ, ਫਿਰ ਪ੍ਰਸਾਦ ਤਿਆਰ ਕਰਕੇ ਲਿਆਓ। ਇਸ ਤਰੀ ਸਤਵਚਨ ਮਹਾਰਾਜ ਜੀ ਕਹਿ ਕੇ ਅੰਦਰ ਚਲੀ ਗਈ। ਭਾਈ ਮਾਧੋ ਪ੍ਰਾਹੁਣੇ ਵੱਲ ਤੱਕ ਕੇ ਇੱਕ ਲੋਈ ਦੇ ਕੇ, ਭਾਈ ਜੀ, ਆਪ ਗਿੱਲੇ ਕੱਪੜੇ ਲਾ ਦਿਓ ਜੋ ਮੈਂ ਨਪੀੜ ਕੇ ਖਿਲਾਰ ਲਿਆ, ਹੋਰ ਬਸਤਰ ਆਉਂਦੇ ਹਨ ਉਹ ਸਜਾ ਲੈਣੇ। ਪ੍ਰਾਹੁਣੇ ਨੇ ਸਤਵਚਨ ਕਿਹਾ ਔਰ ਕੱਪੜੇ ਲਾਉਣ ਲੱਗਾ। ਭਾਈ ਮਾਧੋ ਆਪ ਲਵਾਉਂਦਾ, ਹਰ ਨਪੀੜ ਕੇ ਕਿੱਲੀਆਂ ਪਰ ਟੰਗੀ ਜਾਂਦਾ ਹੈ, ਸੁੱਕੇ ਬਸਤਰ ਵੀ ਆ ਗਏ। ਦੇਖੋ ਕਿਸ ਪ੍ਰੇਮ ਨਾਲ ਸੁੱਕੇ ਕੱਪੜੇ ਪਵਾਉਂਦਾ ਹੈ, ਹੁਣ ਗਰਮ ਜਲ ਵੀ ਆ ਗਿਆ, ਪ੍ਰੇਮ ਨਾਲ ਦੰਪਤੀ ਪ੍ਰਾਹੁਣੇ ਦੇ ਚਰਨ ਤੋਂ ਆ ਰਹੇ ਹਨ। ਕੀ ਇਹ ਪ੍ਰੇਮ ਪੁੰਜ ਦੰਪਤੀ ਇਸ ਪੁਰਸ਼ ਦੇ ਜਾਣੂ ਹਨ ਜੋ ਇਸ ਖਾਤਰ ਨਾਲ ਪੇਸ਼ ਆ ਰਹੇ ਹਨ? ਨਹੀਂ, ਇਹ ਪ੍ਰੇਮੀ ਜੋੜਾ ਇਸ ਨਵੇਂ ਆਏ ਸਿੱਖ ਤੋਂ ਮੂਲੋਂ ਅਣਜਾਣ ਹੈ। ਅੱਗੇ ਕਦੀ ਸ਼ਕਲ ਤੱਕ ਨਹੀਂ ਦੇਖੀ, ਨਾਮ ਘਰ ਘਰ ਤੋਂ ਬਿਲਕੁਲ ਨਾ ਵਾਕਫ ਹਨ। ਪਿਆਰੇ ਗੁਰੂ ਦਾ ਪਿਆਰਾ ਸਿੱਖ ਜਾਣ ਕੇ, ਆਪਣੇ ਪਿਆਰੇ ਦੇ ਚਰਨਾਂ ਦਾ ਵਿਸ਼ਵਾਸੀ ਸਮਝ ਕੇ, ਸਿੱਖ ਦੀ ਸੇਵਾ ਗੁਰੂ ਦੀ ਸੇਵਾ ਜਾਣ ਕੇ ਇਹ ਪ੍ਰੇਮ ਦੰਪਤੀ ਇਸ ਹਿੱਤ ਚਿੱਤ ਨਾਲ ਆਗਤ ਭਗਤ ਔਰ ਸੇਵਾ ਕਰ ਰਹੇ ਹਨ। ਉਹ ਕੈਸਾ ਸੁਭਾਗ ਸਮਾਂ ਸੀ ਜਦੋਂ ਬਿਨਾਂ ਵਾਕਫੀ ਸਿੱਖ ਦੀ ਇਤਨੀ ਸੇਵਾ ਕਰਦਾ ਸੀ, ਜਦੋਂ ਸਿੱਖ ਨਾਲ ਸਕੇ ਭਰਾਵਾਂ ਤੋਂ ਵੱਧ ਕੇ ਪਿਆਰ ਕਰਦਾ ਸੀ, ਜਦੋਂ ਸਿੱਖ ਦੇ ਸੁੱਖ ਨੂੰ ਦੇਖ ਕੇ ਸੁਖੀ ਔਰ ਦੁੱਖ ਨੂੰ ਦੇਖ ਕੇ ਦੁਖੀ ਹੁੰਦਾ ਸੀ, ਜਦੋਂ ਸਿੱਖ ਦੀ ਤਨੋ ਮਨੋ ਮਦਦ ਕਰਦਾ ਸੀ। ਕੀ ਉਹ ਵੇਲਾ ਗੁਜ਼ਰ ਗਿਆ? ਕੀ ਉਹ ਸਿੱਖ ਹੁਣ ਨਹੀਂ ਰਹੇ? ਠੀਕ, ਉਹ ਸਮਾਂ ਇੱਕ ਗੁਜ਼ਰੀ ਗੱਲ ਹੋ ਗਿਆ ਹੈ। ਉਹ ਪਿਆਰ, ਉਹ ਮੈਤਰੀ, ਉਹ ਸਹੋਦਰਤਾ, ਉਹ ਜਥੇਬੰਦੀ, ਉਹ ਪ੍ਰੇਮ ਉਡੰਤ ਹੋ ਗਿਆ ਹੈ। ਹੁਣ ਉਹਨਾਂ ਦੀ ਜਗ੍ਹਾ ਵੈਰ, ਵਿਰੋਧ, ਈਰਖਾ, ਬਖੀਲੀ ਤੇ ਫੁੱਟ ਨੇ ਆ ਮੱਲੀ ਹੈ। ਪਿਆਰੇ ਪਾਠਕ, ਕਿੱਥੇ ਉਹ ਦੇਵੀ ਦਿਨ ਤੇ ਕਿੱਥੇ ਇਸ ਅਭਾਗ ਸਮਾਂ? ਸੱਚਮੁੱਚ ਉਹ ਦਿਨ ਲੰਘ ਗਏ। ਹੁਣ ਵੀ ਉਹੋ ਜਿਹੇ ਕਈ ਮੌਜੂਦ ਹਨ, ਪਰ ਹੈਨ ਵਿਰਲੇ ਨਾ ਹੀ ਘਣੇ, ਉਹ ਜਿਹੇ ਸਿੱਖ ਘੱਟ ਨਜ਼ਰ ਆਉਂਦੇ ਹਨ। ਗੱਲ ਕੀ ਮੂੰਹ ਹੱਥ ਧੁਆ ਦਿੱਤਾ ਤੇ ਆਸਣ ਵਿਛਾ ਦਿੱਤਾ। ਪ੍ਰਾਹੁਣੇ ਨੇ ਚੁਸਤ ਆਸਣ ਜਮਾ ਕੇ ਦਿਲ ਹੀ ਦਿਲ ਵਿੱਚ ਪਾਠ ਕੀਤਾ, ਇਹਨੇ ਨੂੰ ਪ੍ਰਸ਼ਾਦ ਤਿਆਰ ਹੋ ਗਿਆ। ਦੰਪਤੀ ਨੇ ਬੜੇ ਪ੍ਰੇਮ ਸਹਿਤ ਪ੍ਰਸ਼ਾਦਾ ਛਕਾਇਆ, ਪੈਂਡੇ ਦਾ ਥੱਕਾ ਹੋਇਆ ਜਾਣ ਕੇ ਚੁਬਾਰੇ ਪਰ ਬਿਸਤਰਾ ਕਰਾ ਦਿੱਤਾ। ਪਾਣੀ ਦਾ ਗੜਵਾ ਦਾਤਣ ਪਾਸ ਰੱਖ ਕੇ ਆਪ ਹੇਠਾਂ ਆ ਗਏ ਤੇ ਕੀਰਤਨ ਸੋਹਲੇ ਦਾ ਪਾਠ ਕਰਕੇ ਸੌ ਗਏ। ਇਸੇ ਸਾਖੀ ਦਾ ਤੀਜਾ ਪਾਠ ਹੈ ਚੋਰ। ਪਹਿਲਾਂ ਪ੍ਰਾਹੁਣਾ, ਜਿਸ ਤਰ੍ਹਾਂ ਪ੍ਰਾਹੁਣਚਾਰੀ ਕੀਤੀ, ਹੁਣ ਅੱਗੇ ਤੀਜਾ ਪਾਠ ਹੈ ਚੋਰ। ਬਿਜਲੀ, ਅੱਗ, ਸੱਪ, ਸ਼ੇਰ ਆਦਿਕ ਚੀਜ਼ਾਂ ਨਿਰਸੰਦੇਹ ਭਿਆਨਕ ਹਨ, ਪਰੰਤੂ ਸਭ ਤੋਂ ਜ਼ਿਆਦਾ ਭਿਆਨਕ ਉਹ ਦਿਨ ਹੈ ਜਿਸ ਵਿੱਚ ਅਪਸਵਾਰਥ ਹੈ। ਅਪਸਵਾਰਥੀ ਪੁਰਸ਼ ਉਹ ਕੰਮ ਕਰ ਗੁਜ਼ਰਦਾ ਹੈ ਜਿਸ ਨੂੰ ਪੜ੍ਹਨ ਸੁਣ ਕਰਕੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਅਪਸਵਾਰਥੀ ਤੋਂ ਧਰਮ ਕੋਹਾਂ ਦੂਰ ਰਹਿੰਦਾ ਹੈ। ਅਪਸਵਾਰਥੀ ਭਾਵੇਂ ਪਰਮਾਤਮਾ ਦਾ ਰੂਪ ਬਣਾ ਲੈਂਦਾ ਹੈ, ਪਰੰਤੂ ਉਸ ਦਾ ਉਹ ਰੂਪ ਬਗਲੇ ਵੱਤ ਆਪਣੇ ਮਤਲਬ ਲਈ ਹੁੰਦਾ ਹੈ। ਇਹੋ ਹਾਲ ਸਾਡੇ ਇਸ ਨਵੇਂ ਪ੍ਰਾਹੁਣੇ ਦਾ ਹੈ। ਇਹ ਅਸਲ ਵਿੱਚ ਸਿੱਖ ਨਹੀਂ, ਇਹ ਤਾਂ ਬੜਾ ਭਾਰੀ ਚੋਰ ਹੈ, ਠੱਗ ਹੈ। ਇਸ ਦੀ ਅੱਖ ਚਿਰਾਂ ਤੋਂ ਭਾਈ ਮਾਧੋ ਦੇ ਧਨ ਪਰ ਹੈ। ਅੱਗੇ ਵੀ ਇਹ ਕਈ ਵਾਰ ਕਰ ਚੁੱਕਾ ਹੈ ਪਰ ਕੁਛ ਪੇਸ਼ ਨਹੀਂ ਗਈ। ਹੁਣ ਸਿੱਖ ਦਾ ਰੂਪ ਬਣਾ ਕੇ ਪਾਪੀ ਮਨ ਦੀ ਵਾਸ਼ਨਾ ਨੂੰ ਪੂਰਾ ਕਰਨ ਲਈ ਅਰਥਾਤ ਭਾਈ ਸਾਹਿਬ ਦੇ ਉਸ ਧਨ ਨੂੰ ਜੋ ਪਰ ਉਪਕਾਰ ਤੇ ਧਰਮ ਕਾਰਜਾਂ ਪਰ ਖਰਚ ਹੁੰਦਾ ਹੈ ਲੁੱਟਣ ਆਇਆ ਹੈ। ਭਾਵੇਂ ਦਿਖਾਵੇ ਲਈ ਸੌਂ ਗਿਆ ਹੈ ਪਰ ਇਹੋ ਜਿਹੇ ਪਾਪੀਆਂ ਨੂੰ ਨੀਂਦ ਕਿੱਥੇ। ਸਿੱਖੀ ਪੰਜ ਪ੍ਰੇਮ ਮੂਤ ਦੰਪਤੀ ਦੇ ਹੇਠ ਜਾਂਦਿਆਂ ਹੀ ਉੱਠਿਆ, ਮੂੰਹ ਪਰ ਹੱਥ ਫੇਰਿਆ ਔਰ ਬੋਲਿਆ, ਵਾਹ ਬਈ ਸ਼ੇਰ ਮਰਦ, ਤੂੰ ਵੀ ਬੜਾ ਬਹਾਦਰ ਤੇ ਚਤਰ ਹੈ। ਉਂਝ ਤਾਂ ਇੱਥੋਂ ਤੱਕ ਪਹੁੰਚ ਨਹੀਂ ਸੀ ਪਰ ਅੱਜ ਤਾਂ ਖੂਬ ਦੌੜ ਲੱਗਾ। ਇਹ ਸਭ ਮਾਲ ਦੌਲਤ ਮੇਰਾ ਹੈ, ਇਹਨਾਂ ਦੇ ਭਾਣੇ ਤਾਂ ਮੈਂ ਪਰਾਉਣਾ ਹਾਂ, ਪਰ ਹੁਣ ਤਾਂ ਇਹੋ ਵੀ ਕੋਈ ਦਮ ਦੇ ਪ੍ਰਾਹੁਣੇ ਹਨ। ਹੁਣੇ ਇਹਨਾਂ ਨੂੰ ਪਾਰ ਬੁਲਾਉਂਦਾ ਹਾਂ ਔਰ ਸਭ ਕੁਝ ਸਾਂਭ ਕੇ ਪੱਤਰ ਆਉਂਦਾ ਹਾਂ। ਪਰ ਹੈ ਉਹ, ਇਹ ਤਾਂ ਬੜਾ ਵੱਡਾ ਪਾਪ ਹੈ, ਇਹਨਾਂ ਨੇ ਮੇਰੀ ਇੰਨੀ ਟਹਿਲ ਕੀਤੀ, ਨਾ ਜਾਣ ਨਾ ਪਛਾਣ, ਫਿਰ ਇਹੋ ਜਿਹੀ ਸੇਵਾ। ਇਹਨਾਂ ਨਾਲ ਧੋ ਕਰਨਾ, ਇਹਨਾਂ ਨੂੰ ਮਾਰਨਾ ਗੁਨਾਹ ਹੈ। ਮੱਥੇ ਤੇ ਵੱਟ ਪਾ ਕੇ ਔਰ ਕੁਝ ਕੱਢ ਕੇ ਗੁਨਾਹ ਹੈ, ਗੁਨਾਹ ਹੈ। ਜੇ ਇਹੋ ਜਿਹੇ ਮਸਲੇ ਕਰਨੇ ਸਹੀ ਤਾਂ ਆਇਆ ਕਿਉਂ ਹੈ? ਇਹ ਹੈਨ, ਇਹ ਲੋਕ ਤਾਂ ਹੈਨ ਹੀ ਇਹੋ ਜਿਹੇ। ਜਾਣ ਪਛਾਣ ਹੋਵੇ ਭਾਵੇਂ ਨਾ ਹੋਵੇ, ਜੋ ਗੁਰੂ ਦਾ ਨਾਮ ਲੈ ਕੇ ਇਹਨਾਂ ਦੇ ਪਾਸ ਆਵੇ ਉਹੀ ਇਹਨਾਂ ਦਾ ਦੋਸਤ, ਉਹੀ ਇਹਨਾਂ ਦਾ ਅਤਬਾਰੀ। ਓਏ ਮੇਰਿਆ ਮਨਾ, ਤੂੰ ਕਿਹੜੀ ਸੋਚਾਂ ਵਿੱਚ ਪੈ ਗਿਆ? ਇਹਨਾਂ ਗੱਲਾਂ ਨੂੰ ਛੱਡ ਤੇ ਆਪਣੇ ਕੰਮ ਨੂੰ ਲੱਗ, ਆਪਣਾ ਕੰਮ ਕਰ ਤੇ ਇਹੋ ਜਿਹੀ ਪਰਦੇ ਢੱਕ ਰਾਤ ਦੇ ਪਰਦੇ ਵਿੱਚ ਟਿਕਾਣੇ ਪਹੁੰਚ। ਇਹ ਕਹਿ ਕੇ ਬੁਚਕਾ ਖੋਲਿਆ, ਇੱਕ ਦੋ ਹਥਿਆਰ ਕੱਢੇ ਜੋ ਸ਼ਾਇਦ ਇਸੀ ਵੇਲੇ ਲਈ ਲਿਆਇਆ ਸੀ। ਚਾਰੇ ਪਾਸੇ ਵੇਖ, ਚੰਗੀ ਤਰ੍ਹਾਂ ਸਾਵਧਾਨ ਹੋ ਕੇ ਪੌੜੀਆਂ ਤੋਂ ਹੇਠਾਂ ਉਤਰਿਆ ਜਾਂ ਡਿਉਢੀ ਵਿੱਚ ਆਇਆ ਤਾਂ ਦਰਵਾਜ਼ਾ ਬੰਦ ਸੀ। ਲੱਗਾ ਅੜਿੱਕੇ ਦੇ ਕੇ ਖੋਲਣ, ਬਥੇਰੇ ਇੱਟਣ ਪਿੱਟਣ ਕੀਤੇ, ਬਥੇਰਾ ਜ਼ੋਰ ਲਾਇਆ ਪਰ ਦਰਵਾਜ਼ਾ ਨਾ ਹੀ ਖੁੱਲਿਆ ਤੇ ਨਾ ਹੀ ਟੁੱਟਾ। ਹੋਰ ਕੋਈ ਰਾਹ ਢੂੰਡਿਆ ਪਰ ਉੱਥੋਂ ਵੀ ਨਿਰਾਸ਼ਤਾ ਹੋਈ। ਸਾਰੀ ਰਾਤ ਇਸੀ ਕੋਸ਼ਿਸ਼ ਵਿੱਚ ਗੁਜ਼ਾਰੀ। ਇੰਨੇ ਨੂੰ ਘੜਿਆਲੀ ਨੇ 4 ਵਜਾਏ, ਸਵਾ ਪੈ ਰਾਤ ਰਹਿੰਦੀ, ਉੱਠਣ ਦੇ ਨੇਮੀ ਗੁਰਬਾਣੀ ਦੇ ਪ੍ਰੇਮੀ ਦੰਪਤੀ ਹੋਈ ਨਾਮ ਜਪਣ ਨੂੰ ਉੱਠੇ, ਦਰਵਾਜ਼ਾ ਖੋਲਿਆ ਤੇ ਤਾਲਾ ਖੜਾਕ ਸੁਣਦੇ ਸਾਰੀ ਰਾਤ ਦੇ ਅੱਕੇ ਤੱਕੇ ਚੋਰ ਨੇ ਸਿਰ ਤੇ ਹੱਥ ਮਾਰਿਆ ਔਰ ਹਾਏ ਕਿਸਮਤ ਕਹਿ ਕੇ ਚੁਬਾਰੇ ਵੱਲ ਉੱਠ ਨੱਠਾ। ਛੇਤੀ ਛੇਤੀ ਹਥਿਆਰ ਪੱਤਾ ਸਾਂਭ, ਮੰਜੇ ਤੇ ਨਿਸਲ ਹੋ ਘੁਰਾਟੇ ਲੈਣ ਲੱਗ ਪਿਆ। ਚੌਥਾ ਪਾਰਟ ਹੈ ਵਿਦਾਇਗੀ। ਅੰਮ੍ਰਿਤ ਵੇਲਾ ਕੁਝ ਕੁਦਰਤੀ ਹੀ ਸ਼ਾਂਤ ਤੇ ਆਨੰਦਦਾਇਕ ਹੁੰਦਾ ਹੈ। ਇਸ ਵੇਲੇ ਅਕਾਲ ਪੁਰਖ ਦੇ ਪਿਆਰੇ ਸਰੀਰਕ ਕਿਰਿਆ ਅਰਥਾਤ ਨੀਂਦ ਨੂੰ ਪੂਰਾ ਕਰਕੇ ਪਿਆਰੇ ਦੇ ਚਰਨਾਂ ਵਿੱਚ ਲੀਨ ਹੋਏ ਅਭੇਦਤਾ ਦੀ ਮੌਜ ਲੁੱਟਦੇ ਤੇ ਆਪਣੇ ਆਪ ਵਿੱਚ ਪਿਆਰੇ ਦੇ ਦਰਸ਼ਨ ਦਾ ਆਨੰਦ ਲੈਂਦੇ ਹਨ। ਇਹ ਵੇਲਾ ਐਸਾ ਸ਼ਾਂਤਮਈ ਹੁੰਦਾ ਹੈ ਕਿ ਪਾਪੀ ਤੇ ਕਠੋਰ ਹਿਰਦੇ ਵੀ ਇਸ ਦੇ ਸ਼ਾਂਤਮਈ ਅਸਰ ਹੇਠ ਆ ਜਾਂਦੇ ਹਨ ਔਰ ਕੁਛ ਚਿਰ ਲਈ ਪਾਪੀ ਚਿਤ ਦੀ ਵਾਸ਼ਨਾ ਵੀ ਸ਼ਾਂਤ ਹੋ ਜਾਂਦੀ ਹੈ। ਉਹ ਚੋਰ, ਉਹ ਧਾੜਵੀ ਜੋ ਸਾਰੀ ਰਾਤ ਕਿਸੇ ਬੇਗਨਾਹ ਨੂੰ ਦਿਖਾਉਣ ਤੇ ਲੁੱਟਣ ਮਾਰਨ ਲਈ ਫਿਰਿਆ ਸੀ, ਆਪਣੀ ਸਾਥਣ ਸੂਰਜ ਤੋਂ ਡਰਦੀ ਪੱਛਮ ਦਿਸ਼ਾ ਨੂੰ ਭੱਜੀ ਜਾਂਦੀ ਰਾਤ ਨੂੰ ਦੇਖ ਕੇ ਖੋਟੇ ਕੰਮਾਂ ਤੋਂ ਹੱਥ ਖਿੱਚ ਕੇ ਆਪਣੇ ਟਿਕਾਣੇ ਨੂੰ ਮੁੜਦਾ ਹੈ ਤੇ ਆ ਕੇ ਮੁਰਦੇ ਵਾਂਗੂ ਪੈ ਜਾਂਦਾ। ਇਹੋ ਹਾਲ ਸਾਡੇ ਸਿੱਖਾਂ ਦੇ ਭੇਸ ਵਿੱਚ ਆਏ ਚੋਰ ਪ੍ਰਾਹੁਣੇ ਦਾ ਹੈ। ਇਹ ਅੰਮ੍ਰਿਤਦਾਇਕ ਅੰਮ੍ਰਿਤ ਵੇਲਾ ਜਿੱਧਰ ਭਾਈ ਮਾਧੋ ਜੀ ਤੇ ਉਸ ਦੀ ਅਰਦੰਗੀ ਨੂੰ ਅੰਮ੍ਰਿਤ ਦੇ ਰਿਹਾ ਹੈ, ਉਧਰ ਸਾਰੀ ਰਾਤ ਦੇ ਅੱਕੇ ਥੱਕੇ ਚੋਰ ਨੂੰ ਵੀ ਆਪਣੇ ਸੁਖਦਾਇਕ ਸੁਭਾਅ ਅਨੁਸਾਰ ਸੁਖ ਦੇ ਰਿਹਾ ਹੈ। ਅਰਥਾਤ ਇਹ ਚੋਰ ਵੀ ਆਪਣੀ ਨਾਕਾਮਯਾਬੀ ਪਰ ਖਿਆਲ ਕਰਦਾ ਤੇ ਹੋਰ ਦਾਅ ਲਾਉਣ ਦੇ ਮਨਸੂਬੇ ਬੰਨਦਾ ਸੌਂ ਗਿਆ। ਬਹੁ ਰੂਪੀ ਸਮਾਂ ਜੋ ਘੜੀ ਘੜੀ ਰੂਪ ਵਟਾਉਣ ਦਾ ਆਦੀ ਹੈ, ਆਪਣੇ ਕਾਲੇ ਤੇ ਡਰਾਉਣੇ ਰੂਪ ਨੂੰ ਕੁਛ ਚਿਰ ਲਈ ਤਿਆਗ ਕੇ ਮੈਲੇ ਜਿਹੇ ਰੂਪ ਦਾ ਬਣ ਬੈਠਾ ਹੈ। ਲੋਕੀ ਇਸ ਰੂਪ ਨੂੰ ਪਹੁ ਫੁਟਾਲਾ ਕਹਿੰਦੇ ਹਨ। ਪੰਛੀ ਆਪਣੇ ਆਪਣੇ ਆਲਿਆਂ ਵਿੱਚ ਜਾਗ ਬੈਠੇ ਹਨ ਤੇ ਆਪਣੀ ਆਪਣੀ ਬੋਲੀ ਵਿੱਚ ਸਿਰਜਣਹਾਰ ਵਾਹਿਗੁਰੂ ਦੇ ਮਿੱਠੇ ਮਿੱਠੇ ਗੀਤ ਗਾ ਰਹੇ ਹਨ। ਜਾਂ ਮਾਇਆ ਮਨ ਵਿੱਚ ਮੱਤੇ ਤਨ ਸੁਖ ਹੱਡ ਰੱਖ ਬੇਫਿਕਰ ਸੁੱਤੇ ਪਏ ਸਰਬ ਉਪਰੀ ਕਹਿਲਾਉਣ ਵਾਲੇ ਮਨੁੱਖਾਂ ਨੂੰ ਇਹ ਸ਼ਬਦ ਸੁਣਾ ਕੇ ਜਗਾ ਰਹੇ ਹਨ। ਤਲੰਗ ਮਹੱਲਾ ਨਾਵਾਂ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਹਾਉ, ਮਾਤ ਪਿਤਾ ਸੁਤ ਬੰਧ ਜਨ ਹਿਤ ਜਾ ਸਿਓ ਕੀਨਾ, जियो छुट्यो जावदे हेते डार अगन में दीना जीवत लौ व्यवहार है जग कहो तुम जानो नानक हर गुण गायल सब सुपन समानो जीवत लौ व्यवहार है जग कहो तुम जानो नानक हर गुण गायल सब सुपन समानो। दिन दे बादशाह सूरज देव भी अपनी तेजस्वी किरणा दे तीक्षण बाण मारदे होए पूर्व वालों निकल आए। कुदरत दे नेमी रागी अपनिया अपनिया सुरीलियां ते मिठणियां रागणियां अलाप के पेट जालम दे धंधे लई खिंड पुण गए हन। इस वेले भाई माधो जी जिन्हां दी बिरती अठ पैर एक रस जुड़ी रहिंदी सी चार कड़ियां नितनेम करके जगत दे धंधे निभाउण लई होर काम काज वल लगे। भाई माधो दी इस्त्री नूं फल बूटियां दा बहुत शौक सी। इसने कुछ बूटे लाए हुए सन जो उपर कोठे पर पए सन। ये रोज सवेरे इन्हां नूं पानी सिंजदी ते बेपरवाह हवा दे हत्थों खिंडे विगड़े बूटियां नूं सवारदी हुंदी सी। हुण अपने नेम अनुसार जब ये नेमी त्रीमत अपने प्यारे बूटियां नूं सिंजण लई गई तां प्रौहणे सिख नूं घूक सुत्ता पिया वेख्या चित विच हैरान हुई जां अपना कम करके हेठां आई तां हथ जोड़ के अपने प्राण पति माधव जी नूं इउं कहण लगी। इस्त्री महाराज जी भाई जी हुण तक सुते पए हन। भाई माधव प्रिया जी भाई जी पैंदा करके आए हन थके हुए हन इस करके हुण तक सुते पए हन। इस्त्री आप दी आज्ञा सत है पर मेरे मन विच बदो बदी संशय उठदा है कि नेम दे पक्के सिख नेम कदी नहीं कसाया करदे। की जानिए थकान ही इतना है कि रोज दे नेम पर प्रबल पै गया है जां अजे सिखी मंडल विच कदम ही नहीं तरिया की करां इहो जिहे संशय फुर रहे हन। भाई माधो वाहिगुरु कृपा करे जरा अंदर कंघी मारो इहो जिहे फुरने सानू नहीं फुरने चाहीदे किते अपमान लोक के अंदर ना वड़ जाए। इस पैरां ते सिर रख के महाराज जी बख्श लो मैं भुल गई हां स्वामी जी भुल माफ करो। भाई माधो उठा के प्यार नाल प्रिया जी आओ गुरु महाराज जी अगे अरदास करिए जो आप कृपा करके साडे मना विच निवास करन ते साडी भुल चुक बख्शन। ये कह के दंपति गल विच पल्ला पा के खड़ो गए। इस प्रकार बेनती कीती हे दीनानाथ घट घट दे जाननहारे हे पतत पावन गुरु गरीब नवाज जी असी भुलनहार जीव हर घड़ी भुलदे हां हे सच्चे पातशाह जी कृपा करो साडे चित्तां विचों आप अभिमान दूर करो ते अपने पवित्र चरणां दा प्रेम ते साडे हिरदयां विच वसाओ। हे बख्शिंद हे बिरद पालक अपना बिरद जान के साडे औगुण खिमा करो ते अपनी दैवी इच्छा अनुसार दासां नूं सिखी सिदक निम्रता सहित बख्शो। ये कह के दोहां ने मत्था टेकिया जां सिर चुके तां दोहां दीआं अखां जल पूर्त सन। इन्हे नूं प्रौहणे दी भी अख खुली धुप्पां चढ़ियां देख के घबराया और बुचका संभाल के हेठां उतरिया और भाई माधो जी नूं कहण लगा भाई जी आग्या दिओ चलदा हां। अगों प्रेम पुंज भाई जी ने चरण फड़ लए और अधीनगी नाल कहा भाई माधो महाराज जी कृपा करो कुछ दिन इत्थे रह के निहाल करो ये घर बार सब आप दा है मैं सेवक हां दास ते दया करो ते कुछ समा टिको सानू पापियां नू गुरु के सिखां दे दर्शन कितों प्रौणा ये सब आप दी कृपा है मैनू जरूरी काम है मैं होर नहीं ठहर सकदा। भाई माधो अज दा दिन तां जरूर ही टिको कल आप तके आए हो आप अज इकट्ठे होके गुरु कीआं कहानियां करांगे ये दास दी अमलाखा है। प्रौणा जी नहीं तुसी घड़ी घड़ी ना कहो मैं जरूर जाना है। भाई माधो सत बचन जे आपने जरूर जाना है तां सुख नाल पर एक बेनती तां जरूर मन्नो प्रशादा चक के जाना मैं तैयार करा देंदा हां। प्रौणा मैनू देर हुंदी है तुसी मैनू जान दिओ। भाई माधो झटपट ही तैयार हो जांदा है आप थोड़ा कुछ चिर अड़को। ये कह के भाई माधो ने बुचका प्रौणे दे हत्थों लै लिया ते अंदर जा के इस्त्री नूं छेती प्रसाद करन नूं कहा। अगों इस्त्री ने कहा घिओ घर थोड़ा है आप कृपा करके ਹੋਰ ਘਿਓ ਹੱਟੀ ਤੋਂ ਲੈ ਆਓ ਤਾਂ ਕਿ ਰਸਤੇ ਲਈ ਵੀ ਪ੍ਰਸ਼ਾਦਾ ਪਕਾ ਦਿਆਂ। ਇਹ ਸੁਣ ਕੇ ਭਾਈ ਮਾਧਵ ਤਾਂ ਘਿਓ ਲੈਣ ਚਲਾ ਗਿਆ ਤੇ ਪ੍ਰਾਹੁਣਾ ਅੰਦਰ ਮੰਜੇ ਪਰ ਬੈਠ ਗਿਆ। ਪੰਜਵਾਂ ਪਾਠ ਹੈ ਖੂਨ। ਜਾਂ ਭਾਈ ਮਾਧਵ ਘਿਓ ਲੈ ਕੇ ਘਰ ਨੂੰ ਤੁਰਿਆ ਆਉਂਦਾ ਸੀ ਕੀ ਦੇਖਦਾ ਹੈ ਕਿ ਪ੍ਰਾਹੁਣਾ ਬੁਚਕਾ ਚੁੱਕੀ ਛੇਤੀ ਛੇਤੀ ਤੁਰਿਆ ਜਾਂਦਾ ਹੈ। ਭਾਈ ਮਾਧੋ ਨੇ ਸੋਚਿਆ ਕਿ ਭਾਵੇਂ ਮੈਨੂੰ ਚਿਰ ਹੋ ਗਿਆ ਹੈ ਤੇ ਪ੍ਰਾਹੁਣਾ ਤੰਗ ਪੈ ਕੇ ਤੁਰ ਚੱਲਿਆ ਹੈ। ਭੱਜ ਕੇ ਪ੍ਰਾਹੁਣੇ ਦੇ ਚਰਨੀ ਜਾ ਟੱਠਾ ਤੇ ਹੱਥ ਜੋੜ ਕਿਹਾ, ਭਾਈ ਮਾਧੋ ਸੱਜਣ ਜੀ ਕਿਰਪਾ ਕਰੋ, ਖਿਮਾ ਕਰੋ, ਮੈਂ ਪਾਪੀ ਤੋਂ ਇਹ ਭੁੱਲ ਹੋ ਗਈ, ਪਰ ਆਪ ਜ਼ਰੂਰ ਤੰਗ ਪੈ ਕੇ ਚੱਲੇ ਆਏ ਹੋ ਹੁਣੇ ਹੋ, ਬਖਸ਼ੋ ਯਾਰ, ਕਿਰਪਾ ਕਰਕੇ ਪ੍ਰਸ਼ਾਦਾ ਛੱਕ ਕੇ ਜਾਓ। ਭਾਈ ਜੀ ਨੂੰ ਅਚਾਨਕ ਦੇਖ ਕੇ ਪਹਿਲਾਂ ਤਾਂ ਪ੍ਰਾਹੁਣਾ ਘਬਰਾਇਆ, ਚਿਹਰੇ ਤੇ ਹਵਾਈਆਂ ਉੱਡੀਆਂ, ਭੱਜ ਜਾਣਾ ਚਾਹਿਆ, ਪਰ ਭਾਈ ਮਾਧੋ ਨੇ ਇਹੋ ਜਿਹਾ ਪੱਲਾ ਫੜਿਆ ਜੋ ਛੋੜੇ ਹੀ ਨਾ। ਬਥੇਰੇ ਹੀਲੇ ਕੀਤੇ, ਜ਼ਰੂਰੀ ਕੰਮ ਤੇ ਚਿਰ ਹੋ ਜਾਣ ਦੇ ਬਹਾਨੇ ਡਾਹੇ, ਪਰ ਭਾਈ ਮਾਧੋ ਨੇ ਇੱਕ ਨਾ ਸੁਣੀ, ਘੜੀ ਘੜੀ ਪੈਰ ਫੜੇ, ਹੱਥ ਜੋੜੇ ਤੇ ਕਹੇ ਕਿ ਭਰੇ ਘਰ ਵਿੱਚੋਂ ਇੱਕ ਸਿੱਖ ਭੁੱਖਾ ਤੁਰੇ, ਤ੍ਰਿਕ ਜਨਮ ਹੈ ਮੇਰਾ, ਪ੍ਰਾਹੁਣਾ ਜਾਏ ਨਹੀਂ, ਭਾਈ ਮਾਧੋ ਛੋੜੇ ਨਹੀਂ। ਇਹ ਖਿੱਚ ਖਿਚਾ ਦੇਖ ਕੇ ਲੋਕ ਇਕੱਠੇ ਹੋ ਗਏ। ਸਭ ਨੇ ਕਿਹਾ, ਭਾਈ ਜਦ ਇੰਨੀ ਖਿੱਚ ਕਰਦਾ ਹੈ ਤਾਂ ਕੀ ਹੋਇਆ, ਤੂੰ ਵੀ ਦੋ ਘੜੀਆਂ ਪਿੱਛੋਂ ਚਲਾ ਜਾਏ, ਪ੍ਰਸ਼ਾਦਾ ਚੱਕ ਜਾ, ਹੁਣ ਪ੍ਰਾਹੁਣੇ ਨੂੰ ਕੋਈ ਗੱਲ ਨਾ ਸੁੱਝੀ। ਚੁੱਪ ਕੇ ਭਾਈ ਮਾਧੋ ਨਾਲ ਹੋ ਤੁਰਿਆ। ਜਾਂ ਘਰ ਦੀ ਡਿਉਢੀ ਵਿੱਚ ਆਏ ਤਾਂ ਛਲੰਗ ਦੀ ਆਵਾਜ਼ ਆਈ। ਭਾਈ ਮਾਧੋ ਪਿੱਛੇ ਪਰਤਿਆ ਤਾਂ ਕੀ ਵੇਖਦਾ ਹੈ ਕਿ ਇੱਕ ਪੋਟਲੀ ਜਿਹੀ ਪਈ ਹੈ, ਔਰ ਪ੍ਰਾਹੁਣਾ ਖੜਾ ਕੰਬੀ ਜਾਂਦਾ ਹੈ। ਭਾਈ ਮਾਧੋ ਨੇ ਉਹ ਪੋਟਲੀ ਉਸਦੇ ਹੱਥ ਫੜਾਈ ਔਰ ਕਿਹਾ, ਭਾਈ ਸਾਹਿਬ ਡਰੋ ਨਹੀਂ, ਇਹ ਘਰ ਗੁਰੂ ਔਰ ਗੁਰੂ ਸਿੱਖਾਂ ਦੇ ਅਰਪਣ ਹੈ। ਇਹ ਸੁਣਦਿਆਂ ਹੀ ਪ੍ਰਾਹੁਣਾ ਮੂੰਹ ਪਰਨੇ ਡਿੱਗਾ ਤੇ ਸਿਰ ਭਾਈ ਮਾਧੋ ਦੇ ਚਰਨਾਂ ਵਿੱਚ ਰੱਖ ਕੇ ਢਾਹ ਮਾਰ ਮਾਰ ਕੇ ਰੁਨਾ, ਔਰ ਘਗਿਆਏ ਹੋਏ ਗਲੇ ਵਿੱਚੋਂ ਬੋਲਿਆ, ਵਾਸਤੇ ਆਪਣੇ ਗੁਰੂ ਦੇ ਰੱਖ ਲੈ। ਜਾਂ ਭਾਈ ਮਾਧੋ ਨੇ ਅੰਦਰ ਆਵਾਜ਼ ਮਾਰੀ ਤਾਂ ਕੀ ਦੇਖਦਾ ਹੈ ਕਿ ਧਰਤੀ ਪਰ ਲਹੂ ਹੈ ਔਰ ਇਸਤਰੀ ਟੁਕੜੇ ਟੁਕੜੇ ਹੋਈ ਪਈ ਹੈ। ਦੇਖ ਕੇ ਬੇਵਸੇ ਹੀ ਮੂੰਹੋਂ ਵਾਹਿਗੁਰੂ ਨਿਕਲ ਗਿਆ ਤੇ ਪ੍ਰਾਹੁਣੇ ਨੂੰ ਉਠਾ ਕੇ ਕਹਿਣ ਲੱਗਾ, ਹੁਣ ਤੁਸੀਂ ਕੋਈ ਫਿਕਰ ਨਾ ਕਰੋ, ਗੁਰੂ ਦਾ ਭਾਣਾ ਹੀ ਇਸ ਤਰ੍ਹਾਂ ਸੀ, ਆਓ ਪ੍ਰਸ਼ਾਦ ਛਕੋ ਤਾਂ ਕਿ ਤੁਹਾਨੂੰ ਚਿਰ ਨਾ ਹੋਵੇ। ਭਾਗ ਛੇਵਾਂ ਪਛਤਾਵਾ। ਹਾਏ, ਮੈਂ ਸ਼ਹਿਰੋਂ ਨਿਕਲ ਕੇ ਜੰਗਲ ਵਿੱਚ ਆਇਆ ਸਾਂ, ਪਰ ਇਹ ਜੰਗਲ ਵੀ ਮੈਨੂੰ ਖਾਣ ਨੂੰ ਪੈਂਦਾ ਹੈ। ਮੈਂ ਕਈ ਡਾਕੇ ਮਾਰੇ, ਕਈ ਬੇਗੁਨਾਹ ਮਰਦ ਬੱਚੇ ਤੇ ਤੀਵੀਆਂ ਕੋਈਆਂ, ਪਰ ਕਦੀ ਪਰਵਾਹ ਨਾ ਕੀਤੀ। ਖਬਰੇ ਮੈਨੂੰ ਕੀ ਹੋ ਗਿਆ ਹੈ, ਚਿੱਤ ਨਹੀਂ ਠਹਿਰਦਾ। ਹਾਏ, ਮੈਂ ਕੀ ਕਰਾਂ, ਉਹਨਾਂ ਮੇਰੀ ਕਿੱਡੀ ਖਾਤਰ ਕੀਤੀ, ਕਿਸ ਪ੍ਰੇਮ ਨਾਲ ਮੇਰੇ ਭ੍ਰਿਸ਼ਟ ਪੈਰ ਆਪਣੇ ਕੋਮਲ ਹੱਥਾਂ ਨਾਲ ਮਲ ਮਲ ਕੇ ਧੋਤੇ, ਕਿਸ ਪਿਆਰ ਨਾਲ ਰੋਟੀ ਖਵਾਈ, ਕਿਸ ਮੁਹੱਬਤ ਨਾਲ ਮੁੱਠਾਂ ਭਰੀਆਂ। ਹਾਏ, ਮੈਂ ਇੱਕ ਨਾ ਜਾਤੀ ਠੱਗ ਪੈਸੇ ਪਿੱਛੇ ਇਹੋ ਜਿਹਾ ਅਧਰਮ ਕੀਤਾ, ਮੈਨੂੰ ਨਰਕ ਵੀ ਨਹੀਂ ਚੱਲਣ ਲੱਗੇ। ਹਾਏ, ਉਹ ਪ੍ਰੇਮ ਪੁੰਜ ਧਰਮ ਮੂਰਤ ਮੇਰੇ ਸਾਹਮਣੇ ਆ ਖੜੀ ਹੈ, ਮੈਨੂੰ ਵੀਰ ਜੀ ਭਰਾ ਜੀ ਕਹਿ ਰਹੀ ਹੈ, ਗਹਿਣੇ ਹੋਰ ਵੀ ਅੰਦਰ ਹਨ, ਉਹ ਵੀ ਲੈ ਜਾਓ, ਮੈਥੋਂ ਖੋਹੋ ਨਾ, ਮੈਂ ਆਪ ਲਾ ਦਿੰਦੀ ਹਾਂ, ਗਹਿਣੇ ਕੀ ਗੁਰਸਿੱਖਾਂ ਤੋਂ ਜਾਨ ਵੀ ਵਾਰਨੇ ਹੈ। ਇਹ ਅੱਖਰ ਮੇਰੇ ਕੰਨਾਂ ਵਿੱਚ ਗੂੰਜ ਰਹੇ ਹਨ, ਇੱਕ ਨਿਰਪਰਾਧ ਦਾ ਖੂਨ ਕਿਉਂ ਸਿਰ ਲੈਂਦੇ ਹੋ। ਮੈਂ ਕਿਸੇ ਨੂੰ ਨਹੀਂ ਕਹਿਣ ਲੱਗੀ, ਪਤੀ ਜੀ ਵੀ ਕਿਸੇ ਨਾਲ ਗੱਲ ਨਹੀਂ ਕਰਨ ਲੱਗੇ। ਹਾਏ, ਮੈਂ ਗਿਆ, ਜਿਹੜਾ ਟੋਕਾ ਸੁਸ਼ੀਲ ਨੂੰ ਮਾਰਿਆ ਸੀ ਉਹ ਹੁਣ ਮੇਰੇ ਵੱਜ ਰਿਹਾ ਹੈ। ਹਾਏ ਬੌੜੀਓ ਮੇਰਿਆ ਰੱਬਾ, ਮੈਂ ਮਰ ਗਿਆ, ਨਾ ਮਾਰੋ ਨਾ ਮਾਰੋ ਨਾ ਨਾ। ਇਹ ਕਹਿੰਦਾ ਹੀ ਚੁਫਾਲ ਜ਼ਮੀਨ ਤੇ ਡਿੱਗਾ, ਹੱਥ ਪੈਰ ਮਾਰ ਰਿਹਾ ਸੀ ਕਿ ਰੁੱਖਾਂ ਦੇ ਝੁੰਡ ਵਿੱਚੋਂ ਇੱਕ ਚਿੱਟੇ ਦਾੜੇ ਵਾਲਾ ਪੁਰਸ਼ ਨੇ ਨਿਕਲ ਕੇ ਸਿਰ ਆ ਚੁੱਕਿਆ, ਪਾਣੀ ਮੂੰਹ ਵਿੱਚ ਚੋਇਆ, ਮੂੰਹ ਤੇ ਛਿੱਟੇ ਮਾਰੇ ਤੇ ਹੱਥ ਪੈਰ ਨਵੇਂ ਤੇ ਹੋਸ਼ ਵਿੱਚ ਲੈ ਆਉਂਦਾ। ਜਦ ਅੱਖ ਖੁੱਲੀ ਇੱਕ ਦੈਵੀ ਮੂਰਤ ਨੂੰ ਸਿਰਹਾਣੇ ਵੇਖ ਕੇ ਬੋਲਿਆ, ਹੇ ਦੇਵਤੇ, ਮੈਂ ਪਾਪੀ ਦੀ ਕੁਸ਼ਟ ਦੇ ਤੋਂ ਪਰੇ ਹੋ ਜਾਓ, ਮੈਂ ਇਸ ਯੋਗ ਨਹੀਂ ਕਿ ਇੱਕ ਦੇਵਤੇ ਦੇ ਹੱਥ ਮੈਨੂੰ ਲੱਗਣ, ਮੈਨੂੰ ਮਰ ਜਾਣ ਦਿਓ। ਬਿਰਧ ਪੁਰਸ਼, ਆਤਮਘਾਤ ਘੋਰ ਪਾਪ ਹੈ, ਦੱਸ ਤੈਨੂੰ ਕੀ ਦੁੱਖ ਹੈ, ਤੂੰ ਕਿਉਂ ਮਰਦਾ ਹੈ। ਮੈਂ ਇੱਕ ਚੋਰ ਹਾਂ, ਕਈ ਧਾੜੇ ਮਾਰੇ, ਕਈ ਗੁਨਾਹ ਕੀਤੇ, ਕਈ ਨਿਰਪਰਾਧ ਵਿਧਵਾ ਕੀਤੀਆਂ, ਕਈ ਮਾਸੂਮ ਬੱਚੇ ਮਟਹਿਰ ਕੀਤੇ, ਪਰ ਕਦੀ ਦਿਲ ਨਾ ਪਸੀਜਿਆ। ਭਾਈ ਮਾਧੋ ਨਾਮੇ ਇੱਕ ਧਨਾੜ ਸਿੱਖ ਹੈ, ਉਸ ਦੇ ਧਨ ਪਰ ਮੇਰੀ ਚਿਰਾਂ ਤੋਂ ਅੱਖ ਸੀ। ਬਥੇਰੇ ਦਾਲ ਆਏ ਪਰ ਕੋਈ ਪੇਸ਼ ਨਾ ਗਈ। ਥੋੜੇ ਦਿਨ ਹੋਏ ਹਨ ਕਿ ਮੈਂ ਉਹਨਾਂ ਦੇ ਘਰ ਸਿੱਖਾਂ ਦਾ ਸੰਗ ਬਣਾ ਕੇ ਗਿਆ ਸਾਂ। ਉਹਨਾਂ ਮੇਰੀ ਹੱਦੋਂ ਵੱਧ ਕੇ ਖਾਤਰ ਕੀਤੀ, ਪਰ ਮੈਂ ਪਾਪੀ ਅਪਰਾਧੀ ਲੂਣ ਹਰਾਮੀ ਨੇ ਉਸ ਦੀ ਇਸਤਰੀ ਦੇ ਗਹਿਣੇ ਲਾ ਲਏ ਤੇ ਇਸ ਡਰ ਤੋਂ ਕਿ ਮਤੇ ਕਿਧਰੇ ਫੜਾ ਦੇਵੇ ਉਸ ਸੁਸ਼ੀਲਾ ਨੂੰ ਵੀ ਟੋਕੇ ਨਾਲ ਟੁਕੜੇ ਟੁਕੜੇ ਕਰ ਦਿੱਤਾ। ਇਹ ਸੁਣ ਕੇ ਬਿਰਧ ਪੁਰਸ਼ ਦੀਆਂ ਅੱਖਾਂ ਵਿੱਚੋਂ ਟੱਪ ਟੱਪ ਹੰਝੂ ਕਿਰਨ ਲੱਗ ਪਏ। ਉਧਰ ਚੋਰ ਵੀ ਟਾਹੀ ਮਾਰ ਕੇ ਰੋਣ ਲੱਗ ਪਿਆ ਤੇ ਦੁਹੱਥੜ ਸਿਰ ਵਿੱਚ ਮਾਰ ਕੇ ਫਿਰ ਬੇਸੁੱਧ ਹੋ ਗਿਆ। ਹੁਣ ਬਿਰਧ ਜੀ ਤਰਬ ਕੇ ਤੇ ਲੱਗੇ ਫਿਰ ਪਾਣੀ ਚੁਆਉਣ ਤੇ ਛੱਟੇ ਮਾਰਨ, ਨਾਲੇ ਛੱਟੇ ਮਾਰੀ ਜਾਣ ਤੇ ਨਾਲੇ ਕਹੀ ਜਾਣ ਮੇਰੇ ਨਾ ਸ਼ੁਕਰਪੁਣੇ ਨੇ ਫਿਰ ਇਸ ਨੂੰ ਬੇਹੋਸ਼ ਕਰ ਦਿੱਤਾ ਹੈ। ਜੇ ਇਸੀ ਹਾਲਤ ਵਿੱਚ ਚਲਾ ਗਿਆ ਤਾਂ ਇਸ ਦੀ ਆਤਮਾ 84 ਦੇ ਗੇੜੇ ਵਿੱਚ ਪਈ ਭਟਕੇਗੀ। ਇਹ ਸਾਰਾ ਅਪਰਾਧ ਮੇਰੇ ਸਿਰ ਹੋਵੇਗਾ, ਮੈਂ ਕੀ ਕੀਤਾ? ਇੱਕ ਸੱਚੇ ਪਸ਼ਚਾਤਾਪੀ ਨੂੰ ਗੁਰੂ ਦੇ ਚਰਨੀ ਨਾ ਲਾਇਆ, ਆਪਣੇ ਵਹਿਣ ਨੇ ਉਸ ਨੂੰ ਹੋਰ ਦੁਖੀ ਕੀਤਾ। ਇੰਨੇ ਚਿਰ ਨੂੰ ਚੋਰ ਨੇ ਫਿਰ ਅੱਖ ਪੱਟੀ। ਬਿਰਧ ਮਹਾਤਮਾ ਨੇ ਸ਼ੁਕਰ ਕੀਤਾ ਤੇ ਬੋਲੇ, ਬਿਰਧ ਜੀ ਭਾਵੇਂ ਤਾਂ ਘੋਰ ਪਾਪ ਕੀਤਾ ਹੈ, ਫੇਰ ਵੀ ਇਸ ਤਰ੍ਹਾਂ ਅਜਾਈ ਨਾ ਮਰ। ਚੱਲ ਮੇਰੇ ਬਖਸ਼ਿਨਹਾਰ ਪਾਸ ਚੱਲ ਤੇ ਰੋ ਰੋ ਕੇ ਆਪਣੇ ਕਸੂਰ ਦੀ ਖਿਮਾ ਮੰਗ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ, ਜੋ ਸਰਨ ਆਵੇ ਤਿਸ ਕੰਟ ਲਾਵੇ, ਇਹ ਬਿਰਧ ਸਵਾਮੀ ਸੰਧਾ। ਉਹਨਾਂ ਨੂੰ ਸ਼ਰਨ ਆਏ ਦੀ ਲਾਜ ਹੈ, ਤੈਨੂੰ ਬਖਸ਼ਣਗੇ, ਜ਼ਰੂਰ ਬਖਸ਼ਣਗੇ। ਚੋਰ, ਕੀ ਮੈਂ ਬਖਸ਼ਿਆ ਜਾਵਾਂਗਾ? ਹਾਏ, ਤੁਸੀਂ ਸਾਰੇ ਕਿਹੇ ਦਇਆਵਾਨ ਹੋ। ਭਾਈ ਮਾਧੋ ਨੇ ਵੀ ਮੈਨੂੰ ਇਉਂ ਹੀ ਬਖਸ਼ਿਆ ਸੀ, ਆਪਣੀ ਇਸਤਰੀ ਮੋਈ ਹੋਈ ਵੇਖੀ, ਮੈਂ ਉਸਦੇ ਹੱਥ ਵਿੱਚ ਸਾਂ, ਜੋ ਚਾਹੁੰਦਾ ਤਾਂ ਮੈਨੂੰ ਫਾਂਸੀ ਦਵਾਉਂਦਾ, ਮਰਵਾ ਦਿੰਦਾ, ਪਰ ਕੀ ਜਾਣਾ ਤੁਹਾਡੇ ਵਿੱਚ ਕਿਹੜੀ ਵਸਤੂ ਹੈ। ਉਸਨੇ ਉਲਟਾ ਮੈਨੂੰ ਰੋਟੀ ਗਹਿਣੇ ਤੇ ਰੁਪਏ ਪੱਲੇ ਬਣਾਏ ਤੇ ਮੈਨੂੰ ਟੋਰ ਦਿੱਤਾ। ਬਿਰਧ, ਧੰਨ ਗੁਰੂ, ਧੰਨ ਗੁਰੂ, ਧੰਨ ਭਾਈ ਮਾਧੋ, ਧੰਨ ਸਿੱਖੀ, ਧੰਨ ਸਿਦਕ, ਤੂੰ ਸਾਵਧਾਨ ਹੋ, ਉੱਠ ਮੇਰੇ ਗੁਰੂ ਦੀ ਚਰਨੀ ਚੱਲ, ਉੱਠ ਮੇਰੇ ਗੁਰੂ ਦੀ ਸਰਨੀ ਚੱਲ, ਜੇ ਚਾਹੁਣ ਤਾਂ ਤੈਨੂੰ ਖਿਣ ਵਿੱਚ ਬਖਸ਼ ਲੈਣਗੇ, ਉੱਠ ਚੱਲ, ਉੱਠ ਢਿੱਲ ਨਾ ਕਰ। ਸਿਆਲ ਲੰਘ ਗਿਆ ਤੇ ਪਤਝਰਨੀ ਹੋ ਚੁੱਕੀ ਹੈ, ਹੁਣ ਚੇਤ ਦਾ ਮਹੀਨਾ ਤੇ ਬਹਾਰ ਦੀ ਬਹਾਰ ਹੈ। ਦਰਖਤਾਂ ਨੇ ਨਵੀਆਂ ਕਲੀਆਂ ਕੱਢੀਆਂ ਹਨ, ਜ਼ਮੀਨ ਘਾਸ ਨਾਲ ਹਰੀ ਹੋ ਰਹੀ ਹੈ, ਮਾਨੋ ਕੁਦਰਤ ਦੇ ਵਿਛਾਉਣੇ ਫਰਸ਼ ਨੇ ਸਾਵੀ ਮਖਮਲ ਦਾ ਸੁਹਾਵਣਾ ਫਰਸ਼ ਕਰ ਦਿੱਤਾ ਹੈ। ਲੋਡਾ ਵੇਲਾ ਹੈ, ਇਸ ਵੇਲੇ ਧਰਮ ਧਨੰਤਰ ਮੀਰੀ ਪੀਰ ਦੇ ਮਾਲਕ ਖਸ਼ਟਮ ਸ੍ਰੀ ਗੁਰੂ ਨਾਨਕ ਦੇਵ ਜੀ ਅਰਥਾਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਕਈ ਸਤਿਕਵਾਨ ਸਿੱਖਾਂ ਨਾਲ ਤਾਰਾ ਮੰਡਲ ਵਿੱਚ ਚੰਦ ਵਾਂਗੂ ਛਿਪੋ ਸੁਸ਼ੋਭਿਤ ਨੀਲੇ ਘੋੜੇ ਪਰ ਸਵਾਰ ਹੱਥ ਵਿੱਚ ਚਿੱਟਾ ਬਾਜ ਲਈ ਜਾ ਰਹੇ ਹਨ। ਇਸ ਵੇਲੇ ਸਾਹਮਣਿਓ ਦੋ ਪੁਰਸ਼ ਆਏ, ਇੱਕ ਤਾਂ ਬਿਰਧ ਹੈ ਤੇ ਦੂਜਾ ਗੱਭਰੂ। ਬਿਰਧ ਨੇ ਆ ਕੇ ਚਰਨਾਂ ਪਰ ਮੱਥਾ ਟੇਕਿਆ, ਪਰ ਜਵਾਨ ਰੋਂਦਾ ਬਖਸ਼ ਲਓ ਰੱਖ ਲਓ ਕਹਿੰਦਾ ਸ੍ਰੀ ਗੁਰੂ ਜੀ ਦੇ ਘੋੜੇ ਦੇ ਪੈਰਾਂ ਵਿੱਚ ਚੌਫਾਲ ਡਿੱਗਾ। ਸਾਖੀ ਦਾ ਭਾਗ ਸੱਤਵਾਂ ਬਖਸ਼ਿਸ਼। ਪਿਆਰੇ ਪਾਠਕ, ਇਹ ਉਹ ਚੋਰ ਹੈ ਜਿਸ ਨੇ ਭਾਈ ਮਾਧੋ ਜੀ ਦੀ ਅਰਦੰਗੀ ਨੂੰ ਗਹਿਣੇ ਦੇ ਲਾਲਚ ਪਿੱਛੇ ਵੜ ਦਿੱਤਾ ਸੀ, ਜਿਸ ਨੂੰ ਸਿਦਕ ਪੁੰਜ ਪਰ ਉਪਕਾਰੀ ਬਿਰਧ ਭਾਈ ਜੀ ਗੁਰੂ ਚਰਨਾਂ ਵਿੱਚ ਲਿਆਏ ਹਨ। ਭਾਈ ਮਾਧੋ ਦੇ ਸਿਦਕ ਨੇ ਇਸ ਅਦਮ ਧਾੜਵੀ ਪਰ ਉਹ ਅਸਰ ਕੀਤਾ ਕਿ ਰੋਈ ਜਾਂਦਾ ਹੈ ਤੇ ਕਹੀ ਜਾਂਦਾ ਹੈ, ਹੇ ਪਤਿਤ ਪਾਵਨ, ਮੈਂ ਪਾਪੀ ਅਦਮ ਨੀਚ ਹਾਂ, ਮੈਨੂੰ ਘੋੜੇ ਦੇ ਪੈਰਾਂ ਵਿੱਚ ਚਿੱਥ ਕੇ ਮਾਰੋ। ਹੇ ਬਖਸ਼ਣਹਾਰ, ਮੇਰਾ ਕਰਮ ਬਖਸ਼ਣ ਯੋਗ ਨਹੀਂ, ਪਰ ਆਪ ਦੇ ਦਰੋਂ ਕਦੀ ਕੋਈ ਨਿਆਸਾ ਨਹੀਂ ਗਿਆ। ਹੇ ਦੀਨਾਨਾਥ, ਰੱਖ ਲਓ, ਬਖਸ਼ ਲਓ, ਬਖਸ਼ ਲਓ। ਗੁਰੂ ਸਾਹਿਬ ਨੇ ਹੁਕਮ ਦਿੱਤਾ ਇਸ ਨੂੰ ਉਠਾਓ ਤੇ ਪੁੱਛਿਆ, ਪੁਰਸ਼ਾ ਦੱਸ ਤੂੰ ਕੀ ਮੰਦਾ ਕਰਮ ਕੀਤਾ ਹੈ? ਇਸ ਪਰ ਚੋਰ ਨੇ ਸਿੱਖ ਜਾਣ ਬਣ ਕੇ ਜਾਣ ਦੀ, ਭਾਈ ਮਾਧੋ ਦੀ ਸਿੱਖਣੀ ਨੂੰ ਮਾਰਨੇ ਦੀ ਤੇ ਭਾਈ ਮਾਧੋ ਦੀ ਗਹਿਣੇ ਦੇਖ ਕੇ ਤੋਰਨ ਦੀ ਸਾਰੀ ਵਿਥਿਆ ਰੋ ਰੋ ਕੇ ਸੁਣਾਈ ਤੇ ਰੋਂਦਾ ਫਿਰ ਮਹਾਰਾਜ ਦੇ ਅੱਗੇ ਟਹਿ ਪਿਆ। ਜਦੋਂ ਮਹਾਰਾਜ ਨੇ ਇਹ ਗੱਲ ਸੁਣੀ ਨੇਤਰ ਬੰਦ ਕਰ ਲਏ ਤੇ ਬੋਲੇ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਸਿੱਖੀ, ਧੰਨ ਭਾਈ ਮਾਧੋ, ਧੰਨ ਤਿਸਤੀ ਅਰਦੰਗੀ, ਹੇ ਸਿਦਕ ਵਾਲੀ ਪੁੱਤਰੀ ਨਿਹਾਲ ਕਲਿਆਣ, ਤੇਰਾ ਗੁਰ ਚਰਨਾਂ ਵਿੱਚ ਵਾਸਾ। ਇਹਨੇ ਨੂੰ ਕਿਸੇ ਨੇ ਕਿਹਾ ਕਿ ਮਹਾਰਾਜ ਜੀ ਭਾਈ ਮਾਧੋ ਵੀ ਸੰਗਤ ਸਮੇਤ ਚਰਨਾਂ ਵਿੱਚ ਆ ਰਿਹਾ ਹੈ। ਇਹ ਸੁਣ ਕੇ ਮਹਾਰਾਜ ਝੱਟ ਘੋੜੇ ਤੋਂ ਉੱਤਰ ਖੜੋਤੇ। ਬਾਪ ਜੀ ਉੱਥੇ ਹੀ ਰਿਹਾ ਤੇ ਸੰਗਤ ਨੂੰ ਅਗਵਾਓ ਹੋ ਮਿਲੇ। ਅੱਗੋਂ ਸੰਗਤ ਇਹ ਸ਼ਬਦ ਗਾਉਂਦੀ ਆ ਰਹੀ ਸੀ, ਸੂਹੀ ਮਹਲਾ ਪੰਜਵਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ ਰਾਓ, ਆਪਣੀ ਸਰਣ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੈ ਵਿਰ ਲੈ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ। ਇਧਰ ਸ਼ਬਦ ਦਾ ਭੋਗ ਪਿਆ, ਉਧਰ ਸਤਿਗੁਰੂ ਜੀ ਨੇ ਭਾਈ ਮਾਧੋ ਨੂੰ ਗੱਲ ਨਾਲ ਲਾ ਲਿਆ। ਕਿਹਾ ਹੀ ਅਸਚਰਜ ਕੌਤਕ ਹੈ, ਸਿੱਖ ਜਲ ਪੂਰਤ ਅੱਖਾਂ ਨਾਲ ਚਰਨਾਂ ਭਰ ਡਿੱਗਦਾ ਹੈ। ਗੁਰੂ ਕੇ ਨਾਮ ਵਿੱਚ ਆਏ ਹੋਏ ਵਧੇਰੇ ਘੁੱਟ ਕੇ ਜੱਫੀ ਪਾਉਂਦੇ ਹਨ ਤੇ ਮੁੱਖੋਂ ਆਖਦੇ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ, ਧੰਨ ਭਾਈ ਮਾਧੋ, ਤੂੰ ਸਿਦਕ ਨਿਭਾਇਆ, ਸਿੱਖ ਨੂੰ ਮੇਰਾ ਰੂਪ ਜਾਤਾ, ਨਿਹਾਲ ਨਿਹਾਲ। ਆਹਾ, ਕਿਆ ਹੀ ਅਦਭੁਤ ਦ੍ਰਿਸ਼ ਹੈ, ਕਿਆ ਹੀ ਪ੍ਰੇਮ ਹੈ, ਕਿਆ ਹੀ ਬਿਰਧ ਦੀ ਲਾਜ ਹੈ। ਇਸ ਵੇਲੇ ਸਿੱਖ ਤੇ ਗੁਰੂ ਇੱਕ ਰੂਪ ਹੋ ਰਹੇ ਹਨ। ਸਿੱਖ ਇਤਨੀ ਦਾਤ ਪਾ ਕੇ ਕਿਰਤਾਰਥ ਹੋ ਰਿਹਾ ਹੈ, ਗੁਰੂ ਸਿੱਖ ਦੇ ਸਿਦਕ ਭਰੋਸੇ ਪਰ ਗਦ ਗਦ ਹਨ। ਕਿਆ ਹੀ ਅਸਚਰਜ ਤੇ ਅਕਹਿ ਕੌਤਕ ਹੈ। ਗੱਲ ਕੀ, ਜਦ ਇਸ ਤਰ੍ਹਾਂ ਪ੍ਰੇਮ ਦਾ ਸਮੁੰਦਰ ਠਾਠਾ ਮਾਰ ਕੇ ਕੋਈ ਸ਼ਾਂਤ ਹੋਇਆ ਤਾਂ ਭਾਈ ਮਾਧੋ ਨੇ ਚਰਨਾਂ ਪਰ ਮੱਥਾ ਟੇਕਿਆ ਤੇ ਗੁਰੂ ਸਾਹਿਬ ਜੀ ਨੇ ਕਿਹਾ, ਭਾਈ ਮਾਧੋ ਤੂੰ ਇਸ ਵੇਲੇ ਕੀ ਕੀਤਾ? ਭਾਈ ਮਾਧੋ, ਹੇ ਘੱਟ ਘੱਟ ਦੇ ਜਾਣ ਹਾਰੇ, ਤੇਰੀਆਂ ਤੂੰ ਹੈ ਜਾਣੇ, ਨਾ ਮੈਂ ਕੁਝ ਹਾਂ ਤੇ ਨਾ ਮੈਂ ਕੁਝ ਕੀਤਾ ਹੈ, ਜੋ ਤੁਸਾਂ ਕਰਵਾਇਆ ਸੋ ਮੈਂ ਕੀਤਾ। ਗੁਰੂ ਸਾਹਿਬ ਨੇ ਚੋਰ ਨੂੰ ਧੀਰਜ ਦਿੱਤਾ, ਸੰਗਤ ਸਣੇ ਗੁਰਦੁਆਰੇ ਨੂੰ ਆਏ, ਦੂਜੀ ਪੱਗ ਦੀਵਾਨ ਕੀਤਾ ਤੇ ਸ਼ਰਨ ਆਏ ਨੂੰ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਦਰਦ ਸੁਆਮੀ ਸੰਦਾ, ਦੇ ਵਾਕ ਅਨੁਸਾਰ ਬਖਸ਼ਿਆ ਤੇ ਸੰਗਤ ਵਿੱਚ ਮਿਲਾਇਆ, ਉਹੀ ਚੋਰ ਪਿੱਛੋਂ ਉਪਕਾਰੀ ਸਿੱਖ ਹੋਇਆ। ਇਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਕਿਹਾ ਹੈ, ਗੁਣ ਕੀਏ ਗੁਣ ਸਭ ਕੋ ਕਰੇ ਕਿਰਪਾ ਨਿਧਾਨ, ਔਗੁਣ ਕੀਏ ਗੁਣ ਤਵੇ ਬਣ ਆਇਓ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਾਖੀ 28ਵੀਂ ਪੈਂਦੇ ਖਾਂ। ਆਕਾਸ਼ ਵਿੱਚ ਤਾਰਿਆਂ ਦੀ ਝਲਮਲ, ਕਾਰ ਦੇ ਵਿਚਕਾਰ ਚੰਦਰਮਾ ਆਪਣੀ ਮਿੱਠੀ ਮਿੱਠੀ ਰਸ ਭਿੰਨੀ ਚਾਨਣੀ ਨਾਲ ਸੀਤਲਤਾ ਦਾ ਸੰਚਾਰ ਕਰਦਾ ਸੋਭਾ ਪਾ ਰਿਹਾ ਸੀ ਤੇ ਧਰਤੀ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਸਿੱਖਾਂ ਵਿੱਚ ਧਰਮ ਧੀਰ, ਗੁਣੀ ਗਹੀਰ, ਮਹਾਂ ਬਲਬੀਰ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਨੂਰੀ ਮੁਖੜੇ ਵਾਲੇ, ਜਿਨ੍ਹਾਂ ਦੇ ਅੱਗੇ ਚੰਦ ਦੀ ਚਾਂਦਨੀ ਮਾਤ ਸੀ, ਬਿਰਾਜਮਾਨ ਹੋ ਸੰਗਤਾਂ ਨੂੰ ਤਾਰ ਰਹੇ ਸਨ। ਸ਼ਬਦ ਕੀਰਤਨ ਇਸ ਰਸ ਭਿੰਨੀ ਲੈ ਵਿੱਚ ਹੋ ਰਿਹਾ ਸੀ ਕਿ ਸੰਗਤਾਂ ਖੀਵੀਆਂ ਹੋ ਹੋ ਵਜਦ ਵਿੱਚ ਆ ਰਹੀਆਂ ਸਨ। ਆਸਾ ਦੀਵਾਰ ਦਾ ਭੋਗ ਪਿਆ, ਰਾਗੀਆਂ ਪੌੜੀ ਲਾਈ, ਸਤਿਗੁਰਾਂ ਰਸੀਲੇ ਨੈਣਾਂ ਨਾਲ ਸੰਗਤ ਵੱਲ ਵੇਖਿਆ। ਇੱਕ ਪਾਸੇ ਕੁਛ ਪਠਾਨ ਖੜੋਤੇ ਦਿਸੇ। ਸਤਿਗੁਰਾਂ ਨੇ ਮੇਵੜੇ ਨੂੰ ਹੁਕਮ ਦਿੱਤਾ ਕਿ ਇਹਨਾਂ ਤੋਂ ਪੁੱਛੋ ਕਿਸ ਕਾਰਜ ਆਏ ਹੋ। ਮੇਵੜੇ ਨੇ ਇਹ ਗੱਲ ਸੁਣ ਕੇ ਕਿ ਉਹ ਦਰਸ਼ਨਾਂ ਲਈ ਆਏ ਹਨ, ਸਤਿਗੁਰਾਂ ਨੇ ਉਹਨਾਂ ਨੂੰ ਅੱਗੇ ਸੱਦਿਆ ਤੇ ਪੁੱਛਣ ਤੋਂ ਇਹਨਾਂ ਵਿੱਚੋਂ ਇੱਕ ਨੇ ਕਿਹਾ, ਮੇਰਾ ਨਾਮ ਇਸਮਾਇਲ ਹੈ, ਮੀਰ ਦਾ ਰਹਿਣ ਵਾਲਾ ਹਾਂ, ਜੋ ਇੱਥੋਂ ਕਰਤਾਰਪੁਰ ਤੋਂ ਲਾਗੇ ਹੀ ਹੈ। ਇਹ ਸੁਣ ਕੇ ਕਿ ਆਪ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਹੋ, ਇਹ ਘਰ ਬੜੀਆਂ ਅਜ਼ਮਤਾਂ ਵਾਲਾ ਹੈ, ਹਿੰਦੂ ਮੁਸਲਮਾਨ ਸਾਰੇ ਇਸ ਅੱਗੇ ਨਿਮਦੇ ਹਨ, ਆਪ ਜੀ ਦੇ ਦੀਦਾਰੇ ਲਈ ਆਏ ਹਾਂ। ਗੁਰੂ ਜੀ, ਤੁਸੀਂ ਕੀ ਕਾਰ ਵਿਹਾਰ ਕਰਦੇ ਹੋ? ਇਸਮਾਇਲ, ਹਜ਼ੂਰ, ਅਸੀਂ ਪਠਾਨ ਬੱਚੇ ਹਾਂ, ਤੱਕੜੀ ਸਾਥੋਂ ਨਹੀਂ ਪਕੜੀ ਜਾਂਦੀ, ਹਲ ਦੇ ਪਿੱਛੇ ਟਿਚ ਟਿਚ ਕਰਦੇ ਟੁਰਨਾ ਸਾਨੂੰ ਆਉਂਦਾ ਨਹੀਂ, ਨੌਕਰੀ ਹੀ ਸਾਡਾ ਪੇਸ਼ਾ ਹੋ ਗਿਆ ਹੈ। ਆਪ ਜੈਸੇ ਐਸ਼ਵਰ ਜਵਾਨਾਂ ਦੇ ਪਾਸ ਹੀ ਸਾਡੀ ਰਿਜ਼ਕ ਰੋਟੀ ਲਿਖੀ ਹੈ। ਸਤਿਗੁਰਾਂ ਨੇ ਇਹਨਾਂ ਪਠਾਨਾਂ ਵੱਲ ਵੇਖਿਆ ਤੇ ਇੱਕ 14-15 ਸਾਲ ਦੇ ਲੜਕੇ ਵੱਲ ਇਸ਼ਾਰਾ ਕਰਕੇ ਪੁੱਛਿਆ, ਇਹ ਕੌਣ ਹੈ? ਇਸਮਾਇਲ, ਇਹ ਮੇਰਾ ਭਾਣਜਾ ਹੈ, ਇਸ ਦੇ ਪਿਤਾ ਦਾ ਨਾਮ ਫਤਿਹ ਖਾਂ ਹੈ ਤੇ ਆਲਮਪੁਰ ਦਾ ਵਸਨੀਕ ਹੈ। ਇਹ ਅਜੇ ਨਿੱਕਾ ਹੀ ਸੀ ਕਿ ਇਸ ਦੀ ਮਾਤਾ ਤੇ ਪਿਤਾ ਚਲਾਣਾ ਕਰ ਗਏ। ਇਸ ਨੂੰ ਬੇਸਹਾਰਾ ਵੇਖ ਕੇ ਮੈਂ ਆਪਣੇ ਪਾਸ ਲੈ ਆਉਂਦਾ ਸੀ, ਮੈਂ ਹੀ ਇਸ ਦੀ ਪਾਲਣਾ ਕਰ ਰਿਹਾ ਹਾਂ। ਗੁਰੂ ਜੀ, ਇਸ ਦਾ ਨਾਮ ਕੀ ਹੈ? ਇਸਮਾਇਲ, ਆਪ ਦੇ ਜੋੜੇ ਪਰਦਾਰ ਦਾ ਨਾਮ ਹੈ ਪੈਂਦੇ ਖਾਂ। ਗੁਰੂ ਜੀ ਨੇ ਉਹਨਾਂ ਨੂੰ 11 ਰੁਪਏ ਰਸ ਪਾਣੀ ਵਾਸਤੇ ਦਿੱਤੇ ਤੇ ਦੂਜੇ ਦਿਨ ਸਵੇਰੇ ਆਉਣ ਲਈ ਕਿਹਾ। ਪੈਂਦੇ ਖਾਂ 5 ਪਠਾਣਾਂ ਸਮੇਤ ਦੂਜੇ ਦਿਨ ਆ ਗਿਆ। ਗੁਰੂ ਜੀ ਨੇ ਉਹਨਾਂ ਦਾ ਰੋਜ਼ੀਨਾ ਨਿਯਤ ਕਰ ਦਿੱਤਾ, ਰਸਦਾਂ ਲੱਗ ਗਈਆਂ, 2 ਮੱਝਾਂ ਦੁੱਧ ਪੀਣ ਵਾਸਤੇ ਦਿੱਤੀਆਂ ਤੇ ਲਾਂਗਰੀ ਨੂੰ ਹਰ ਤਰ੍ਹਾਂ ਨਾਲ ਲੋੜੀਂਦੀਆਂ ਵਸਤਾਂ ਬੈਂਕ ਪਹੁੰਚਾਉਣ ਲਈ ਕਿਹਾ ਗਿਆ। ਖਾਣ ਪੀਣ ਦੀ ਖੁੱਲ ਸੀ, ਵਰਜਿਸ਼ ਕਰਨ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਸੀ। ਇਸ ਨੂੰ ਸ਼ਸਤਰ ਵਿਦਿਆ ਵਿੱਚ ਨਿਪੁੰਨ ਕਰਨ ਲਈ ਉਸਤਾਦ ਰੱਖ ਦਿੱਤੇ ਗਏ ਸਨ। ਥੋੜੇ ਹੀ ਚਿਰ ਵਿੱਚ ਪੈਂਦੇ ਖਾਂ ਬੜਾ ਗ੍ਰਾਂਡੀਲ ਜਵਾਨ ਹੋ ਗਿਆ। ਸ਼ਸਤਰ ਵਿਦਿਆ ਵਿੱਚ ਨਿਪੁੰਨਤਾ ਪਾ ਲਈ, ਤੇਗ ਚਲਾਉਣ ਤੇ ਤੀਰ ਅੰਦਾਜ਼ੀ ਵਿੱਚ ਕਾਮਲ ਬਣ ਗਿਆ। ਪਹਿਲਵਾਨਾਂ ਵਿੱਚ ਇਹਦੇ ਨਾਲ ਦੇ ਬਹੁਤ ਥੋੜੇ ਸਨ। ਗੁਰੂ ਜੀ ਨੇ ਇਹਦੀ ਪਾਲਣਾ ਬੜੇ ਗੌਰ ਨਾਲ ਕੀਤੀ, ਕੋਈ ਕਸਰ ਇਹਦੇ ਮਹਾਨ ਯੋਧਾ ਬਣਨ ਵਿੱਚ ਬਾਕੀ ਨਹੀਂ ਸੀ ਰੱਖੀ। ਜਦ ਵੱਡਾ ਹੋਇਆ ਤਾਂ ਇੱਕ ਮੁਸਲਮਾਨ ਦੇ ਘਰ ਵਿਆਹ ਦਿੱਤਾ ਤੇ ਧਨ ਖੁੱਲਾ ਦੇ ਕੇ ਚੰਗਾ ਸੌਖਾ ਬਣਾ ਦਿੱਤਾ। ਇੰਜ ਗੁਰੂ ਜੀ ਪਾਸ ਰਹਿੰਦਿਆਂ ਇਸ ਨੂੰ ਕਿੰਨਾ ਚਿਰ ਹੋ ਗਿਆ। ਪੈਂਦੇ ਖਾਂ ਦੇ ਘਰ ਇੱਕ ਲੜਕਾ ਤੇ ਇੱਕ ਲੜਕੀ ਸੀ। ਕਰਤਾਰਪੁਰ ਤੋਂ ਨੇੜੇ ਹੀ ਛੋਟੇ ਮੀਰ ਨਾਮ ਦਾ ਪਿੰਡ ਹੈ। ਉੱਥੋਂ ਦਾ ਇੱਕ ਪਠਾਨ ਲਾਹੌਰ ਦੇ ਹਾਕਮ ਪਾਸ ਨੌਕਰ ਸੀ, ਉਹਦਾ ਇੱਜ਼ਤ ਵਾਲਾ ਸੀ। ਉਹਦਾ ਇੱਕ ਲੜਕਾ ਸੀ ਜਿਸ ਦਾ ਨਾਮ ਅਸਮਾਨ ਖਾਨ ਸੀ, ਉਸ ਨਾਲ ਲੜਕੀ ਦਾ ਸਾਕ ਕਰ ਦਿੱਤਾ। ਪੈਂਦੇ ਖਾਂ ਨੇ ਲੜਕੀ ਦਾ ਵਿਆਹ ਛੇਤੀ ਹੀ ਕਰ ਦਿੱਤਾ। ਆਪਣਾ ਲੜਕਾ ਛੋਟੀ ਆਯੂ ਦਾ ਸੀ, ਇਸ ਕਰਕੇ ਜਵਾਈ ਨੂੰ ਘਰ ਲੈ ਆਉਂਦਾ ਤੇ ਪੁੱਤਰ ਵਾਂਗ ਰੱਖਿਆ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਰਤਾਰਪੁਰ ਆਇਆ ਹੁਣ 6 ਮਹੀਨੇ ਹੋ ਗਏ ਸਨ। ਵਿਸਾਖੀ ਆ ਗਈ, ਚਾਰੇ ਕੁੰਟਾਂ ਤੋਂ ਸੰਗਤਾਂ ਦਰਸ਼ਨਾਂ ਲਈ ਆਉਣ ਲੱਗੀਆਂ। ਅਦਭੁਤ ਭੇਟਾਂ ਤੇ ਚੜਾਵੇ ਚੜ੍ਹਦੇ ਸਨ, ਕੀਰਤਨ ਉਪਦੇਸ਼ ਤੇ ਸਤਸੰਗ ਵਿੱਚ ਨਾਮ ਦਾ ਪ੍ਰਵਾਹ ਚੱਲ ਰਿਹਾ ਸੀ। ਬਦਖਸ਼ਾਂ ਵਿੱਚ ਇੱਕ ਸਿੱਖ ਭਾਰੀ ਸੁਦਾਗਰ ਦਰਸ਼ਨਾਂ ਲਈ ਆਇਆ। ਇੱਕ ਘੋੜਾ, ਬਾਗ, ਖੰਡਾ, ਬਹੁਮੁੱਲਾ ਕੱਪੜਿਆਂ ਦਾ ਪੈਰਾਹਨ ਤੇ ਇੱਕ ਸੁੰਦਰ ਕਲਗੀ ਗੁਰੂ ਜੀ ਦੇ ਅਰਪਣ ਕੀਤੀ। ਚੀਜ਼ਾਂ ਸਾਰੀਆਂ ਇੱਕ ਦੂਜੇ ਤੋਂ ਵਧੀਕ ਸੁੰਦਰ, ਬਹੁਮੁੱਲੀਆਂ ਤੇ ਆਪਣਾ ਨਮੂਨਾ ਆਪ ਹੀ ਸਨ। ਸਿੱਖ ਨੇ ਬੇਨਤੀ ਕੀਤੀ ਕਿ ਮੈਂ ਵਪਾਰੀ ਹਾਂ, ਜਿਹੜਾ ਦਸਵੰਧ ਕੱਢਦਾ ਰਿਹਾ ਹਾਂ, ਮਨਤਾ ਮੰਨੀਆਂ ਵੇਲੇ ਰਕਮ ਕੱਢਦਾ ਰਿਹਾ ਹਾਂ, ਉਹਨਾਂ ਸਾਰੀਆਂ ਤੋਂ ਇਹ ਵਸਤਾਂ ਬਣੀਆਂ ਹਨ। ਇਹ ਸੁਣ ਕੇ ਕਿ ਹਜ਼ੂਰ ਨੂੰ ਘੋੜੇ ਤੇ ਸ਼ਸਤਰ ਆਦਿਕ ਚੀਜ਼ਾਂ ਅਤਿ ਪਸੰਦ ਹਨ, ਇਹ ਘੋੜਾ, ਜੋੜਾ, ਢਾਲ, ਖੰਡਾ ਤੇ ਕਲਗੀ ਆਦਿਕ ਆਪ ਦੀ ਪ੍ਰਸੰਨਤਾ ਲਈ ਆਉਂਦੀਆਂ ਹਨ। ਸਤਿਗੁਰੂ ਬੜੇ ਪ੍ਰਸੰਨ ਹੋਏ ਤੇ ਫਰਮਾਇਆ, ਆਪਣੋ ਜਨਮ ਕਿਰਤਾਰ ਤਕੀਨਾ, ਸਭ ਕੁਲ ਕੋ ਸੰਕਟ ਕਰ ਛੀਨਾ, ਇਤੀ ਦੂਰ ਤੇ ਵਸਤ ਲਿਆਵਾ, ਬਹੁਤਨ ਖਰਚੋ ਪ੍ਰੇਮ ਵਧਾਵਾ, ਗੁਰਹਿਤ ਨਿਤ ਦਸੌਂਦ ਕੋ ਰਾਖਾ, ਦਰਸ਼ਨ ਗੁਰ ਸ਼ਰਧਾ ਉਰ ਕਾਖਾ, हम प्रसन्न वर जाचन की जय अपनी आसा पूर लई जय। सूरज प्रकाश गुरु जी तो यह प्रसन्नता दे वाक सुन सिख गद गद हो गया। उहदे हिरदे विच प्रेम की गंगा उछाले मारन लगी। दो हथ जोड़ बेनती कीती, सचे पातशाह आप घट घट दी जानन हार हो। धन पुत्र आप दा दिता सब कुछ है, जे तुरठे हो ता ए दान देवो के जब लो होए ना आप सो मेल। करमन बस जूनन में खेल, जय जय जन्म तरव में जाई। रहो सिख तब लो गुण गाई, जब तक आप दे स्वरूप दी लखता ना हो जावे। जब तक आप दे चरण सरण ना समावा, तब तक जिथे भी जावा ते जिस जून विच भी जावा आप दा सिख होवा ते आप दे गुण गाउंदा रहा। सतगुरु जी ने फरमाया, पहे प्रसन्न बखान्यो बैन, तेरो जन्म अपर अब है ना। और मैं बसो मांग बरदलीनो, पयो कर्म के बंद बहीनो। पूर्ण होए कामना तेरी, मिटी सकल पग जल की फेरी। सूरज प्रकाश बड़े प्रसन्न होए ते फरमाया कि हृदय विच वसन दा तू वर मंगिया है, इस करके हुण तू कर्म बंद नहीं रहा। तेरा आना जाना मिट गया, भवजल दी फेरी चुक गई है। सिख सुन के निहाल हो गया, नाम दी राव लिब हो गई ते साईं नाल लग गई। जिस नाल लग्या फिर विछोड़ा नहीं पैंदा। इस तरह नाल अनेकां सिख तरे ते अनेकां संगतां उस वेले आउंदियां ते मूंह मंगियां मुरादां पाउंदियां सन। बाबा गुरदित्ता जी दीवान विच बैठे सन, बाद वेख के बड़े खुश होए ते कहन लगे, सच्चे पातशाह ए बड़ी अद्भुत चीज है। एहो जिहा आवास अगे कदे वेखण विच नहीं आया। इहदी शकल सूरत रंग ढंग सब एक दूजे तो वध चढ़ के हन। सतगुरु जी बाबे गुरदित्ते दे बादपुर रीझण ते रीझ पए, बाद बाबे जी नूं दे दिता। फिर पेंदे खामल वेख्या, बहुमुला घोड़ा ते जोड़ा उस नूं बख्श दिता ते कहा कि कपड़े पहरो। मेरी पीरी दे मालक ने फिर खंडा हथ विच लिया ते खंडे नूं जोखिया, उहदी शकल वेखी ते लोहे नूं सराया। पेंदे खां ने सतगुरु जी दे हुक्म नूं मन के कपड़े पाए, सतगुरु जी अगे उड़ के वंदना कीती। गुरु जी पेंदे वल तकिया, मुस्कराए ते कहा, ए खंडा लै लै, इस नूं हर वेले पास रख। जद इस दरबार विच आओ तद ए ही कपड़े पा के ते खंडा सजा के आया करो, हुण घोड़े ते चढ़ के विखा। सतगुरु जी दे ए वाक सुन के पेंदे खंबड़ा खुश होया, एक हथ विच ढाल ते दूजे विच खंडा चुक लिया ते अपने सुंदर वस्त्रां वल वेख्या। वाहिगुरु जी का खालसा, वाहिगुरु जी की फतेह। साखी 29 बाबा अटल राय। श्री बाबा अटल राय जी सामत 1679 विक्रमी कत्तक सुदी पूर्णवासी बुधवार 3 मुहूर्त रात रही माता नानकी जी दी कुखों श्री गुरु हरगोबिंद साहिब जी दे ग्रह विखे अवतार तारी होए। उस वेले दा आनंद जो गुरु ग्रह विखे और श्री अमृतसर जी विखे होया कथन तो बाहर है। सेवकां ने दीवान विच जाके सतगुरां दे अगे बेनती कीती कि हे सच्चे पातशाह, आप दे ग्रह सहजादे अवतार तारिया है महाराज। और सिख संगतां सुन के सब बड़िया प्रसन्न होईया। जब आस्था दी वार दा भोग पिया तां गुरु महाराज भाई बुढ़े और होर 5-4 सिखां नूं लै के महलां नूं आए और साहिबजादे दा दर्शन करके आनंद होए। बालक जन्म दे जो आनंद मंगलाचार सन उत्साह नाल होए और अनेकां लोड़वंदां दीआं लोड़ां पूरियां होईआं। जब बालक दे नाम आदिक दा उत्सव होया तां श्री गुरु ग्रंथ साहिब जी दा भोग पाया, शब्द कीर्तन दे उचार होए, करतार दा धन्नवाद ते भजन सिमरन दे मगरों श्री गुरु साहिब जी दी आग्या मूजब भाई बुढ़ा जी ने उन्हां दा नाम बाबा अटल राय धरिया। ਹੁਣ ਗੁਰੂ ਮਹਾਰਾਜ ਨੇ ਬਹੁਤ ਸਾਰਾ ਕੜਾਹ ਪ੍ਰਸ਼ਾਦ ਕਰਵਾਇਆ ਔਰ ਬਿਨਾਂ ਕਿਸੇ ਸੂਤਕ ਦੇ ਧਰਮ ਦੇ

ਇਸ ਛੇਕੜੀ ਛੇਕੜਲੀ ਅਵਸਥਾ ਵਿੱਚ ਦਾਸ ਦੇ ਘਰ ਵੀ ਬਾਲਕ ਹੋ ਜਾਵੇ ਔਰ ਇਹ ਅੰਤ ਦੇ ਦਿਨ ਖੁਸ਼ੀ ਵਿੱਚ ਬਤੀਤ ਹੋ ਜਾਣ। ਆਪ ਕਿਰਪਾਲੂ ਹੋ ਔਰ ਦਇਆ ਦੇ ਸਮੁੰਦਰ ਹੋ। ਗੁਰੂ ਸਾਹਿਬ ਸੁਣ ਕੇ ਔਰ ਉਸ ਦੀ ਬਿਰਧ ਅਵਸਥਾ ਦੇਖ ਕੇ ਹੱਸ ਪਏ, ਆਖਣ ਲੱਗੇ, ਹੇ ਸਿੱਖਾ, ਤੇਰੀ ਅਜੇ ਇਹ ਵਾਸ਼ਨਾ ਬਾਕੀ ਹੈ, ਪਰ ਅੱਛਾ ਕਰਤਾਰ ਦੇ ਘਰ ਕੀ ਪਰਵਾਹ ਹੈ, ਉਹ ਕਿਰਪਾ ਕਰ ਦੇਵੇਗਾ ਔਰ ਤੇਰੀ ਵਾਸ਼ਨਾ ਪੂਰੀ ਹੋ ਜਾਏਗੀ। ਇਸ ਦਿਨ ਤੋਂ ਕੁਝ ਮਹੀਨੇ ਮਗਰੋਂ ਗੁਰਮੁਖ ਦੇ ਘਰ ਪੁੱਤਰ ਹੋ ਗਿਆ। ਸ੍ਰੀ ਬਾਬਾ ਅਟਲ ਰਾਏ ਜੀ ਦੂਜ ਦੇ ਚੰਦਰਮਾ ਦੀ ਤਰ੍ਹਾਂ ਲੱਗੇ ਵਧਣ। ਇਸ ਪ੍ਰਸੰਗ ਵਿਚ ਮਹਾਰਾਜ ਪਦ ਬਾਬਾ ਅਟਲ ਜੀ ਵਾਸਤੇ ਵਰਤਿਆ। ਕਦੀ ਮਹਾਰਾਜ ਵੱਡੀ ਮਾਤਾ ਦਾਦੀ ਗੰਗਾ ਜੀ ਦੀ ਗੋਦੀ ਵਿਚ ਖੇਲਣ, ਕਦੇ ਆਪਣੀ ਮਾਤਾ ਜੀ ਦੀ ਗੋਦ, ਕਦੇ ਪੰਗੂੜੇ ਵਿਚ ਲੇਟਣ, ਕਦੀ ਆਪਣੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਲਾਗ ਜਾ ਕਰਨ, ਕਦੀ ਕੋਈ ਸਿੱਖ ਸੇਵਕ ਮਹਾਰਾਜ ਨੂੰ ਚੁੱਕ ਬਾਹਰ ਖਿਡਾਉਣ ਨੂੰ ਲੈ ਜਾਵੇ। ਹੋਰ ਬਾਲਕਾਂ ਦੀ ਤਰ੍ਹਾਂ ਰੋਣ ਧੋਣ ਦਾ ਨਾਂ ਨਹੀਂ ਸੀ, ਸਦਾ ਪ੍ਰਸੰਨ ਰਹਿੰਦੇ। ਜੇ ਕੋਈ ਦਰਸ਼ਨ ਕਰੇ ਮਹਾਰਾਜ ਦੀ ਸ਼ਾਨ ਝੰਡ ਤੇ ਸੁੰਦਰ ਤੇਜਸਵੀ ਮੁਖੜੇ ਤੋਂ ਬਲਿਹਾਰ ਬਲਿਹਾਰ ਪਿਆ ਜਾਵੇ। ਕਿਤੋਂ ਕੋਈ ਗੁੱਸੇ ਜਾਂ ਲੜਕੇ ਵੀ ਆਵੇ ਤਾਂ ਦਰਸ਼ਨ ਕਰਕੇ ਪ੍ਰਸੰਨ ਹੋ ਜਾਵੇ। ਇਸ ਤਰ੍ਹਾਂ ਕੋਈ ਵਰ੍ਹਾ ਕੋਈ ਬੀਤ ਗਿਆ। ਹੁਣ ਮਹਾਰਾਜ ਜਰਾ ਜਰਾ ਤੁਰਨ ਔਰ ਪਿਆਰੀਆਂ ਬਾਤਾਂ ਕਰਨ ਲੱਗ ਪਏ। ਆਪਣੀ ਮਾਤਾ ਜੀ ਨੂੰ ਮਾਂ ਜੀ ਔਰ ਦਾਦੀ ਜੀ ਨੂੰ ਮਾਤਾ ਜੀ ਕਰਕੇ ਬੁਲਾਉਣ, ਪੌਂਟੇ ਛਿਣਕਾਉਂਦੇ, ਕਦੀ ਇੱਧਰ ਖੇਡਦੇ ਫਿਰਨ, ਕਦੀ ਉੱਧਰ। ਇਹਨਾਂ ਦੀ ਉਮਰ ਜਦ ਅੱਛੀ ਹੋਈ ਤਦ ਤੇਗ ਬਹਾਦਰ ਜੀ ਨੇ ਅਵਤਾਰ ਧਾਰਿਆ। ਇਹਨਾਂ ਨੂੰ ਬਾਬਾ ਅਟਲ ਰਾਏ ਜੀ ਵੱਡਾ ਪਿਆਰ ਕਰਦੇ ਸਨ। ਇੱਕ ਦਿਨ ਇੱਕ ਵਿਹਾਰੋਂ ਟੁੱਟਾ ਤੇ ਮੁਥਾਜ ਗਰੀਬ ਸਿੱਖ ਮਹਾਰਾਜ ਜੀ ਨੂੰ ਤਖ਼ਤ ਸਾਹਿਬ ਖੇਡਦਿਆਂ ਦੇਖ ਕੇ ਆਪਣੇ ਗ੍ਰਹਿ ਵਿਖੇ ਲੈ ਗਿਆ ਔਰ ਕੁਝ ਮਿਠਾਈ ਤੇ ਪੰਜ ਚਾਰ ਰੰਗੀਲੇ ਖਿਡੌਣੇ ਭੇਟ ਕਰਕੇ ਇੱਕ ਮਨ ਹੋ ਦਿਲ ਵਿੱਚ ਅਰਦਾਸ ਕੀਤੀ ਕਿ ਗਰੀਬ ਨਵਾਜ਼, ਮੇਰਾ ਦਰਿੱਦਰ ਦੂਰ ਕਰੋ। ਥੋੜੇ ਚਿਰ ਵਿੱਚ ਹੀ ਕਰਤਾਰ ਦੀ ਕਲਾ ਕੁਝ ਅਜਿਹੀ ਵਰਤੀ ਕਿ ਉਸ ਦੇ ਘਰ ਲਹਿਰ ਬਹਿਰ ਹੋ ਗਈ। ਜਦ ਮਹਾਰਾਜ ਪੰਜ ਵਰਸਾਂ ਦੇ ਹੋਏ ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਭਾਈ ਬੁੱਢਾ ਜੀ ਨੂੰ ਸੌਂਪਿਆ, ਭਾਈ ਇਹਨਾਂ ਨੂੰ ਗੁਰਮੁਖੀ ਪੜਾਓ। ਬਾਬਾ ਜੀ ਬੇਨਤੀ ਕਰਨ ਲੱਗੇ ਕਿ ਮੈਂ ਦਾਸ ਇਸ ਸੁਤੇ ਪ੍ਰਕਾਸ਼ ਬਾਲਕ ਨੂੰ ਕੀ ਸਿਖਾਵਾਂ, ਪਰ ਹੁਕਮ ਮੰਨ ਕੇ ਅੱਖਰ ਬੋਧ ਸ੍ਰੀ ਅਟਲ ਰਾਏ ਜੀ ਨੂੰ ਕਰਵਾ ਦਿੱਤਾ ਔਰ ਮਾਤਾ ਨਾਨਕੀ ਜੀ ਨੇ ਜਪ ਜੀ, ਸ਼ਬਦ ਹਜ਼ਾਰੇ, ਰਹਿਰਾਸ ਅਤੇ ਕੀਰਤਨ ਸੋਲਾ ਆਦਿਕ ਬਾਣੀਆਂ ਕੰਠ ਕਰਵਾ ਦਿੱਤੀਆਂ। ਬਾਬਾ ਅਟਲ ਰਾਏ ਜੀ ਆਪਣੇ ਪਿਤਾ ਪਿਤਾਮਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਸਭ ਵੱਡਿਆਂ ਨੂੰ ਨਮਸਕਾਰ ਕਰਦੇ, ਫਿਰ ਇਸ਼ਨਾਨ ਆਦਿਕ ਤੋਂ ਵਿਹਲੇ ਹੋ ਕੇ ਜਪ ਜੀ ਸਾਹਿਬ ਦਾ ਪਾਠ ਕਰਦੇ ਔਰ ਸਮਾਧੀ ਲਗਾ ਬਹਿੰਦੇ। ਜਦ ਦਿਨ ਚੜ੍ਹਦਾ ਤਾਂ ਸ੍ਰੀ ਹਰਿਮੰਦਰ ਜੀ ਆਉਂਦੇ, ਦਰਸ਼ਨ ਕਰਕੇ ਪਿਤਾ ਜੀ ਨੂੰ ਨਮਸਕਾਰ ਕਰਕੇ ਸੂਰਜ ਚੜ੍ਹੇ ਇੱਕ ਦੋ ਸੇਵਕਾਂ ਨੂੰ ਨਾਲ ਲੈ ਕੇ ਆਪਣੇ ਹਮਜੋਲੀਆਂ ਨਾਲ ਪ੍ਰਕਰਮਾ ਵਿੱਚ ਖੇਡਣ ਚਲੇ ਜਾਂਦੇ। ਜਦ ਸਵਾ ਪਹਿਰ ਚੜ੍ਹ ਆਉਂਦਾ ਔਰ ਲੰਗਰ ਵਰਤਣ ਦਾ ਵੇਲਾ ਹੋ ਜਾਂਦਾ ਤਾਂ ਆਪਣੇ ਮਿੱਤਰਾਂ ਨੂੰ ਨਾਲ ਲੈ ਕੇ ਦੀਵਾਨ ਵਿੱਚ ਚਲੇ ਆਉਂਦੇ, ਲੰਗਰ ਵਰਤਣ ਪਿੱਛੋਂ ਮਹਿਲੀ ਚਲੇ ਜਾਂਦੇ ਔਰ ਦੁਪਹਿਰੇ ਕੁਝ ਆਰਾਮ ਕਰਕੇ ਫਿਰ ਤੀਸਰੇ ਪਹਿਰ ਖੇਡ ਮਚਾਉਂਦੇ। ਬਾਬਾ ਅਟਲ ਜੀ ਲੁਕਣ ਮਿੱਟੀ ਖੇਡਣ, ਕਦੀ ਖਿੱਦੋ ਖੁੰਡੀ, ਕਦੀ ਦੌੜਨ, ਕਦੀ ਮਹਾਰਾਜ ਮਿੱਟੀ ਦੀਆਂ ਛੋਟੀਆਂ ਛੋਟੀਆਂ ਗੋਲੀਆਂ ਬਣਾ ਕੇ ਇੱਕ ਦੂਜੇ ਵੱਲ ਚਲਾਉਣ ਅਤੇ ਕਦੀ ਅੱਧੇ ਸਕੇ ਇੱਕ ਪਾਸੇ ਔਰ ਅੱਧੇ ਇੱਕ ਪਾਸੇ ਕਰਕੇ ਝੂਠੀ ਲੜਾਈ ਲੜਨ, ਮਾਨੋ ਯੁੱਧ ਦੀ ਸੱਤਾ ਭਰਨ ਦਾ ਨਮੂਨਾ ਦੱਸਦੇ ਹਨ। ਖੇਲਣ ਖੇਲੈ ਅਣਖ ਪ੍ਰਕਾਰਾ, ਸੰਗ ਬਾਲਕਨ ਸ਼ੋਰ ਕਰਾਰਾ। ਕਦੀ ਮਾਤਾ ਨਾਨਕੀ ਇਹਨਾਂ ਨੂੰ ਖੇਡਾਂ ਵਿੱਚੋਂ ਬੁਲਾ ਭੇਜੇ ਔਰ ਰੁਮਾਲ ਨਾਲ ਧੂੜ ਭਰੇ ਅੰਗ ਪੂੰਝ ਕੇ ਸਿੱਖਿਆ ਦੇਵੇ, ਹੇ ਮੇਰੇ ਨਾਲ ਦੂਰ ਖੇਡਣ ਨਾ ਜਾਓ, ਇਹ ਗ੍ਰੀਕ ਮਰੁੱਤ ਬੜੀ ਭਿਆਨਕ ਹੁੰਦੀ ਹੈ ਔਰ ਕਈ ਤਰ੍ਹਾਂ ਦੀਆਂ ਲੋਹਾਂ ਚੱਲਦੀਆਂ ਹਨ, ਪਿਤਾ ਜੀ ਨਾਲ ਜਾਓ ਜਾਂ ਲਓ ਤੇਗ ਬਹਾਦਰ ਜੀ ਨੂੰ ਇੱਥੇ ਬੈਠ ਕੇ ਖਿਡਾਓ। ਮਾਤਾ ਇਹ ਕਹਿੰਦੀ ਮਹਾਰਾਜ ਦੀ ਸੁੰਦਰ ਮੂਰਤੀ ਦੇ ਪ੍ਰੇਮ ਵਿੱਚ ਐਸਾ ਮਗਨ ਹੋਵੇ ਜੋ ਅੱਖੀਆਂ ਵਿੱਚੋਂ ਜਲ ਚੱਲਣ ਲੱਗ ਪਵੇ, ਤਦ ਮਹਾਰਾਜ ਮਾਤਾ ਜੀ

0: ਜੀਵਨ ਦਾ ਵਿਹਾਰ ਸੱਚਾ ਸੀ। ਇਹ ਤਾਂ ਹੁੰਦਾ ਜੇ ਜੀਵਨ ਚ ਧਰਮ ਪ੍ਰਵੇਸ਼ ਕਰਦਾ। ਤੇ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸੰਪੂਰਨ ਤੌਰ ਤੇ ਧਰਮ ਦੇ ਖੇਤਰ ਚ ਦਾਖਲ ਹੋਣ ਦੀ ਬਿਰਤੀ ਬਖਸ਼ਿਸ਼ ਪੈ ਕਰਦਾ। ਮਨ ਕਰਕੇ ਉਸਤ ਮਨ ਮੈਂ ਕਰ ਨਿਰੰਕਾਰ, ਸੱਚਾ ਸੁੱਚਾ ਵਿਹਾਰ ਕਰ ਜੀਵਨ ਵਿੱਚ, ਕਰ ਮਨ ਮੇਰੇ ਸੱਤ ਵਿਵਹਾਰ, ਸੱਚ ਦਾ ਵਿਹਾਰ ਕਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਜੀਵਾ ਵੀ ਸੁੱਚੀ ਕਰ ਲੈ, ਨਿਰਮਲ ਕਰ ਲੈ, ਇਸ ਜੀਵਾ ਤੇ ਕੋਈ ਮੈਲ ਨਾ ਰਹਿ ਜਾਵੇ, ਕੋਈ ਗਲਤ ਗੱਲ ਇਸ ਜੀਵਾ ਤੇ ਨਾ। ਜਿੱਥੇ ਮਹਾਰਾਜ ਨੇ ਪਾਵਨ ਬਾਣੀ ਸੁਖਮਣੀ ਵਿੱਚ ਵੱਖਰੇ ਵੱਖਰੇ ਧਾਰਮਿਕ ਪੱਖਾਂ ਤੇ ਸਾਹਿਬਾਂ ਨੇ ਵੱਖਰੀਆਂ ਵੱਖਰੀਆਂ ਅਸ਼ਟਪਦੀਆਂ ਚ ਰੋਸ਼ਨੀ ਪਾਈ ਹੈ, ਉੱਥੇ ਜਿਹੜੇ ਕਰਮਕਾਂਡੀ ਲੋਕ ਨੇ ਉਹਨਾਂ ਦੀ ਗੱਲ ਜਿਸਲੇ ਸਾਹਿਬਾਂ ਨੇ ਕੀਤੀ ਹੈ। ਕੁਛ ਲੋਕ ਧਰਮ ਦੇ ਸੰਬੰਧ ਚ ਐਸਾ ਵੀ ਸਮਝਦੇ ਨੇ ਕਿਸੇ ਨੂੰ ਛੋਣਾ ਨਹੀਂ, ਕਿਸੇ ਦੇ ਨਾਲ ਨਹੀਂ ਲੱਗਣਾ, ਬਿਲਕੁਲ ਵੱਖਰਾ
1: ਰਹਿੰਦਾ। ਇਸੇ ਮੋਹਨ ਨੇ ਹੀ ਸਵੇਰੇ ਜਾ ਕੇ ਬਾਬਾ ਜੀ ਨਾਲ ਖੇਡ ਮਚਾਉਣੀ ਸੀ, ਇਸੇ ਨੇ ਹੀ ਆਪਣੀ ਮਿੱਟੀ ਦੇ ਕੇ ਇਕਰਾਰ ਪੂਰਾ ਕਰਨਾ ਸੀ, ਪਰ ਸ਼ੋਕ ਇੱਕ ਇਹੋ ਕਿ ਮੋਹਨ ਚੀਤਾ ਭਜਾਉਣ ਵਾਸਤੇ ਪਿਛਲੀ ਰਾਤ ਉੱਠਿਆ ਔਰ ਉਠਦੇ ਨੂੰ ਵੀ ਇੱਕ ਐਸੇ ਜਮਰੂਪ ਸੱਪ ਨੇ ਡੰਗਿਆ ਕਿ ਪਛਾੜ ਜਾ ਪਿਆ ਮੂੰਹੋਂ।

हे गुरु निकलिया और शरीर रूपी कला विगड़ गई। ए हे गुरु की दर्दनाक आवाज उसकी माता दे कन्नी पई जो उसके कोल दे मंजे उत्ते सी। सुनदिया ही अपन भांदी उठी, देखे तो मोहन मंजे उत्ते है नहीं, हाथ पैर गए, दीवा जगाया, डिठा ता अखियां दा चानन ता धरती उत्ते बेसुध घड़ियां पलां ते पिया है। देखदिया ही सुते सिद्धा भुल गई, मूह तो चीक निकली कि हाए मैं मर गई, और लगी जिगर दे टोटे नूं हिलाउण बुलाउण, भला हुण कित्थों बोले। इन्हां नूं गुरमुखर होर संबंधी जाग उठे, देखण मोहन दा शरीर पीली भाव वाला पलतन रंग विच रंगिया गया है, मूह तो लहू जारी है, अखियां तारे लगण लगियां हन। भला गुरमुख दा इस वेले हाल कौन कह सकदा है, जिस बेचारे दे इको पुत्र बुढ़े वारे है सी, और लिया तो वह भी सतगुरां दे वर करके, सो बेचारा लग गया विलाप करन। बाकी दे संबंधियां विच कोई किसे हकीम वल, कोई किसे इमानदारी वल दौड़िया। पहले तो रात का वेला मिलना भी मुश्किल, और फिर ऐसे शहर विच जिस नू वसिया अजे कोई पंजाह वरे भी नहीं सन होए, कोई वेले सिर ना बौड़िया, और जे कोई जरा चंगा भला नेड़े तेड़े आया भी तो उसने आउंदिया ही देख के कह दिता कि इलाज मुश्किल है, इस नू जहर चढ़ गया है। जिसकी पूजा औद तिसे कौन राखी, बंदक अनको पाव कहां लो पाखी। जिसकी पूजा औद तिसे कौन राखी, बंदक अनको पाव कहां लो पाखी। सुनहे महला पंजवा हुण तां की बस काया रौला, ते सारे घर विच रोना पिटना पै गया। आंढी गुआंढी भी आण कट्ठे होए, मोहन दी मां तां कुछ कुछ रो ही रही सी, हुण तां अत दुखी होके लग पई उच्ची उच्ची विरलाप करन। और गुरमुख खुरी धीरज दा डक्का मूह अगे दे लग गए अखियां तों गर्व होण, और मन विच कहन, अहो पुत्तर तैनू तां मैं गुरु कृपा नाल लिया सी, की हुण किते गुरु जी दी करोपी तां नहीं हो गई जो तू मर गयो। मोहन दी माता दे विरलाप एक कवि जी इउं लिखदे हन, दोहरा बिरदा तन में एक सुत, छीन लीन करतार अहो देवगत क्या कहे, चलतन को उपचार चंद। हे पुत्र अत मत अंध, तू कित गयो हम छोर, अन्याय अब कर ईश कह, दुख देत पुत्र विछोर। हम तू मरेंगे संग सत, नहीं दीन सुख जग माहे, हे पुत्र अर दुख दे गयो, हम तुहे हित दिल लाहे। सच है बालक मरे बालक की लीला, कर कर रोवे बाल रंगीला, मारू सोलह महला पहला। इधरों श्री बाबा अटल राय जी उठे, अपनी सारी रोज दी किरत साहब जब दम चढ़िया तां दीवान दा दर्शन कर खूंडी ला खेड वाली थां आ गए। सारे मुंडियां नूं जो अगे तों ही बाबा जी ने उड़ीक रहे सन, आप नूं इउं देख खुशी चढ़ी, जिकर चकोर चंद्रमा नूं देख के प्रसन्न हुंदे हन। सारिआं नमस्कार कीती, बाबा जी सारिआं सखियां नूं देख आखण लगे, भी अज इन्ना दिन चढ़ गया, मोहन अजे तक नहीं आया, की सबब। विचों इक जणा बोल उठिआ, हां जी ठीक है, उसके सिर कल मिट्टी हुई सी, अज हूटिया हूटिया तो डरदा नहीं आया होना। दूजा बोलिया, नहीं नहीं अगे कदी डरिया है, वह हूटिया तो डरदा नहीं रहने वाला, उसनू जरूर कोई कम बन गया होना। तीजे ने कहा, होवे ना होवे असी हुणे चल के सद लियांदे हां, गल की है, वह नेड़े जिहा दा घर है। अटल राय जी भी यह सब सुन रहे सन, अपने तीजे मित्र की गल मन विच बहुत पाई, और सदराह भेजण ही योग समझिया। झट एक अपने टहलिए नूं महाराज ने सदन वास्ते आग्या कीती, उसी वेले दौड़िया गया, मोहन दे घर जाके दिठा तां रोणा पिटना पिया होया, बाहर बूहे ते ही मरदे कट्ठे होए हन, जिन्हां विचों कई अपने अपने नेत्रां चों जल दा प्रवाह वहा रहे हन, और कई उस करतार दा खेल चुप चाप सूरत एक हैरानगी जही विच होके देख रहे हन।
कि हे ईश्वर की सी ते की हो गया। पर घर दा अंदर ता बस एक यमराज भी पूरी हो गए हो रही है। बेचारियां स्त्रियां ने अपना विकराल रूप बना के कामर हुई पाई हुई पटलियां सिर खोंदियां और हाल हाल कर दिया हन। सिख बेचारा भौंदल गया, हैरान घर तो थोड़ी दूर ही खलो गया और लगा सोचन कि है इन्हां दे कर की पाना वर्त्या। अज मैं ये गल पुछा तो किदे कोलो पुछा, पर इन्ने नूं को एक आदमी लंघिया उस कोलो पुछया, तद उसने कहा कि बेचारे मोहन नूं इस तरह राती एक सर्प ने डंगिया और चढ़ाई कर गया। उस बेचारे दियां ये गल्लां सुन के सत्ते सुधां भुल गईयां और खड़े रा खड़ा ही रह गया। पर जब एक दो पल पिछों अपने आप विच आया तां पिछां मुड़िया और मन विच लगा कहण कि जे मैं जानदा भाई करतार दा सद्दा मेरे तो पहलों ही आ चुका होया है तां मैं कास नूं आउंदा। मैं बाबा जी नूं जा के की कहांगा, भाई तुहाडा मित्र पूरा हो गया है। जे मैं ये गल कही तां वड्डे चिंतातर अते दुखी होणगे, चंगा है कि मैं ना कहा। इन्हां ही गिणतियां विच हरिमंदर जी की परिक्रमा विच आ पहुंचिया। बाबा जी दे सखे उस नूं दूरों ही देख आपस विच गल्लां करन लग पए। एक ने कहा नहीं आया, दूजे कहा नहीं जे मोहन ना आउंदा तां ये क्यों आउंदा, ਉਹ ਪਿੱਛੇ ਪਿੱਛੇ ਜ਼ਰੂਰ ਆਉਂਦਾ ਹੁਣ। ਇਹੋ ਜਿਹੀਆਂ ਗੱਲਾਂ ਕਰਦੇ ਹੀ ਸਨ ਜੋ ਸਿੱਖ ਨੇੜੇ ਆ ਪੁੱਜਾ। ਹੁਣ ਤਾਂ ਸਭ ਅੱਗੇ ਹੋ ਕੇ ਮਿਲੇ, ਭਾਈ ਮੋਹਨ ਦੀ ਖਬਰ ਪੁੱਛੀਏ। ਸਿੱਖ ਨੇ ਸਭ ਬਿਰਤਾਂਤ ਜੋ ਦੇਖਿਆ ਸੀ ਅਰ ਸੁਣਿਆ ਸੀ ਕਹਿ ਸੁਣਾਇਆ। ਇਹ ਗੱਲ ਸੁਣਾਉਣ ਦੀ ਢਿੱਲ ਸੀ ਜੋ ਸਭ ਚਿਤਰੀਆਂ ਮੂਰਤਾਂ ਵਾਂਗੂ ਹੱਕੇ ਬੱਕੇ ਰਹਿ ਗਏ। ਚਿਹਰਿਆਂ ਤੇ ਹਰੂਨਤਾ ਛਾ ਗਈ, ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ। ਇੱਕ ਦੋ ਮਿੰਟ ਵਾਸਤੇ ਐਸੀ ਚੁੱਪ ਵਰਤੀ ਜੋ ਮਾਨੋ ਇਹ ਮੁੰਡੇ ਨਹੀਂ ਸਨ, ਕਾਠ ਦੀਆਂ ਪੁਤਲੀਆਂ ਸਨ। ਬਾਬਾ ਜੀ ਦੇ ਚਿੱਤ ਨੂੰ ਮਿੱਤਰ ਮੋਹਨ ਦੀ ਮ੍ਰਿਤੂ ਸੁਣ ਕੇ ਬੜੀ ਖਿੱਚ ਹੋਈ ਔਰ ਉਸੇ ਵੇਲੇ ਸਾਰੇ ਸਖੇ ਨਾਲ ਲੈ ਕੇ ਮੋਹਨ ਦੇ ਘਰ ਵੱਲ ਨੂੰ ਤੁਰ ਪਏ। ਜਦ ਘਰ ਪਹੁੰਚੇ ਤਾਂ ਸਾਰਿਆਂ ਨੂੰ ਹਾਲੋਂ ਬਿਹਾਲ ਹੋਇਆ ਡਿੱਠਾ ਅਚਰਜ ਹੋ ਸਭ ਨੂੰ ਪੁੱਛਣ ਲੱਗੇ। ਸਭ ਨੇ ਇਹੀ ਆਖਿਆ ਕਿ ਮਹਾਰਾਜ ਆਪ ਦਾ ਮਿੱਤਰ ਮੋਹਨ ਮਰ ਗਿਆ ਹੈ। ਬਾਬਾ ਜੀ ਦੀ ਇਹ ਗੱਲ ਸੁਣ ਕਹਿਣ ਲੱਗੇ ਬਾਬਾ ਜੀ ਇਹ ਗੱਲ ਸੁਣ ਕਹਿਣ ਲੱਗੇ ਨਹੀਂ ਮੋਇਆ ਨਹੀਂ, ਮੇਰੀ ਉਸ ਦੇ ਸਿਰ ਮਿੱਟੀ ਹੈ, ਹੁਣ ਮਰ ਕੇ ਮੇਰੀ ਬਾਜੀ ਮਾਰ ਲਏਗਾ, ਹੂਟੇ ਮਿੱਟੀ ਦੇ ਤਾਂ ਕਿਸੇ ਤਰ੍ਹਾਂ ਨਹੀਂ ਛੁੱਟਣੇ। ਇਹ ਗੱਲ ਸੁਣ ਲੋਕ ਅਚਰਜ ਹੋ ਗਏ ਔਰ ਬੇਨਤੀ ਕਰਨ ਲੱਗੇ, ਮਹਾਰਾਜ ਆਪ ਚੱਲ ਕੇ ਦੇਖ ਲਓ। ਇਹ ਗੱਲ ਸੁਣ ਮਹਾਰਾਜ ਅੰਦਰ ਘਰ ਦੇ ਤੁਰ ਪਏ। ਇਸਤਰੀਆਂ ਵੀ ਬਾਬਾ ਜੀ ਦਾ ਆਉਣਾ ਦੇਖ ਚੁੱਪ ਕਰ ਗਈਆਂ। ਆਪ ਨੇ ਅੰਦਰ ਜਾ ਆਪਣੀ ਖੂੰਡੀ ਮੋਹਨ ਦੀ ਗਰਦਨ ਵਿੱਚ ਪਾ ਹਿਲਾ ਕੇ ਕਿਹਾ, ਮੋਹਨ ਮੋਹਨ ਮੇਰੀ ਬਾਜੀ ਦੇ, ਕਾਹਨੂੰ ਆਪਣਾ ਦਾਬ ਚਾ ਕੇ ਸੌਂ ਰਿਹਾ ਹੈ, ਉੱਠ ਸ੍ਰੀ ਵਾਹਿਗੁਰੂ ਜੀ ਦਾ ਧਿਆਨ ਕਰ। ਮਹਾਰਾਜ ਜੀ ਦਾ ਇਹ ਕਹਿਣਾ ਹੀ ਸੀ ਜੋ ਮੋਹਨ ਸ੍ਰੀ ਵਾਹਿਗੁਰੂ ਕਹਿੰਦਾ ਉੱਠ ਖੜਾ ਹੋਇਆ ਔਰ ਬਾਬਾ ਜੀ ਨੂੰ ਦੇਖਦਿਆਂ ਹੀ ਕਹਿਣ ਲੱਗਾ ਕਿ ਹਾਂ ਜੀ ਮੈਂ ਆਪ ਜੀ ਦੀ ਮਿੱਟੀ ਦੇਣ ਨੂੰ ਹਾਜ਼ਰ ਹਾਂ। ਓਹੋ ਅੱਜ ਤਾਂ ਸੁੱਤਿਆਂ ਹੀ ਦਿਨ ਚੜ੍ਹ ਗਿਆ, ਅੱਜ ਦੀ ਭੁੱਲ ਬਖਸ਼ ਲਓ, ਚਲੋ ਹੁਣ ਸੇਵਾ ਵਿੱਚ ਹਾਜ਼ਰ ਹਾਂ। ਜਿਸ ਘਰ ਵਿੱਚ ਹੁਣੇ ਥੋੜਾ ਚਿਰ ਹੋਇਆ ਰੋਣਾ ਪਿੱਟਣਾ ਹੋ ਰਿਹਾ ਸੀ, ਸਤਿਗੁਰਾਂ ਦੀ ਕਿਰਪਾ ਨਾਲ ਉਸੇ ਘਰ ਵਿੱਚ ਹੁਣੇ ਹੀ ਆਨੰਦ ਮੰਗਲ ਹੋਣ ਲੱਗ ਪਏ। ਜਿੱਥੇ ਥੋੜਾ ਚਿਰ ਹੋਇਆ ਕਿ ਐਲਾਣੀਆਂ ਹੋ ਰਹੀਆਂ ਸਨ, ਉੱਥੇ ਹੁਣੇ ਹੀ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਨਾਲ ਵਧਾਈਆਂ ਮਿਲਣ ਲੱਗ ਪਈਆਂ। ਧੰਨ ਸਤਿਗੁਰੂ ਹਨ, ਮੋਹਨ ਦੇ ਮਾਂ ਪਿਓ ਦੀ ਇਸ ਵੇਲੇ ਖੁਸ਼ੀ ਦਾ ਕੌਣ ਵਰਣਨ ਕਰ ਸਕਦਾ ਹੈ, ਜਿਨ੍ਹਾਂ ਆਪਣੇ ਪਿਆਰੇ ਇਕਲੌਤੇ ਪੁੱਤਰ ਨੂੰ ਮੌਤ ਦੇ ਪੰਜਿਓਂ ਛੁੱਟਿਆ ਪਾਇਆ। ਜਿੰਨੇ ਲੋਕ ਬੈਠੇ ਸਨ ਸਭ ਲੱਗ ਪਏ ਮੋਹਨ ਦੇ ਮਾਪਿਆਂ ਨੂੰ ਵਧਾਈਆਂ ਦੇਣ ਔਰ ਮਹਾਰਾਜ ਨੂੰ ਨਮਸਕਾਰ ਕਰਨ। ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਹਨ, ਫਿਰ ਐਸੇ ਕਿਉਂ ਨਾ ਹੋਣ। ਇਹ ਗੱਲ ਇੱਕ ਡਾਢੇ ਅਚੰਭੇ ਦੀ ਸੀ। ਅਚੰਭੇ ਦੀ ਕੀ ਅਲੌਕਿਕ ਸੀ, ਮੁਰਦੇ ਜਿਉਣਾ ਇੱਕ ਅਣਹੋਣੀ ਗੱਲ ਸੀ। ਲੋਕ ਹੱਕੇ ਬੱਕੇ ਤਾਂ ਬਹੁਤ ਹੁੰਦੇ ਹਨ, ਪਰ ਗੁਰੂ ਘਰ ਦੀ ਸ਼ਕਤੀ ਤੋਂ ਸਾਰੇ ਜਾਣੂ ਹਨ ਕਿ ਇਹ ਮਨੁੱਖ ਮਾਤਰ ਨਹੀਂ ਹਨ, ਇਹਨਾਂ ਵਿੱਚੋਂ ਕਿਸੇ ਹੋਰ ਵੀ ਪ੍ਰਕਾਸ਼ ਦੀ ਜੋਤ ਜਗਮਗਾ ਰਹੀ ਹੈ, ਜਿਸ ਦੇ ਅੱਗੇ ਮੁਰਦੇ ਜਿਵੇਂ ਤਾਂ ਕੁਝ ਗੱਲ ਨਹੀਂ ਸੀ, ਸ੍ਰਿਸ਼ਟੀ ਦੀ ਰਚਨਾ ਹੀ ਉਸ ਦੇ ਆਧਾਰ ਪਰ ਹੈ। ਬਾਬਾ ਜੀ ਤਾਂ ਆਪਣੇ ਮਿੱਤਰ ਮੋਹਨ ਔਰ ਹੋਰ ਸਭ ਸਖੀਆਂ ਨੂੰ ਨਾਲ ਲੈ ਕੇ ਆਪਣੀ ਖੇਡਣ ਵਾਲੀ ਥਾਂ ਆ ਗਏ ਔਰ ਖੇਡ ਮਚਾ ਦਿੱਤੀ। ਇੱਧਰ ਇਸ ਗੱਲ ਦੀ ਧੂਮ ਸਾਰੇ ਸ਼ਹਿਰ ਵਿੱਚ ਮੱਚ ਗਈ, ਭਾਈ ਬਾਬਾ ਜੀ ਨੇ ਆਪਣੇ ਇੱਕ ਮਿੱਤਰ ਸਖਾ ਨੂੰ ਜਿਵਾ ਲਿਆ ਹੈ। ਹੁੰਦਿਆਂ ਹੁੰਦਿਆਂ
ਇਹ ਗੱਲ ਤਖ਼ਤ ਅਕਾਲ ਗੁੰਗੇ ਜੀ ਦੇ ਅੱਗੇ ਦੀਵਾਨ ਵਿੱਚ ਜਿੱਥੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਸਨ ਚੱਲ ਪਈ। ਇੱਕ ਸਿੱਖ ਜਿਸ ਨੇ ਇਹ ਸਭ ਤਮਾਸ਼ਾ ਆਪਣੀ ਅੱਖੀ ਦੇਖਿਆ ਸੀ ਉੱਠ ਕੇ ਸਭ ਬਿਰਤਾਂਤ ਆਖ ਸੁਣਾਇਆ ਪਰ ਨਾਲ ਹੀ ਮਹਾਰਾਜ ਨੂੰ ਵਧਾਈ ਦਿੱਤੀ ਕਿ ਹੇ ਮਹਾਰਾਜ ਆਪ ਦੀ ਅੰਸ਼ ਕਿਉਂ ਐਸੀ ਕਿਰਪਾਲ ਨਾ ਹੋਵੇ ਜਦ ਆਪ ਜੈਸੇ ਦਾਸ ਰੱਖਿਅਕ ਔਰ ਉਪਕਾਰੀ ਹੋ। ਇਹ ਗੱਲ ਅਜੇ ਸਿੱਖ ਦੇ ਮੂੰਹ ਵਿੱਚ ਹੀ ਸੀ ਕਿ ਜੋ ਇੰਨੇ ਮੋਹਨ ਦਾ ਪਿਤਾ ਗੁਰਮੁਖ ਔਰ ਹੋਰ ਸਭ ਸਾਖ ਸੰਬੰਧ ਮਹਾਰਾਜ ਦੇ ਦੀਵਾਨ ਵਿੱਚ ਆਣ ਹਾਜ਼ਰ ਹੋਏ ਔਰ ਆਪਣੀ ਅਤਿਅੰਤ ਸ਼ੁਕਰਗੁਜ਼ਾਰੀ ਨੂੰ ਪ੍ਰਗਟ ਕੀਤਾ। ਸਤਿਗੁਰਾਂ ਸਭ ਨੂੰ ਆਦਰ ਸਤਿਕਾਰ ਨਾਲ ਬਿਠਾਇਆ ਔਰ ਸਭ ਦੇ ਉੱਤਰ ਵਿੱਚ ਇਹੀ ਕਿਹਾ ਕਿ ਇਹ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਔਰ ਸਭ ਸੰਗਤ ਦੀ ਬਖਸ਼ਿਸ਼ ਹੈ। ਗੁਰੂ ਨਾਨਕ ਗੋਬਿੰਦ ਰੂਪ। ਜਦ ਵਿਦਾ ਹੋਏ ਤਾਂ ਲੱਗੇ ਮਹਾਰਾਜ ਆਪਣੇ ਮਨ ਵਿੱਚ ਵਿਚਾਰ ਕਰਨ ਕਿ ਪਰ ਉਪਕਾਰ ਔਰ ਦਇਆ ਤਾਂ ਅਟਲ ਰਾਏ ਨੇ ਉੱਤਮ ਕੀਤੀ ਪਰੰਤੂ ਅਕਾਲ ਪੁਰਖ ਦੇ ਭਾਣੇ ਵਿੱਚ ਅਟਲ ਰਾਏ ਨੇ ਤ੍ਰਿਸ਼ਟੀ ਨਹੀਂ ਕੀਤੀ। ਇਹ ਵਸਤ ਬੜੀ ਕਠਿਨ ਔਰ ਅਮੇਵ ਹੈ ਆਪਣੇ ਆਪ ਵਿੱਚ ਜਰ ਨਹੀਂ ਸਕਿਆ ਔਰ ਨਾ ਹੀ ਸਮਾਂ ਵਿਚਾਰਿਆ ਹੈ। ਜਦ ਕੋਈ ਤੁਰਕਾਂ ਦਾ ਅਥਵਾ ਹਿੰਦੂਆਂ ਦਾ ਮਰ ਜਾਇਆ ਕਰੇਗਾ ਤਾਂ ਇਸ ਦੇ ਅੱਗੇ ਆਣ ਰੱਖਿਆ ਕਰਨਗੇ ਔਰ ਮਿੰਨਤਾਂ ਕਰਨਗੇ ਕਿ ਇਸ ਨੂੰ ਜਵਾ ਦਿਓ। ਜੇ ਨਾ ਜਵਾਉਣਗੇ ਤਦ ਵਿਖਾਲ ਵਧੂ, ਜੇ ਜਵਾ ਦੇਣਗੇ ਤਦ ਉਸ ਕਰਤਾਰ ਦੇ ਨਾਲ ਕਿ ਜਿਸ ਦਾ ਅਸਾ ਪਾਣਾ ਮਨਾਉਣਾ ਹੈ ਸ਼ਰੀਕਾ ਹੋ ਗਿਆ, ਈਸ਼ਵਰ ਦੀ ਆਗਿਆ ਨਾਲ ਮਰੇ ਔਰ ਅਸੀਂ ਉਸ ਨੂੰ ਜਵਾਈਏ, ਕਿੱਡੀ ਅਜੋਗ ਗੱਲ ਹੈ। ਔਰ ਸੰਤ ਜਨ ਕਰਾ ਮੌਤ ਨੂੰ ਕਹਿਰ ਸਮਝਦੇ ਹਨ। ਜੇ ਅਸੀਂ ਹੁਣ ਨਾ ਸਮਝਾਇਆ ਤਾਂ ਇਹ ਗੱਲ ਵੱਧ ਜਾਏਗੀ। ਇਹੋ ਜਿਹੀਆਂ ਗੱਲਾਂ ਮਹਾਰਾਜ ਅਜੇ ਸੋਚਦੇ ਹੀ ਪਏ ਸਨ ਜੋ ਬਾਬਾ ਜੀ ਵੀ ਆਪਣੇ ਸਖੀਆਂ ਨੂੰ ਨਾਲ ਲਏ ਹੋਏ ਦੀਵਾਨ ਵਿੱਚ ਆਣ ਨਿਕਲੇ। ਸਖੇ ਤਾਂ ਸਭ ਦੀਵਾਨ ਵਿੱਚ ਪਿੱਛੇ ਹੋ ਕੇ ਬੈਠ ਗਏ ਔਰ ਪਿਤਾ ਜੀ ਨੂੰ ਚਰਨ ਵੰਦਨਾ ਕਰਨ ਵਾਸਤੇ ਅੱਗੇ ਵਧੇ। ਮਹਾਰਾਜ ਨੇ ਉਹਨਾਂ ਨੂੰ ਵੇਖ ਕੇ ਕੋਲ ਸੱਦਿਆ ਔਰ ਆਖਣ ਲੱਗੇ, ਬੇਟਾ ਵੇਖ, ਅੱਜ ਤੂੰ ਜੋ ਕੁਛ ਕੀਤਾ ਹੈ ਸਭ ਅਯੋਗ ਕੀਤਾ ਹੈ। ਤੂੰ ਉਸ ਅਜਰ ਵਸਤੂ ਨੂੰ ਜਰ ਨਹੀਂ ਸਕਿਆ। ਮਰਨਾ ਜੰਮਣਾ ਸਭ ਉਸ ਕਰਤਾਰ ਦੇ ਭਾਣੇ ਵਿੱਚ ਹੈ। ਤੇਰੇ ਪਿਤਾਮਾ ਜੀ ਦਾ ਵਾਕ ਹੈ, ਮਾਰਾ ਰੱਖ ਇੱਕੋ ਆਪ, ਨਾਨਕ ਕਹਿ ਕਿਸ ਨਾਹੀ ਹਾਥ, ਗੌੜੀ ਮਹੱਲਾ ਪੰਜਵਾਂ। ਉਸ ਨੂੰ ਮਿਟਾਉਣਾ ਪਰਮੇਸ਼ਰ ਦਾ ਤਰੀਕਾ ਕਰਨਾ ਹੈ। ਤੂੰ ਸੋਚ, ਜਿਸ ਪਾਸ ਅੱਗ ਹੋਵੇ ਉਸ ਨੂੰ ਅੱਗ ਦੇ ਸ਼ੁਭ ਔਰ ਯੋਗ ਵਰਤਾਓ ਦੀ ਸੋਚ ਚਾਹੀਏ, ਨਹੀਂ ਤਾਂ ਹਾਨੀ ਹੁੰਦੀ ਹੈ। ਤੂੰ ਉਸ ਵੇਲੇ ਕਰਤਾਰ ਦੇ ਭਾਣੇ ਵੱਲ ਨਹੀਂ ਦਿੱਤਾ। ਇਹ ਲੜਕਾ ਜਿਸ ਦਸ਼ਾ ਵਿੱਚ ਸੀ ਕਰਤਾਰ ਦੇ ਹੁਕਮ ਵਿੱਚ, ਕਰਤਾਰ ਨੂੰ ਭਗਤਾਂ ਦੀ ਕੀਤੀ ਪ੍ਰਵਾਨ ਹੈ ਔਰ ਭਗਤਾਂ ਨੂੰ ਇਹ ਸੋਚ ਹੋਣੀ ਚਾਹੀਏ ਕਿ ਬਿਨਾਂ ਭਾਣੇ ਮੰਨੇ ਦੇ ਭਗਤੀ ਪ੍ਰਾਪਤ ਨਹੀਂ ਹੁੰਦੀ। ਸੋ ਜਦ ਭਾਣਾ ਭਗਤੀ ਦੀ ਪੌੜੀ ਹੈ ਤਦ ਉਸ ਪੌੜੀ ਦੇ ਡੰਡੇ ਭੰਨਣੇ ਅਯੋਗ ਹਨ। ਵੇਖੋ ਪਿਤਾ ਜੀ ਨੇ ਲਾਹੌਰ ਦੇ ਨਵਾਬ ਦੇ ਹੱਥੀ ਕਿੱਡੇ ਖੇਡ ਚੱਲੇ ਹਨ ਪਰ ਸੀ ਨਹੀਂ ਕੀਤੀ, ਕਿਉਂਕਿ ਭਾਣਾ ਮੰਨਣਾ ਉਹਨਾਂ ਦਾ ਨੇਮ ਸੀ। ਜੇ ਉਹ ਚਾਹੁੰਦੇ ਤਦ ਦੁੱਖਦਾਤਿਆਂ ਨੂੰ ਫਨਾਹ ਕਰ ਦਿੰਦੇ, ਪਰੰਤੂ ਇਹ ਸੋਚ ਕੇ ਇਹ ਬੰਦੇ ਦੁੱਖ ਨਹੀਂ ਦੇ ਸਕਦੇ, ਜੋ ਕੁਝ ਹੋ ਰਿਹਾ ਹੈ ਪਿਆਰੇ ਦੇ ਭਾਣੇ ਵਿੱਚ ਹੈ, ਇਸ ਕਰਕੇ ਉਸ ਨੂੰ ਸਹਾਰਨਾ ਸਾਡਾ ਕੰਮ ਹੈ। ਹਾਂ, ਇਹ ਵਿਚਾਰ ਕੇ ਉਹਨਾਂ ਸਭੇ ਖੇਤ ਸਹਾਰੇ। ਸਾਡੇ ਘਰ ਦਾ ਨਿਯਮ ਰਜ਼ਾ ਤੋਂ ਰਾਜ਼ੀ ਰਹਿਣਾ ਹੈ। ਤੂੰ ਉਸ ਨੂੰ ਤੰਗ ਕੀਤਾ ਹੈ, ਜੇਕਰ ਕਹੋ ਕਿ ਸਾਡੇ ਵੱਡੇ ਕਰਾਮਾਤਾਂ ਕਰਦੇ ਰਹੇ ਹਨ, ਸੋ ਪੁੱਤਰ ਉਹ ਜੋ ਕੁਝ ਕਰਦੇ ਰਹੇ ਹਨ ਉਹ ਕਰਤਾਰ ਦੇ ਹੁਕਮ ਵਿੱਚ ਕਰਦੇ ਰਹੇ ਹਨ। ਉਹਨਾਂ ਦੀ ਕਰਾਮਾਤ ਕਰਨੀ ਵੀ ਭਾਣੇ ਵਿੱਚ ਸੀ, ਤਾਂ ਇਹ ਗੱਲ ਦੀ ਵਿਚਾਰ ਨਹੀਂ ਕੀਤੀ। ਅਟਲ ਰਾਏ ਹੈਰਾਨੀ ਦੀ ਮੂਰਤ ਬਣੇ ਖੜੇ ਸਨ, ਅੱਖਾਂ ਜ਼ਮੀਨ ਪੁਰ ਗੱਡੀਆਂ ਸਨ, ਸਰੀਰ ਅਚਲ ਸੀ ਔਰ ਇਹ ਜਾਪਦਾ ਸੀ ਕਿ ਕਿਸੇ ਅਸਚਰਜ ਡੂੰਘੀ ਸੋਚ ਵਿੱਚ ਗਏ ਹਨ ਕਿ ਮਾਨੋ ਆਤਮਾ ਸਰੀਰ ਤੋਂ ਉਪਰਾਮ ਹੋ ਗਿਆ। ਗੁਰੂ ਸਾਹਿਬ ਜੀ ਪਲ ਕੁ ਚੁੱਪ ਰਹੇ, ਫਿਰ ਉਚਾਰਨ ਲੱਗੇ, ਪਰ ਉਪਕਾਰ ਕਰਕੇ ਪਛਤਾਉਣਾ ਵੀ ਮਾੜੀ ਗੱਲ ਹੈ। ਹੁਣ ਤਾਂ ਮੋਹਨ ਦੇ ਬਦਲੇ ਜਿੰਦ ਚਾਹੀਏ, ਚਾਹੇ ਅਸੀਂ ਦੇਈਏ ਚਾਹੇ ਤੂੰ, ਕਿਉਂਕਿ ਤੂੰ ਅਜਰ ਵਸਤੂ ਨੂੰ ਜਰਿਆ ਨਹੀਂ, ਜਰ ਕੇ ਵਰਤ ਦੋ ਔਰ ਪਾਣੀ ਵੱਲ ਨਜ਼ਰ ਰੱਖ ਦੋ। ਤਦ ਤਾਂ ਖੈਰ ਮੇਰ ਸੀ, ਪਰ ਤੂੰ ਜੋ ਖੇਲ ਕੀਤੀ ਹੈ ਸੋ ਕਰਤਾਰ ਦਾ ਸ਼ਰੀਕਾ ਹੈ।
ਕਰਤਾਰ ਦੀ ਇਹ ਦਿਆਲਤਾ ਕਿ ਭਗਤਾਂ ਦਾ ਕਿਹਾ ਨਾ ਉਲਟਾਏ ਤੇ ਭਗਤ ਜਨ ਇਸ ਕਿਰਪਾ ਨੂੰ ਜਰ ਕੇ ਨਾ ਭੋਗਣ ਕਿੱਡੀ ਮਾੜੀ ਗੱਲ ਹੈ। ਮੋਹਨ ਜਿਉਂਦਾ ਰਹੇ ਪਰ ਉਸ ਦੇ ਬਦਲੇ ਤੇਰੀ ਅਵਗਿਆ ਦੇ ਕਾਰਨ ਜਾਂ ਅਸੀਂ ਚੱਲੀਏ ਜਾਂ ਤੂੰ। ਇਹ ਬਚਨ ਸੁਣਨ ਦੇ ਮਗਰੋਂ ਅਟਲ ਰਾਏ ਜੀ ਨੇ ਪਿਤਾ ਜੀ ਨੂੰ ਮੱਥਾ ਟੇਕਿਆ ਔਰ ਚੁੱਪ ਚਾਪ ਪਿਛਲੇ ਪੈਰੀ ਮੁੜੇ ਔਰ ਹਰਿਮੰਦਰ ਜੀ ਦਾ ਦਰਸ਼ਨ ਕਰਦੇ ਸ੍ਰੀ ਅੰਮ੍ਰਿਤਸਰ ਜੀ ਦੀ ਦੱਖਣ ਬਾਹੀ ਵੱਲ ਮੁੱਖ ਕੀਤਾ ਔਰ ਕੌਲਸਰ ਦੇ ਕੰਢੇ ਆ ਕੇ ਅਟਲ ਰਾਏ ਜੀ ਠਹਿਰ ਗਏ। ਤਦ ਉਹਨਾਂ ਦੇ ਸਖੇ ਰੁਕ ਕੇ ਬੈਠ ਗਏ ਕਿ ਵੇਖੀਏ ਇਹ ਕੀ ਕੁਝ ਕਰਦੇ ਹਨ। ਇੱਥੇ ਆ ਕੇ ਮਹਾਰਾਜ ਨੇ ਇਸ਼ਨਾਨ ਕੀਤਾ ਔਰ ਅਕਾਲ ਪੁਰਖ ਦੀ ਪ੍ਰਬਲ ਭਾਵੀ ਨੂੰ ਲੱਖ ਆਪਣੀ ਦੇਹ ਨੂੰ ਅਨਿੱਤ ਸਮਝ ਕੇ ਔਰ ਕਿਸੇ ਤਰ੍ਹਾਂ ਦਾ ਹਰਖ ਸੋਗ ਨਾ ਕਰ ਥੋੜੀ ਜਿਹੀ ਦੂਰ ਜਾ ਕੇ ਆਸਨ ਬਣਾ ਵਿਰਾਜਮਾਨ ਹੋ ਗਏ। ਸ੍ਰੀ ਜਪਜੀ ਸਾਹਿਬ ਜੀ ਦਾ ਇੱਕ ਮਨ ਹੋ ਪਾਠ ਕੀਤਾ ਔਰ ਬਿਰਤੀ ਪਰਮਾਨੰਦ ਵਿੱਚ ਲੀਨ ਕਰ ਦੁਪੱਟਾ ਤਾਣ ਖੁੰਡੀ ਨੂੰ ਸਰਾਣੇ ਰੱਖ ਮਹਾਰਾਜ ਲੇਟ ਗਏ। ਔਰ ਜਿਸ ਤਰ੍ਹਾਂ ਕੋਈ ਸੱਪ ਆਪਣੀ ਕੁੰਜ ਨੂੰ ਛੱਡ ਦੇਵੇ ਇਸ ਤਰ੍ਹਾਂ ਆਪਣੀ ਦੇਹ ਛੱਡ ਸੱਚਖੰਡ ਦਰਬਾਰ ਵਿੱਚ ਸੰਮਤ 1695 ਵਿਕਰਮੀ 80 ਵਧੀ 10ਵੀਂ ਦੇਹ ਤਹਿਰ ਦਿਨ ਚੜੇ ਜਾ ਪ੍ਰਾਪਤ ਹੋਏ। ਇਹਨਾਂ ਸਭ ਸਖਾ ਟਹਿਲੀਆਂ ਨੇ ਜੋ ਲੁੱਕ ਕੇ ਸਭ ਗੱਲ ਦੇਖ ਰਹੇ ਸਨ ਜਦ ਡਿੱਠਾ ਕਿ ਮਹਾਰਾਜ ਦੁਪੱਟਾ ਤਾਣ ਕੇ ਲੇਟ ਗਏ ਹਨ ਤਦ ਰਹਿ ਨਾ ਸਕੇ ਕੋਲ ਆ ਕੇ ਹਿਲਾਉਣ ਜਲਾਉਣ ਲੱਗੇ। ਇੱਕ ਜਣਾ ਪੈਰਾਂ ਨੂੰ ਹਿਲੂਨ ਕਰਨ ਲੱਗ ਗਿਆ ਭਾਈ ਕਿਸੇ ਤਰ੍ਹਾਂ ਬੋਲਣ ਕੋਈ ਕਹੇ ਬਾਬਾ ਜੀ ਉੱਠੋ ਸਾਡੇ ਨਾਲ ਬੋਲੋ ਚੱਲੋ ਪਰ ਹੁਣ ਬਾਬੇ ਹੋਰੀ ਤਾਂ ਕਿਸੇ ਹੋਰ ਮੌਜ ਵਿੱਚ ਸਨ। ਸਖੀਆਂ ਨੂੰ ਉੱਤਰ ਦਿੰਦਾ ਕੌਣ ਉਹਨਾਂ ਨਾਲ ਖੇਡਦਾ ਮਲਦਾ ਕੌਣ। ਟੂਟੀ ਤੰਤ ਨਾ ਬੱਜਾ ਰਬਾਬ ਸੋ ਇਹਨਾਂ ਵਿਚਾਰਿਆਂ ਦੀਆਂ ਗੱਲਾਂ ਦਾ ਕਿਸੇ ਉੱਤਰ ਨਾ ਦਿੱਤਾ। ਵਿੱਚੋਂ ਇੱਕ ਜਣਾ ਬੋਲ ਉੱਠਿਆ ਯਾਰੋ ਇੱਥੇ ਤਾਂ ਕੁਝ ਹੋਰ ਭਾਣਾ ਵਰਤਿਆ ਹੋਇਆ ਦਿਸਦਾ ਹੈ। ਬਾਬੇ ਹੋਰੀ ਤਾਂ ਸੱਚਖੰਡ ਪਧਾਰੇ ਹੋਏ ਮਲੂਮ ਹੁੰਦੇ ਹਨ ਨਹੀਂ ਤਾਂ ਸਾਡੇ ਨਾਲ ਬੋਲਦੇ ਨਾ। ਚਲੋ ਸ਼ਹਿਰ ਚੱਲ ਕੇ ਗੁਰੂ ਸਾਹਿਬ ਨੂੰ ਖਬਰ ਦੇਈਏ। ਇਸ ਗੱਲ ਨੇ ਉਹਨਾਂ ਮੁਹੱਬਤੀ ਪੁਤਲਿਆਂ ਵਿੱਚ ਜਾਦੂ ਭਰਿਆ ਅਸਰ ਕੀਤਾ। ਸਾਰੇ ਚੁੱਪ ਚਾਪ ਇੱਕ ਹੈਰਾਨੀ ਜਿਹੀ ਵਿੱਚ ਹੋ ਗਏ। ਕੋਈ ਤਾਂ ਖਬਰ ਦੇਣ ਵਾਸਤੇ ਦੌੜੇ ਔਰ ਕੁਝ ਮਹਾਰਾਜ ਦੇ ਇੱਡੇ ਗੱਡੇ ਹੀ ਬੈਠ ਲੱਗ ਗਏ ਗੁਰਮਾਫ ਕਰਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਜੇ ਤਖ਼ਤ ਸਾਹਿਬ ਦੀਵਾਨ ਲਾਈ ਹੀ ਬੈਠੇ ਸਨ ਔਰ ਕਈ ਜ਼ਰੂਰੀ ਵਿਸ਼ਿਆਂ ਪਰ ਗੱਲਾਂ ਹੋ ਰਹੀਆਂ ਸਨ। ਇਹਨੇ ਨੂੰ ਉਹ ਬਾਲਕ ਵੀ ਆਣ ਪਹੁੰਚੇ। ਝਿਜਕਦੇ ਅੱਗੇ ਤਾਂ ਨਾ ਵਧੇ ਦੂਰੋਂ ਹੀ ਇੱਕ ਸਿੱਖ ਨੂੰ ਸੱਦ ਕੇ ਜੋ ਬਾਬਾ ਜੀ ਦਾ ਟਹਿਲੀਆ ਸੀ ਸਾਰੀ ਗੱਲ ਉਸ ਨੂੰ ਆਪ ਸੁਣਾਈ। ਸਿੱਖ ਨੇ ਪਹਿਲਾਂ ਤਾਂ ਇਹ ਗੱਲ ਬਾਲਕਪੁਣੇ ਦੀ ਹੀ ਗੱਲ ਸਮਝਿਆ ਪਰ ਜਦ ਉਹਨਾਂ ਬਾਲਕਾਂ ਬਹੁਤਾ ਕਿਹਾ ਕਹਾਇਆ ਤਦ ਉਸ ਦੀਆਂ ਵੀ ਸੱਤੇ ਸੁੱਧਾਂ ਭੁੱਲ ਗਈਆਂ। ਦੀਵਾਨ ਵਿੱਚ ਆ ਗੁਰੂ ਸਾਹਿਬ ਜੀ ਦੇ ਹਜ਼ੂਰ ਸਾਰੀ ਗੱਲ ਹੌਲੀ ਜਿਹੀ ਆਖ ਸੁਣਾਈ। ਜਾਣੀ ਜਾਣ ਮਹਾਰਾਜ ਇੱਕ ਛਿਣ ਵਿੱਚ ਸਾਰੀ ਗੱਲ ਸਮਝ ਗਏ ਔਰ ਸਹਿਜਾਦੇ ਦੀ ਮ੍ਰਿਤੂ ਸੁਣ ਕੇ ਰਹਿ ਨਾ ਸਕੇ। ਤਦ ਖਿਣ ਬਾਲਕਿਆਂ ਨੂੰ ਨਾਲ ਲੈ ਕੇ ਜਿੱਧਰ ਉਹਨਾਂ ਨੇ ਕਿਹਾ ਸੀ ਤੁਰ ਪਏ। ਮਗਰ ਮਗਰ ਸਿੱਖ ਸੰਗਤਾਂ ਵੀ ਲੱਗ ਤੁਰੀਆਂ। ਉੱਥੇ ਆ ਕੇ ਮਹਾਰਾਜ ਨੇ ਜਦ ਸਾਹਿਬਜ਼ਾਦੇ ਦੀ ਦੇਹ ਨੂੰ ਨਿਰਾਤਮਕ ਦਿੱਠਾ ਤਦ ਉਸ ਅਕਾਲ ਪੁਰਖ ਦਾ ਭਾਣਾ ਮਨ ਬੈਠ ਗਏ। ਹੁੰਦਿਆਂ ਹੁੰਦਿਆਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ। ਜਦ ਮਹਾਰਾਜ ਦੇ ਮਹਿਲੀ ਇਹ ਖਬਰ ਪਹੁੰਚੀ ਮਾਤਾ ਦਾਦੀ ਜੀ ਹੋਰ ਸਭ ਸਨੇਹੀਆਂ ਨੂੰ ਖੇਡ ਹੋਇਆ ਔਰ ਹੁਣ ਹਰਸ ਪੁੱਤਰ ਦੇ ਅੰਤਲੇ ਦੀਦਾਰ ਲਈ ਵੈਰਾਗ ਦੀਆਂ ਮੂਰਤਾਂ ਹੋ ਉੱਧਰ ਤੁਰੀਆਂ। ਇਸ ਵੇਲੇ ਸੰਗਤਾਂ ਵੀ ਆਣ ਜੁੜੀਆਂ ਸਨ ਔਰ ਵਿਰਲਾਪ ਕਰਨ ਪਰ ਸਤਿਗੁਰਾਂ ਬਹੁਤ ਵੈਰਾਗਮਈ ਉਪਦੇਸ਼ ਸੰਗਤਾਂ ਨੂੰ ਦਿੱਤੇ ਔਰ ਸੰਗਤਾਂ ਦੇ ਮਨ ਦੂਜੇ ਪਾਸੇ ਲਾਏ। ਫਿਰ ਬਾਬੀਆਂ ਨੂੰ ਸਦਵਾ ਭੇਜਿਆ ਜਿਨ੍ਹਾਂ ਆ ਕੇ ਵਡਹੰਸ ਦੀ ਵਾਰ ਔਰ ਹੋਰ ਕਈ ਪ੍ਰੇਮ ਭਰੇ ਸ਼ਬਦ ਪੜ੍ਹੇ ਪਰ ਤਦ ਵੀ ਪ੍ਰੇਮੀਆਂ ਦੇ ਪ੍ਰੇਮ ਨਾ ਚੱਲੇ ਗਏ। ਹੁਣ ਸਤਿਗੁਰਾਂ ਚੰਦਨ ਔਰ ਹੋਰ ਕਈ ਪ੍ਰਕਾਰ ਦੀ ਸੁਗੰਧੀ ਵਾਲੀਆਂ ਲੱਕੜਾਂ ਲਿਆਉਣ ਦੀ ਆਗਿਆ ਕੀਤੀ। ਭਾਈ ਬਿਧੀ ਚੰਦ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਸਥਾਨ ਉਜਾੜ ਬੀਆਬਾਨ ਹੈ ਕਿਤੇ ਸ਼ਹਿਰ ਦੇ ਨੇੜੇ ਚੱਲ ਕੇ ਬਾਬਾ ਜੀ ਦੀ ਦੇਹ ਨੂੰ ਜਲਾਓ। ਗੁਰੂ ਸਾਹਿਬ ਬੋਲੇ ਭੋਲਿਆ ਜਿਸ ਥਾਂ ਅਜਿਹੇ ਮਹਾਂਪੁਰਖ ਚਲਾਣੇ ਕਰਦੇ ਹਨ ਉਹ ਥਾਂ ਵੀ ਕਦੀ ਉਜਾੜਾਂ ਰਹੀਆਂ ਹਨ। ਭਾਵੇਂ ਹੁਣ ਇਹ ਜੰਗਲ ਹੈ ਪਰੰਤੂ ਕੁੱਗ ਵਸੇਗਾ। ਇੱਥੇ ਨਾ ਛੱਤਾ ਸੁਨਹਿਰੀ ਮੰਦਰ ਹੋਵੇਗਾ। ਦਰਬਾਰ ਸਾਹਿਬ ਦੇ ਯਾਤਰੀ ਤੇ ਦਰਸ਼ਨ ਜ਼ਰੂਰ ਕਰਨਗੇ। ਸ਼ਹਿਰ ਰਾਮਦਾਸਪੁਰੇ ਦੀ ਥਾਣੇਦਾਰੀ ਇਸ ਮੰਦਰ ਦੀ ਹੋਵੇਗੀ ਔਰ ਗਰੀਬਾਂ ਦਾ ਆਸਰਾ ਭਰਨਾ ਹੋਵੇਗਾ। ਇਹ ਪੁੱਤਰ ਸੁਪੁੱਤਰ ਹੈ ਜਿਸ ਨੇ ਆਗਿਆ ਪਾਲੀ ਹੈ। ਇਹ ਮੇਰੇ ਸੰਗ
ਮੈਂ ਇਸ ਦੇ ਨਾਲ ਹਾਂ, ਇਹ ਮ੍ਰਿਤਕ ਨਹੀਂ ਹੋਇਆ, ਸਦਾ ਜਿਉਂ ਜਿਉਂਦਾ ਹੈ। ਸਿੱਖਾਂ ਦੇ ਪੁੱਤਰ ਇਹਨਾਂ ਦਾ ਸਮਾਚਾਰ ਸੁਣ ਕੇ ਮਾਤਾ ਪਿਤਾ ਦੇ ਆਗਿਆਕਾਰੀ ਹੋਣਗੇ। ਸੋ ਵਾਕ ਸਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਟੀਵੀ, ਸਾਈਂ ਦਾਸ ਡਰੋਲੀ, ਭਾਈ ਢੇਸਾ। ਭਾਈ ਸਾਈਂ ਦਾਸ ਜੀ ਨੂੰ ਡਰੋਲੀ ਲਿਜਾਣਾ ਚਾਹੁੰਦਾ ਸੀ। ਉਸਦਾ ਵਿਚਾਰ ਸੀ ਕਿ ਜੇ ਭਾਈ ਜੀ ਡਰੋਲੀ ਆ ਜਾਣ ਤਾਂ ਉਹਨਾਂ ਦੇ ਸਤਸੰਗ ਕਰਕੇ ਇੱਥੇ ਵੀ ਕੀਰਤਨ ਦਾ ਅੰਮ੍ਰਿਤ ਪ੍ਰਵਾਹ ਤੁਰ ਪਵੇ ਅਤੇ ਉਪਕਾਰ ਵਧੇ। ਇਹ ਗੱਲ ਨਿਸ਼ਚੇ ਕਰਕੇ ਭਾਈ ਢੇਸੇ ਨੇ ਸੰਗਤ ਨੂੰ ਸੁਝਾਈ। ਸੰਗਤ ਵਿੱਚ ਇਸ ਪਰ ਵਿਚਾਰ ਹੋ ਕੇ ਇਹ ਮਤਾ ਪ੍ਰਵਾਨ ਹੋਇਆ ਕਿ ਭਾਈ ਸਾਈਂ ਦਾਸ ਜੀ ਦਾ ਡਰੋਲੀ ਆ ਵਸਣਾ ਡੱਲੇ ਨੂੰ ਹਾਨੀਕਾਰਕ ਨਹੀਂ ਹੈ ਅਤੇ ਡਰੋਲੀ ਲਈ ਉਪਕਾਰਕ ਹੋਵੇਗਾ। ਇਹ ਵਿਚਾਰ ਹੋ ਕੇ ਇੱਕ ਦਿਨ ਸੰਗਤ ਦੇ ਮੁਖੀਏ ਇਕੱਠੇ ਹੋ ਕੇ ਡੱਲੇ ਗਏ। ਭਾਈ ਜੀ ਨੇ ਬਹੁਤ ਆਗਤ ਭਗਤ ਕੀਤੀ ਅਤੇ ਸਨਮਾਨ ਨਾਲ ਉਤਾਰਾ ਦਿੱਤਾ। ਅਗਲੇ ਦਿਨ ਸਵੇਰੇ ਜਦ ਆਸਾ ਦੀ ਵਾਰ ਦਾ ਭੋਗ ਪੈ ਚੁੱਕਾ ਤਦ ਡਰੋਲੀ ਦੀ ਸੰਗਤ ਉੱਠ ਕੇ ਗਲ ਪੱਲੇ ਪਾ ਕੇ ਜੋੜਿਆਂ ਵਿੱਚ ਜਾ ਖੜੋਤੀ ਔਰ ਬੜੀ ਅਧੀਨਗੀ ਨਾਲ ਬਿਨੈ ਕੀਤੀ, ਹੇ ਗੁਰੂ ਕੇ ਸਵਾਰੇ ਅਤੇ ਪਿਆਰੇ ਸਤਸੰਗ ਜੀ, ਅਸੀਂ ਤ੍ਰਿਖਾਵੰਤ ਆਪ ਪਾਸੋਂ ਇੱਕ ਅੰਮ੍ਰਿਤ ਜਲ ਦਾ ਦਾਨ ਮੰਗਣ ਆਏ ਹਾਂ। ਸੰਗਤ ਨੇ ਇਹ ਦਸ਼ਾ ਵੇਖ ਕੇ ਛੇਤੀ ਨਾਲ ਉੱਠ ਕੇ ਸਾਰੇ ਭਰਾਵਾਂ ਨੂੰ ਫੜ ਕੇ ਬੜੇ ਪਿਆਰ ਨਾਲ ਦੀਵਾਨ ਵਿੱਚ ਲੈ ਆਂਦਾ ਅਤੇ ਪਿਆਰ ਨਾਲ ਪੁੱਛਿਆ ਕਿ ਇਸ ਤਰ੍ਹਾਂ ਸਾਡੇ ਸਿਰ ਭਾਰ ਚੜ੍ਹਾਉਣ ਦੀ ਕੀ ਲੋੜ ਹੈ, ਆਪ ਹੁਕਮ ਕਰੋ, ਅਸੀਂ ਸੇਵਾ ਨੂੰ ਹਾਜ਼ਰ ਹਾਂ। ਤਦ ਡਰੋਲੀ ਦੀ ਸੰਗਤ ਨੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਭਾਈ ਸਾਈਂ ਦਾਸ ਜੀ ਨੂੰ ਸਾਡਾ ਮੁਕਤਮਣੀ ਹੋਣ ਲਈ ਸਾਡੇ ਸੀਸ ਪਰ ਸੁਭਾਏ ਮਨ ਕਰ ਦਿਓ। ਇਹ ਗੱਲ ਸੁਣ ਕੇ ਸੰਗਤ ਡੱਲੇ ਦੇ ਜੀ ਵਿੱਚ ਵੀ ਸੋਚ ਪੈ ਗਈ, ਐਸੇ ਅਮੋਲਕ ਲਾਲ ਨੂੰ ਦੇ ਦੇਣਾ ਕਿਹੜੀ ਸੌਖੀ ਜਿਹੀ ਗੱਲ ਸੀ, ਪਰ ਇੱਕ ਸੰਗਤ ਦੀ ਮੰਗ ਨੂੰ ਨਾ ਕਰਨੀ ਵੀ ਔਖੀ ਸੀ। ਗੱਲ ਕੀ? ਇਸ ਪਰ ਵਿਚਾਰ ਸ਼ੁਰੂ ਹੋਈ। ਡਰੋਲੀ ਦੀ ਸੰਗਤ ਨੇ ਦੱਸਿਆ ਕਿ ਸਾਡੇ ਪਿੰਡ ਗੁਰਸਿੱਖੀ ਦੀ ਡਾਢੀ ਔੜ ਹੈ, ਇਤਨਾ ਭਾਰਾ ਪਿੰਡ ਹੈ, ਪਰ ਸਤਸੰਗੀ ਆਸਾ ਦੀ ਵਾਰ ਦੇ ਪ੍ਰੇਮੀ ਮਸਾਂ 30-35 ਆਦਮੀ ਹਨ। ਜੇਕਰ ਇਹ ਚੰਦਨ ਦਾ ਬਿਰਵਾ ਉੱਥੇ ਚੱਲ ਲੱਗਾ ਤਦ ਉੱਥੇ ਵੀ ਚੰਦਨ ਦੀ ਗੰਧ ਨਾਲ ਅਨੇਕਾਂ ਚੰਦਨ ਹੋ ਜਾਣਗੇ। ਡੱਲੇ ਦੀ ਸੰਗਤ ਨੇ ਬਹੁਤ ਕੁਛ ਵਿਚਾਰ ਕੇ ਅੰਤ ਇਹੋ ਨਿਬੇੜਾ ਕੀਤਾ ਕਿ ਸੰਗਤ ਵੱਲੋਂ ਭਾਈ ਜੀ ਨੂੰ ਡਰੋਲੀ ਜਾਣ ਵਿੱਚ ਕੋਈ ਰੋਕ ਨਹੀਂ ਹੈ, ਪਰ ਸੰਗਤ ਉਹਨਾਂ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ, ਪਰ ਉਹਨਾਂ ਦੇ ਸਰੀਰ ਪਰ ਉਪਕਾਰ ਲਈ ਆਉਂਦੇ ਹਨ, ਇਹਨਾਂ ਦਰਿਆਵਾਂ ਦੇ ਰੌਵਾਂ ਨੂੰ ਬੰਨ ਪਾ ਕੇ ਛੰਦ ਬਣਾਉਣੇ ਅਣਹੋਣੀ ਖੇਡ ਖੇਡਣੀ ਹੈ। ਇਸ ਲਈ ਆਪਣੇ ਘਾਟੇ ਨੂੰ ਜਾਣਦੀ ਹੈ, ਪਰ ਸਹਿੰਦੀ ਹੋਈ ਸੰਗਤ ਡੱਲੇ ਦੀ ਭਾਈ ਜੀ ਲਈ ਡਰੋਲੀ ਜਾਣੋ ਕੋਈ ਰੋਕ ਨਹੀਂ ਪਾਉਂਦੀ। ਹੁਣ ਭਾਈ ਜੀ ਦੇ ਸਿਰ ਖੇਡ ਆਈ। ਉਹਨਾਂ ਨੇ ਸਾਰੀ ਗੱਲ ਦੇ ਮਗਰੋਂ ਇਹ ਨਿਮਰਤਾ ਭਰਿਆ ਸਲੋਕ ਕਹਿ ਕੇ ਉਤਾਰਾ ਕੀਤਾ, ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚਾ ਤਹ ਜਾਓ। ਸਲੋਕ ਭਗਤ ਕਬੀਰ ਜੀਓ ਕੇ। ਭਾਈ ਜੀ ਦਾ ਚਿੱਤ ਜੇ ਆਮ ਚਿੱਤ ਹੁੰਦਾ ਤਦ ਡੱਲਾ ਛੱਡਣ ਦਾ ਨਾਉ ਨਾ ਲੈਂਦਾ, ਪਰ ਉਹਨਾਂ ਮੈਂ ਮੇਰੀ ਦੀ ਕੰਧ ਢਾ ਛੱਡੀ ਹੈ, ਉਹਨਾਂ ਗੁਰੂ ਰਜ਼ਾ ਸਿਰ ਪਰ ਧਰੀ ਹੈ, ਵਾਹਿਗੁਰੂ ਵੱਲੋਂ ਜੋ ਹੁੰਦਾ ਹੈ ਉਸ ਵਿੱਚ ਹੀ ਭਲਾ ਜਾਣਦੇ ਹਨ, ਆਪ ਨੂੰ ਉਸ ਮਾਲਕ ਦਾ ਕੂਕਰ ਸਮਝਦੇ ਹਨ, ਸੰਸਾਰ ਨਾਲੋਂ, ਹਉਮੈ ਨਾਲੋਂ, ਮਾਇਆ ਨਾਲੋਂ ਆਪ ਨੂੰ ਮੁਤੀਆ ਸਮਝਦੇ ਹਨ। ਮੁਤੀਆ ਟੁੱਟ ਗਏ ਨੂੰ ਆਖਦੇ ਹਨ, ਜੋ ਹਉਮੈ ਤੋਂ ਟੁੱਟ ਗਿਆ ਔਰ ਸਾਈਂ ਨਾਲ ਜਿਸ ਦੀ ਡੋਰ ਵੱਜ ਗਈ ਉਹ ਜਾਣਦਾ ਹੈ ਕਿ ਸਾਈਂ ਦੀ ਰਜ਼ਾ ਹੀ ਮੈਨੂੰ ਜਿੱਧਰ ਚਾਹੁੰਦੀ ਹੈ ਲਈ ਫਿਰਦੀ ਹੈ, ਉਸ ਦੀ ਰਜ਼ਾ ਵਿੱਚ ਖੁਸ਼ ਹਨ। ਜੋ ਸੁਰ ਰਜ਼ਾ ਬੋਲੇ ਸੋਈ ਸੁਰ ਉਹਨਾਂ ਦੇ
ਅੰਦਰੋਂ ਨਿਕਲਦੀ ਹੈ। ਹੁਣ ਆਈ ਭਾਈ ਨਰੈਣ ਦਾਸ ਤੇ ਮਾਈ ਪ੍ਰੇਮ ਦੇਵੀ ਦੀ ਵਾਰੀ, ਕਿਉਂਕਿ ਭਾਈ ਜੀ ਇਹਨਾਂ ਨਾਲ ਸੱਸ ਸਹੁਰੇ ਵਾਲਾ ਸਨੇਹ ਨਹੀਂ ਸਨ ਰੱਖਦੇ ਪਰ ਮਾਤਾ ਪਿਤਾ ਵਾਲਾ। ਮਾਤਾ ਪਿਤਾ ਦੀ ਆਗਿਆ ਬਿਨਾਂ ਜਾਣਾ ਕਠਿਨ ਸੀ ਉਹਨਾਂ ਲਈ, ਜਿਨ੍ਹਾਂ ਦੇ ਘਰ ਵਿੱਚ ਦੋ ਲੜਕੀਆਂ ਦੇ ਸਿਵਾ ਹੋਰ ਕੋਈ ਬਾਲਕ ਨਹੀਂ ਸੀ। ਛੋਟੀ ਲੜਕੀ ਗੁਰੂ ਜੀ ਦੇ ਚਰਨਾਂ ਵਿੱਚ ਹੈ, ਵੱਡੀ ਦੀ ਘਰ ਵਿੱਚ ਰੌਣਕ ਤੇ ਸਤਸੰਗ ਸੀ ਪਰ ਉਹ ਹੁਣ ਉਹ ਕਰ ਸਕਣਾ ਛੱਡ ਚੱਲੀ ਹੈ। ਮਮਤਾ ਉਹਨਾਂ ਦੀਆਂ ਅੱਖਾਂ ਅੱਗੇ ਡਰਾਉਣੇ ਬਣ ਖੜੇ ਕਰਦੀ ਤੇ ਦੱਸਦੀ ਹੈ ਕਿ ਪੁੱਤਰ ਸਾਈਂ ਦਾਸ ਬਿਨਾਂ ਇਹ ਮਹਿਲ ਸੁੰਨੇ ਪਾਸਣਗੇ, ਕੰਧਾਂ ਵੱਢ ਵੱਢ ਖਾਣਗੀਆਂ, ਇਹ ਗਹਿਮਾ ਗਹਿਮ ਭਰਿਆ ਕਰ ਉਜਾੜ ਬੀਆਬਾਨ ਹੋ ਜਾਏਗਾ। ਪਰ ਵੈਰਾਗ ਆਖਦਾ ਹੈ ਘਰ ਛੱਡਣੇ ਰਹੇ ਨਾ ਕੋਈ, ਇਹ ਇੱਕ ਦਿਨ ਸੁੰਨੇ ਹੋ ਜਾਣੇ ਹਨ। ਅਸਾਂ ਕਿ ਸਾਈਂ ਦਾਸ ਕਿਸੇ ਨੇ ਪਹਿਲੇ ਵਿਛੜਨਾ ਹੀ ਹੈ, ਵਿਛੋੜਾ ਤੇ ਮੌਤ ਤਾਂ ਨਿਸ਼ਚੇ ਬਾਤ ਹੈ, ਮੇਲ ਤੇ ਜੀਵਨ ਇੱਕ ਅਚਾਨਕ ਕੌਤਕ ਹੈ ਜਿਸ ਦਾ ਕੋਈ ਥਾਂ ਨਹੀਂ ਕਿ ਕਦ ਤੇ ਕਿੰਨੇ ਚਿਰ ਲਈ ਇਸ ਨੇ ਰਹਿਣਾ ਹੈ। ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾਹੀਂ ਰਹਾਓ। ਸੋ ਜਦ ਵਿਛੋੜਾ ਨਿਸ਼ਚੇ ਹੈ ਤਦ ਮਨ ਹਰ ਸ਼ਨ ਵਾਹਿਗੁਰੂ ਅਰਪਣ ਕਰੀ ਰੱਖਣਾ ਚਾਹੀਦਾ ਹੈ ਤੇ ਸਰੀਰ ਸਤਸੰਗ ਸਰੋਵਰ ਦਾ ਵਾਸੀ ਬਣਾਉਣਾ ਚਾਹੀਦਾ ਹੈ। ਵੈਰਾਗ ਇਹ ਵਿਵੇਕ ਵੀ ਦਿੰਦਾ ਹੈ ਪਰ ਨਾਲ ਨੇਤਰਾਂ ਵਿੱਚ ਜੜ ਵੀ ਲਿਆਉਂਦਾ ਹੈ। ਨਦੀਆਂ ਵਾਹਾਂ ਵਿੱਚ ਚੁੰਨਿਆਂ ਮੇਲਾ ਸੰਜੋਗੀ ਰਾਮ। ਇਹ ਮੇਲਾ ਜੋ ਮਰਨਹਾਰ ਸਰੀਰਾਂ ਦਾ ਹੈ ਕੈਸਾ ਪਿਆਰ ਹੈ, ਪਰ ਹਾਏ ਇਹ ਕੈਸਾ ਅਨਸਥਿਰ ਤੇ ਅਨਿਸ਼ਚੇ ਹੈ। ਇਹ ਵਿਛੋੜਾ ਕੈਸਾ ਅਣਿਆਲਾ ਹੈ, ਤੀਰਾ ਵਾਂਗੂ ਵਿੰਨਦਾ ਹੈ ਤੇ ਨਸ਼ਤਰ ਵਾਂਗੂ ਪਛਦਾ ਹੈ। ਪਰ ਕਿਉਂ? ਇਸ ਲਈ ਕਿ ਚਿੱਤ ਨੇ ਆਪਣੇ ਸੁੱਖ ਦਾ ਆਸਰਾ ਦੂਏ ਪਰ ਰੱਖਿਆ ਹੈ। ਜੇ ਕਦੀ ਸੁੱਖ ਦਾ ਆਸਰਾ ਆਪਣੇ ਪਰ ਹੀ ਰੱਖੇ ਤਦ ਕਿਉਂ ਇਹ ਚੋਭ ਹੋਵੇ? ਪਰ ਹਾਏ ਸੱਜਣੋ, ਇਹ ਕਹਿਣਾ ਸੌਖਾ ਹੈ ਕਰਨਾ ਕਠਿਨ ਹੈ, ਖਾਸ ਕਰ ਉੱਥੇ ਕਿ ਜਿੱਥੇ ਸਰੀਰਕ ਖਿੱਚ ਨਹੀਂ ਰਹੀ ਪਰ ਸਤਸੰਗ ਦਾ ਮੇਲ ਹੋ ਗਿਆ ਹੈ। ਉੱਥੇ ਦਿਲ ਇਸ ਲਈ ਵਿਛੋੜਾ ਨਹੀਂ ਚਾਹੁੰਦਾ ਕਿ ਇੱਥੇ ਮੈਨੂੰ ਆਪਣਾ ਮੂਲ ਪਛਾਣਨ ਦੀ ਸੂਝ ਪਈ ਹੈ। ਇਹ ਦਾਤ ਇਹ ਦੈਵੀ ਚਾਨਣ ਤਾਂ ਨਾ ਵਿਛੜੇ, ਉੱਥੇ ਅਗਿਆਨ ਨਹੀਂ ਪਰ ਪ੍ਰੇਮ ਵਿੰਨਦਾ ਹੈ। ਉੱਥੇ ਪ੍ਰੇਮ ਆਖਦਾ ਹੈ ਜਿਸ ਪਿਆਰੇ ਸਿਉਂ ਨੇ ਹੋ ਤਿਸ ਅੱਗੇ ਮਰ ਚੱਲੀਏ।

त्रिक जीवन संसार ताक पाछे जीवना। श्री राग की वार महला चौथा श्लोका नाल प्रेम कूकदा है। हों खड़ी निहाली पंद मत मूह सजण आवे। प्रेम दुहाइया दिंदा है। राखो अपनी सरण प्रभ मोय किरपा तारे। प्रेम लेख लिखदा है। त्रिखा न उतरा सांत न आवे। दन दर्शन संत प्यारे जियो। त्रिखा न उतरे सांत न आवे। दन दर्शन संत प्यारे जियो। पर ऐसे समय पर क्या प्रेम ममता की तरह जफा मारदा है और रोड़ दिंदा है? नहीं नहीं, वो प्रेम रजा नू टोलदा और रजा पर सड़के जांदा है। प्रेम दियां चोभा सुखदाई ते चढ़ाओ दा कारण बन जांदियां हन। प्यारिओ, ममता दी चोभ आत्मा नू विनदी है पर प्रेम दी चोभ होमे नू विनदी है। ममता दे तीर खाण वाला शुदाई रोगी ते आलसी हो जांदा है पर प्रेम दे तीर दियां नोकां सहन वाला दाना अरोग उद्यमी ते रजा पर पहरा देण वाला होमे नू नशावर कर देण वाला बनदा है। भाई नारायण दास जी ने परे नेत्री ए बेनती संगत अगे कर दिती। कबीर मेरा मुझ में किछ नहीं जो किछ है सो तेरा। तेरा तुझको सौंपते क्या लागे मेरा। श्लोक भगत कबीर जी के। बाकी रह गई रामो भागे परी रामो सुभाग परी प्रेम देवी मावा तिया दे अमित प्रेम। फिर जवाई तिया तो प्यारे पुत करके लड़ियाए ते गुरमुख जान के सेवे। ऐसे प्यारे नू तोरना भारी विछोड़ा है। अखां विच नीर ते नीर विच दुहाई है। हाए ना विछड़ना लाल जी पर संगत की रजा सीस पर है और डिडुल की आवाज विच कह रही है। मैं छड़िया सगर अपायण पर वासै गुर समरथा। मैं छड़िया सगल अपायण पर वासै गुर समरथा। मारू वार महला पंजवा डकने महला पंजवा। रामो किथे है? अडोल अखां बंद खड़गतारी दे ध्यान विच निमगन है ते बिनय कर रही है। हे प्राणदाता जी तन आप हो तन आप दे चोज हन। मैं सत्संग विच सब तो निर्बल हां। इस विछोड़े वेले दुखी होवांगी। आप कृपा करके बल दिओ जो आप दी इस आज्ञा नू सिदक नाल पाला। सिदक दिओ हे गुरु जी सिदक दिओ। चोली मेरी खैर पावो सिदक दी। सिदक दिओ मैं दान दासी विलक दी। दिओ परोसा दान हिलना नारती। निश्चा ते होवे विश्वास होवे ना खती। डूंगा है दरियाओ कुमन केरिया। तुलहा है नानाओ बल बाह मेरिया। खेवन संधि जाच मैनू है नहीं। तिखी डोलन वाओ हा है वह रही। कपर अत करार लहरां उच्चियां। मैं मन तारू विच बाहां बुच्चियां। रखी रखन हार सतगुर पूरिया। देवी दान यकीन सतगुर सूरिया। रखी रखन हार सतगुर पूरिया। देवी दान यकीन सतगुर सूरिया। इस तरह दी बने विच मगन बैठी है। नैना तो किसे वेले
ਇੱਕ ਟੇਪਾ ਕਿਰਦਾ ਹੈ ਪਰ ਉਂਝ ਅਡੋਲ ਹੈ। ਸੰਗਤ ਨੇ ਜਦ ਇੱਧਰ ਧਿਆਨ ਕਰਕੇ ਪੁੱਛਿਆ ਤੇ ਲਿਵ ਵਿੱਚ ਚੁੜੀ ਰਾਮੂ ਨੇ ਦੋਵੇਂ ਹੱਥ ਜੋੜ ਗਲ ਪੱਲਾ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਮੱਥਾ ਟੇਕ ਦਿੱਤਾ। ਬੋਲਣਾ ਚਾਹੁੰਦੀ ਹੈ, ਆਖਣਾ ਚਾਹੁੰਦੀ ਸੀ, ਮੈਂ ਨਾਹੀ ਕਛ ਹਾਂ ਨਾਹੀ ਕਿਛ ਆਹੇ ਨਾ ਮੋਰਾ, ਮੈਂ ਨਾਹੀ ਕਛ ਹਾਂ ਨਹੀ ਕਿਛ ਆਹੇ ਨਾ ਮੋਰਾ। ਰਾਗ ਬਿਲਾਵਲ ਸਦਨਾ ਜੀ, ਪਰ ਕਹੇ ਕੌਣ, ਦੰਦ ਨਹੀਂ ਖੁੱਲਦੇ, ਰਸ ਜੀਵ ਨੂੰ ਹਿੱਲਣੋਂ ਰੋਕ ਰਿਹਾ ਹੈ। ਇਸ ਪ੍ਰਕਾਰ ਪ੍ਰੇਮ ਦੀ ਮੰਗ ਤੇ ਪ੍ਰੇਮ ਦੀ ਦਾਤ ਸੰਪੂਰਨ ਹੋ ਗਈ ਤੇ ਸੰਗਤ ਡਰੋਲੀ ਦੀ ਡਰੋਲੀ ਚਲੀ ਗਈ। ਭਾਈ ਸਾਈ ਦਾਸ ਜੀ ਕੁਛ ਦਿਨਾਂ ਵਿੱਚ ਦੱਲੇ ਦੇ ਕੰਮ ਕਾਜ ਸਮੇਟ ਕੇ ਡਰੋਲੀ ਨੂੰ ਵਿਦਾ ਹੋਏ। ਇਸ ਵੇਲੇ ਡੱਲੇ ਦਾ ਕੋਈ ਜੀਵ ਨਹੀਂ ਹੋਣਾ ਜੋ ਕਰ ਰਿਹਾ ਹੋਵੇ। ਸਾਰੀ ਸੰਗਤ ਤੋਰਨ ਆਈ, ਸਾਰੇ ਪੈਰੀ ਪੈ ਪੈਂਦੇ ਹਨ। ਭਾਈ ਜੀ ਆਪ ਝੁਕ ਝੁਕ ਜਾਂਦੇ ਤੇ ਮਿਲ ਮਿਲ ਗਲੇ ਲੱਗਦੇ ਹਨ। ਪ੍ਰੇਮੀ ਮਿਲ ਮਿਲ ਵਿਛੜਦੇ ਤੇ ਵਿਛੜ ਵਿਛੜ ਮਿਲਦੇ ਹਨ। ਪਿੰਡੋਂ ਚੌਖੀ ਦੂਰ ਤੱਕ ਸੰਗਤ ਨਾਲ ਗਈ, ਅਜੇ ਕੋਈ ਪਿੱਛੇ ਨਹੀਂ ਮੁੜਦਾ। ਭਾਈ ਜੀ ਕਦਮ ਕਦਮ ਤੇ ਮੁੜਨ ਲਈ ਬੇਨਤੀ ਕਰਦੇ ਹਨ, ਪਰ ਪ੍ਰੇਮ ਦੇ ਬੱਧੇ ਲੋਕ ਵਿਛੜਨਾ ਨਹੀਂ ਚਾਹੁੰਦੇ। ਮੁਸ਼ਕਲਾਂ ਨਾਲ ਸੰਗਤ ਮੁੜੀ। ਜਿਤਨਾ ਚਿਰ ਸੰਗਤ ਨੂੰ ਭਾਈ ਜੀ ਦਿਸਦੇ ਰਹੇ, ਮੁੜ ਮੁੜ ਕੇ ਪਰਸਪਰ ਵੇਖਦੇ ਤੇ ਨਮਸਕਾਰਾਂ ਕਰਦੇ ਰਹੇ। ਭਾਈ ਜੀ ਨੂੰ ਵੀ ਜਦ ਸੰਗਤ ਦਿਸਣੋਂ ਰਹਿ ਗਈ, ਤਦੋਂ ਆਪ ਘੋੜੀ ਤੇ ਚੜੇ ਤੇ ਬੀਬੀ ਡੋਲੀ ਵਿੱਚ ਬੈਠੀ। ਸਣੇ ਸਣੇ ਅਕਾਲ ਪੁਰਖ ਦੇ ਸਵਾਰੇ, ਗੁਰੂ ਦੇ ਪਿਆਰੇ, ਕਰਨੀ ਕਹਿਣੀ ਦੇ ਸੂਰੇ, ਭਾਈ ਜੀ ਤੇ ਬੀਬੀ ਜੀ ਡਰੋਲੀ ਪਹੁੰਚੇ। ਭਾਈ ਜੀ ਨੇ ਆਪਣੀ ਵੱਲੋਂ ਵਾਹ ਲਾਈ ਸੀ ਕਿ ਸੰਗਤ ਨੂੰ ਆਉਣ ਦਾ ਪਤਾ ਨਾ ਲੱਗੇ, ਪਰ ਵਿਛੜਨ ਵਾਲੀ ਸੰਗਤ ਦੇ ਪ੍ਰੇਮ ਦੇ ਘਨਹਰ ਬੱਦਲਾਂ ਵਿੱਚੋਂ ਸਵਾਂਤੀ ਬੂੰਦਾਂ ਵਾਂਗੂ ਵਿਛੋੜੇ ਦੀ ਸੋਏ ਡਰੋਲੀ ਦੀ ਪਪੀਹੇ ਵੱਤ ਪਿਆਸੀ ਸੰਗਤ ਨੂੰ ਪਹੁੰਚ ਹੀ ਗਈ। ਦੋ ਕੋਹਾਂ ਤੇ ਅੱਗੇ ਹੀ ਸੰਗਤ ਲੈਣ ਵਾਸਤੇ ਆ ਰਹੀ ਸੀ। ਢੋਲਕੀਆਂ ਤੇ ਛੈਣੇ ਵੱਜ ਰਹੇ ਸੀ ਔਰ ਪ੍ਰੇਮ ਦੇ ਸ਼ਬਦਾਂ ਦੀ ਕਨਕੋਰ ਲੱਗ ਰਹੀ ਸੀ। ਭਾਈ ਜੀ ਦੂਰੋਂ ਹੀ ਕਨਕੋਰ ਸੁਣ ਕੇ ਘੋੜੀ ਤੋਂ ਉਤਰੇ ਤੇ ਸਾਥੀਆਂ ਨੂੰ ਕਿਹਾ, ਕੜਾਹ ਪ੍ਰਸ਼ਾਦ ਝਟਪਟ ਹੋ ਜਾਵੇ। ਕੁਦਰਤ ਨਾਲ ਸਮਾਨ ਨਾਲ ਹੀ ਸੀ, ਇੱਕ ਖੂਹ ਤੇ ਬੈਠ ਕੇ ਝਟਪਟ ਕੜਾਹ ਪ੍ਰਸ਼ਾਦ ਕਰ ਲਿਆ ਤੇ ਲੈ ਤੁਰੇ। ਇਹ ਤਦੋਂ ਦੇ ਸੰਗਤਾਂ ਦੇ ਪ੍ਰੇਮ ਸੇ ਜੋ ਦੋ ਸੰਗਤਾਂ ਜਦ ਮਿਲਣ ਤੇ ਸਮਾਂ ਹੋਵੇ ਤਾਂ ਦੋਹਾਂ ਕੜਾਹ ਪ੍ਰਸ਼ਾਦ ਲੈ ਕੇ ਮਿਲਣਾ। ਦੋਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਵਿੱਚ ਜਾਣ ਕੇ ਪ੍ਰਸ਼ਾਦ ਅਰਪਣ ਕਰਨਾ ਤੇ ਆਪੋ ਵਿੱਚ ਜੋ ਮੇਲ ਕਰਨਾ ਉਹ ਮੇਲ ਗੁਰੂ ਜੀ ਨੂੰ ਵਿੱਚ ਜਾਂ ਹਾਜ਼ਰ ਜਾਣ ਕੇ ਪਰਸਪਰ ਪ੍ਰੇਮ ਦਾ ਮੇਲ ਹੋਣਾ। ਇਧਰੋਂ ਇਹ ਸ਼ਬਦਾਂ ਦੀ ਕਨਕੋਰ ਲਾ ਤੁਰੇ, ਉਧਰੋਂ ਸੰਗਤ ਡਰੋਲੀ ਦੀ ਪ੍ਰੇਮ ਦੇ ਸ਼ਬਦ ਪੜ੍ਹਦੀ ਪ੍ਰਸਾਦ ਦਾ ਥਾਲ ਚਾਈ ਆ ਮਿਲੀ। ਦਵੱਲੀ ਕਿੰਨਾ ਚਿਰ ਸ਼ਬਦਾਂ ਦੀ ਕਨਕੋਰ ਲੱਗੀ ਰਹੀ, ਫਿਰ ਦੀਵਾਨ ਸਜਾ ਕੇ ਬੈਠ ਗਏ। ਪ੍ਰਸਾਦ ਦੇ ਦੋਵੇਂ ਥਾਲ ਸਤਿਗੁਰੂ ਜੀ ਦਾ ਧਿਆਨ ਕਰਕੇ ਅਰਪਣ ਕੀਤੇ ਗਏ ਤੇ ਅਰਦਾਸਾ ਸੋਧ ਕੇ ਪ੍ਰਸ਼ਾਦ ਵਰਤਾਇਆ ਗਿਆ। ਆਪੋ ਵਿੱਚ ਡਾਢੇ ਆਦਰ ਭਾਵ ਤੇ ਪ੍ਰੇਮ ਹੋਏ। ਹਾਂ, ਇਹ ਸਿੱਖੀ ਪ੍ਰੇਮ ਉਸ ਵੇਲੇ ਦੇ ਸਨ ਜਦੋਂ ਸਿੱਖ ਦਿਨਾਂ ਵਿੱਚ ਬਾਣੀ ਦਾ ਨਿਵਾਸ ਸੀ ਤੇ ਨਾਮ ਦਾ ਪ੍ਰਵਾਹ ਉਹ ਮਾਹੂ ਚਸ਼ਮੇ ਵਾਂਗੂ ਦੰਦਰਾਤ ਚੱਲਦਾ ਸੀ। ਸਿੱਖ ਸਿੱਖ ਸਨ, ਗਿਣਤੀ ਦੇ ਸਨ, ਪਰ ਜੀਵਨ ਜਾਗ ਪਿਆ ਜੀਵਨ ਸੀ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ। ਸਾਰੇ ਨਾਮ ਰੰਗ ਵਿੱਚ ਜੀਵੇ ਸਿੱਖ ਸਨ। ਗੁਰਸਿੱਖੀ ਦਾ ਨਾਤਾ ਸਭ ਨਾਤਿਆਂ ਤੋਂ ਪਿਆਰਾ ਸੀ। ਕਿਸੇ ਭਾਈਚਾਰਕ ਵਿਚਾਰ ਦੂਰ ਅੰਦੇਸ਼ੀ ਜਾਂ ਲੋੜ ਵਾਸਤੇ ਮੇਰਾ ਇਹ ਪਿਆਰ ਨਹੀਂ ਸੀ, ਸਗੋਂ ਜਿੱਥੇ ਸਾਰੇ ਉੱਚੇ ਤੇ ਰਸੀਏ ਮਨ ਵਾਲੇ ਹੋਣ ਕਰਕੇ ਇਹ ਦੂਸਰੇ ਵੱਲ ਖਿੱਚਾਂ ਖਾਂਦੇ ਤੇ ਇੱਕ ਦੂਜੇ ਦੇ ਪਿਆਰ ਸਤਿਕਾਰ ਵਿੱਚ ਇਉਂ ਖਿੱਚੀਂਦੇ ਸਨ ਜਿਵੇਂ ਕੁਦਰਤੀ ਪਿਆਰ ਦੋਹਾਂ ਨੂੰ ਇੱਕ ਕਰਨ ਲਈ ਆਪਣੀ ਸ਼ਕਤੀ ਮਾਤਰ ਨਾਲ ਖਿੱਚਦਾ ਹੈ। ਹੁਣ ਸਾਰੀ ਸੰਗਤ ਤੇ ਭਾਈ ਜੀ ਇਕੱਠੇ ਹੋ ਕੇ ਸ਼ਬਦ ਪੜ੍ਹਦੇ ਡੋਲੀ ਵੱਲ ਤੁਰੇ। ਜਿਸ ਧਰਤੀ ਤੇ ਭਾਈ ਜੀ ਦਾ ਜਨਮ ਹੋਇਆ ਸੀ ਉਸੇ ਧਰਤੀ ਨੂੰ ਨਿਹਾਰ ਕਰਨ ਲਈ ਉਪਕਾਰੀ ਜੀ ਫਿਰ ਉੱਥੇ ਆ ਗਏ
ਧਰਮਸ਼ਾਲ ਦੇ ਵਿਹੜੇ ਦੇ ਇੱਕ ਪਾਸੇ ਬਣੇ ਇੱਕ ਕੋਠੇ ਵਿੱਚ ਉਤਾਰਾ ਦਿੱਤਾ ਗਿਆ ਔਰ ਸਾਵਣ ਦੇ ਬੱਦਲ ਵਾਂਗ ਵਾਹਿਗੁਰੂ ਦੇ ਪ੍ਰੇਮ ਦੀ ਸ਼ਹਿਬਰ ਲਾ ਦਿੱਤੀ। ਧੰਨ ਗੁਰੂ ਕੇ ਗੁਰਮੁਖ ਸਨ, ਧੰਨ ਸਿੱਖ ਸਨ, ਧੰਨ ਸੰਗਤਾਂ ਸਨ, ਜਿਨ੍ਹਾਂ ਦੇ ਪ੍ਰੇਮ ਨਿਮਰਤਾ ਤੇ ਸੱਚ ਦਾ ਪਾਰਾ ਵਾਰਾ ਨਹੀਂ ਸੀ। ਧੰਨ ਗੁਰੂ ਕੇ ਗੁਰਮੁਖ ਸਨ, ਧੰਨ ਸਿੱਖ ਸਨ ਤੇ ਧੰਨ ਸੰਗਤਾਂ ਸਨ, ਜਿਨ੍ਹਾਂ ਦੇ ਪ੍ਰੇਮ ਨਿਮਰਤਾ ਤੇ ਸੱਚ ਦਾ ਪਾਰਾ ਵਾਰਾ ਨਹੀਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 31 ਵੀ ਘਰ ਉਸਾਰੀ। ਭਾਈ ਸਾਈ ਦਾਸ ਜੀ ਦੇ ਪ੍ਰੇਮ ਦਾ ਤਾਂ ਪਾਰਾਵਾਰ ਹੀ ਨਹੀਂ ਸੀ ਤੇ ਉਪਕਾਰ ਕਦੇ ਉਹਨਾਂ ਕੋਈ ਵੱਡੀ ਗੱਲ ਸਮਝ ਕੇ ਕੀਤਾ ਹੀ ਨਹੀਂ ਸੀ। ਉਹ ਤਾਂ ਸਹਿਜ ਸੁਭਾਅ ਉਹਨਾਂ ਤੋਂ ਏਦਾਂ ਹੁੰਦਾ ਰਹਿੰਦਾ ਸੀ ਜਿੱਦਾਂ ਪਾਣੀ ਸੁੱਤੇ ਹੀ ਠੰਡਾ ਤੇ ਤ੍ਰੇ ਬੁਝਾਉਣ ਨੂੰ ਸਮਰੱਥ ਹੁੰਦਾ ਹੈ। ਆਪਣੇ ਆਪ ਵਿੱਚ ਉਹ ਸਾਈ ਸੱਚੇ ਦੀ ਲਿਵ ਵਿੱਚ ਪਰਮ ਉੱਚੇ ਪਦ ਤੇ ਟਿਕੇ ਰਹਿੰਦੇ ਸੀ। ਨਾਮ ਨਿਵਾਸ ਹਿਰਦੇ ਵਿੱਚ ਪਰਪੱਕ ਸੀ। ਤੀਸਰੇ, ਉਹਨਾਂ ਦੀ ਸਾਫ ਅਕਲ ਜਾਂ ਉੱਜਲ ਮਤ, ਉਹਨਾਂ ਦੇ ਪਾਸ ਐਸੀ ਅਮੋਲਕ ਦੌਤ ਸੀ ਜੋ ਉਹਨਾਂ ਦੇ ਜੀਵਨ ਨੂੰ ਜਗਿਆਸੂਆਂ ਲਈ ਚੰਦਰਮਾ ਦੀ ਚਾਂਦਨੀ ਵਾਂਗ ਚਾਨਣ ਦਾਤਾ ਬਣਾ ਰਹੀ ਸੀ। ਆਪ ਦਾ ਸੁਭਾਅ ਚਰਚਾਵਾਦ ਦਾ ਰਤਾ ਨਹੀਂ ਸੀ, ਪਰ ਜੇ ਕਦੇ ਕੋਈ ਖੋਜੀ ਸੱਚੀ ਖੋਜ ਕਰਦਾ ਆ ਗਿਆ ਤਦ ਪੂਰੀ ਪੂਰੀ ਨਿਸ਼ਾ ਖਾਤਰ ਕਰ ਦਿੰਦੇ ਸੀ। ਉਸ ਵੇਲੇ ਪਤਾ ਲੱਗਦਾ ਸੀ ਕਿ ਭਾਈ ਜੀ ਜੇ ਕਿਤੇ ਦਿੱਗ ਵਿਜੇ ਨੂੰ ਚੜ ਪੈਣ ਤਦ ਚਾਰ ਕੁੰਟਾਂ ਵਿੱਚ ਵਿਜੇ ਪਾ ਕੇ ਆਉਣ, ਪਰ ਉਹ ਰਤਨ ਖਾਣੀ ਵਾਂਗੂ ਲੁਕਣਾ ਹੀ ਚੰਗਾ ਜਾਣਦੇ ਸੀ। ਭਾਵੇਂ ਲੁਕਦੇ ਪਰ ਗੁਜੜਾ ਲਦ ਮਲਾਲ ਮੱਥੇ ਹੀ ਪ੍ਰਗਟ ਥਿਆ, ਗੁਜੜਾ ਲਦ ਮਲਾਲ ਮੱਥੇ ਹੀ ਪ੍ਰਗਟ ਥਿਆ। ਮਾਰੂ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ, ਇਹ ਰਤਨ ਤਾਂ ਅਣਖ ਜਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛਪਾਇਆ, ਅਣਖ ਜਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛਪਾਇਆ। ਰਾਗ ਸੋਰਟ ਬਾਣੀ ਭਗਤ ਭੀਖਣ ਜੀ। ਗੁਰਵਾਕ ਅਨੁਸਾਰ ਪ੍ਰਗਟ ਹੋਏ ਬਿਨ ਰਹਿੰਦਾ ਹੀ ਨਹੀਂ ਹੈ। ਹੁਣ ਤੱਕ ਭਾਈ ਜੀ ਸਾਰੀ ਸਿੱਖੀ ਵਿੱਚ ਉਜਾਗਰ ਹੋ ਚੁੱਕੇ ਸੀ। ਕਰਨੀ ਵਾਲੇ ਹੋਣ ਕਰਕੇ ਜਪਣ ਤੇ ਜਪਾਉਣ ਵਾਲੇ ਪ੍ਰੇਮੀਆਂ ਸਿੱਖਾਂ ਵਿੱਚ ਆਪ ਦੀ ਗਿਣਤੀ ਹੁੰਦੀ ਸੀ। ਸਭ ਤੋਂ ਵਧੀਕ ਇਹਨਾਂ ਦੇ ਪ੍ਰੇਮ ਦੀ ਸਾਂਟ ਇਹ ਹੋ ਗਈ ਕਿ ਇਹ ਤਾਂ ਸਤਿਗੁਰਾਂ ਨੂੰ ਪ੍ਰੇਮ ਕਰਦੇ ਹੀ ਸੀ। ਸਤਿਗੁਰੂ ਜੀ ਇਹਨਾਂ ਨੂੰ ਇੰਨਾ ਪ੍ਰੇਮ ਕਰਦੇ ਸੀ ਕਿ ਜਿਸ ਦਾ ਪਾਰਾਵਾਰ ਨਹੀਂ ਹੈ। ਇਹਨਾਂ ਦੇ ਪ੍ਰੇਮ ਦੀ ਸੂਰਤ ਹੀ ਇਹ ਸੀ ਕਿ ਗੁਰੂ ਜੀ ਦੇ ਪ੍ਰੇਮ ਦੀ ਯੋਗਤਾ ਪ੍ਰਾਪਤ ਹੋਵੇ। ਇਹੋ ਸਿੱਖੀ ਦਾ ਅਸੂਲ ਹੈ। ਜੋ ਸਿਰੇ ਚੜ ਗਿਆ ਕਿ ਗੁਰੂ ਜੀ ਇਹਨਾਂ ਨੂੰ ਪਿਆਰ ਕਰਦੇ ਹਨ, ਪਰ ਸਿੱਖ ਦਾ ਕੀ ਹਾਲ ਹੈ? ਉਹ ਆਪਣੇ ਆਹਰ ਵਿੱਚ ਉਸੇ ਤਰ੍ਹਾਂ ਤਤਪਰ ਹੈ, ਉਸੇ ਤਰ੍ਹਾਂ ਪ੍ਰੇਮ ਹੈ, ਉਸੇ ਤਰ੍ਹਾਂ ਹੀ ਨਿਮਰਤਾ ਤੇ ਬ੍ਰਹਿ ਦਾ ਪ੍ਰਵਾਹ ਹੈ। ਉਹ ਅਦਬ, ਉਹ ਲਿਹਾਜ਼ ਹੈ। ਸਿੱਖ ਇਹ ਤਾਂ ਕਦੇ ਸ਼ੱਕ ਨਹੀਂ ਕਰਦਾ ਕਿ ਗੁਰੂ ਜਾਂ ਵਾਹਿਗੁਰੂ ਮੈਨੂੰ ਪਿਆਰ ਨਹੀਂ ਕਰਦੇ। ਉਹ ਨਿਸ਼ਚੇ ਜਾਣਦਾ ਹੈ ਕਿ ਮਾਲਕ ਮੈਨੂੰ ਪਿਆਰ ਕਰ ਰਿਹਾ ਹੈ। ਪਿਆਰ ਨਾ ਕਰਨ ਵਾਲੇ ਤਾਂ ਆਪ ਨੂੰ ਜਾਣਦੇ ਹਨ। ਸਾਧਨ ਇਹੋ ਕਰਦੇ ਹਨ ਕਿ ਮੈਂ ਐਸੀ ਯੋਗਤਾ ਪਾਵਾਂ ਜਿਸ ਕਰਕੇ ਵਾਹਿਗੁਰੂ ਦੇ ਪਿਆਰ ਦਾ ਪਾਤਰ ਬਣਾ। ਆਪਣੀ ਕਰਨੀ ਦੀ ਖੇਪ ਨਾਲ ਤਾਂ ਸਿੱਖ ਕਰਨੇ ਦਾ ਆਸਰਾ ਰੱਖਦੇ ਹੀ ਹਨ। ਆਪਣੀ ਕਰਨੀ ਕਰ ਨਰਕ ਨੂੰ ਨਾ ਪਾਵੋ ਠੋਰ, ਤੁਮ ਰਹੋ ਬਿਰਦ ਕਹੋ ਆਸਰ ਸੰਭਾਰ ਹੋ। ਭਾਈ ਗੁਰਦਾਸ ਜੀ, ਉਹ ਤਾਂ ਆਪ ਨੂੰ ਪਰਮੇਸ਼ਰ ਤੋਂ ਪਿਆਰ ਕੀਤੇ ਗਏ ਸੁਭਾਗ ਪ੍ਰੇਮ ਪਾਤਰ ਬਣ ਲਈ ਇਹ ਟੋਲਾਂ ਟੋਲਦੇ ਹਨ। ਮੋਹ ਕੇ ਬੋਲਣ ਬੋਲੀਐ ਜਿੱਤ ਸੁਣ ਤਰੇ ਪਿਆਰ। ਜੇ ਕੋਈ ਇਸਤਰੀ ਆਪਣੇ ਪਤੀ ਦੇ ਪ੍ਰੇਮ ਦੀ ਪਾਤਰ ਬਣਨ ਵਾਸਤੇ ਤਰਲੇ ਲੈਂਦੀ ਹੈ, ਪਤੀ ਨੂੰ ਪਤੀ ਤੇ ਨਿੱਜ ਨੂੰ ਨਾਰੀ ਤਾਂ ਪਹਿਲੇ ਹੀ ਜਾਣਦੀ ਹੈ, ਖਾਣ ਪਾਉਣ ਵਸਤਰ ਸੰਸਾਰਕ ਲੋੜਾਂ ਦੀ ਪੂਰਤੀ ਦਾ ਤਾਂ ਸਭ ਪਤੀ ਦੀ ਕਿਰਪਾਲਤਾ ਤੇ ਪ੍ਰੇਮ ਦੀ ਦਾਤ ਜਾਣਦੀ ਹੈ, ਪਰ ਸੱਚੀ ਇਸਤਰੀ
ਦਾਤੇ ਦੇ ਸਰੂਪ ਵਿੱਚ ਵਾਸਾ ਪਾਉਣਾ ਚਾਹੁੰਦੀ ਹੈ। ਉਸ ਦੀ ਲਾਲਸਾ ਵਿੱਚ ਹੁੰਦੀ ਹੈ ਕਿ ਪਤੀ ਨੂੰ ਪਿਆਰੀ ਹੋਵਾਂ। ਉਸ ਦੇ ਪ੍ਰਸੰਨ ਕਰਨੇ ਮਿੱਤ ਉਹ ਗੱਲਾਂ ਟੋਲਦੀ ਹੈ ਜੋ ਪਤੀ ਨੂੰ ਪ੍ਰਸੰਨ ਕਰਦੀਆਂ ਹਨ। ਉਹ ਅਖੀਰ ਰਜ਼ਾ ਦੀ ਪਟਾਰੀ ਲੱਭ ਲੈਂਦੀ ਹੈ ਤੇ ਸੁਗੜ ਹੋ ਕੇ ਇਸੇ ਦੀਆਂ ਕਾਰਾਂ ਕਰਦੀ ਸ਼ੌ ਪਿਆਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਭਾਈ ਜੀ ਸਤਿਗੁਰਾਂ ਨਾਲ ਪ੍ਰੇਮ ਕਰ ਰਹੇ ਹਨ, ਪ੍ਰੇਮੀ ਬਣ ਕੇ ਨਹੀਂ ਪਰ ਨਿੱਜ ਨੂੰ ਸਤਿਗੁਰਾਂ ਦੇ ਪ੍ਰੇਮ ਪਾਤਰ ਬਣਾਉਣ ਦੇ ਕਰਤੱਵਾਂ ਨਾਲ। ਸਤਿਗੁਰੂ ਦਿਆਲ ਮੂਰਤੀ ਹੁਣ ਇਹਨਾਂ ਵੱਲ ਆਤਮ ਖਿੱਚ ਖਾਂਦੇ ਹਨ, ਆਪਣੇ ਅੰਤਰ ਸਰੂਪ ਨਾਲ ਆਤਮਕ ਪ੍ਰੇਮ ਕਰਦੇ ਹਨ। ਇਹਨਾਂ ਨੂੰ ਇਹੋ ਕਾਰ ਉਹ ਧੁਨ। ਵਾਹਿਗੁਰੂ ਦੀ ਰਜ਼ਾ, ਸਤਿਗੁਰਾਂ ਦਾ ਭਾਣਾ ਸਿਰ ਤੇ ਹੈ। ਦਿਨ ਰਾਤ ਵਾਹਿਗੁਰੂ ਦੀ ਯਾਦ ਦੇ ਮੰਡਲ ਵਿੱਚ ਖੇਡਦੇ ਹਨ, ਉਸ ਨਾਮ ਵਿੱਚ ਹਨ ਜੋ ਅੰਮ੍ਰਿਤ ਰੂਪ ਰਸ ਰੂਪ ਹੈ। ਨਾਮ ਮਹਾਰਸ ਪੀ, ਜਿਸ ਨੂੰ ਕਿਹਾ ਹੈ ਸੋ ਪੀ ਰਹੇ ਹਨ। ਇਸ ਤਰ੍ਹਾਂ ਕੁਛ ਕਾਲ ਜੀਵਨ ਬਿਤਾਇਆ, ਸਤਸੰਗ ਦਾ ਪ੍ਰਵਾਹ ਹੱਦ ਬੰਨੇ ਤੋੜ ਕੇ ਕਾਂਗਾਂ ਲੈ ਆਇਆ। ਧਰਮਸਾਲੇ ਹੁਣ ਆਸਾ ਦੀ ਵਾਰ ਵੇਲੇ ਖਲੋਣ ਨੂੰ ਵੀ ਥਾਂ ਨਹੀਂ ਮਿਲਦੀ, ਘਰ ਘਰ ਗੁਰੂ ਗੁਰੂ ਹੋ ਰਹੀ ਹੈ। ਪਿੰਡ ਦੇ ਬਹੁਤੇ ਜੀਵਨ ਵਾਹਿਗੁਰੂ ਜੀ ਦੇ ਪ੍ਰੇਮ ਭਜਨ ਬੰਦਗੀ ਉੱਚ ਜੀਵਨ ਵੱਲ ਝੁਕ ਪਏ ਹਨ। ਸੇਵਾ ਆ ਗਈ ਹੈ, ਸੇਵਾ ਆਈ ਤਾਂ ਆਸ ਨਸਿਆ, ਉਦਮ ਨੇ ਡੇਰੇ ਆ ਲੱਗੇ। ਉਦਮੀ ਲਈ ਅਰੋਗਤਾ ਹੱਥ ਬੰਨੀ ਅੱਗੇ ਪਿੱਛੇ ਪਈ ਫਿਰਦੀ ਹੈ। ਜੋ ਪੁਰਖ ਅਰੋਗ ਹੈ ਸੋਈ ਸਾਰੇ ਕੰਮ ਠੀਕ ਤਰ੍ਹਾਂ ਨਾਲ ਕਰ ਸਕਦਾ ਹੈ। ਰੋਗੀ ਹੋ ਕੇ ਪਰਮੇਸ਼ਵਰ ਦੀਆਂ ਮੰਜ਼ਲਾਂ ਦਾ ਤੁਰਨਾ ਵੀ ਕਿਹੜਾ ਸੌਖਾ ਹੈ। ਇਸ ਦਾ ਅਰਥ ਇਹ ਨਹੀਂ ਕਿ ਭਗਤਜਨ ਬਿਮਾਰ ਹੋਣ ਤੇ ਵਾਹਿਗੁਰੂ ਦੀ ਪ੍ਰੀਤ ਦੇ ਮੰਡਲ ਵਿੱਚੋਂ ਨਿਕਾਲਾ ਪਾ ਜਾਂਦੇ ਹਨ, ਪਰ ਇਹ ਕਿ ਅਰਥ ਪਰਮਾਰਥ ਦੇ ਸਾਰੇ ਕੰਮਾਂ ਲਈ ਅਰੋਗ ਹੋਣਾ ਬੜਾ ਜ਼ਰੂਰੀ ਮਾਮਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ, ਆਪਣਾ ਭਜਸ ਭਜਸ ਕਬ ਪਾਈ, ਆਵੇ ਅੰਤ ਨਾ ਭਜਿਆ ਜਾਈ। ਭੈਰੋ ਬਾਣੀ ਭਗਤ ਕਬੀਰ ਜੀ। ਭਜਨ ਸਿਮਰਨ ਲਈ ਅਰੋਗਤਾ ਇੱਕ ਅਜੀਬ ਵੱਤਰ ਦਾ ਵਕਤ ਹੁੰਦਾ ਹੈ। ਇਸ ਕਰਕੇ ਪਿਆਰੇ ਸਤਿਗੁਰਾਂ ਨੇ ਸਰੀਰਕ ਸੇਵਾ ਦਾ ਅਸੂਲ, ਸਰੀਰ ਦੀ ਅਰੋਗਤਾ ਦਾ ਮੁੱਖ ਸਾਧਨ ਪਹਿਲੇ ਰੱਖਿਆ ਹੈ। ਪੂਰੀ ਨੀਂਦ ਕਰਕੇ ਅੰਮ੍ਰਿਤ ਵੇਲੇ ਦਾ ਜਾਗਣਾ, ਸੰਜਮ ਦਾ ਖਾਣਾ, ਸੇਵਾ ਕਰਨੀ ਸ਼ੁੱਧ ਸਰੀਰ ਬਖਸ਼ਦੇ ਤੇ ਨਾਲੋ ਨਾਲ ਮਨ ਨੂੰ ਸ਼ੁੱਧ ਕਰਦੇ ਹਨ। ਭਾਈ ਜੀ ਨੇ ਸਭ ਤੋਂ ਪਹਿਲੇ ਸੇਵਾ ਦਾ ਮੁੱਢ ਕੰਮ ਸਿੱਖਾਂ ਵਿੱਚ ਪ੍ਰਚਾਰ ਕਰ ਦਿੱਤਾ। ਉਹ ਸੇਵਾ ਜੋ ਸਿੱਖੀ ਵਿੱਚ ਵਿਹਤ ਹੈ, ਨਿਰੀ ਸੇਵਾ, ਫੋਕੀ ਸੇਵਾ, ਹੋਮੇ ਵਿੱਚ ਗਰਜ਼ਾਂ ਲਈ ਕੀਤੀ ਸੇਵਾ, ਦਿਖਾਵੇ ਲਈ ਸੇਵਾ, ਮਨ ਦੀ ਸਫਾਈ ਲਈ ਕੁਛ ਅਰਥ ਨਹੀਂ ਰੱਖਦੀ। ਗੁਰੂ ਦੀ ਸੇਵਾ, ਗੁਰੂ ਦੇ ਧਿਆਨ ਦੀ ਸੇਵਾ, ਗੁਰੂ ਨਿਮਿਤ ਸੇਵਾ, ਸਿਮਰਨ ਤੇ ਬਾਣੀ ਵਿੱਚ ਲੱਗ ਕੇ ਸੇਵਾ, ਗੁਰਮੁਖ ਸਤਸੰਗ ਪ੍ਰਾਪਤ ਹੋ ਕੇ ਸੇਵਾ, ਗੁਰਮੁਖ ਸੇਵਾ ਤੇ ਅੰਤ ਗੁਰੂ ਤੇ ਪਰਮੇਸ਼ਵਰ ਦੀ ਸਫਲ ਸੇਵਾ ਹੈ। ਉਦਮ ਆ ਗਿਆ, ਸਰੀਰ ਅਰੋਗ ਤੇ ਮਨ ਸਾਵਧਾਨ ਹੋ ਗਿਆ। ਹੁਣ ਇਉਂ ਧਰਤੀ ਤਿਆਰ ਕਰਕੇ ਭਾਈ ਜੀ ਦੇਣ ਦੇ ਸੁਭਾਵ ਦੇ ਸੁਹਾਗੇ ਫੇਰ ਫੇਰ ਕੇ ਬਾਣੀ ਤੇ ਨਾਮ ਦੇ ਬੂਟੇ ਲਾਉਣ ਲੱਗੇ। ਆਪਣਾ ਪਿੰਡ ਤਾਂ ਸਹਿਰਿਆ ਹੀ, ਲਾਗ ਲਾਗ ਦੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਵਾਹ ਠਾਠਾ ਮਾਰਨ ਲੱਗਾ। ਦੂਰ ਦੂਰ ਤੋਂ ਪ੍ਰੇਮੀ ਮਿਲਣ ਵਾਸਤੇ ਆਉਣ ਲੱਗੇ। ਇਹਨਾਂ ਸਾਰੀਆਂ ਗੱਲਾਂ ਦਾ ਇਹ ਅਸਰ ਪਿਆ ਕਿ ਧਰਮਸਾਲ ਵਿੱਚ ਥਾਂ ਤੰਗ ਹੋ ਗਈ, ਮੁਸ਼ਕਿਲ ਹੋ ਗਿਆ ਕਿ ਇੱਥੇ ਸਾਰਾ ਨਿਰਵਾਹ ਤੁਰ ਸਕੇ। ਹੁਣ ਭਾਈ ਜੀ ਨੂੰ ਖਿਆਲ ਆਇਆ ਕਿ ਆਪਣੇ ਰਹਿਣ ਲਈ ਇੱਕ ਘਰ ਉਸਾਰਿਆ ਜਾਵੇ ਜਿਸ ਵਿੱਚ ਉਹਨਾਂ ਦਾ ਤੇ ਬਾਹਰੋਂ ਆ ਗਏ ਸਿੱਖ ਸੰਗਤਾਂ ਦਾ ਨਿਰਵਾਹ ਹੋ ਸਕੇ ਤੇ ਧਰਮਸ਼ਾਲਾ ਵਿੱਚ ਕੇਵਲ ਸਤਸੰਗ ਦਾ ਕਾਰਜ ਹੋਵੇ, ਤਦ ਤਾਂ ਥਾਂ ਦੀਵਾਨ ਲਈ ਪੂਰੀ ਹੋ ਸਕੇ। ਨਹੀਂ ਤਾਂ ਜੇ ਛੋਟਾ ਦਲਾਨ ਤੇ ਕੋਠੜੀਆਂ ਪ੍ਰਾਹੁਣਿਆਂ ਨਾਲ ਭਰੀਆਂ ਰਹਿਣ ਤੇ ਕਿਸੇ ਵੇਲੇ ਵੱਡਾ ਦੀਵਾਨ ਸਥਾਨ ਵੀ ਖਾਲੀ ਨਾ ਰਹੇ, ਤਦ ਇਹ ਗੱਲ ਕਠਿਨ ਹੈ ਕਿ ਸਤਸੰਗ ਦਾ ਦੀਵਾਨ ਸੌਖ ਨਾਲ ਹੋ ਸਕੇ। ਇਹ ਵਿਚਾਰ ਕੇ ਭਾਈ ਜੀ ਨੇ ਆਪਣੇ ਪੁਰਾਣੇ ਘਰ ਨੂੰ ਜੋ ਚਰੋਕਣਾ ਢਹਿ ਚੁੱਕਾ ਹੋਇਆ ਸੀ ਹੋਰ ਭੋਂ ਨਾਲ ਰਲਾ ਕੇ ਉਸਾਰਨਾ ਸ਼ੁਰੂ ਕੀਤਾ। ਪਾਠਕ ਅਜੇ ਤੱਕ ਹੈਰਾਨ ਹੋਣਗੇ ਕਿ ਭਾਈ ਜੀ ਦਾ ਨਿਰਵਾਹ ਕਿਉਂ ਹੁੰਦਾ ਸੀ। ਹੁਣ ਸਹੁਰਾ ਘਰ ਤਾਂ ਛੱਡ ਆਏ ਹਨ ਜਿੱਥੇ ਭਾਈ ਜੀ ਨੂੰ
ਖਰਚ ਕਬਲ ਦੀ ਰਤਾ ਪਰਵਾਹ ਨਹੀਂ ਸੀ। ਹਾਂ, ਉਂਝ ਉੱਥੇ ਉਹ ਕਾਰ ਵਿੱਚ ਵੀ ਹੱਥ ਵਟਾਉਂਦੇ ਹੁੰਦੇ ਸਨ। ਇੱਥੇ ਆ ਕੇ ਕੀ ਪੂਜਾ ਦੇ ਧਾਨ ਤੇ ਨਿਰਵਾਹ ਹੋ ਰਹੇ ਸਨ, ਔਰ ਹੁਣ ਪੂਜਾ ਦਾ ਧਾਨ ਸੰਚ ਕੇ ਮਹਿਲ ਮਾੜੀਆਂ ਬਣਨ ਲੱਗੀਆਂ ਹਨ। ਨਹੀਂ ਮਿੱਤਰ ਜੀ, ਉਹਨਾਂ ਦੀ ਆਪਣੀ ਭੌਂ ਪੈਰੀ ਚੌਖੀ ਟਰੋਲੀ ਵਿੱਚ ਸੀ, ਜਿਸ ਦੀ ਕਮਾਈ ਅੱਜ ਤੱਕ ਇਕੱਠੀ ਹੀ ਹੁੰਦੀ ਰਹੀ ਹੈ। ਉਹ ਸੁਤੇ ਹੀ ਸੰਚਿਆ ਧਨ ਘਰ ਘਰ ਲਗਾਉਣ ਲੱਗੇ ਹਨ, ਔਰ ਜੋ ਪੈਰੀ ਬੰਨੇ ਤੋਂ ਨਫ਼ੇ ਦਾ ਆ ਜਾਂਦਾ ਹੈ ਉਸ ਪਰ ਆਪਣਾ ਨਿਰਵਾਹ ਤੋਰਦੇ ਹਨ। ਧਰਮਸਾਲ ਦੀ ਜੋ ਚਰਚ ਦੀ ਆਮਦਨ ਹੈ ਉਹ ਸਾਧ ਸੰਗਤ ਦੀ ਸੇਵਾ ਤੇ ਧਰਮਸਾਲ ਦੇ ਖਰਚਾ ਪਰ ਲੱਗਦੀ ਹੈ। ਜਦੋਂ ਅੰਨ ਵਸਤਰ ਦੇ ਨਿਰਵਾਹ ਲਈ ਆਪਣਾ ਧਨ ਆ ਜਾਂਦਾ ਹੈ ਤਾਂ ਉਹ ਨਿਰਵਾਹ ਮਾਤਰ ਵੀ ਧਰਮਸਾਲ ਵਿੱਚੋਂ ਨਹੀਂ ਲੈਂਦੇ ਤੇ ਧਰਮਸਾਲ ਦੀ ਇੱਕ ਕੋਠੜੀ ਵੀ ਆਪਣੇ ਨਿਵਾਸ ਲਈ ਨਹੀਂ ਵਰਤਣੀ ਚਾਹੁੰਦੇ। ਸੋ ਘਰ ਦੇ ਉਸਾਰਨ ਵਿੱਚ ਬਹੁਤ ਉਤਾਵਲੇ ਹੋ ਕੇ ਲੱਗੇ ਹਨ, ਔਰ ਇਹਨਾਂ ਦਿਨਾਂ ਵਿੱਚ ਹੀ ਇਮਾਰਤ ਕਿਤੇ ਦੀ ਕਿਤੇ ਲੈ ਗਏ। ਘਰ ਦੀ ਉਸਾਰੀ ਕਾਹਦੀ ਲੱਗੀ, ਚਿੱਤ ਵਿੱਚ ਪ੍ਰੇਮ ਨੇ ਇੱਕ ਹੋਰ ਅੱਗ ਸੁਲਗਾ ਦਿੱਤੀ। ਇੱਕ ਤਿੱਖੀ ਚਾਹ ਨੇ ਇਹ ਸ਼ੌਕ ਪਾ ਦਿੱਤਾ ਕਿ ਘਰ ਬਹੁਤ ਸੁੰਦਰ ਬਣੇ। ਗੱਲ ਕੀ, ਵਰਿਆਂ ਬੱਧੀ ਜੋ ਧਨ ਇਕੱਠਾ ਹੋਇਆ ਸੀ ਉਹ ਸਾਰਾ ਹੀ ਇਮਾਰਤ ਪਰ ਲੱਗ ਰਿਹਾ ਹੈ। ਜਦ ਇਮਾਰਤ ਲਾਈ ਸੀ ਤਾਂ ਖਿਆਲ ਸੀ, ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਾਰੋਏ ਮੁੰਡ ਬੁਲਾਏ, ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਾਰ ਮੁੰਡ ਬੁਲਾਏ। ਪਰ ਜਦ ਬਣੀ ਤਾਂ ਇੱਕ ਅੱਤ ਸੁੰਦਰ ਪੱਕਾ ਮਹਿਲ ਬਣ ਗਿਆ। ਕੀ ਇਹ ਉਹ ਭੁਲਾਵਾ ਸੀ ਜੋ ਅਕਸਰ ਘਰਾਂ ਉਸਾਰਨ ਵਾਲਿਆਂ ਨੂੰ ਪੈ ਜਾਂਦਾ ਹੈ ਜਾਂ ਮਿਸਤਰੀਆਂ ਵੱਲੋਂ ਪਾਇਆ ਜਾਂਦਾ ਹੈ? ਅਰਥਾਤ

ਉਹਨਾਂ ਦਾ ਹਿਰਦਾ ਹਰ ਵੇਲੇ ਉਹਨਾਂ ਨੂੰ ਯਾਦ ਕਰਾਉਣ ਵਾਲਾ ਹੈ। ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤ ਧਰ, ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ। ਸਲੋਕ ਸ਼ੇਖ ਫਰੀਦ ਦੇ। ਭਾਈ ਜੀ ਗਿਆਨਵਾਨ ਹਨ, ਉਹ ਕਦੇ ਭੁੱਲਣ ਵਾਲੇ ਨਹੀਂ। ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਭੁੱਲਿਆਸ, ਤੇ ਸਕੰਤ ਨਾ ਬੈਠੀ ਪਾਸ ਜੀਓ। ਇਹ ਉਪਦੇਸ਼, ਇਹ ਚੇਤਾਵਨੀ ਉਹਨਾਂ ਦੇ ਹਿਰਦੇ ਤੇ ਲਿਖੀ ਪਈ ਹੈ। ਉਹਨਾਂ ਦੇ ਹਿਰਦੇ ਪਰ ਵੈਰਾਗ ਵਸਦਾ ਹੈ। ਉਹ ਦੇਖਦੇ ਹਨ ਫਰੀਦਾ ਕੋਠੇ ਮੰਡਪ ਮਾੜੀਆਂ, ਉਹ ਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਨਹੀਂ ਨਹੀਂ, ਉਹ ਆਪ ਉਪਦੇਸ਼ ਕਰਿਆ ਕਰਦੇ ਹਨ। ਫਰੀਦਾ ਕੋਠੇ ਮੰਡਪ ਮਾੜੀਆਂ, ਇਤਨਾ ਲਾਏ ਚਿੱਤ, ਮਿੱਟੀ ਪਈ ਅਤੁਲਵੀ, ਕੋਈ ਨਾ ਹੋਸੀ ਮਿੱਤ। ਸਲੋਕ ਸ਼ੇਖ ਫਰੀਦ ਕੇ। ਪੁਨਾ ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ, ਕਾਰਜ ਸਾਡੇ ਤੀਨ ਹੱਥ, ਕਨੀ ਤਾਂ ਪੌਣੇ ਚਾਰ। ਸਲੋਕ ਭਗਤ ਕਬੀਰ ਜੀ ਦੇ। ਭਾਈ ਜੀ ਮਹਿਲਾਂ ਦੇ ਪਿਆਰਿਆਂ ਨੂੰ ਇਹਨਾਂ ਦਾ ਅੰਤ ਦੱਸਿਆ ਕਰਦੇ ਸੇ। ਫਰੀਦਾ ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇ ਨੇ ਮਾਣੀਆਂ, ਬਹਿਸਨ ਰੂਹਾਂ ਮਲ। ਸਲੋਕ ਸ਼ੇਖ ਫਰੀਦ ਕੇ। ਐਸੇ ਗਿਆਨ ਭੰਡਾਰ ਭਾਈ ਜੀ, ਐਸੇ ਵੈਰਾਗ ਮੂਰਤ ਸੰਤ ਜਨ। ਯਾ ਡੇਰਾ ਕੋ ਸ਼ਰਮ ਕਰ ਘਾਲ, ਜਾਂ ਕਾ ਪਸੂ ਨਹੀਂ ਸੰਗ ਚੱਲ। ਯਾ ਡੇਰਾ ਕੋ ਸ਼ਰਮ ਕਰ ਘਾਲ, ਜਾਂ ਕਾ ਪਸੂ ਨਹੀਂ ਸੰਗ ਚੱਲ। ਗੌੜੀ 52 ਅੱਖਰੀ। ਭੁਲੇਖੇ ਵਿੱਚ ਕਿੱਕੂ ਪੈ ਗਏ, ਆਓ ਰਤਾ ਵੇਖੀਏ। ਦਿਸਣ ਤਾਂ ਇਹ ਇਹੋ ਵਿਧਾ ਹੈ ਕਿ ਉਹ ਭਾਈ ਸਾਈ ਦਾਸ ਜੀ ਜੋ ਘਿਓ ਦਾ ਕੁੱਪਾ ਰੁੜ ਜਾਏ ਤਾਂ ਪ੍ਰਵਾਹ ਨਾ ਕਰਨ। ਹੁਣ ਇੱਕ ਇੱਕ ਜੋੜੀ ਦੇ ਫੁੱਲ ਪੱਤਰ ਆਪ ਕਢਵਾਉਂਦੇ ਹਨ। ਮਾਨੋ ਘਰ ਹੀ ਸਭ ਕੁਛ ਹੈ, ਉਹਨਾਂ ਦੀ ਕਰਨੀ ਤਾਂ ਕੁਛ ਨਹੀਂ ਦੱਸ ਸਕਦੀ, ਪਰ ਨੇਤਰਾਂ ਦੇ ਹੰਝੂ ਕੁਛ ਪਤਾ ਦਿੰਦੇ ਹਨ। ਮਹਿਲ ਉਸਰ ਦੇ ਵਿੱਚ ਚਿਹਰਾ ਤਾਂ ਸਦਾ ਪ੍ਰਸੰਨ ਹੈ, ਪਰ ਅਹੰਕਾਰੀਆਂ ਵਾਲੀ ਟਪਾਰ ਨਹੀਂ, ਹੌਕਾ ਤੇ ਹੰਝੂ ਹਨ। ਕਦੇ ਕਦੇ ਰਸਨਾ ਵੀ ਕੁਝ ਕਹਿੰਦੀ ਹੈ, ਦੇਖੀਏ। ਜਾਣੀ ਜਾਣ ਪਿਆਰੇ ਜੀ, ਆਪ ਮਾਲਕ ਹੋ, ਇਹ ਪੁੰਨ ਪਦਾਰਥ ਤੇਰਾ ਹੀ ਹੈ, ਮੈਂ ਤਾਂ ਇੱਕ ਸੇਵਕ ਹੀ ਹਾਂ, ਕਦੇ ਮੈਂ ਅਭਾਗ ਇਸ ਯੋਗ? ਇਦਾਂ ਦੇ ਕੁਝ ਵਾਜ਼ੇ ਕੰਨੀ ਪੈਂਦੇ ਹਨ। ਆਓ ਗੁਰਮੁਖ ਪਿਆਰੇ ਜੀ ਦੇ ਹਿਰਦੇ ਮੰਡਲ ਵਿੱਚ ਚੱਲ ਕੇ ਵੇਖੀਏ, ਉੱਥੇ ਤਾਂ ਹੋਰ ਹੀ ਆਨੰਦ ਖਿੜ ਰਿਹਾ ਹੈ। ਇਹ ਮਹਿਲ ਸਾਈ ਦਾਸ ਆਪਣੇ ਲਈ ਨਹੀਂ ਬਣਾ ਰਿਹਾ, ਇਹ ਤਾਂ ਸਤਿਗੁਰਾਂ ਲਈ ਮੰਦਰ ਬਣ ਰਿਹਾ ਹੈ। ਸਾਈ ਦਾਸ ਤਾਂ ਆਪ ਨੂੰ ਪੰਖ ਪਰਾਉਣੀ ਜਾਣਦਾ ਹੈ, ਪੰਛੀਆਂ ਲਈ ਆਲਣੇ ਹੁੰਦੇ ਹਨ, ਕੌਣ ਪੱਕੇ ਮੰਦਰ ਬਣਾਉਂਦਾ ਹੈ। ਜਿੱਦਾਂ ਗੁਰੂ ਨੇ ਅੰਮ੍ਰਿਤਸਰ ਵਿੱਚ ਆਪਣੇ ਪਿਆਰੇ ਅਕਾਲ ਪੁਰਖ ਦੀ ਯਾਦ ਦਾ, ਉਸ ਦੇਸ਼ ਕਾਲ ਤੋਂ ਰਹਿਤ ਵਾਹਿਗੁਰੂ ਦੇ ਸਿਮਰਨ ਦਾ ਮੰਦਰ ਉਸਾਰਿਆ ਸੀ, ਔਰ ਵੈਰਾਗ ਤੇ ਪ੍ਰੇਮ ਭਰੇ ਸਜਲ ਨੇਤਰ ਹੀ ਯਾਤਰਾ ਕਰਦੇ ਹੁੰਦੇ ਸੇ, ਉਸੇ ਤਰ੍ਹਾਂ ਪਿਆਰੇ ਗੁਰੂ ਦੇ ਚਰਨ ਪਾਉਣ ਲਈ ਸਾਈ ਦਾਸ ਜੀ ਮਹਿਲ ਬਣਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 32ਵੀਂ ਸਿੱਖ। ਗੱਲ ਇਉਂ ਹੈ ਕਿ ਇੱਕ ਦਿਨ ਉਸਾਰੀ ਲਾ ਕੇ ਖਿਆਲ ਆਇਆ ਕਿ ਮੈਂ ਪਾਪੀ ਆਪਣਾ ਘਰ ਬਣਾ ਕੇ ਉਸ ਵਿੱਚ ਰਹਿਣ ਦੇ ਲਾਇਕ ਹਾਂ। ਘਰ ਮੰਦਰ ਤਾਂ ਪਿਆਰੇ ਲਈ ਹੋਣ ਤੇ ਮੈਂ ਸੇਵਕ ਹੋਵਾਂ, ਮੈਨੂੰ ਤਾਂ ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਿਵਾਰ। ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਿਵਾਰ ਦਾ ਦਾਨ ਮਿਲੇ। ਜਿਉਂ ਜਿਉਂ ਪ੍ਰੇਮ ਨੇ

ਸੇਵਕ ਭਾਵ ਵਿੱਚ ਖਿੱਚਿਆ। ਇਹ ਭੁੱਲ ਹੀ ਗਿਆ ਕਿ ਮਕਾਨ ਰਾਮੋ ਤੇ ਸਾਈਂ ਦਾਸ ਲਈ ਬਣ ਰਿਹਾ ਹੈ, ਪਰ ਇਹ ਹੋ ਗਿਆ ਕਿ ਮਕਾਨ ਮੀਰੀ ਪੀਰੀ ਦੇ ਮਾਲਕ ਖੜਗਧਾਰੀ ਸਤਿਗੁਰੂ ਲਈ ਬਣ ਰਿਹਾ ਹੈ। ਹੁਣ ਕੀ ਸੀ, ਪਾਸਾ ਪਲਟ ਗਿਆ, ਘਰ ਸੱਚੀ ਮੁੱਚੀ ਗੁਰੂ ਦਾ ਮੰਦਰ ਬਣ ਗਿਆ। ਭਾਈ ਜੀ ਇਸ ਦੇ ਕਾਮੇ ਤੇ ਰਾਖੇ। ਇਹੋ ਹੀ ਭਾਵ ਬੀਬੀ ਰਾਮੋ ਦੇ ਹਿਰਦੇ ਵਿੱਚ ਘਟ ਰਿਹਾ ਹੈ। ਉਹ ਵੀ ਇਹੋ ਸਮਝਦੀ ਹੈ ਕਿ ਜਿਕੂ ਰਾਜ ਤਰਖਾਣ ਤੇ ਮਜ਼ਦੂਰ ਮਾਲਕ ਲਈ ਕੰਮ ਕਰਦੇ ਹਨ, ਇਸੀ ਤਰ੍ਹਾਂ ਅਸੀਂ ਗੁਰੂ ਮਾਲਕ ਲਈ ਮਿਸਤਰੀ ਦੀ ਤਰ੍ਹਾਂ ਮਕਾਨ ਬਣਵਾ ਰਹੇ ਹਾਂ। ਜਦ ਘਰ ਬਣ ਗਿਆ, ਦੋਹਾਂ ਜਣਿਆਂ ਨੇ ਡਿੱਠਾ ਬਹੁਤ ਸੁੰਦਰ ਹੈ, ਪਿਆਰਾ ਹੈ, ਰਮਣੀਕ ਹੈ। ਤਦ ਫਿਰ ਮਨ ਨੂੰ ਪੁੱਛਣ ਲੱਗੇ ਕਿ ਕੀ ਇਹ ਸਾਡੇ ਲਈ ਹੋ ਸਕਦਾ ਹੈ। ਹਿਰਦੇ ਨੇ ਕਿਹਾ, ਇਹ ਗੁਰੂ ਦਾ ਹੈ, ਗੁਰੂ ਦੇ ਯੋਗ ਹੈ। ਘਰ ਬਣ ਚੁੱਕਾ ਸੀ, ਪਰ ਘਰ ਦੇ ਮਾਲਕ ਜੀ ਨਹੀਂ ਆਏ ਸੀ, ਸੋ ਆਪਨੇ ਜੰਦਰਾ ਲਾ ਦਿੱਤਾ। ਆਪਣੇ ਲਈ ਇੱਕ ਕੱਚਾ ਕੋਠਾ ਵਿਹੜੇ ਦੀ ਖੁੰਜੇ ਪਵਾ ਲਿਆ। ਆਪਣੇ ਨਿਤਨੇਮ, ਕਥਾ, ਕੀਰਤਨ, ਸਤਸੰਗ ਤੋਂ ਜਦ ਵਿਹਲੇ ਹੋਣਾ, ਤਦ ਮੰਦਰ ਦੇ ਅੰਦਰ ਸਤਿਗੁਰ ਦੀ ਵਰਤੋਂ ਦਾ ਸਮਾਨ ਤੇ ਸਜਾਵਟ ਦਾ ਸਮਾਨ ਤਿਆਰ ਕਰਨ ਵਿੱਚ ਲੱਗ ਪੈਣਾ। ਪਹਿਲੇ ਪਹਿਲ ਤਾਂ ਇਹ ਗੱਲ ਅੰਦਰੇ ਅੰਦਰ ਸੀ, ਪਰ ਜਦ ਮੰਦਰ ਬਣ ਕੇ ਪ੍ਰਵੇਸ਼ ਨਾ ਹੋਇਆ, ਬੂਹੇ ਵੱਜੇ ਰਹਿਣ, ਆਪਣਾ ਕੱਚੇ ਕੋਠੇ ਵਿੱਚ ਨਿਰਵਾਹ ਹੋਵੇ, ਤਦ ਤੋਂ ਸਤਸੰਗੀਆਂ ਵਿੱਚ ਟੋਹ ਪੈਦਾ ਹੋਈ। ਅਮਲੀ ਨੂੰ ਅਮਲੀ ਪਛਾਣਦੇ ਹਨ। ਸਤਸੰਗੀ ਲੱਖ ਗਏ ਕਿ ਭਾਈ ਜੀ ਨੇ ਘਰ ਆਪਣੇ ਲਈ ਨਹੀਂ ਪਰ ਗੁਰੂ ਜੀ ਲਈ ਬਣਵਾਇਆ ਹੈ ਕਿ ਆਪਣੇ ਪ੍ਰੀਤਮ ਜੀ ਨਾਲ ਲਾਡ ਕਰ ਰਹੇ ਹਨ, ਕਿਉਂ ਨਾ ਹੋਵੇ। ਭਗਤ ਜਨਾਂ ਦਾ ਇਹੋ ਹਾਲ ਹੈ। ਭਗਤ ਜਦ ਇਹ ਕਹਿੰਦੇ ਹਨ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਤਦ ਪਿਆਰੇ ਦੀ ਸੇਵਾ ਦੇ ਸਮਾਨ ਕਰਨੇ ਉਹਨਾਂ ਨੂੰ ਸੱਖਣੇ ਗਿਆਨ ਤੋਂ ਕਿਉਂ ਨਾ ਵਧੀਕ ਪਿਆਰੇ ਲੱਗਣ। ਪਿਆਰੇ ਪਰਮ ਪਰਮਾਰਥ ਇਹ ਸਤਿਗੁਰ ਚਰਨ ਵਿਖੇ ਦ੍ਰਿੜ ਨੇ, ਚਰਨ ਕਮਲ ਕੀ ਪ੍ਰੀਤ ਪਿਆਰੀ ਜਿਸ ਤੋਂ ਸਭ ਕੁਝ ਦੇਈਏ ਵਾਰੀ, ਜਾਪ ਤਾਪ ਸੰਜਮ ਸਭ ਦੇਈਏ ਸੁਰਗ ਬੈਕੁੰਠ ਮੁਕਤ ਅਰਪਈਏ, ਭਗਤੀ ਇੱਕ ਪਿਆਰੀ ਛਹਿ ਇਸ ਤੋਂ ਹੇਠਾਂ ਹੋਰ ਸਭੈ ਹੈ, ਜੇ ਤੁੱਠੇ ਸਾਈਂ ਤੇ ਦੇਵੈ ਮੂੰਹ ਮੰਗੀ ਤਾਂ ਭਗਤ ਇਹ ਲੇਵੈ, ਦੇਹੋ ਦਾਨ ਭਗਤੀ ਇੱਕ ਪਿਆਰੇ ਬਿਨ ਭਗਤੀ ਸਭ ਸੁਖ ਹਨ ਖਾਰੇ, ਦੇਹੋ ਦਾਨ ਭਗਤੀ ਇੱਕ ਪਿਆਰੇ ਬਿਨ ਭਗਤੀ ਸਭ ਸੁਖ ਹਨ ਖਾਰੇ, ਰਾਜ ਫਕੀਰੀ ਇੱਕ ਸਮ ਹੋਈ ਮੁਕਤ ਅਮੁਕਤ ਫਰਕ ਨਾ ਕੋਈ, ਤੂੰ ਹੋਵੇ ਤੇ ਪਿਆਰੀਏ ਤੈਨੂੰ ਤੈਂ ਤੋਂ ਨਿਤ ਪ੍ਰਤ ਵਾਰੀਏ ਮੈਨੂੰ, ਭਗਤ ਪ੍ਰੇਮੀ ਮੰਗ ਨਾ ਮੰਗਣ ਮੰਗਣ ਕੋਲੋਂ ਸਦਾ ਹੀ ਸੰਗਣ, ਪਿਆਰਾ ਦਾਨ ਭਗਤ ਦੇ ਦਿੰਦਾ ਭਗਤ ਹੋਰ ਕੁਛ ਨਹੀਂ ਮੰਗਿੰਦਾ। ਫਿਰ ਇਹ ਹੈ ਕਿ ਇਸ ਵਿੱਚ ਭਗਤਾਂ ਨੂੰ ਕੁਛ ਮਾਣ ਨਹੀਂ ਹੁੰਦਾ, ਉਹ ਜਾਣਦੇ ਹਨ ਕਿ ਅਸੀਂ ਪਿਆਰੇ ਨੂੰ ਕੀ ਦੇ ਸਕਦੇ ਹਾਂ, ਉਹ ਕੀ ਹੈ ਜੋ ਸਾਡਾ ਹੈ ਤੇ ਅਰਪਣ ਕਰ ਸਕਦੇ ਹਾਂ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਸਲੋਕ ਭਗਤ ਕਬੀਰ ਜੀ ਤੇ। ਇਸ ਕਰਕੇ ਭਗਤ ਨਿਰਮਾਣ ਹੁੰਦੇ ਹਨ ਤੇ ਆਪਣੇ ਆਪ ਨੂੰ ਕੇਵਲ ਪਿਆਰੇ ਦੇ ਦਰ ਦਾ ਸੇਵਕ ਜਾਣਦੇ ਹਨ ਔਰ ਆਖਦੇ ਹਨ, ਹੇ ਦੀਨ ਦਿਆਲ ਦਾ ਸਾਗਰ ਮਾਲਕਾ ਪ੍ਰਤ ਪਾਲਕਾ, ਕੀ ਅਰਪ ਦੇਵਾਂ ਸਰਣ ਤੇਰੀ ਸਭ ਖਲਕ ਸੰਦੈ ਖਾਲਕਾ, ਤਰਤ ਬਣਾਈ ਸੋਹਣੀ ਸਾਗਰ ਥਲੀ ਅਸਗਾਹੀਆਂ, ਮੈਂ ਫੁੱਲ ਪਾਣੀ ਅਰਪ ਦੇਵਾਂ ਸ਼ਰਮ ਖਾਵਾਂ ਸਾਈਆਂ, ਹੇ ਸ਼ਕਤੀਆਂ ਦੇ ਮਾਲਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਬੈਰਾੜੀ ਮਹੱਲਾ ਚੌਥਾ, ਘਰ ਪਹਿਲਾ ਦੋ ਪਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸੁਨ ਮਨ ਅਕਥ ਕਥਾ ਹਰ ਨਾਮ, ਰਹਿਦ ਬੁੱਧ ਸਿੱਧ ਸੁਖ ਪਾਵਹਿ, ਭਜ ਗੁਰਮਤਿ ਹਰ ਰਾਮ ਰਾਮ ਰਹਾਉ। ਨਾਨਾ ਖਿਆਨ ਪੁਰਾਣ ਜਸ ਉਤਮ, ਖਟ ਦਰਸ਼ਨ ਗਾਵਹਿ ਰਾਮ। ਸ਼ੰਕਰ ਕਰੋੜ ਤੇ ਤੀਸ ਧਿਆਯੋ, ਨਹੀਂ ਜਾਣਿਓ ਰਾਂ ਹਰ ਮਰਮਾਮ। ਸੁਰ ਨਰ ਗਣ ਗੰਧਰਵ ਜਸ ਗਾਵਹਿ, ਸਭ ਗਾਵਤ ਜੇਤ ਉਪਾਮ। ਨਾਨਕ ਕਿਰਪਾ ਕਰੀ ਹਰ ਜਿਨ ਕਉ, ਤੇ ਸੰਤ ਭਲੇ ਹਰ ਰਾਮ। ਬੈਰਾੜੀ ਮਹੱਲਾ ਚੌਥਾ, ਮਨ ਮਿਲ ਸੰਤ ਜਨਾ ਜਸ ਗਾਇਓ, ਹਰ ਹਰ ਰਤਨ ਰਤਨ ਹਰ ਨੀਕੋ। ਗੁਰ ਸਤਿਗੁਰ ਦਾਨ ਦੇਵਾਯੋ ਰਹਾਉ, ਤਿਸ ਜਨ ਕਉ ਮਨ ਧਨ ਸਭ ਦੇਵਹੁ, ਜਿਨ ਹਰ ਹਰ ਨਾਮ ਸੁਨਾਇਓ। ਧਨ ਮਾਇਆ ਸੰਪੈ ਤਿਸ ਦੇਵਹੁ, ਜਿਨ ਹਰ ਮੀਤ ਮਿਲਾਇਓ। ਖਿਨ ਕਿੰਚਿਤ ਕਿਰਪਾ ਕਰੀ ਜਗਦੀਸ਼ਰੁ, ਤਬ ਹਰ ਹਰੁ ਹਰ ਜਸ ਧਿਆਇਓ। ਜਨ ਨਾਨਕ ਕਉ ਹਰ ਭੇਟੇ ਸੁਆਮੀ, ਦੁਖ ਹਉਮੈ ਰੋਗ ਗਵਾਇਓ। ਬੈਰਾੜੀ ਮਹੱਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ ਰਹਾਉ। ਜੋ ਕਿਸ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਹਰ ਆਪੇ ਪੰਚ ਤਤ ਵਿਸਥਾਰਾ, ਵਿਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਚਗਰ ਚੁਕਾਵੈ। ਬੈਰਾੜੀ ਮਹੱਲਾ ਚੌਥਾ, ਜਪ ਮਾਨੁ ਰਾਮ ਨਾਮ ਨਿਸਤਾਰਾ, ਕੋਟ ਕੁਟੰਤਰ ਕੇ ਪਾਪ ਸਭ ਖੋ ਗਏ। ਹਰ ਭਉ ਜਲੁ ਪਾਰ ਉਤਾਰਾ ਰਹਾਉ, ਕਾਇਆ ਨਗਰ ਬਸਤ ਹਰ ਸੁਆਮੀ। ਹਰ ਨਿਰਭਉ ਨਿਰਵੈਰ ਨਿਰੰਕਾਰਾ, ਹਰ ਨਿਕਟ ਵਸਤ ਕਾਸ਼ ਨਜ਼ਰ ਨਾ ਆਵੈ। ਹਰ ਲਾਧਾ ਗੁਰ ਵਿਚਾਰਾ, ਹਰ ਆਪੇ ਸਾਸ ਰਾਫ ਰਤਨ ਹੀਰਾ। ਹਰ ਆਪ ਕੀ ਆਪਾ ਸਾਰਾ, ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਬਿਹਾਜੇ। ਸੋ ਸ਼ਾਹ ਸੱਚਾ ਬਣਜਾਰਾ। ਬੈਰਾੜੀ ਮਹੱਲਾ ਚੌਥਾ, ਜਪ ਮਾਨੋ ਹਰ ਨਿਰੰਜਣ ਨਿਰੰਕਾਰਾ, ਸਦਾ ਸਦਾ ਹਰ ਧਿਆਈਐ ਸੁਖਦਾਤਾ, ਜਾ ਕਾ ਅੰਤ ਨ ਪਾਰਾ ਵਾਰਾ ਰਹਾਉ। ਅਗਨ ਕੁੰਟ ਮਹਿ ਉਰਦ ਲਿਵ ਲਾਗਾ, ਹਰ ਰਾਖੈ ਉਦਰ ਮਝਾਰਾ। ਸੋ ਐਸਾ ਹਰ ਸੇਵੋ ਮੇਰੇ ਮਾਨੋ, ਹਰ ਅੰਤ ਛੁੜਾ ਬਣਹਾਰਾ। ਜਾ ਕੇ ਹਿਰਦੈ ਵਸਿਆ ਮੇਰਾ ਹਰ ਹਰਿ, ਤਿਸ ਜਨ ਕਉ ਕਰੋ ਨਮਸਕਾਰਾ। ਹਰਿ ਕਿਰਪਾ ਤੇ ਪਾਈਐ ਹਰ ਜਪ, ਨਾਨਕ ਨਾਮ ਆਧਾਰਾ। ਬੈਰਾੜੀ ਮਹੱਲਾ ਚੌਥਾ, ਜਪ ਮਾਨ ਹਰ ਹਰ ਨਾਮ ਨਿਤ ਧਿਆਏ, ਜੋ ਇੱਛੈ ਸੋਈ ਫਲ ਪਾਵਹਿ, ਫਿਰ ਦੁਖ ਨ ਲਾਗੈ ਆਏ ਰਹਾਉ। ਸੋ ਜਪ ਸੋ ਤਪ ਸਾ ਬ੍ਰਤ ਪੂਜਾ, ਜਿਤ ਹਰ ਸੋ ਪ੍ਰੀਤ ਲਗਾਏ। ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇੱਕ ਖਿਨ ਮਹਿ ਬਿਸਰ ਸਭ ਜਾਏ। ਤੂੰ ਬੇਅੰਤ ਸਰਬ ਕਲ ਪੂਰਾ, ਕਿਸ ਕੀਮਤ ਕਹੀ ਨਾ ਜਾਏ। ਨਾਨਕ ਸ਼ਰਨ ਤੋਂ ਤੁਮਾਰੀ ਹਰ ਜੀਓ, ਭਾਵੈ ਤਿਵੈ ਛਡਾਈ। ਰਾਗ ਬੈਰਾੜੀ ਮਹੱਲਾ ਪੰਜਵਾਂ, ਸ਼ਾਮ ਘਰ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਰਹਾਉ ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਵਾਇਓ। ਸਰਬ ਸੁਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਰਾਗ ਤਲੰਗ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਅੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬੰ। ਗੁਰਪ੍ਰਸਾਦੁ ਯਕ ਆਰਜ ਗੁਪਤਮ ਪੇਸ ਤੋ ਦਰ ਗੋਸ ਕੁਨ ਕਰਤਾਰੁ, ਹਕਾ ਕਰੀ ਕਬੀਰ ਕਰੀਮ ਤੂੰ ਬੇਐਬ ਪਰਬਦਗਾਰ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਈਲ, ਦਿਰਫਤ ਹੈ ਦਿਲ ਹੇਚ ਨਾਦਾਨੀ। ਰਾਓ ਜਨ ਪਿਸਰ ਪਦਰ ਬਿਰਾਦਰਾਂ, ਕਾ ਸੰਦੇਸ ਦਸ ਤੰਗੀਰ, ਆਖਰ ਬੇਅਫਤਮ ਕਾਸ ਨਾਂ ਦਾਰਦ। ਚੂੰ ਸਵਾਦ ਤਕ ਵੀਰ, ਸਭ ਰੋਜ ਗਸਤਮ ਹਰਦਵਾਂ, ਅੰਦਰ ਹਵਾ ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ। ਮਮ ਈ ਚਿਨੀ ਅਹਿਵਾਲ, ਬਦ ਬਖਤ ਹਮ ਚੋ ਵਕੀਲ, ਗਾਫਿਲ ਬੇ ਨਜ਼ਰ ਬੇਕਾਮ ਬੇਬਾਕ।
ਨਾਨਕ ਬੁੱਗੋ ਅਦ ਜਨ ਤੁਰਾ ਤੇਰੇ ਚਾਕਰਾ ਪਾਕਾਰ ਕੂ ਤਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਤੀਤ ਕਰ ਕਾ ਸਾਧ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ ਤਉ ਦਰਸ਼ਨ ਕੀ ਕਰੋ ਸਮਾਈ ਮੈਂ ਦਰ ਮੰਗਤ ਭੀਖਿਆ ਪਾਏ ਰਾਉ ਕੇਸਰ ਕੁਸਮ ਮਿਰਗਮਾ ਹਰਣਾ ਸਰਬ ਸਰੀਰੀ ਚੜ੍ਹਨਾ ਚੰਦਨ ਭਗਤਾ ਜੂਤ ਅਨੇਹੀ ਸਰਬੇ ਪਰਮਲ ਕਰਨਾ ਘੇ ਪਟ ਭਾਂਡਾ ਕਹਿ ਨਾ ਕੋਈ ਐਸਾ ਭਗਤ ਵਰਨ ਮੈਂ ਹੋਏ ਤੇਰਾ ਨਾਮ ਨਿਵੇ ਰਹੀ ਲਿਵਲਾਈ ਨਾਨਕ ਤੈਨ ਦਾਰੂ ਭੀਖਿਆ ਪਾਈ ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਭ ਰੰਗਾਈ ਮੇਰਾ ਕੰਤ ਨ ਭਾਵੇ ਚੋਲੜਾ ਪਿਆਰੀ ਕਿਉਂ ਤਨ ਸੇ ਜੈ ਜਾਈ ਹਉਂ ਕੁਰਬਾਨੈ ਜਾਊਂ ਮਿਹਰਬਾਨਾ ਹਉਂ ਕੁਰਬਾਨੈ ਜਾਊਂ ਹਉਂ ਕੁਰਬਾਨੈ ਜਾਊਂ ਤਨਾ ਕਹਿ ਲੈਣ ਜੋ ਤੇਰਾ ਨਾਉਂ ਲੈਣ ਜੋ ਤੇਰਾ ਨਾਉਂ ਤਨਾ ਕਹਿ ਹਉਂ ਸਤਿਗੁਰਬਾਨੈ ਜਾਊਂ ਰਹਾਉ ਕਾਇਆ ਰੰਗਣ ਜੇਤੀਆ ਪਿਆਰੇ ਪਾਈਆ ਨਾਉਂ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗਣਾ ਡੇਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕਹਿ ਪਾਸ ਧੂੜ ਤਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਤਲੰਗ ਮਹੱਲਾ ਪਹਿਲਾ ਇਆ ਨੜੀਏ ਮਾਨੜਾ ਕਾਏ ਕਰੇ ਆਪਣੜੈ ਘਰ ਹਰ ਰੰਗੋ ਕੀ ਨਾ ਮਾਣਹੀ ਸੌ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ ਪੈ ਕੀ ਆਂਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਆਂ ਲਾਗੀ ਜਾ ਸੋ ਧਰੇ ਪਿਆਰੋ ਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ਕਰਨ ਪਲਾ ਕਰੇ ਬਹੁ ਤੇਰੀ ਸਾ ਧਨ ਮਹਿਲ ਨ ਪਾਵੈ ਵਿਣ ਕਰਮਾ ਕਿਛ ਪਾਈਆ ਨਾਹੀ ਜੇ ਬਹੁ ਤੇਰਾ ਧਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀ ਸੁਮਾਣੀ ਇੰਨੀ ਬਾਤੀ ਸੋ ਪਾਈਆ ਨਾਹੀ ਭਈ ਕਾਮਣ ਆਣੀ ਜਾਏ ਪੁੱਛੋ ਸੁਹਾਗਣੀ ਬਾਹੇ ਕਿੰਨੀ ਬਾਤੀ ਸੋ ਪਾਈ ਹੈ ਜੋ ਕਿਛ ਕਰੇ ਸੋ ਭਲਾ ਕਰਮਾਨੀ ਹੈ ਹਕਮਤ ਹੁਕਮ ਚੁਕਾਈ ਹੈ ਜਾ ਕੇ ਪ੍ਰੇਮ ਪਦਾਰਥ ਪਾਈ ਹੈ ਤਉ ਚਰਣੀ ਚਤ ਲਾਈ ਹੈ ਸਹ ਕਹੇ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਨ ਲਾਈ ਹੈ ਏਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸੋ ਪਾਈ ਹੈ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਜਨ ਲੇਖੈ ਕਾਮਣ ਨਾ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣੁ ਨਾਨਕ ਸਾ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਭਾਏ ਸੁਮਾਣੀ ਸੁੰਦਰ ਸਾਏ ਸਰੂਪ ਚਖਣ ਕਹੀਐ ਸਾ ਸਿਆਣੀ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇਲਾ ਲੋ ਸ਼ਰਮ ਧਰਮ ਦੋਸ਼ਾ ਪਖਲੋਏ ਕੂੜ ਫਿਰੈ ਪ੍ਰਧਾਨ ਵੇਲਾ ਲੋ ਕਾਜੀਆਂ ਬਾਹਮਣਾਂ ਕੀ ਗਲ ਥੱਕੀ ਅਗਦ ਪੜੈ ਸੈਤਾਨ ਵੇਲਾ ਲੋ ਮੁਸਲਮਾਨੀਆਂ ਪੜੇ ਕਤੇਬਾਂ ਕਸ਼ਟ ਮੈਂ ਕਰੇ ਖੁਦਾਈ ਵੇਲਾ ਲੋ ਜਾਤ ਸੁਨਾਤੀ ਹੋਰ ਹਿੰਦਵਾਣੀਆਂ ਇਹ ਪੇ ਲੇਖੈ ਲਾਏ ਵੇਲਾ ਲੋ ਖੂਨ ਕੇ ਸੁਹਲੇ ਗਾਵੀਐ ਨਾਨਕ ਦਰਤ ਕਾ ਕੁੰਗੂ ਪਾਏ ਵੇਲਾ ਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸ ਪੂਰੀ ਵਿੱਚ ਆਖ ਮਸੂਲਾ ਜਿਨੋ ਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇਗ ਮਸੂਲਾ ਕਾਇਆ ਕੱਪੜ ਟੁਕ ਟੁਕ ਹੋ ਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਆਪਣ ਠਤਰੈ ਜਾਨ ਸੁਧਾਨ ਵੈ ਹੋਰ ਪੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖਿਆ ਸੱਚ ਸੁਣਾਈ ਸੀ ਸੱਚ ਕੀ ਬੇਲਾ ਤਲੰਗ ਮਹੱਲਾ ਚੌਥਾ ਕਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਈ ਹੁਕਮ ਖਸਮਾ ਹੂੰ ਹੁਕਮ ਸਭ ਵਰਤਣੀ ਸੱਚ ਸਾਹਿਬ ਸਾਚਾ ਖੇਲੋ ਸਭ ਹਰ ਧਣੀ ਸਾ ਲਾਹੇ ਹਉ ਸਭ ਸੱਚ ਸੱਚ ਸਭ ਉਪਰ ਹਰ ਧਨੀ ਜਿਸ ਨਾਹੀ ਕੋਈ ਸ਼ਰੀਕ ਕਿਸ ਲੇਖੈ ਹਉ ਗਣੀ ਰਹਾਉ ਪੌਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰ ਬਣੀ ਵਿੱਚ ਕਬਰਤੈ ਨਾਨਕ ਆਪ ਝੂਠ ਕਹਿਓ ਕਿਆ ਗਣੀ ਤਲੰਗ ਮਹੱਲਾ ਚੌਥਾ ਨਿਤ ਨਿਹਫਲ ਕਰਮ ਕਮਾਈ ਵਫਾਵੇ ਦੁਰਮਤੀਆਂ ਜਬ ਆਣੇ ਬਲ ਵੰਚ ਕਰ ਝੂਠ ਤਬ ਜਾਣੇ ਜਗ ਜਿੱਤੀਆਂ ਐਸਾ ਬਾਜੀ ਸੰਸਾਰ ਨਾ ਚੇਤਾਏ ਹਰ ਨਾਮਾ ਕਿਨ ਮੈਂ ਬਿਨਸੈ ਸਭ ਝੂਠ ਮੇਰੇ ਮਨ ਧਿਆਈ ਰਾਮਾ ਰਹਾਉ
ਸਾ ਵੇਲਾ ਚੇਤਨ ਆਵੈ ਜਿਤ ਆਈ ਕੰਟਕ ਕਾਲ ਗਰਸੈ ਤਿਸ ਨਾਨਕ ਲਈ ਪਿੰਡ ਛੜਾਈ ਜਿਸ ਕਿਰਪਾ ਕਰ ਹਿਰਦੈ ਵਸੈ ਤਲੰਗ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰ ਦੰਗ ਆਲਮ ਦੁਨੀਆਈ ਅਸਮਾਨ ਜਿਮੀ ਦਰਖਤ ਆਬ ਪੈਦਾਸ ਖੁਦਾਈ ਬੰਦੇ ਚਸਮ ਦੀਦੰਗ ਫਨਾਈ ਦੁਨੀਆ ਮੁਰਦਾਰ ਗੁਰਖੁਰਦਨੀ ਏਂਗਾ ਫੁਲ ਹਵਾਈ ਰਹਾਉ ਗੈਵਾਨ ਹੈਵਾਨ ਹਰਾਮ ਕੁਸਤ ਨਹੀਂ ਮੁਰਦਾਰ ਬਖੋਰਾਈ ਦੇਲ ਕਬਜ ਕਬਜਾ ਕਦ ਰੂੰਗ ਦੋਜਕ ਸਜਾਈ ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਕ ਖਾਨਾਈ ਜਾਬ ਅਜ਼ਰਾਈਲ ਬਸਤਨੀ ਤਬ ਚੇ ਕਾਰੇ ਵਿਦਾਈ ਹਵਾਲ ਮਾਲੂਮ ਕਰਦੰਗ ਪਾਕ ਅੱਲਾਹ ਬੁੱਗੋ ਨਾਨਕ ਅਰਦਾਸ ਪੀ ਸੁਦਰਬੀ ਸੰਬੰਧਾ ਤਲੰਗ ਮਹੱਲਾ ਪੰਜਵਾਂ ਕਰ ਦੂਜਾ ਤੁਧ ਬੈਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕਉ ਸਦਾ ਸਦਾ ਜਪ ਨਾਨਕ ਏਕਉ ਸਭ ਉਪਰ ਪਾਰ ਬ੍ਰਹਮ ਦਾ ਤਾਰੂ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੋਵਣ ਹਾਰੂ ਅਗਮਾ ਗੋ ਅਗਾਧ ਉਚ ਪਾਰੂ ਜੋ ਤੁਧ ਸੇਵੈ ਤਨ ਭਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਏ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਗੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਹੋ ਬਲਿਹਾਰੂ ਤਿਸ ਕੈ ਸੰਗ ਤਰੈ ਸੰਸਾਰੂ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾਂ ਕੀ ਬਾਂਛੋ ਧੂਰ ਤਿਲੰਗ ਮਹੱਲਾ ਪੰਜਵਾਂ ਕਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨੂ ਸਾਹਿਬ ਮੇਰਾ ਮਿਹਰਬਾਨੂ ਜੀ ਸਗਲ ਕਹੋ ਦੇਹ ਦਾਨ ਰਾਉ ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਧ ਰਾਖੈ ਗਾ ਸਿਰਜਣਹਾਰੂ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰੂ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰੂ ਕੁਦਰਤ ਕੀਮ ਨਾ ਜਾਣੀਆਂ ਵੱਡਾ ਵੀ ਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਰ ਤੂੰ ਸਮਰਾਥਿਆ ਕਾਥਿਆ ਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਇਕ ਤੂੰ ਹੀ ਸਭ ਖਾਲਕ ਹੀ ਤੇ ਪਾਕ ਰਹਾਉ ਕਿਨ ਮਾਹੀ ਥਾਪੋ ਥਾਪਦਾ ਆਚਰਜ ਤੇਰੇ ਰੂਪ ਕੌਣ ਜਾਣੈ ਚਲਦ ਤੇਰੇ ਅੰਧਿਆਰੇ ਮਹਿੰਦੀਪ ਖੁਦ ਖਸਮ ਖਾਲਕ ਜਹਾਨ ਅੱਲਾ ਮਿਹਰਬਾਨ ਖੁਦਾਈ ਦਿਨ ਸਰੈਣ ਜੇ ਤੁਧ ਅਰਾਧੇ ਸੋ ਕਿਉਂ ਦੋਜਕ ਜਾਹੀ ਅਜਰਾਈਲ ਯਾਰ ਬੰਦੇ ਜਸ ਤੇਰਾ ਆਧਾਰ ਗੁਨਹਾ ਉਸਕੇ ਸਗਲ ਆਪੂ ਤੇਰੇ ਜਨ ਦੇਖੈ ਦੀਦਾਰ ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ ਗੁਰਮਿਲ ਨਾਨਕ ਬੂਝਿਆ ਸਦਾ ਇਕ ਸਗਾਉ ਤਲੰਗ ਮਹੱਲਾ ਪੰਜਵਾਂ ਮੀਰਾ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਵਸੈ ਸੱਚ ਸ਼ਾਹ ਬੰਦੀ ਮੋਚ ਰਹਾਉ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸਕਾ ਮੋਲ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਤੋਲ ਦਸਤਗੀਰੀ ਦੇ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕੋ ਨਾਨਕ ਤੇਰੀ ਟੇਕ ਤਲੰਗ ਮਹੱਲਾ ਪਹਿਲਾ ਕਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਐ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨ ਰਾਵੇ ਆਸਾ ਪਛੋ ਰੇ ਤਾਣੀ ਹਾਥ ਪਛੋੜੈ ਸਿਰ ਧੁਣੈ ਜਬ ਰਹਿਣ ਵਿਹਾਣੀ ਪਛੋ ਤਾਨਾ ਨਾ ਮਿਲੈ ਜਬ ਚੁੱਕੈਗੀ ਸਾਰੀ ਤਾਂ ਫਿਰ ਪਿਆਰਾ ਰਾਵੀਐ ਜਬ ਆਵੈਗੀ ਵਾਰੀ ਕੰਤ ਲੀਆ ਸੁਹਾਗਣੀ ਮੈਂ ਤੇ ਵਧਵੀ ਇਹ ਸੇ ਗੁਣ ਮੁਝੈ ਨ ਆਵਨੀ ਕਹਿ ਜੀ ਦੋਸ਼ ਧਰੇ ਜਿੰਨੀ ਸਖੀ ਸੌ ਰਾਵਿਆ ਤਿੰਨ ਪੁੱਛੋਂਗੀ ਜਾਈ ਪਾਈ ਲੱਗੋ ਬੇਨਤੀ ਕਰੋਂ ਲਿਓਗੀ ਪੰਥ ਬਤਾਈ ਹੁਕਮ ਪਛਾਣੇ ਨਾਨਕਾ ਭਾਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤਉ ਪਿਆਰੀ ਕਉ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਧਾਤ ਮਿਲੈ ਫੁਨ ਧਾਤ ਕਉ ਲੈਵ ਲਿਵੈ ਕਉ ਪਾ ਧਾਵੈ ਗੌਰ ਪ੍ਰਸਾਦੀ ਜਾਣੀਐ ਤਉ ਅਨੁਭਉ ਪਾਵੈ ਪਾਨਾ ਵਾੜੀ ਹੋਏ ਘਾਰ ਖਾਰ ਸਾਰ ਨਾ ਜਾਣੇ ਰਸੀਆਂ ਹੋਏ ਮੁਸ਼ਕ ਕਾ ਤਬ ਫੂਲ ਪਛਾਣੇ ਅਪਿਓ ਪੀਵੈ ਸੋ ਨਾਨਕਾ ਜੋ ਨਾਨਕਾ ਬ੍ਰਹਮ
ਭ੍ਰਮ ਸਮਾਵੈ ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੈ ਤਲੰਗ ਮਹੱਲਾ ਪਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ ਆਈ ਮਿਲ ਗੁਰਸਿੱਖ ਆਈ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਗੁਣ ਕੇ ਹਰ ਕੇ ਗੁਣ ਹਰ ਭਾਵਨ ਦੇ ਇਸੇ ਗੁਰੂ ਤੇ ਪਾਈ ਜਿਨ ਗੁਰ ਕਾ ਭਾਣਾ ਮੰਨਿਆ ਤਿੰਨ ਘੁੰਮ ਘੁੰਮਜਾਈ ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕਹੋਂ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਣ ਹਾਰ ਗੁਰਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਤੇ ਜਨ ਪਰਵਾਨਾ ਤਿੰਨ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਔਸਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵੰਦੇ ਤਿੰਨ ਹਰ ਫਲ ਪਾਵੈ ਜਿਨ੍ਹਾਂ ਹਰ ਸੇਤੀ ਪਿਰਹੜੀ ਤਿੰਨਾਂ ਜੀ ਪ੍ਰਭ ਨਾਲੀ ਓਏ ਜਪ ਜਪ ਪਿਆਰਾ ਜੀਵਨ ਲਈ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕਉ ਘੁੰਮ ਜਾਇਆ ਓਈ ਆਪ ਛੁਟੇ ਪਰਵਾਰ ਸਿਉ ਸਭ ਜਗਤ ਛੁਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਧਨ ਗੁਰ ਧਨੋ ਗੁਰ ਹਾਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰ ਸਿੱਖ ਗੁਰ ਸੇਵੰ ਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿੰਨ ਕਉ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ ਹਰ ਦਰਗਹਿ ਪਹਿਨਾਈਆਂ ਹਰ ਆਪ ਗਲ ਲਾਈਆਂ ਜੋ ਗੁਰਮੁਖ ਨਾਮ ਧਿਆਏ ਤਿੰਨ ਦਰਸ਼ਨ ਦੀ ਜੈ ਹਮ ਤਿੰਨ ਕੇ ਚਰਨ ਬਖਾਲ ਦੀ ਘੋ ਧੂੜ ਘੋਲ ਘੋਲ ਪੀ ਜੈ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇ ਉਹ ਜਮ ਪਕੜ ਚਲਾਈਆਂ ਜਿਨ ਹਰ ਨਾਮਾਂ ਹਰ ਚੇਤਿਆ ਹਿਰਦੈ ਉਰ ਧਾਰੀ ਤਿੰਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੀ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੈ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਮਿਟੋ ਸਦ ਵਾਰਿਆ ਜਿਨ ਦਿੱਤੜਾ ਨਾਉ ਸੋ ਧਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਾਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾਂ ਭੁੱਖ ਸਭ ਜਾਵੀ ਹਾਰ ਜੈਨ ਗੁਰਮੁਖ ਹਰ ਅਰਾਧਿਆ ਸੇ ਸ਼ਾਹ ਵਡਦਾਣੇ ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਣੇ ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਤੁਧ ਭਾਵ ਹੈ ਤੇਰੀ ਬੰਦਗੀ ਤੂੰ ਗੁਣਿੰਗ ਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ ਤਲੰਗ ਮਹੱਲਾ ਨੌਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਧ ਵਿਹਾਤ ਹੈ ਇਸ ਬੂਟੈ ਘਟ ਜੋ ਪਾਨੀ ਰਹਾਉ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅੱਜ ਹੂੰ ਕਾਸ਼ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਉ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਤਲੰਗ ਮਹੱਲਾ ਨੌਵਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਜੋ ਤੈਨੂੰ ਪੁੱਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁਤ ਬੰਧ ਜਾਨ ਹਿਤ ਜਾ ਸੋ ਕੀਨਾ ਸ਼ੀ ਜੀਉ ਛੁਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ ਜੀਵਤ ਲਉ ਵਿਵਹਾਰ ਹੈ ਜਗ ਕਉ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ ਤਲੰਗ ਮਹੱਲਾ ਨੌਵਾਂ ਹਾਰ ਜਾਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਨ ਲੈ ਮੇਰੋ ਰਹਾਉ ਸੰਪਦ ਰਥ ਧਨ ਰਾਜ ਸਿਉ ਅਤ ਨੇਹ ਲਗਾਇਓ ਗਾਲ ਫਾਸ ਜਬ ਗਲ ਭਰੀ ਸਭ ਭਇਓ ਪਰਾਇਓ ਜਾਨ ਬੂਝ ਕੈ ਬਾਬਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਖ ਛਿਉ ਨਹੀਂ ਨਹਿ ਗਰਭ ਨਿਵਾਰਿਓ ਜਿਹੇ ਬਿਧ ਗੁਰ ਉਪਦੇਸਿਆ ਸੋ ਸੁਣ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੁ ਪ੍ਰਭ ਸ਼ਰਨਾਈ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦਕ ਦੇਵ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਈ ਟੁਕ ਦਮ ਕਰਾਰੀ ਜਉ ਕਰਹੂੰ ਹਾਜ਼ਰ ਹਜੂਰ ਖੁਦਾਈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਇਹ ਜੋ ਦੁਨੀਆ ਸ਼ਿਹਰ ਮੇਲਾ ਦਸਤਗੀਰੀ ਨਾਹੀ ਰਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਤ ਬੇਕਬਕਾਹੀ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੀ ਅਸਮਾਨ ਮਿਹਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਈ ਚਸ਼ਮੇ ਜਾ ਤਹਾਂ ਜੈ ਤਹਾਂ ਮੌਜੂਦ ਅੱਲਾਹ ਪਾਕੰ ਪਾਕ ਹੈ ਸ਼ਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੇ ਕਰੇ ਜਾਣੈ ਸੋਏ ਨਾਮਦੇਵ ਜੀ
ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰਾਉ। ਕਰੀਮਾ ਰਹੀਮਾ ਅੱਲਾ ਤੂੰ ਗਨੀ, ਹਾਜਰਾ ਹਜੂਰ ਦਰ ਪੇਸ ਤੂੰ ਮਨੀ, ਦੁਨੀ ਦਰਿਆਉ ਤੂੰ ਦਹਿੰਦ ਤੂੰ ਬਿਸੀਅਰ ਤੂੰ ਤਨੀ, ਦੇਹ ਲੇਹੇ ਏਕ ਤੂੰ ਦਿਗਰ ਕੋ ਨਹੀਂ, ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ, ਨਾਮੇ ਜੇ ਸੁਆਮੀ ਬਖਸ਼ਾਂਦ ਤੂੰ ਹਰੀ। ਹੱਲੇ ਯਾਰਾਂ ਖੁਸ਼ਖਬਰੀ, ਬਲ ਬਲ ਜਾਊਂ ਹਾਂ ਬਲ ਬਲ ਜਾਊਂ, ਨਿੱਕੀ ਤੇਰੀ ਬੇਗਾਰੀ ਆਲੇ ਤੇਰਾ ਨਾਉ ਰਹਾਉ। ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ, ਦੁਆਰਕਾ ਨਗਰੀ ਰਾਸ ਬਗੋਈ, ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮਗੋਲ, ਚੰਦੀ ਹਜ਼ਾਰ ਆਲਮੇ ਕਲਖਾਨਾ, ਹਮ ਚਿਨੀ ਪਾਤਸ਼ਾਹ ਸਾਵਲੇ ਵਰਨਾ, ਆਸਪਤ ਗਜਪਤ ਨਰੈ ਨਰਿੰਦ, ਨਾਮੇ ਕੇ ਸਵਾਮੀ ਮੀਰ ਮੁਕੰਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ। ਰਾਗ ਸੂਹੀ ਮਹੱਲਾ ਪਹਿਲਾ, ਚੌਪ ਦੇ ਘਰ ਪਹਿਲਾ, ਭਾਂਡਾ ਧੋਏ ਬੈਸ ਧੂਪ ਦੇਵੋ, ਤਾਉ ਦੁੱਧੈ ਕਉ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ, ਜਪੋ ਤਾਇਕੋ ਨਾਮਾ, ਅਵਰ ਨਿਰਾ ਫਲ ਕਾਮਾ ਰਹਾਓ, ਇਹ ਮਨ ਇਟੀ ਹਾਥ ਕਰੋ, ਫੁਨ ਨੇਤਰੋਂ ਨੀਂਦ ਨਾ ਆਵੈ, ਰਸਨਾ ਨਾਮ ਜਪੋ ਤਬ ਮਤੀਆ, ਇਨ ਵਿਦ ਅੰਮ੍ਰਿਤ ਪਾਵੋ, ਮਨ ਸੰਪੁਣ ਜਿਤ ਸਤ ਸਰਨ ਆਵਣ, ਭਾਵਣ ਪਾਤੀ ਤ੍ਰਿਪਤ ਕਰੇ, ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹੇ, ਕਹਿੰਦੇ ਕਹੇ ਕਹੇ ਕਹਿ ਜਾਵੇ, ਤੁਮ ਸਰੇ ਵਰਨਾ ਕੋਈ, ਭਗਤਹੀਣ ਨਾਨਕ ਜਨ ਜਮ ਪਏ, ਹਉ ਸਾਲਾਹੀ ਸੱਚਾ ਸੋਈ। ਸੂਈ ਮਹੱਲਾ ਪਹਿਲਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅੰਤਰ ਵਸੈ ਨ ਬਾਹਰ ਜਾਈ, ਅੰਮ੍ਰਿਤ ਛੋੜ ਕਾਹੀ ਬਿਖ ਖਾਈ, ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ ਰਹਾਉ, ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਪਵੈ, ਸੇਵਾ ਕਰੇ ਸੋ ਚਾਕਰ ਹੋਏ, ਜਲ ਥਲ ਮਹੀਲ ਰਵ ਰਹਿਆ ਸੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਸੂਹੀ ਮਹੱਲਾ ਪਹਿਲਾ ਆਕਾਰ ਪੰਜ ਛੇਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪੂਜਲ ਕਹਿਹਾ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਜੂਠਣਾ ਉਤਰੈ, ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਨ, ਜਿੱਥਾ ਡਿੱਠਾ ਲੇਖਾ ਮੰਗੀਐ, ਤਿੱਥੇ ਖੜੇ ਦਿਸਨ, ਰਹਾਓ ਕੋਠੇ ਮੰਡਪ ਮਾੜੀਆਂ, ਪਾਸੋਂ ਚਤਵੀਆਂ ਢੱਠੀਆਂ ਕਮਨ ਆਵਈ, ਵਿੱਚੋਂ ਸੱਖਣੀਆਂ ਬੱਗਾ ਬੱਗੇ ਕੱਪੜੇ, ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਖਾਵਣੇ ਬੱਗੇ ਨਾ ਕਹੀ ਅੰਨ, ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਾਨ, ਸੇ ਫਲ ਕਮਨ ਆਵਨੀ ਤੇ ਗੁਣ ਮੈਂ ਤਨ ਹਨ, ਅੰਦਲੇ ਪਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੈ ਨਾਲ ਹਾਂ ਹਾਉ ਚਾੜ ਲੰਘਾ ਕਿਤ, ਚਾਕਰੀਆਂ ਚੰਗਿਆਈਆਂ ਅਬਰ ਸਿਆਣ ਪਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿਤ, ਸੂਈ ਮਹੱਲਾ ਪਹਿਲਾਂ, ਜਪ ਤਪ ਕਾਬੰਦ ਬੇੜਲਾ, ਜਿਤ ਲੰਘੈ ਬਹੇਲਾ, ਨਾ ਸਰ ਵਰਨਾ ਉਛਲੈ, ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ ਰਹਾਉ, ਸਾਜਨ ਚੱਲੇ ਪਿਆਰਿਆਂ ਕਿਉਂ ਮੇਲਾ ਹੋਈ, ਜੇ ਗੁਣ ਹੋਵਨ ਉਗੰਠੜੀਐ, ਮੇਲੇਗਾ ਸੋਈ ਮਿਲਿਆ ਹੋਏ ਨਾ ਵਿਛੜੈ, ਜੇ ਮਿਲਿਆ ਹੋਈ ਆਵਾ ਗੁਣ ਨਿਵਾਰਿਆ, ਹੈ ਸਾਚਾ ਸੋਈ ਹਉ ਮੈਂ ਮਾਰ ਨਿਵਾਰਿਆ, ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ, ਸਹਿ ਕੇ ਅੰਮ੍ਰਿਤ ਬੋਲਾ, ਨਾਨਕ ਕਹੇ ਸਹੇਲੀ ਹੋ ਸਹੁ ਖਰਾ ਪਿਆਰਾ, ਹਮ ਸਹਿ ਕੇਰੀਆਂ ਦਾਸੀਆਂ, ਸਾਚਾ ਖਸਮ ਹਮਾਰਾ। ਸੂਹੀ ਮਹੱਲਾ ਪਹਿਲਾ, ਜਿਨ ਕੋ ਭਾਂਡੈ ਭਾਉ, ਤਿੰਨਾ ਸਵਾਰ ਸੀ, ਸੁਖੀ ਕਰੇ ਪਸਾਉ, ਦੁਖ ਵਿਸਾਰ ਸੀ, ਸਹਿਸਾ ਮੂਲੇ ਨਾਹੀਂ, ਸਰ ਪਰਤਾਰ ਸੀ, ਤਿੰਨਾ ਮਿਲਿਆ ਗੁਰ ਆਏ, ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਉਂ, ਦੇਵੈ ਦਿਖਿਆ, ਚਾਲੈ ਸਤਿਗੁਰ ਭਾਈ, ਭਵਹੇ ਨਾ ਭੀਖਿਆ, ਜਾ ਕੋ ਮਹਿਲ ਦੂਰ, ਦੂਜੇ ਨਿਵੈ ਕੈ ਸਉਦਾਰ, ਦਰਬਾਣੀ ਨਾਹੀਂ ਮੂਲੇ ਪੁੱਛ ਤੈਸ, ਛੁੱਟੈ ਤਾਂ ਕੈ ਬੋਲ, ਸਾਹਿਬ ਨਦਰ ਜੈਸ, ਕੱਲੇ ਆਣੇ ਆਪ ਸਜਸ ਨਾਹੀਂ, ਦੂਜਾ ਮਤੈ ਕੋਏ, ਢਾਹੇ ਉਸਾਰੇ ਸਾਜ ਜਾਣੇ ਸਭ ਸੋਏ, ਨਾਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ। ਸੂਹੀ ਮਹੱਲਾ ਪਹਿਲਾ, ਭਾਂਡਾ ਹੱਛਾ ਸੋਏ, ਜੋ ਤਿਸ ਭਾਵ ਸੀ ਭਾਂਡਾ ਤਮਲੀਨ, ਧੋਤਾ ਹੱਛਾ ਨਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ।
ਭਾਂਡਾ ਤਮਲੀਨ ਧੋਤਾ ਹੱਛਾ ਹੋਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੈ ਜਾਈ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਪਿਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ, ਚੱਲਿਆ ਪਥ ਚੋਂ ਜਨਮ ਸਵਾਰ ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ, ਸੂਹੀ ਮਹੱਲਾ ਪਹਿਲਾ, ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ, ਤਪੀਆ ਹੋਵੇ ਤਪ ਕਰੇ, ਤੀਰਥ ਮਲ ਮਲ ਨਹਾਏ, ਤੇਰਾ ਸਦੜਾ ਸੁਣੀ ਜੈ ਭਾਈ, ਜੇ ਕੋ ਬਹਿ ਅਲਾਈ ਰਹਾਉ, ਜੈਸਾ ਬੀਜੈ ਸੋ ਲੁਣੈ, ਜੋ ਖੱਟੇ ਸੋ ਖਾਈ, ਅੱਗੇ ਪੁੱਛ ਨਾ ਹੋਵਈ, ਜੇ ਸਣ ਨਿਸਾਣੇ ਜਾਈ, ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਈ, ਜੋ ਦਮ ਚਿਤਨ ਆਵਈ ਸੋ ਦਮ ਬਿਰਥਾ ਜਾਈ, ਇਹ ਤਨ ਵੇਚੀ ਬਹਿ ਕਰੀ ਜੇ ਕੋ ਲਏ ਵਿਕਾਈ, ਨਾਨਕ ਕਮਨ ਆਵਈ ਜਿਤ ਤਨ ਨਾਹੀ ਸੱਚਾ ਨਾਉ, ਸੂਹੀ ਮਹੱਲਾ ਪਹਿਲਾ ਆਕਾਰ ਸਤਵਾਂ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਜੋਗ ਨਾ ਖਿੰਥਾ ਜੋਗ ਨਾ ਡੰਡਾ, ਜੋਗ ਨਾ ਭਸਮ ਚੜ੍ਹਾਈਐ, ਜੋਗ ਨਾ ਮੁੰਦੀ ਮੂੰਡ ਮਡਾਏ ਐ, ਜੋਗ ਨਾ ਸਿੰਘੇ ਵਾਈਐ, ਅੰਜਨ ਮਾਏ ਨਿਰੰਜਨ ਰਹੀਐ, ਜੋਗ ਜੁਗ ਤਿਬ ਪਾਈਐ, ਗੱਲੀ ਜੋਗ ਨਾ ਹੋਏ ਏਕ ਦ੍ਰਿਸ਼ਟ ਕਰ ਸਮਕਰ ਜਾਣੈ, ਜੋਗੀ ਕਹੀਐ ਸੋਈ ਰਹਾਉ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ, ਜੋਗ ਨਾ ਦੇਸ ਦਸਾਂਤਰ ਭਵੇ ਐ, ਜੋਗ ਨਾ ਤੀਰਥ ਨਹਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗ ਤਿਬ ਪਾਈਐ, ਸਤਿਗੁਰ ਭੇਟੈ ਤਾਂ ਸਹਿਸਾ ਟੂਟੈ ਧਾਵਤ ਵਰਜ ਰਹਾਈਐ, ਨਿਚਾਰ ਝਰੈ ਸਹਿਜ ਦੋਨਨ ਲਾਗੈ, ਘਰ ਹੀ ਪਰਚਾ ਪਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗ ਤਿਬ ਪਾਈਐ, ਨਾਨਕ ਜੀਵਤਿਆਂ ਮਰ ਰਹੀਐ, ਐਸਾ ਜੋਗ ਕਮਾਈਐ, ਵਾਜੇ ਵਾਜੋਂ ਸਿੰਘੀ ਵਾਜੈ ਤਉ ਨਿਰਭਉ ਪਦ ਪਾਈਐ, ਅੰਜਨ ਮਾਹੀ ਨਿਰੰਜਨ ਰਹੀ ਹੈ, ਜੋਗ ਜੁਗ ਤੇ ਤਉ ਪਾਈ ਹੈ, ਸੂਹੀ ਮਹੱਲਾ ਪਹਿਲਾ, ਕੌਣ ਤਰਾਜੀ ਕਵਣ ਤੁਲਾ ਤਰਸੇ, ਕਵਣ ਸਰਾਬ ਬੁਲਾਵਾ, ਕੌਣ ਗੁਰੂ ਕਹਿ ਪੈ ਦੀਖਿਆ ਲੇਵਾ, ਕਹਿ ਪੈ ਮੁੱਲ ਕਰਾਵ, ਮੇਰੇ ਲਾਲ ਜੀ ਉਹ ਤੇਰਾ ਅੰਤ ਨਾ ਜਾਣਾ, ਤੂੰ ਜਲਥਲ ਮਹੀਅਲ ਪਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ ਰਹਾਉ, ਮਨ ਤਰਾਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ, ਕਾਟੀ ਪੀਤਰ ਸੋ ਸੋ ਤੋਲੀ ਅਨਬਿਧ ਚਿਤ ਰਹਾਵਾਂ, ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੁਝੈ ਆਪੇ ਹੈ ਬਣਜਾਰਾ, ਅੰਦਲਾ ਨੀਜਾਤ ਪਰਦੇਸੀ ਖਿਨ ਆਵੈ ਦਲ ਜਾਵੈ, ਤਾਂ ਕਿ ਸੰਗਤ ਨਾਨਕ ਰਹਿੰਦਾ, ਕਿਉਂ ਕਾਰ ਮੂੜਾ ਪਾਵੈ, ਰਾਗ ਸੂਹੀ ਮਹੱਲਾ ਚੌਥਾ ਕਰ ਪਹਿਲਾ, ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ, ਸਭ ਇੱਛਾ ਮਨ ਤਨ ਪੂਰੀਆ ਸਭ ਚੂਕਾ ਡਰ ਜਮ ਕੇ, ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ, ਗੁਰ ਤੁਠੈ ਮਨ ਪ੍ਰਬੁਧਿਆ ਹਰ ਪੀਆ ਰਾਸ ਗਟ ਕੇ ਰਹਾਉ, ਸਤਸੰਗਤ ਉਤਮ ਸਤਿਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੇ, ਹਰ ਕਿਰਪਾ ਧਾਰ ਮੇਲੋ ਸਤਸੰਗਤ ਹਮ ਧੋਵੋ ਪਗ ਜਨ ਕੇ, ਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤ ਰਾਸ ਰਾਸ ਕੇ, ਹਰ ਅੰਮ੍ਰਿਤ ਰਾਹਾਰ ਜਲ ਪਾਇਆ ਸਭ ਲਾਠੀ ਤਿਸ ਤਿਸ ਕੇ, ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ, ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰੱਖ ਹੋ ਲਾਜ ਜਨ ਕੇ, ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜੋ ਪਰਖੋਤਮ ਸਭ ਬਿਨਸੇ ਦਾਲਦ ਦਲਗਾ, ਭਉ ਜਨਮ ਮਰਣਾ ਮਿਟਿਆਓ ਗੁਰ ਸਬਦੀ ਹਰ ਆਸਰ ਸੇਵ ਸੁਖ ਸਮਗਾ, ਮੇਰੇ ਮਨ ਪਜ ਰਾਮ ਨਾਮ ਅਤ ਪਿਰਗਾ, ਮੈਂ ਤਾਂ ਮਨ ਤਨ ਅਰਪ ਧਰਿਓ ਗੁਰ ਆ ਗਏ, ਸਿਰ ਵੇਚ ਲਿਓ ਮੁੱਲ ਮਹਿੰਗਾ ਰਹਾਉ, ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਵੇ ਪਕੜ ਖੜੇ ਸਭ ਕਲਗਾ, ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ, ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਬ੍ਰਤ ਪਲਗਾ, ਦਰਸ਼ਨ ਸੰਤ ਦੇਹ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮਗਾ, ਤੁਮ ਸਰਮ ਰਥ ਪੁਰਖ ਵੱਡੇ ਪ੍ਰਭ ਸੁਆਮੀ, ਮੋਹ ਕਉ ਕੀਜੈ ਦਾਨ ਹਰ ਨਿਮਕਾਉ, ਜਨ ਨਾਨਕ ਨਾਮ ਲੈ ਸੁਖ ਪਾਵੈ ਹਮ ਨਾਮ ਵਿਟੋ ਸਦ ਕੁਮਕਾ, ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬਹੁੜ ਨਾ ਹੋਵੀ ਭੰਗ, ਮੇਰੇ ਮਾਨ ਹਾਰ ਰਾਮ ਨਾਮ ਕਰ ਰੰਗ, ਗੁਰ ਤੁਠੈ ਹਾਰ ਰਾਮ ਉਪਦੇਸਿਆ ਹਰ ਭੇਟਿਆ ਰਾਉ ਨਿਸੰਗ ਰਾਉ,
ਮੁੰਦ ਐਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨ ਆਇਓ ਮਨ ਦੂਜਾ ਭਾਉ ਸਹਿਲੰਗ ਹਮ ਮੈਲ ਭਰੇ ਦੋ ਚਾਰੀਆਂ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰਨ ਬੁਲਾਇਆ ਸਭ ਲਾਥੀ ਕਿਲ ਵਿਖ ਪੰਗ ਹਰ ਦੀਨਾ ਦੀਨ ਦਇਆਲ ਪ੍ਰਭ ਸਤ ਸੰਗਤ ਮਿਲੋ ਸੰਗ ਮਿਲ ਸੱਜਣ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰਹੇ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ ਅਨਦਨ ਕਰਮ ਕਰਹੇ ਬਹੁ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰਬਿਨ ਭਗਤ ਨਾ ਹੋਈ ਕੋ ਰਹਿ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ ਰਹਾਊ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰ ਰੋਗ ਮਹਾ ਅਭਿਮਾਨਾ ਦੂਜਾ ਪਾਏ ਖੁਆਈ ਬਾਹਰ ਭੇਖ ਬਹੁਤ ਚਤੁਰਾਈ ਮਨੁਆ ਦਿਦ ਸੁਧਾਵੇ ਹਉਮੈ ਵਿਖਿਆ ਹਉਮੈ ਵਿਆਪਿਆ ਸ਼ਬਦ ਨਾ ਚੀਨੈ ਫਿਰ ਫਿਰ ਜੋਨੀ ਆਵੇ ਨਦਰ ਕਰੇ ਨਾਨਕ ਨਦਰ ਕਰੇ ਸੋ ਬੂਝੈ ਸੋ ਜਨ ਨਾਮ ਤੇ ਆਈ ਗੁਰਪ੍ਰਸਾਦੀ ਏਕੋ ਬੂਝੈ ਇੱਕ ਸਮਾਏ ਸਮਾਈ ਸੂਹੀ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਦਰੀ ਖੋਜ ਖਜਾਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਾਨ ਹਰ ਹਰ ਸ਼ਾਂਤ ਵਸਾਈ ਤਿਸਨਾ ਅਗਨ ਬੁਝੀ ਖਨ ਅੰਤਰ ਗੋਰ ਮਿਲਿਆ ਹੈ ਸਭ ਭੁੱਖ ਗਵਾਈ ਰਾਉ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਟੁੰਡਾਈ ਸਤਸੰਗਤ ਮਿਲ ਹਰ ਰਸ ਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮੇਲੇ ਹਰ ਭਾਈ ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਈ ਗੁਰਮੁਖ ਹਰ ਹਰ ਨਾਮ ਸਮਾਈ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹਿ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੇ ਰਾਉ ਹਰ ਰੰਗ ਕਉ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨਮੁਖ ਮੁਗਧ ਨਰ ਕੋਰਾ ਹੋਈ ਜੇ ਸੋ ਲੋਚੈ ਰੰਗ ਨਾ ਹੋਵੈ ਕੋਈ ਨਦਰ ਕਰੇ ਤਾਂ ਸਤਿਗੁਰ ਪਾਵੈ ਨਾਨਕ ਹਰ ਰਾਸ ਹਰ ਰੰਗ ਸਮਾਵੈ ਸੂਹੀ ਮਹੱਲਾ ਚੌਥਾ ਜਿਹ ਵਾ ਹਰ ਰਾਸ ਰਹੀ ਅਗਾਏ ਗੁਰਮੁਖ ਪੀਵੈ ਸਹਿ ਸਮਾਈ ਹਰ ਰਾਸ ਜਨ ਚਾਖੋ ਜੇ ਭਾਈ ਤਾਉ ਕਤ ਅਣਤ ਸਾਧ ਲੁਪਾਈ ਰਾਉ ਗੁਰ ਮਤ ਰਾਸ ਰਾਖੋ ਰਤਾਰੂ ਹਰ ਰਸ ਰਾਤੀ ਰੰਗ ਮੁਰਾਰੂ ਮਨਮੁਖ ਹਰ ਰਾਸ ਚਾਖਿਆ ਨਾ ਜਾਈ ਹਉਮੈ ਕਰੇ ਬਹੁਤੀ ਮਿਲੈ ਸਜਾਈ ਨਾਨਕ ਨਦਰ ਕਰੇ ਤਾਂ ਹਰ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਵੇ ਸੂਹੀ ਮਹੱਲਾ ਚੌਥਾ ਕਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਈ ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਆਈ ਹਰ ਕੀ ਅਕਥ ਕਥਾ ਸੁਨਹੋ ਜਨ ਪਾਈ ਜੇਤ ਸਹਿਸਾ ਦੂਖ ਭੂਖ ਮਸਾਬ ਲੈ ਜਾਈ ਰਹਾਉ ਰਵਿਦਾਸ ਚਮਾਰ ਉਸਤ ਕਰੈ ਹਰ ਕੀਰਤ ਨਿਮਖ ਇਕ ਗਾਈ ਪਤ ਜਾਤ ਉਤਮ ਭਇਆ ਚਾਰ ਵਰਨ ਪਈ ਜ ਪਗ ਆਈ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪੈਠ ਦੇਸ਼ ਉਡੈ ਹਰ ਨਾਮ ਦੇ ਓਲੀਆ ਮੁਖ ਲਾਈ ਜਿਤਨੇ ਭਗਤ ਹਰ ਸੇਵਕਾ ਮੁਖ ਅਠੜ ਤੀਰਥ ਤਿੰਨ ਤਿਲਕ ਕਢਾਈ ਜਨ ਨਾਨਕ ਤਿੰਨ ਕਉ ਅਨਦਿਨ ਪਰਸਈ ਜੇ ਕਿਰਪਾ ਕਰੇ ਹਰ ਰਾਈ ਸੂਹੀ ਮਹੱਲਾ ਚੌਥਾ ਤਿੰਨੀ ਅੰਤਰ ਹਰ ਅਰਾਧਿਆ ਜਿਨ ਕਉ ਧੁਰ ਲਿਖਿਆ ਲਿਖਤ ਲਲਾਰਾ ਤਿੰਨ ਕੀ ਵਖੇਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਾਰ ਨਿਰਕਰ ਤਾਰਾ ਹਰ ਹਰ ਧਿਆਏ ਮਨ ਮੇਰੇ ਮਨ ਮੇਰੇ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹਾਉ ਧੁਰ ਭਗਤ ਜਨਾ ਕੋ ਬਖਸ਼ਿਆਰ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਵੈ ਸੋ ਨਕੀਰੀਸ ਕਰੇ ਤਿਸ ਹਲਤ ਪਲਤ ਮੋਹਕਾਰਾ ਸੇ ਭਗਤ ਸੇ ਸੇਵਕਾਂ ਜਿਨ੍ਹਾਂ ਹਰ ਨਾਮ ਪਿਆਰਾ ਤਿੰਨ ਕੀ ਸੇਵਾ ਤੇ ਹਰ ਪਾਈ ਹੈ ਸਿਰ ਨਿੰਦਕ ਕਹਿ ਪਵੈ ਸ਼ਾਰਾ ਜਿਸ ਘਰ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ ਚੌਂ ਪੀੜ੍ਹੀ ਆਦਿ ਜੁਗਾਦ ਬਖੇਲੀ ਕਿਨੈ ਨਾ ਪਾਇਓ ਹਰ ਸੇਵਕ ਭਾਏ ਨਿਸਤਾਰਾ ਸੂਹੀ ਮਹੱਲਾ ਚੌਥਾ ਜਿੱਥੇ ਹਰ ਅਰਾਧੀਐ ਤਿੱਥੇ ਹਰ ਮਿਤ ਸਹਾਈ ਗੁਰ ਕਿਰਪਾ ਤੇ ਮਨ ਵਸਿਆ ਹੋਰਤ ਬਿਧ ਲਿਆ ਨਾ ਜਾਈ ਹਰ ਧਨ ਸਾਂਚੀਐ ਪਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਾਉ ਸਤ ਸੰਗਤੀ ਸੰਗ ਹਰ ਧਨ ਖੱਟੀਐ ਹੋਰ ਥੈ ਹੋਰਤ ਉਪਾਈ ਹਰ ਧਨ ਕਿਤੇ ਨਾ ਪਾਈ
ਹਰ ਰਤਨ ਕਾ ਵਪਾਰੀਆ ਹਰ ਰਤਨ ਧਨ ਹਿਰ ਬਿਹਾਜੇ ਕੱਚੇ ਕੇ ਵਪਾਰੀਏ ਵਾਕ ਹਰ ਧਨ ਲਿਆ ਨਾ ਜਾਈ ਧਨ ਧਨ ਰਤਨ ਜਵੇਹਰ ਮਾਣਿਕ ਹਰ ਧਾਨੈ ਨਾਲ ਅੰਮ੍ਰਿਤ ਵੇਲੇ ਵਤੈ ਹਰ ਭਗਤੀ ਹਰ ਲਿਵਲਾਈ ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟ ਨਿਖੁੱਟੈ ਨਾਹੀ ਹਲਤ ਬਲਤ ਹਰ ਧਨੈ ਕਾਇ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ ਇਹ ਹਰ ਧਨ ਅਗਨੀ ਤਸਕਰੈ ਪਾਣੀ ਹੈ ਜਮਦੂਤੈ ਕਿਸੈ ਕਾ ਗਵਾਇਆ ਨਾ ਜਾਈ ਹਰ ਧਨ ਕਹੋ ਚੱਕਾ ਨੇੜ ਨਾ ਆਵਈ ਜਮ ਜਗਾਤੀ ਡੰਡ ਨਾ ਲਗਾਈ ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿਨਾ ਇੱਕ ਵਿਖ ਨਾਲ ਨਾ ਜਾਈ ਹਲਤੇ ਵਿੱਚ ਸਾਕਤ ਦਹੇਲੇ ਪਏ ਹੱਥੋਂ ਛੁੜਕ ਗਿਆ ਅੱਗੇ ਪਤ ਪਲਤ ਸਾਕਤ ਹਰ ਦਰਗਾ ਟੋਲ ਨਾ ਪਾਈ ਇਸ ਹਰ ਧਨ ਕਾ ਸ਼ਾਹ ਹਰ ਆਪੈ ਸੰਤੋ ਜਿਸਨੂੰ ਦੇਹ ਸੋ ਹਰ ਧਨ ਲਦ ਚਲਾਈ ਇਸ ਹਰ ਧਨੈ ਕਾ ਤੋਟਾ ਕਦੇ ਨਾ ਆਵਈ ਜਨ ਨਾਨਕ ਕਾਉ ਗੁਰ ਸੋਜੀ ਪਾਈ ਸੂਹੀ ਮਹੱਲਾ ਚੌਥਾ ਜਿਸਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣ ਰਵੈ ਸੋ ਭਗਤ ਸੋ ਪਰਵਾਨੋ ਤਿਸ ਕੀ ਮਹਿਮਾ ਕਿਆ ਵਰਣੀ ਹੈ ਜਿਸ ਕੈ ਹਿਰਦੈ ਵਸਿਆ ਹਰ ਪੁਰਖ ਭਗਵਾਨ ਗੋਬਿੰਦ ਗੁਣ ਗਾਈਆ ਜੀਉ ਲਾਈ ਸਤਿਗੁਰੂ ਨਾਲ ਤਿਆ ਨਿਰਹਾਉ ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈ ਹੈ ਪਰਮ ਨਿਧਾਨ ਜੋ ਦੂਜੇ ਭਾਈ ਜਾਗਤ ਕਾ ਸਾਗਤ ਕਾਮਨਾ ਅਰਥ ਦੁਰਗੰਧ ਸਰੇ ਮੰਬਈ ਸੋ ਨਿਹਪਲ ਸਭ ਅਗਿਆਨ ਜਿਸਨੂੰ ਪ੍ਰਤੀਤ ਹੋ ਗਏ ਤਿਸ ਕਾ ਗਾਵਿਆ ਥਾਈ ਪਵੈ ਸੋ ਪਾਵੈ ਦਰਗਹਿ ਮਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉਤਰ ਜਾਏਗਾ ਝੂਠ ਗਮਾਨ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੀ ਤੇ ਆਉ ਕਰੀ ਵਖਿਆਨ ਸੂਹੀ ਮਹੱਲਾ ਚੌਥਾ ਆਕਾਰ ਸਤਵਾਂ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਵਰਣ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਿਉਂ ਭਾਵੈ ਚੋ ਰਾਖ ਮੇਰੇ ਸਾਹਿਬ ਮੈਂ ਤੁਝ ਬਿਨਾ ਵਰਨਾ ਕੋਈ ਰਹਾਉ ਮੈਂ ਤਾਣ ਦੀਵਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀ ਜੈ ਬੱਕਰੀ ਸਿੰਘ ਅਗਤੈ ਥਾਂਏ ਰੱਖੈ ਮਨ ਹਰ ਜਪ ਬ੍ਰਹਮ ਭਉ ਦੂਰ ਕੀ ਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਈ ਜਿਉਂ ਧਰਤੀ ਚਰਨ ਤਲੈ ਤੇ ਉੱਪਰ ਆਵੈ ਕਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਈ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਸੇ ਆਪੇ ਜਾਣੇ ਕਿਆ ਤੁਧ ਪਹਿ ਆਖ ਸੁਣਾਈ ਹੈ ਬੁਰਾ ਭਲਾ ਤੁਧ ਸਭ ਕਿਸ ਸੂਝੈ ਜਿਹਾ ਕੋ ਕਰੇ ਤਿਆ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਬਦ ਜਾਣੇ ਬੁਰਾ ਭਲਾ ਤੁਧ ਸਭ ਕਿਸ ਸੂਝੈ ਤੁਧ ਭਾਵੈ ਤਿਵੈ ਬੁਲਾਵੈ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਾਨੁਖ ਭਗਤ ਕਰਾਈ ਇੱਕ ਨਾ ਸਤਿਗੁਰ ਮੇਲ ਸੁਖ ਦੇ ਦੇਵੈ ਇੱਕ ਮਨਮੁਖ ਤੰਦ ਬਟਾਈ ਸਭ ਕੋ ਤੇਰਾ ਤੂੰ ਸਭ ਨਾ ਕਾ ਮੇਰੇ ਕਰਤੇ ਤੇਰੀ ਵਡਿਆਈ ਮੇਰੇ ਕਰਤੇ ਤੁਧ ਸਭਨਾ ਸਿਰ ਲੇ ਲਿਖਿਆ ਲੇਖ ਜੇਹੀ ਤੂੰ ਨਦਰ ਕਰਹੇ ਤੇਹਾ ਕੋ ਹੋਵੈ ਬਿਨ ਨਦਰੀ ਨਾਹੀ ਕੋ ਪੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧਨੋ ਨਿਤ ਤੇ ਆਏ ਜਿਸਨੋ ਤੁਧ ਭਾਵੈ ਤਿਸਨੋ ਤੂੰ ਮਿਲ ਹੈ ਜਨ ਨਾਨਕ ਸੋ ਥਾਨ ਥਾਈ ਪਾਏ ਸੂਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤ ਭਰਮ ਪਦ ਪਾਏ ਮੇਰੇ ਰਾਮ ਹਰ ਜਨ ਅਰੋਗ ਭਏ ਗੁਰ ਸਗ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਦਿਨ ਕੇ ਹੋਮੈ ਰੋਗ ਗਏ ਰਾਉ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹੋਮੈ ਕਰ ਕਮਾਈ ਜਿਨ ਕੀ ਗਏ ਤਿਸੈ ਨਾ ਚੇਤੈ ਬਪੜੇ ਹਰ ਗੁਰਮੁਖ ਸੋ ਜੀ ਪਾਈ ਹੋਮੈ ਰੋਗ ਸਭ ਜਗਤ ਵਿਆਪਿਆ ਤਿਨ ਕਉ ਜਨਮ ਮਰਨ ਦੁਖ ਪਾਰੀ ਗੁਰ ਪ੍ਰਸਾਦੀ ਕੋ ਬਿਰਲਾ ਛੂਟੈ ਤਿਸ ਜਨ ਕਉ ਹੋ ਬਲਿਹਾਰੀ ਜਿਨ ਸ੍ਰੇਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਪਾਰੂ ਨਾਨਕ।